0: ਸਕਦੇ ਨੇ ਤੇ ਕਈਆਂ ਦੇ ਨਾਲ ਤਾਂ ਸਹਿਮਤ ਵੀ ਨਹੀਂ ਹੋਇਆ ਜਾ ਸਕਦਾ। ਰਾਮ ਮੁਹੰਮਦ ਸਿੰਘ ਆਜ਼ਾਦ, ਇਹਦੇ ਤੇ ਇਤਰਾਜ਼ ਕੀਤਾ ਜਾ ਸਕਦਾ। ਕਈ ਵਾਰ ਨਾਮ ਬਦਲੇ ਮੈਂ, ਇਹਦੇ ਤੇ ਸਵਾਲ ਕੀਤੇ ਜਾ ਸਕਦੇ ਨੇ ਕਿ ਨਾਮ ਬਦਲੇ ਜਾਂ ਵਾਕਈ ਕੋਈ ਨਾਮ ਨਹੀਂ ਸੀ। ਊਧਮ ਸਿੰਘ, ਜਿਨ੍ਹਾਂ ਨੂੰ ਸ਼ਹੀਦ ਊਧਮ ਸਿੰਘ ਜਾਂ ਉਹਨਾਂ ਦੇ ਨਾਂ ਦੇ ਉੱਤੇ ਅੱਜ ਕੱਲ੍ਹ ਇੱਕ ਸ਼ਹਿਰ ਵੀ ਹੈ, ਅੱਜ ਕੱਲ੍ਹ ਕੀ ਪਹਿਲਾਂ ਤੋਂ ਹੀ ਹੈ, ਜਦੋਂ ਤੋਂ ਉਹ ਪੈਦਾ ਹੋਏ ਉੱਥੇ, ਸੁਨਾਮ ਊਧਮ ਸਿੰਘ ਵਾਲਾ। ਤਰਾਸਦੀ ਸਾਡੀ ਇਹ ਹੈ ਕਿ ਮਹਾਤਮਾ ਗਾਂਧੀ ਦੇ ਨਾਂ ਦੇ ਉੱਤੇ ਗੁਜਰਾਤ ਦੇ ਸੂਬੇ ਦੀ ਇੱਕ ਰਾਜਧਾਨੀ ਹੋਇਆ ਪੂਰੀ, ਅਤੇ ਅਸੀਂ ਊਧਮ ਸਿੰਘ ਜਾਂ ਭਗਤ ਸਿੰਘ ਦੇ ਨਾਂ ਦੇ ਉੱਤੇ ਰਾਜਧਾਨੀ ਤਾਂ ਬਹੁਤ ਦੂਰ ਦੀ ਗੱਲ, ਜਿਹੜੇ ਸ਼ਹਿਰ ਹੈਗੇ ਵੀ ਨੇ ਉਹਨਾਂ ਨੂੰ ਵੀ ਬਚਾ ਬਸਾ ਨਹੀਂ ਪਾ ਰਹੇ। ਐਸਾ ਕੀ ਹੈ ਉੱਥੇ ਜਿਹੜਾ ਊਧਮ ਸਿੰਘ ਦੇ ਨਾਲ ਜੁੜਿਆ ਹੋਇਆ? ਇੱਕੋ ਹਵੇਲੀ, ਔਰ ਉੱਥੇ ਵੀ ਕੋਈ ਰਿਸਰਚ ਨਹੀਂ, ਗਾਂਧੀਅਨ ਸਟੱਡੀ ਹੁੰਦੀ ਹੈ। ਇੱਦਾਂ ਨਹੀਂ ਕਿ ਗਾਂਧੀ ਦੇ ਉੱਤੇ ਨਹੀਂ ਹੋਣਾ ਚਾਹੀਦਾ, ਪਰ ਊਧਮ ਸਿੰਘ ਦੇ ਉੱਤੇ ਵੀ ਹੋਵੇ, ਕਿਉਂਕਿ ਇਹ ਇੱਕ ਐਸਾ ਕਰੈਕਟਰ ਹੈ ਜਿਹਦੇ ਬਾਰੇ ਸ਼ਾਇਦ ਇਤਿਹਾਸ ਨੇ ਵੀ ਜਸਟਿਸ ਨਹੀਂ ਕੀਤਾ, ਅਸੀਂ ਵੀ ਨਹੀਂ ਕਰ ਰਹੇ ਹੈਗੇ। ਅਸੀਂ ਬਸ ਇੰਨਾ ਕੁ ਦਿਖਾ ਦਿੰਦੇ ਹਾਂ ਕਿ 21 ਸਾਲ, ਜਿਵੇਂ ਫਿਲਮ ਵੀ ਆਈ ਸੀਗੀ ਜਿਹੜੀ ਵਿੱਕੀ ਕੌਸ਼ਲ ਵਾਲੀ, ਉਹ 'ਚ ਤੁਸੀਂ ਦੇਖਿਆ ਹੋਣਾ ਕਿ ਹਾਥੀ ਅਤੇ ਪੰਜਾਬੀ ਕਦੇ ਵੀ ਕੋਈ ਭੁੱਲਦੇ ਨਹੀਂ ਹੈਗੇ। ਦਿਖਾਇਆ ਇਹ ਗਿਆ ਕਿ ਪੰਜਾਬੀਆਂ ਦੀ ਐਲੀਫੈਂਟ ਮੈਮਰੀ ਹੁੰਦੀ ਹੈ ਅਤੇ ਕਈ ਗੱਲਾਂ ਨੂੰ ਯਾਦ ਰੱਖਦੇ ਨੇ। 21 ਸਾਲ ਬਾਅਦ ਜਾ ਕੇ ਬਦਲਾ ਲੈ ਲਿਆ ਜਲ੍ਹਿਆਂਵਾਲੇ ਬਾਗ ਦਾ, ਨੋਟ ਦੈਟ ਇਜ਼ ਨੋਟ ਦੀ ਕਰੈਕਟ ਸਟੋਰੀ, ਜਾਂ ਫਿਰ ਦੈਟ ਇਜ਼ ਨੋਟ ਦੀ ਕੰਪਲੀਟ ਸਟੋਰੀ। ਕੰਪਲੀਟ ਸਟੋਰੀ ਦੇ ਵਿੱਚ ਬੜੇ ਸਾਰੇ ਐਸਪੈਕਟ ਲੁਕ ਵੀ ਜਾਂਦੇ ਨੇ। ਪਿੱਛੇ ਜੇ ਮੈਂ ਇੱਕ ਕਿਸੇ ਪੋਡਕਾਸਟਰ ਦੀ ਗੱਲ ਸੁਣ ਰਿਹਾ ਸੀ, ਕਹਿੰਦੇ ਜਦੋਂ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਕੁ ਰੱਖਦੇ ਹਾਂ ਕਿ ਇੱਕ ਨੌਜਵਾਨ ਜਿਹੜਾ ਛੋਟੀ ਉਮਰ ਦੇ ਵਿੱਚ ਫਾਂਸੀ 'ਤੇ ਟੰਗਿਆ ਗਿਆ, ਪਰ ਉਹ ਨੌਜਵਾਨ ਦੀਆਂ ਕੁਝ ਆਪਣੀਆਂ ਸਦਰਾਂ ਵੀ ਹੋਣਗੀਆਂ। ਨੌਜਵਾਨਾਂ ਨੂੰ ਨੌਜਵਾਨਾਂ ਦੀ ਤਰ੍ਹਾਂ ਦੇਖਦੇ ਹੀ ਨਹੀਂ ਅਸੀਂ, ਫਰੀਡਮ ਫਾਈਟਰਸ ਦੀ ਜਦੋਂ ਗੱਲ ਆਉਂਦੀ ਹੈ ਉਹਨਾਂ ਦੀ ਆਪਣੀ ਪਰਸਨਲ ਲਾਈਫ ਕੀ ਰਹੀ ਹੋਏਗੀ। ਊਧਮ ਸਿੰਘ ਦੇ ਕੇਸ ਦੇ ਵਿੱਚ ਤਾਂ ਹੋਰ ਵੀ ਬੜੀ ਅਜੀਬ ਕਹਾਣੀ ਹੈਗੀ ਹੈ, ਜਿਹਨੂੰ ਛੋਟੇ ਹੁੰਦੇ ਹੀ ਇੱਕ ਜਿਹਨੇ ਮਾਂ ਪਿਓ ਨਹੀਂ ਹੈਗੇ ਅਤੇ ਉਹਨਾਂ ਦੇ ਫੈਮਿਲੀ ਦੇ ਵਿੱਚੋਂ ਉਹਨਾਂ ਦੇ ਜਿਹੜੇ ਅੰਕਲ ਨੇ ਉਹਨਾਂ ਨੂੰ ਇੱਕ ਇੱਕ ਔਰਫਨੇਜ 'ਚ ਪਾ ਦਿੰਦੇ ਨੇ, ਇੱਕ ਅਨਾਥ ਆਸ਼ਰਮ ਦੇ ਵਿੱਚ ਪਾ ਦਿੰਦੇ ਨੇ। ਅਨਾਥ ਆਸ਼ਰਮ ਦੀ ਵੀ ਆਪਣੀ ਇੱਕ ਜ਼ਿੰਦਗੀ ਹੋਏਗੀ, ਅਤੇ ਉੱਥੇ ਊਧਮ ਉਹਨਾਂ ਨੂੰ ਨਾਮ ਕਿਸੇ ਨੇ ਦਿੱਤਾ ਜਾਂ ਕੋਈ ਹੋਰ ਨਾਮ ਸੀ, ਇਹ ਵੀ ਅਲੱਗ ਕਹਾਣੀਆਂ ਨੇ। ਅਤੇ ਊਧਮ ਨਾਮ ਅਸੀਂ ਪੰਜਾਬੀ 'ਚ ਜਾਣਦੇ ਹਾਂ ਕਿ ਊਧਮ ਮਚਾਉਣ ਵਾਲਾ, ਯਾਨੀ ਕਿ ਤਬਾਹੀ ਮਚਾਉਣ ਵਾਲਾ, ਬਟ ਉੱਥੋਂ ਬਿਲਕੁਲ ਅਲੱਗ ਕਰੈਕਟਰ ਇੱਕ ਹੈਗਾ, ਅਤੇ ਉਹ ਕਰੈਕਟਰ ਦੇ ਬਾਰੇ ਅੱਜ ਦੇ ਦਿਨ ਆਪਾਂ ਗੱਲਾਂ ਕਰਨੀਆਂ ਨੇ, ਕਿਉਂ ਕਰਨੀਆਂ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਹੈਗੇ ਹਾਂ। ਪਰ ਇਸ ਪ੍ਰੋਗਰਾਮ ਜਿਹਦਾ ਨਾਂ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੀ, ਇਹਦੇ 'ਚ ਗੱਲ ਮੈਂ ਨਹੀਂ ਕਰ ਸਕਦਾ, ਕਿਉਂਕਿ ਊਧਮ ਸਿੰਘ ਦੇ ਬਾਰੇ ਜਿਹੜੀ ਜਿਸ ਜ਼ਹਿਨੀਅਤ ਦੇ ਨਾਲ ਗੱਲ ਕਰਨੀ, ਪਿਛਲੀ ਵਾਰ ਵੀ ਕੀਤਾ ਸੀ, ਪਿਛਲੇ ਸਾਲ ਵੀ ਇਹ ਐਪੀਸੋਡ ਕੀਤਾ ਸੀ, ਪਰ ਉਹਦੇ 'ਚ ਕੁਝ ਵੱਖਰੀਆਂ ਗੱਲਾਂ ਅੱਜ ਦੇ ਦਿਨ ਕਰਨੀਆਂ ਹੈਗੀਆਂ ਨੇ। ਕਿਸੇ ਉਸੇ ਲੀਕ ਦੇ ਉੱਤੇ ਅਸੀਂ ਵੀ ਉਸੇ ਲੀਕ ਦੇ ਫਕੀਰ ਨਾ ਬਣ ਜਾਈਏ। ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ ਲੀਕ ਤੋਂ ਕੁਝ ਵੱਖਰੀ ਗੱਲ ਕਰਨ ਦੇ ਲਈ। ਭਾਈ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ੍ਰੀ ਅਕਾਲ ਗੌਤਮ ਜੀ।
0: ਜੀ ਬਹੁਤ
1: ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ
0: ਭਾਜੀ, ਇੱਕ ਗੱਲ ਜਿਹੜੀ ਊਧਮ ਸਿੰਘ ਦੇ ਨਾਲ ਜੁੜੀ, ਮੈਂ ਇੱਕ ਦਿਨ ਆਪਾਂ ਵੀ ਫੋਨ ਦੇ ਉੱਤੇ ਵੀ ਗੱਲ ਕਰ ਰਹੇ ਸੀ, ਪਰ ਮੈਂ ਇੱਕ ਦਿਨ ਸੋਚ ਰਿਹਾ ਸੀ ਔਰ ਉਹ ਸਾਰੀਆਂ ਗੱਲਾਂ ਆਪਸ 'ਚ ਜੁੜ ਗਈਆਂ। ਅਤੇ ਉਹ ਇਹ ਸੀ, ਇੱਕ ਤਾਂ ਜਿਹੜਾ ਰਾਮ ਮੁਹੰਮਦ ਸਿੰਘ ਆਜ਼ਾਦ ਵਾਲਾ, ਉਹ ਇੱਕ ਅਲੱਗ ਬਹਿਸ ਚੱਲਦੀ ਰਹਿੰਦੀ ਹੈ, ਉਹਦੇ 'ਤੇ ਵੀ ਤੁਸੀਂ ਆਪਣਾ ਦੱਸ ਦਿਓ। ਸ਼ਹੀਦ ਏ ਆਜ਼ਮ ਕਿਹਾ ਜਾਂਦਾ ਹੈ, ਹੋਰ ਬਹੁਤ ਕੁਝ ਕਿਹਾ ਜਾਂਦਾ, ਪਰ ਇਹ ਸਾਰੇ ਟਾਈਟਲਸ ਦੇਣ ਦੇ ਨਾਲ ਕਿ ਉਸ ਇੱਕ ਪੂਰੇ ਕਰੈਕਟਰ ਨੂੰ ਅਸੀਂ ਜਸਟੀਫਾਈ ਕਰ ਦਿੰਦੇ ਹਾਂ। ਅਤੇ ਜਿਹੜੀ ਮੈਂ ਸਟਾਰਟਿੰਗ 'ਚ ਇੱਕ ਰੈਫਰੈਂਸ ਦੇ ਰਿਹਾ ਸੀ ਕਿ ਊਧਮ ਸਿੰਘ ਦੇ, ਮਤਲਬ ਜਦੋਂ ਇੱਕ ਅਸੀਂ ਕਿਸੇ ਦੇ ਕਿਰਦਾਰ ਦੀ ਕਹਾਣੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉਹਦੇ ਫਾਈਨਲ ਚੈਪਟਰ 'ਤੇ ਹੀ ਪਹੁੰਚ ਜਾਂਦੇ ਹਾਂ। ਜਦੋਂ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦੇ ਹਾਂ ਤਾਂ ਉਹ ਸਿਰਫ ਖਾਲਸਾ ਪੰਥ ਸਾਜਣ ਜਾਂ ਹੋਰ ਲੜਾਈਆਂ ਪੜ੍ਹਾਈਆਂ ਦੀ ਗੱਲ ਕਰਕੇ ਖਤਮ ਕਰ ਦਿੰਦੇ। ਉਸ ਇੱਕ ਕਿਰਦਾਰ ਦਾ ਆਪਣਾ ਇੱਕ ਪੂਰੀ ਲਾਈਫ ਜਰਨੀ ਰਹੀ ਹੋਏਗੀ, ਠੀਕ ਉਸੇ ਤਰੀਕੇ ਦੇ ਨਾਲ ਊਧਮ ਸਿੰਘ ਦੀ ਪਹਿਲਾਂ ਦੀ ਲਾਈਫ, ਉਹ ਕਹਿ ਦਿੰਦੇ ਨੇ ਕਿ ਅਨਨੋਨ ਚੈਪਟਰਸ ਦੇ ਵਿੱਚ ਹੀ ਹੈ, ਪਰ ਕਿਸੇ ਨੇ ਤਾਂ ਰਿਕਾਰਡ ਕੀਤੀ ਹੋਣੀ ਹੈ ਨਾ ਔਰਫਨ ਏਜ ਦੇ ਵਿੱਚ ਜਦੋਂ ਰਹਿ ਰਹੇ ਸੀ ਕਿਵੇਂ ਰਹੇ, ਉੱਥੇ ਹੋਰ ਬੱਚਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਪਾਰਟੀਸਪੇਟ ਕਰਦੇ ਹੋ, ਉਹਨਾਂ ਦਾ ਪਹਿਲੇ ਨਾਮ ਕੀ ਸੀਗੇ, ਜਾਂ ਉਹ ਨਾਵਾਂ ਦੇ ਪਿੱਛੇ ਦੀਆਂ ਵੀ ਆਪਣੀਆਂ ਕਹਾਣੀਆਂ ਹੋਣਗੀਆਂ। ਫਿਰ ਉਹ ਹੌਲੀ ਹੌਲੀ ਵੱਡੇ ਹੋਏ, ਠੀਕ ਹੈ, ਇੱਕ ਜਲ੍ਹਿਆਂਵਾਲੇ ਬਾਗ ਦਾ ਇੱਕ ਸੇਕ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਸੀਗਾ, ਬਟ ਇੱਕ ਬੱਚੇ ਦੇ ਲਈ ਐਡਾ ਜਿਗਰਾ ਕਰਨਾ ਕਿਵੇਂ ਪੋਸੀਬਲ ਹੈ? ਫਿਰ ਇੱਕ ਅਲੱਗ ਅਲੱਗ ਸ਼ਹਿਰਾਂ ਦੀ ਜਰਨੀ, ਉਹ ਜਰਨੀ ਦੇ ਵਿੱਚ ਵੀ ਕਿ ਉਹ ਹਰ ਵਕਤ ਆਪਣੇ ਦਿਮਾਗ ਦੇ ਵਿੱਚ ਇੱਕ ਬਦਲਾ ਬਦਲਾ ਬਦਲਾ ਇੱਦਾਂ ਰਹਿੰਦਾ ਹੋਊਗਾ, ਜਾਂ ਸ਼ਹੀਦ ਊਧਮ ਸਿੰਘ ਦੀ ਆਪਣੀ ਵੀ ਇੱਕ ਪਰਸਨੈਲਿਟੀ ਹੋਊਗੀ, ਉਹਦੇ 'ਚੋਂ ਸ਼ਹੀਦ ਅੱਖਰ ਹਟਾ ਕੇ ਊਧਮ ਸਿੰਘ ਜਾਂ ਮੁਹੰਮਦ ਸਿੰਘ ਆਜ਼ਾਦ, ਜੋ ਵੀ ਉਹਦੀ ਪਰਸਨੈਲਿਟੀ, ਉਹ ਉਸ ਪਰਸਨੈਲਿਟੀ ਨੂੰ ਅਸੀਂ ਕਦੇ ਸਮਝ ਪਾਵਾਂਗੇ? ਮੇਰਾ ਗਾਂਧੀ ਸਟੱਡੀ ਦੇ ਉੱਤੇ ਗੱਲ ਕਰਨ ਦਾ ਮਕਸਦ ਇਹ ਨਹੀਂ ਸੀ ਕਿ ਆਪਾਂ ਉਹਨਾਂ ਨੂੰ ਡੀਫੇਮ ਕਰ ਰਹੇ ਹਾਂ, ਬਟ ਊਧਮ ਸਿੰਘ ਸਟੱਡੀ, ਭਗਤ ਸਿੰਘ ਸਟੱਡੀ, ਇਸ ਕਿਸਮ ਦੀਆਂ ਸਟੱਡੀਜ਼ ਵੀ ਤਾਂ ਹੋਣੀਆਂ ਚਾਹੀਦੀਆਂ ਨੇ।
1: ਨਹੀਂ, ਬਿਲਕੁਲ ਤੁਹਾਡੀ ਗੱਲ ਗੌਤਮ ਜੀ ਇਹ ਬਿਲਕੁਲ ਦਰੁਸਤ ਹੈ ਕਿ ਜਿਹੜੇ ਸਾਡੇ ਨਾਇਕ ਨੇ, ਜਿਹੜੇ ਸਾਡੇ ਹੀਰੋ ਨੇ, ਤੇ ਜੰਗੇ ਆਜ਼ਾਦੀ ਦੇ ਹੀਰੋ ਨੇ, ਜਾਂ ਹੋਰ ਸੋਸ਼ਲ ਲਾਈਫ ਦੇ ਵਿੱਚ, ਪੋਲੀਟੀਕਲ ਲਾਈਫ

0: ਦੇ ਵਿੱਚ ਉਹਨਾਂ ਨੇ ਵੱਡਾ ਕੰਮ ਕੀਤਾ ਤੇ ਉਹ ਕਈ ਵਾਰੀ ਜਦੋਂ ਬਾਅਦ ਦੇ ਵਿੱਚ ਉਹਦਾ ਇੱਕ ਲੈਜੰਡ ਘੜਿਆ ਜਾਂਦਾ ਤੇ ਉਹਦੇ ਵਿੱਚ ਫਿਰ ਜਿਹੜੀ ਇੱਕ ਮਾਰਕੇਵਾਰੀ ਵਾਲੀ ਗੱਲ ਹੈ ਤੇ ਉੱਥੇ ਜਿਹੜੀ ਸਾਰੀ ਗੱਲ ਕੇਂਦਰਿਤ ਕਰ ਦਿੱਤੀ ਜਾਂਦੀ ਹੈ। ਹੁਣ ਅਸੀਂ ਕਈ ਵਾਰੀ ਕਾਲਜਾਂ ਦੇ ਵਿੱਚ ਯੂਥ ਫੈਸਟੀਵਲ ਵਗੈਰਾ ਚ ਦੇਖਦੇ ਹਾਂ ਊਧਮ ਸਿੰਘ ਦੀ ਵਾਰ ਅਕਸਰ ਗਾਈ ਜਾਂਦੀ ਹੈ, ਫੜ ਲਓ ਲੰਦਨ ਵਾਸੀ ਹੋ ਮੈਂ ਖੜਾ ਪੁਕਾਰਾਂ, ਤੇ ਜਾਂ ਅਕਸਰ ਇਹ ਹੁੰਦਾ ਢੱਡ ਸਾਰਗੀ ਤੇ ਜਿਹੜੀਆਂ ਵਾਰਾਂ ਗਾਈਆਂ ਜਾਂਦੀਆਂ ਨੇ ਜਿਹੜਾ ਸੀ ਉਹ ਬੋਲੀ ਸੁਣੀ ਜਦੋਂ ਅੜਵਾਇਰ ਦੀ ਸ਼ੇਰ ਘੁਰ ਨੇ ਚੋ ਉੱਠਿਆ, ਇਹ ਇੱਦਾਂ ਦੀਆਂ ਜਿਹੜੀਆਂ ਉਹ ਨੇ ਠੀਕ ਹੈ, ਉਹ ਇੱਕ ਲੇਜਰ ਨੂੰ ਦੱਸਣ ਵਾਸਤੇ, ਇੱਕ ਬਹਾਦਰੀ ਨੂੰ ਦੱਸਣ ਵਾਸਤੇ ਜਾਂ ਬੰਦੇ ਦੀ ਦ੍ਰਿੜਤਾ ਨੂੰ ਟਰਮੀਨੇਸ਼ਨ ਨੂੰ ਦੱਸਣ ਵਾਸਤੇ ਉਹ ਠੀਕ ਹੈ, ਤੇ ਪਰ ਉਹਦੇ ਚ ਫਿਰ ਜਿਹੜੀ ਉਹਨਾਂ ਦੀ ਜ਼ਿੰਦਗੀ ਕੀ ਸੀ, ਜਿਹੜੀ ਅਸਲ ਜਿਹੜੀ ਲੈਜੰਡ ਹੈ ਉਹ ਕੀ ਸੀ, ਉਹ ਰੁਲ ਜਾਂਦੀ ਹੈ ਤੇ ਅਕਸਰ ਇਹ ਹੁੰਦਾ। ਤੇ ਦੂਜੀ ਇਹਦੇ ਚ ਨਾਲ ਜਿਹੜੀ ਗੱਲ ਹੈ, ਕਿਉਂਕਿ ਜਦੋਂ ਆਪਾਂ ਤੁਸੀਂ ਗਾਂਧੀ ਦੀ ਗੱਲ ਕੀਤੀ ਹੈ ਜਾਂ ਨਹਿਰੂ ਦੀ ਗੱਲ ਕਰਦੇ ਹਾਂ, ਇਹ ਕਿ ਚਲੋ ਉਹ ਵੀ ਕੋਈ ਛੋਟੇ ਨਾਇਕ ਨਹੀਂ ਹੈਗੇ, ਗਾਂਧੀ ਵੀ ਵੱਡੇ ਨਾਇਕ ਸੀ ਜੰਗੇ ਆਜ਼ਾਦੀ ਦੇ, ਤੇ ਪਰ ਕਿਉਂਕਿ ਗਾਂਧੀ ਜਿਹੜੇ ਸੀ ਉਹ ਬਹੁਤ ਵੱਡੇ ਰਈਸ ਪਰਿਵਾਰ ਚ ਪੈਦਾ ਹੋਏ, ਏਦਾਂ ਹੀ ਨਹਿਰੂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਮੂੰਹ ਚ ਚਾਂਦੀ ਦਾ ਚਮਚਾ ਲੈ ਕੇ ਜੰਮੇ ਸੀ ਅਕਸਰ, ਇਹ ਇਹਦੇ ਲਈ ਤਸ਼ਬੀਹ ਵਰਤੀ ਜਾਂਦੀ, ਹਾਲਾਂਕਿ ਚਲੋ ਅੰਗਰੇਜ਼ੀ ਦਾ ਇਹ ਮੁਹਾਵਰਾ। ਤੇ ਹੁਣ ਉਹ ਤਾਂ ਨਾਲ ਜਿਹਨਾਂ ਆਪਣੇ ਨੋਟਸ ਲਿਖਦੇ ਰਹੇ, ਉਹਨਾਂ ਨੇ ਬੁੱਕਸ ਵੀ ਲਿਖੀਆਂ, ਅਖਬਾਰ ਕੱਢੇ, ਸਾਰਾ ਇਹ ਸਾਰਾ ਕੁਛ ਕੀਤਾ, ਪਰ ਜਿਹੜੇ ਸਾਡੇ ਇਹ ਹੀਰੋ ਨੇ ਤੇ ਇਹਨਾਂ ਨੇ ਐਕਟੀਵਿਟੀ ਕੀਤੀ ਤੇ ਉਹ ਐਕਟੀਵਿਟੀ ਕਰਦੇ ਗਏ, ਅੱਗੇ ਤੁਰਦੇ ਗਏ, ਤੇ ਪਰ ਇਹ ਵੀ ਜਦੋਂ ਉਹਨਾਂ ਦੀ ਉਸ ਪੈਰ ਨੂੰ ਨੱਪਣ ਵਾਲਾ ਜਿਹੜਾ ਸਾਡੇ ਜਿਹੜਾ ਇਤਿਹਾਸਕਾਰਾਂ ਦਾ ਫਰਜ਼ ਬਣਦਾ, ਤੇ ਉਵੇਂ ਜਿਹੜੀ ਉਹ ਪੈਰ ਨਹੀਂ ਨੱਪੀ ਗਈ। ਇਹੀ ਜਿਹੜਾ ਸਾਰਾ ਕੁਛ ਊਧਮ ਸਿੰਘ ਨਾਲ, ਸ਼ਹੀਦ ਊਧਮ ਸਿੰਘ ਨਾਲ ਹੋਇਆ। ਸ਼ਹੀਦ ਊਧਮ ਸਿੰਘ ਦੀਆਂ ਜਿਹੜੀਆਂ ਦੋ ਹੀ ਵੱਡੀਆਂ ਗੱਲਾਂ, ਇੱਕ ਜਿਹੜਾ ਜਲਿਆਂਵਾਲੇ ਬਾਗ ਦਾ ਸਾਕਾ ਜਿਹੜਾ ਉੱਥੇ ਕਤਲੇਆਮ ਹੋਇਆ ਪੰਜਾਬੀਆਂ ਦਾ, ਤੇ ਦੂਜਾ ਜਿਹੜਾ ਹੈਗਾ ਕੈਕਸਟਨ ਹਾਲ ਦੇ ਵਿੱਚ ਜਿਹੜਾ ਹੈ ਉਹ ਡਵਾਇਰ ਨੂੰ ਜਿਹੜਾ ਗੋਲੀ ਮਾਰਨ ਦੀ ਘਟਨਾ। ਇਹ ਊਧਮ ਸਿੰਘ ਦੀ ਸਾਰੀ ਲਾਈਫ, ਸਾਰੀ ਜ਼ਿੰਦਗੀ, ਸਾਰੀ ਇੱਥੇ ਅਸੀਂ ਲਿਆ ਕੇ ਕੇਂਦਰਿਤ ਕਰਕੇ ਛੱਡ ਦਿੰਦੇ ਹਾਂ, ਸਾਨੂੰ ਇਹ ਲੱਗਦਾ ਕਿ ਬਸ ਗੱਲ ਕਹਾਣੀ ਇਹ ਖਤਮ ਹੋ ਗਈ। ਕੱਲ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ, 31 ਜੁਲਾਈ ਨੂੰ ਉਹਨਾਂ ਨੂੰ ਜਿਹੜਾ ਸੀਗਾ ਪੈਂਟੋ ਵਿਲਾ ਜਿਹੜੀ ਜੇਲ੍ਹ ਹੈ ਤੇ ਉੱਥੇ ਉਹਨਾਂ ਨੂੰ ਜਿਹੜੀ ਸੀ ਫਾਂਸੀ ਦਿੱਤੀ ਗਈ ਸੀ। ਤੇ ਠੀਕ ਜਿਹੜੀ ਇਹ ਘਟਨਾ ਸੀ ਕੈਕਸਟਨ ਹਾਲ ਦੀ, ਤੇ 13 ਮਾਰਚ 1940 ਨੂੰ ਵਾਪਰੀ, ਉਸ ਤੋਂ ਠੀਕ ਜਿਹੜਾ ਹੈ 4.5 ਮਹੀਨਿਆਂ ਦੇ ਬਾਅਦ ਜਿਹੜਾ ਉਹਨਾਂ ਨੂੰ ਇਹ ਸਾਰਾ ਕੁਛ ਛੇਤੀ ਛੇਤੀ ਜਿਹੜਾ ਹੈ ਇਹ ਟ੍ਰਾਇਲ ਕੰਪਲੀਟ ਕਰਕੇ ਜਿਹੜਾ ਹੈ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀਗੀ। ਤੇ ਇਸ ਕਰਕੇ ਵੀ ਚਲੋ ਇਹ ਇੱਕ ਸਬੱਬ ਬਣਿਆ ਉਹਨਾਂ ਬਾਰੇ ਗੱਲ ਕਰਨ ਦਾ। ਜਿਹੜੀ ਤੁਸੀਂ ਸ਼ੁਰੂ ਚ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ, ਮੇਰਾ ਖਿਆਲ ਹੈ ਕਿ ਉਹ ਬਹੁਤ ਜ਼ਿਆਦਾ ਜਿਹੜਾ ਹੈ ਇੱਕ ਸੋਚਣ ਵਾਲਾ ਬੰਦਾ ਜਾਂ ਥੋੜਾ ਜਿਹਾ ਇਤਿਹਾਸ ਨੂੰ ਸਮਝਣ ਵਾਲਾ ਬੰਦਾ ਜਾਂ ਇਤਿਹਾਸ ਤੇ ਝਾਤੀ ਮਾਰਨ ਵਾਲਾ ਬੰਦਾ, ਉਹ ਫਿਰ ਜ਼ਰੂਰ ਉਹਨੂੰ ਲੱਗਦਾ ਕਿ ਕੁਛ ਨਾ ਕੁਛ ਜਿਹੜੀਆਂ ਉਹ ਗੱਲਾਂ ਵੀ ਹੋਣੀਆਂ ਚਾਹੀਦੀਆਂ ਜਿਹੜੀਆਂ ਲੋਕਾਂ ਨੂੰ ਪਤਾ ਨਹੀਂ ਜਾਂ ਜਿਹਨਾਂ ਬਾਰੇ ਭੁਲੇਖੇ ਨੇ ਜਾਂ ਜਿਹਨਾਂ ਗੱਲਾਂ ਨੂੰ ਰੱਦ ਕਰਨ ਦੀ ਜ਼ਰੂਰਤ ਹੈ। ਕਿਉਂਕਿ ਇਹ ਵੀ ਇੱਕ ਸ਼ਹੀਦ ਦੇ ਨਾਲ ਅਨਿਆਂ ਹੁੰਦਾ ਜਦੋਂ ਅਸੀਂ ਕੋਈ ਵਾਧੂ ਗੱਲਾਂ ਉਹਨਾਂ ਦੇ ਨਾਲ ਜੋੜ ਲੈਂਦੇ ਹਾਂ, ਜਿਵੇਂ ਪਹਿਲੀ ਗੱਲ ਉਹਨਾਂ ਦੇ ਨਾਂ ਤੋਂ ਹੀ ਹੈ ਤੇ ਜਿਸ ਬਾਰੇ ਇਹ ਕਿਹਾ ਜਾਂਦਾ। ਤੇ ਠੀਕ ਹੈ, ਊਧਮ ਸਿੰਘ ਸ਼ੇਰ ਸਿੰਘ ਦੇ ਨਾਂ ਤੇ ਪੈਦਾ ਹੋਏ, ਮਾਂ ਪਿਓ ਨੇ ਸ਼ੇਰ ਸਿੰਘ ਰੱਖਿਆ ਨਾਂ ਜਦੋਂ ਪੈਦਾ ਹੋਏ, ਤੇ ਉਹਨਾਂ ਦੇ ਜਿਹੜੇ ਵੱਡੇ ਭਰਾ ਸੀ ਉਹਨਾਂ ਦਾ ਨਾਂ ਸਾਧੂ ਸਿੰਘ ਰੱਖਿਆ। ਤੇ ਬਹੁਤ ਹੀ ਛੇਤੀ ਜਿਹੜਾ ਹੈ ਉਹ ਮਾਤਾ ਜੀ ਚਲੇ ਗਏ ਪਹਿਲਾਂ, ਫਿਰ ਪਿਤਾ ਜੀ ਚਲੇ ਗਏ ਛੋਟੀ ਉਮਰ ਦੇ ਵਿੱਚ ਹੀ, ਜਿਹੜੇ ਸੀ ਉਹ ਇੱਕ ਤਰੀਕੇ ਦੇ ਯਤੀਮ ਹੋ ਗਏ ਦੋਨੇ ਭਰਾ। ਤੇ ਹੁਣ ਜਿਹੜੀ ਉਹਨਾਂ ਦੀ ਉਹ ਲਾਈਫ ਹੈ ਜਿਹੜੀ ਸੁਨਾਮ ਦੇ ਵਿੱਚ ਪੈਦਾ ਹੁੰਦੇ ਆ ਜਿੱਥੇ, ਤੇ ਉਦੋਂ ਬਾਅਦ ਉਹਨਾਂ ਦੇ ਪਿਤਾ ਦਾ ਜਿਹੜਾ ਸੰਘਰਸ਼ ਹੈ, ਮਾਤਾ ਦਾ ਸੰਘਰਸ਼ ਹੈ, ਤੇ ਪਿਤਾ ਲੇਬਰ ਕਰਦੇ ਆ, ਹਾਲਾਂਕਿ ਉੱਥੇ ਜਿਹੜੀ ਉਹ ਕਮਿਊਨਿਟੀ ਦੇ ਵਿੱਚ ਪੈਦਾ ਹੋਏ, ਤੇ ਹੁਣ ਭਾਵੇਂ ਕਮਿਊਨਿਟੀ ਉਹ ਮਾਣ ਕਰਦੀ ਹੈ, ਚਲੋ ਕਰਨਾ ਵੀ ਚਾਹੀਦਾ, ਤੇ ਕੰਬੋਜ ਬਰਾਦਰੀ ਦੇ ਵਿੱਚ ਉਹ ਪੈਦਾ ਹੋਏ, ਉਹਨਾਂ ਕੋਲ ਜ਼ਮੀਨਾਂ ਵੀ ਨੇ ਸੁਨਾਮ ਦੇ ਵਿੱਚ ਵੀ ਹੈਗੀਆਂ, ਪਰ ਉਹਨਾਂ ਕੋਲ ਜ਼ਮੀਨ ਹੈ ਨਹੀਂ ਸੀ, ਤੇ ਉਹ ਜਿਹੜਾ ਸੀ ਲੇਬਰ ਦਾ ਕੰਮ ਉਹਦੇ ਪਿਤਾ ਕਰਦੇ, ਉਦੋਂ ਨਹਿਰਾਂ ਦੀ ਖੁਦਾਈ ਹੋ ਰਹੀ ਸੀ ਤੇ ਨਹਿਰ ਪੁੱਟੀ ਜਾ ਰਹੀ ਸੀ, ਤੇ ਆਪਣਾ ਜਿਹੜਾ ਉਹਨਾਂ ਨੇ ਇੱਕ ਜਿਹੜੀ ਉਪਜੀਵਿਕਾ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਸ ਤਰ੍ਹਾਂ ਦਾ ਜਿਹੜਾ ਰਿਜ਼ਕ ਸੀ ਜਿਹੜਾ ਉਹਨਾਂ ਦਾ ਉਹ ਸੀ। ਤੇ ਉਦੋਂ ਬਾਅਦ ਉਹਨਾਂ ਨੇ ਰੇਲਵੇ ਫਾਟਕ ਸੁਨਾਮ ਦੇ ਨਾਲ ਹੀ ਉਪਲੀ, ਤੇ ਉੱਥੇ ਜਿਹੜਾ ਸੀਗਾ ਚੌਕੀਦਾਰ ਦੇ ਵਜੋਂ ਵੀ ਕੰਮ ਕੀਤਾ। ਤੇ ਪਰ ਜਦੋਂ ਮਾਤਾ ਦੀ ਡੈਥ ਹੋਣ ਤੋਂ ਬਾਅਦ ਉਹ ਅੰਮ੍ਰਿਤਸਰ ਆਏ, ਤੇ ਉੱਥੇ ਹੀ ਉਹਦੇ ਪਿਤਾ ਬਿਮਾਰ ਹੋ ਗਏ, ਉਹਨਾਂ ਦੀ ਡੈਥ ਹੋ ਗਈ, ਜਿਸ ਕਰਕੇ ਉਹਨਾਂ ਦੇ ਤਾਇਆ ਜੀ ਨੇ ਜਿਹੜਾ ਸੀ ਉਹਨਾਂ ਨੂੰ ਦੋਨੇ ਭਰਾਵਾਂ ਨੂੰ ਉੱਥੇ ਜਿਹੜਾ ਸੈਂਟਰਲ ਖਾਲਸਾ ਯਤੀਮ ਖਾਨਾ ਉਹ ਹੁਣ ਵੀ ਹੈਗਾ ਪਰ ਹੁਣ ਬਹੁਤਾ ਚਰਚਾ ਚ ਨਹੀਂ ਕਿਉਂਕਿ ਉਸ ਤੋਂ ਬਾਅਦ ਭਗਤ ਪੂਰਨ ਸਿੰਘ ਪਿੰਗਲਵਾਲਾ ਦੀ ਜ਼ਿਆਦਾ ਚਰਚਾ ਹੋਣ ਕਰਕੇ ਤੇ ਜਿਹੜਾ ਹੁਣ ਉਹ ਉਵੇਂ ਉਹ ਚਰਚਾ ਚੋਂ ਰਿਹਾ ਨੀ ਜਿਹੜਾ ਔਰਫਨੇਜ ਜਿਹਦਾ ਸੈਂਟਰਲ ਖਾਲਸਾ ਯਤੀਮ ਖਾਨਾ ਤੇ ਉਸ ਵੇਲੇ ਕਿਉਂਕਿ ਉਹਦਾ ਨਾਂ ਸੀ ਉੱਥੇ ਬਹੁਤ ਸਾਰੇ ਬੱਚਿਆਂ ਦੀ ਪਰਵਰਿਸ਼ ਕੀਤੀ ਜਾਂਦੀ ਸੀ ਜਿੱਥੇ ਇਹ ਦੋ ਭਰਾ ਦੋਨੇ ਭਰਾ ਉੱਥੇ ਜਿਹੜੇ ਸੀ ਉਹ ਰਹੇ ਉਹਨਾਂ ਦੀ ਪਰਵਰਿਸ਼ ਹੋਈ ਤੇ ਵੱਡੇ ਭਰਾ ਨੇ ਵੀ ਬਹੁਤਾ ਸਮਾਂ ਸਾਥ ਨਾ ਦਿੱਤਾ ਜਿਹੜੇ ਹੁਣ ਉਹਨਾਂ ਦਾ ਜਿਹੜਾ ਨਾਂ ਜਿਹੜਾ ਸੀ ਉੱਥੇ ਕਿਉਂਕਿ ਜਦੋਂ ਉੱਥੇ ਉਹ ਆਪਣਾ ਨਾਂ ਜਿਹੜਾ ਸੀ ਰੱਖਦੇ ਸੀਗੇ ਜਿਸ ਤਰ੍ਹਾਂ ਇਹਨਾਂ ਦਾ ਨਾਂ ਊਧਮ ਸਿੰਘ ਰੱਖਿਆ ਗਿਆ ਇਹਨਾਂ ਦੇ ਭਰਾ ਦਾ ਨਾਂ ਮੁਕਤਾ ਸਿੰਘ ਰੱਖਿਆ ਗਿਆ ਤੇ ਮੁਕਤਾ ਸਿੰਘ ਵੀ ਲੰਬਾ ਸਮਾਂ ਜਿਹੜਾ ਉਹ ਸਾਥ ਨਹੀਂ ਦਿੱਤਾ ਉਹ ਵੀ ਬਿਮਾਰ ਹੋ ਗਏ ਬਿਮਾਰ ਹੋਣ ਤੋਂ ਬਾਅਦ ਅਕਾਲ ਚਲਾਵਾਂ ਕਰ ਗਏ ਤੇ ਹੁਣ ਊਧਮ ਸਿੰਘ ਜਦੋਂ ਯੰਗ ਉਮਰ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਇੱਛਾ ਸੀ ਕਿ ਉਹ ਫੌਜ ਚ ਜਾਣ ਕਿਉਂਕਿ ਇੱਕ ਤਾਂ ਉਹ ਦਿਮਾਗੀ ਤੌਰ ਤੇ ਫਿਜ਼ੀਕਲੀ ਦੋਨੇ ਤਰ੍ਹਾਂ ਉਹ ਤਕੜੇ ਸੀ ਤੇ ਉਹ ਜਦੋਂ ਫੌਜ ਦੇ ਵਿੱਚ ਜਾਂਦੇ ਆ ਉਹ ਸਿੱਖ ਪਾਇਨੀਅਰ ਉਦੋਂ ਰੈਜੀਮੈਂਟ ਦੇ ਵਿੱਚ ਸ਼ਾਇਦ 32ਵੀਂ ਸਿੱਖ ਪਾਇਨੀਅਰ ਰੈਜੀਮੈਂਟ ਦੇ ਵਿੱਚ ਉਹਨਾਂ ਨੂੰ ਭਰਤੀ ਕਰ ਲਿਆ ਬਿਲਕੁਲ ਹੇਠਲੇ ਰੈਂਕ ਤੇ ਜਿੱਥੇ ਲੇਬਰ ਲੈਵਲ ਦਾ ਜਿਹੜਾ ਕੰਮ ਹੁੰਦਾ ਰੇਲਵੇ ਲਾਈਨਾਂ ਜਿਹੜੀਆਂ ਉਹ ਵਿਛਾਈਆਂ ਜਾ ਰਹੀਆਂ ਸੀ ਬਸਰੇ ਚਲੇ ਗਏ ਏਦਾਂ ਦੀ ਗੱਲ ਤੇ ਉੱਥੋਂ ਉਹਨਾਂ ਨੂੰ ਕੁਛ ਗੱਲਾਂ ਦੀ ਜਿਹੜੀ ਉਹ ਸਮਝ ਪਈ ਕਿ ਇਨਸਾਨ ਕੀ ਹੈ ਰਾਜ ਕੌਣ ਕਰਦਾ ਇਹ ਸਾਰੀਆਂ ਜਿਹੜੀਆਂ ਇਹ ਗੱਲਾਂ ਤੇ ਪਰ ਇਹ ਵੀ ਸਾਡੀ ਹਿਸਟਰੀ ਦੇ ਵਿੱਚ ਇਤਿਹਾਸ ਦੇ ਵਿੱਚ ਇਹ ਗੱਲਾਂ ਉਵੇਂ ਦਰਜ ਨਹੀਂ ਹੋਈਆਂ ਜਿਹੜੀਆਂ ਜਿਵੇਂ ਜਿਸ ਤਰੀਕੇ ਨਾਲ ਉਹ ਦਰਜ ਹੋਈਆਂ ਚਾਹੀਦੀਆਂ ਠੀਕ ਆ ਹੁਣ ਉਸ ਤੋਂ ਬਾਅਦ ਕੰਮ ਹੋ ਰਿਹਾ ਉਹਨਾਂ ਦੇ ਉੱਤੇ PhD ਹੋ ਰਹੀ ਹੈ ਪੋਲੀਟੀਕਲ ਸਾਇੰਸ ਦੇ ਸਟੂਡੈਂਟ ਹਿਸਟਰੀ ਦੇ ਸਟੂਡੈਂਟ ਜਿਹੜਾ ਕੰਮ ਕਰ ਰਹੇ ਨੇ ਕਾਫੀ ਕੁਛ ਗੱਲਾਂ ਜਿਹੜੀਆਂ ਨਵੀਆਂ ਸਾਹਮਣੇ ਜਿਹੜੀਆਂ ਨੇ ਉਹ ਆ ਰਹੀਆਂ ਨੇ ਤੇ ਪਰ ਇਹ ਸੀ ਕਿ ਜਿਹੜੇ ਸਾਡੇ ਮੁੱਢਲੇ ਇਤਿਹਾਸਕਾਰ ਠੀਕ ਹੈ ਡਾਕਟਰ ਫੌਜਾ ਸਿੰਘ ਵਰਗਿਆਂ ਨੇ ਵੀ ਉਹਨਾਂ ਤੇ ਕੰਮ ਕੀਤਾ ਡਾਕਟਰ ਗੰਡਾ ਸਿੰਘ ਹੋਰਾਂ ਨੇ ਜਾਂ ਸਾਡੇ ਹੋਰ ਜਿਹੜੇ ਇਤਿਹਾਸਕਾਰ ਹੈਗੇ ਗੁਪਤਾ ਵਰਗੇ ਹੋਏ ਤੇ ਪਰ ਉਹ ਸਾਰੀ ਗੱਲ ਜਿਵੇਂ ਇੱਕ ਆਉਣੀ ਚਾਹੀਦੀ ਸੀ ਇੱਕ ਵੱਡੇ ਨਾਇਕ ਦੀ ਇੱਕ ਵੱਡੇ ਹੀਰੋ ਦੀ ਉਵੇਂ ਨਹੀਂ ਆਈ ਤੇ ਅਸਲ ਵਿੱਚ ਲੋਕਾਂ ਦਾ ਵੀ ਉਵੇਂ ਕਸੂਰ ਨਹੀਂ ਹੁੰਦਾ ਕਿਉਂਕਿ ਜਦੋਂ ਅਸੀਂ ਸਾਡੀਆਂ ਉਦੋਂ ਬਾਅਦ 47 ਤੋਂ ਬਾਅਦ ਆਜ਼ਾਦ ਹੋ ਗਏ ਫਿਰ ਸਰਕਾਰਾਂ ਦਾ ਫਰਜ਼ ਬਣਦਾ ਸੀ ਤੇ ਇਸ ਸਭ ਕਾਸੇ ਨੂੰ ਇਸ ਤਰੀਕੇ ਨਾਲ ਲਿਆਂਦਾ ਜਾਂਦਾ ਕਿਉਂਕਿ ਸਰਕਾਰਾਂ ਵੀ ਜਿਹੜਾ ਉਹ ਬੋਚ ਬੋਚ ਕੇ ਪੈਰ ਧਰਦੀਆਂ ਨੇ ਉਹ ਦੇਖਣਾ ਹੁੰਦਾ ਉਹਨਾਂ ਨੇ ਕਿ ਸਾਨੂੰ ਰਾਜ ਕਰਨ ਵਾਸਤੇ ਕਿਹੜੀਆਂ ਗੱਲਾਂ ਸੂਤ ਬੈਠਦੀਆਂ ਨੇ ਕਿਹੜੀਆਂ ਨਹੀਂ ਬੈਠਦੀਆਂ ਭਾਵੇਂ ਗਿਆਨੀ ਜੈਲ ਸਿੰਘ ਦੇ ਰਜੀਮ ਵੇਲੇ 1974 ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਸੀਗੀਆਂ ਉਹ ਲੰਡਨ ਤੋਂ ਜਿਹੜੀਆਂ ਸੀ ਉੱਥੋਂ ਲਿਆਂਦੀਆਂ ਗਈਆਂ ਇੱਥੇ ਫਿਰ ਜਲ ਪ੍ਰਵਾਹ ਕੀਤੀਆਂ ਗਈਆਂ ਕੁਛ ਕਲਸ਼ ਜਿਹੜੇ ਅਜੇ ਵੀ ਹੈਗੇ ਆ ਮਿਊਜ਼ੀਅਮ ਦੇ ਵਿੱਚ ਏਦਾਂ ਉਹ ਰੱਖੇ ਗਏ ਤੇ ਉਹ ਉਸ ਲੈਵਲ ਤੱਕ ਦਾ ਤੇ ਪਰ ਉਹਦੇ ਤੇ ਕੋਈ ਰਿਸਰਚ ਕੋਈ ਖੋਜ ਕੋਈ ਚੇਅਰ ਉਹ ਅਕੈਡਮਿਕ ਲੈਵਲ ਦਾ ਕੰਮ ਨਾ ਹੋਣ ਕਰਕੇ ਸਾਰੀ ਜਿਹੜੀ ਸੱਚਾਈ ਫਿਰ ਉਹ ਸਾਹਮਣੇ ਜਿਹੜੀ ਆ ਉਹ ਨਹੀਂ ਆਉਂਦੀ ਤੇ ਇਸ ਕਰਕੇ ਆਪਾਂ ਇਹ ਥੋੜਾ ਜਿਹਾ ਆਪਾਂ ਇਹਨੂੰ ਗੱਲ ਨੂੰ ਇੱਕ ਪਾਸੇ ਛੱਡਦੇ ਹਾਂ ਕਿ ਮੈਂ ਤਾਂ ਜ਼ਿਕਰ ਕਰ ਰਿਹਾ ਕਿ ਅਕਸਰ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਜਦੋਂ ਜਲਿਆਂਵਾਲਾ ਬਾਗ ਦੀ ਘਟਨਾ ਹੋਈ ਉੱਥੇ ਊਧਮ ਸਿੰਘ ਪਾਣੀ ਪਿਆ ਰਹੇ ਸੀ ਇਹ ਵੀ ਸੱਚਾਈ ਨਹੀਂ ਹੈ ਤੇ ਊਧਮ ਸਿੰਘ ਉੱਥੇ ਹੈ ਹੀ ਨਹੀਂ ਸੀ ਤੇ ਉਹ ਊਧਮ ਸਿੰਘ ਨੂੰ ਅਗਲੇ ਦਿਨ ਪਤਾ ਲੱਗਦਾ ਵੀ ਇੱਥੇ ਇਹ ਘਟਨਾ ਹੋਈ ਅਗਲੇ ਦਿਨ ਉਹ ਗਏ ਉਹ ਥਾਂ ਤੇ ਉਹ ਦੇਖਿਆ ਤੇ ਜਦੋਂ ਆਪਾਂ ਇਮੋਸ਼ਨਲ ਟੱਚ ਦਿੰਦੇ ਹਾਂ ਕਿ ਉੱਥੋਂ ਮਿੱਟੀ ਚੱਕੀ ਮੱਥੇ ਨਾਲ ਲਾਈ ਠੀਕ ਹੈ ਕੋਈ ਮਾੜੀ ਗੱਲ ਨੀ ਕਿਸੇ ਗੱਲ ਨੂੰ ਇੱਕ ਜਜ਼ਬਾਤੀ ਤਰੀਕੇ ਨਾਲ ਪੇਸ਼ ਕਰਨ ਵਾਸਤੇ ਤੇ ਪਰ ਊਧਮ ਸਿੰਘ ਨੇ ਜਿਹੜਾ ਇੱਕ ਮਨ ਦੇ ਵਿੱਚ ਆਈ ਕਿ ਆਹ ਗੱਲ ਜਿਹੜੀ ਇਸ ਤਰ੍ਹਾਂ ਇਸ ਕਰਕੇ ਹੋਈ ਤੇ ਸਾਡੇ ਨੇ ਹੱਥੇ ਲੋਕਾਂ ਤੇ ਗੋਲੀ ਚਲਾਈ ਉਹ ਜਿੱਦਾਂ ਤੁਸੀਂ ਸ਼ੁਰੂ ਚ ਗੌਤਮ ਜੀ ਕਿਹਾ ਸੀ ਨਾ ਕਿ ਹਾਥੀ ਤੇ ਪੰਜਾਬੀ ਖੋਰ ਨਹੀਂ ਗਵਾਉਂਦੇ ਤੇ ਉਹ ਗੱਲ ਭਾਵੇਂ ਇਕੱਲੀ ਖੋਰ ਗਵਾਉਣ ਵਾਲੀ ਗੱਲ ਨਹੀਂ ਸੀ ਹੋਰ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਨਾਲ ਨਾਲ ਇਹ ਚੱਲਦੀਆਂ ਸੀ ਉਹਦੇ ਚ ਇੱਕ ਗੱਲ ਇਹ ਵੀ ਸੀ ਕਿਉਂਕਿ ਜੇ ਇਸ ਘਟਨਾ ਨੂੰ ਸਿਰਫ ਬਦਲੇ ਤੱਕ ਜਦੋਂ ਆਪਾਂ ਸੀਮਿਤ ਕਰਦੇ ਹਾਂ ਨਾ ਫਿਰ ਗੱਲ ਛੋਟੀ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਜਦੋਂ ਭਗਤ ਸਿੰਘ ਦੀ ਵੀ ਤੁਸੀਂ ਦੇਖੋ ਗੱਲ ਕੀਤੀ ਸੀ ਜੋ ਸਿਰਫ ਕਿ ਲਾਲਾ ਲਾਜਪਤ ਰਾਏ ਦੇ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਕਿਉਂਕਿ ਪੇਸ਼ ਏਦਾਂ ਕੀਤਾ ਜਾਂਦਾ ਇਤਿਹਾਸ ਦੇ ਵਿੱਚ ਵੀ ਸਰਕਾਰਾਂ ਵੱਲੋਂ ਵੀ ਤੇ ਫਿਰ ਉਹਨਾਂ ਦੀ ਜਿਹੜੀ ਬਾਕੀ ਪਰਸਨੈਲਿਟੀ ਆ ਉਹ ਕਿਤੇ ਹੋਰ ਪਾਸੇ ਰਹਿ ਜਾਂਦੀ ਹੈ ਤੇ ਉਹਨਾਂ ਦੇ ਜਿਹੜੇ ਕਿਉਂਕਿ ਉਹ ਫੌਜ ਚ ਰਹੇ ਦੋ ਵਾਰੀ ਉਹ ਫੌਜ ਚ ਗਏ ਤੇ ਜਦੋਂ ਫਸਟ ਵਰਲਡ ਵਾਰ ਚੱਲ ਰਹੀ ਸੀ ਤੇ ਦੁਬਾਰਾ ਫੇਰ ਬਗਦਾਦ ਵਗੈਰਾ ਇੱਧਰ ਗਏ ਇੱਕ ਉਹਨਾਂ ਨੂੰ ਪਤਾ ਲੱਗ ਗਿਆ ਕਿ ਦੁਨੀਆਂ ਦੇ ਵਿੱਚ ਕਿਵੇਂ ਜਾਂਦੇ ਆ ਕਿਹੜੇ ਰਸਤੇ ਆ ਕਿਉਂਕਿ ਜਦੋਂ ਉਹ ਉਹਨਾਂ ਤੋਂ ਜਦੋਂ ਗਦਰ ਪਾਰਟੀ ਨਾਲ ਉਹ ਜੁੜਦੇ ਆ ਤੇ ਕਿਉਂਕਿ ਉਹਨਾਂ ਨੂੰ ਇਹ ਗਦਰ ਪਾਰਟੀ ਵਾਲਾ ਜਿਹੜਾ ਚੈਪਟਰ ਇਹ ਵੀ ਬਹੁਤਾ ਖੋਲਿਆ ਨੀ ਗਿਆ ਤੇ ਕਿਉਂਕਿ ਗਦਰ ਪਾਰਟੀ ਨਾਲ ਉਦੋਂ ਜੁੜਦੇ ਜਦੋਂ ਇੱਥੇ ਜਿਹੜੀ ਸਾਡੇ ਜਿਹੜੀ ਸੀ ਇੱਕ ਤਰੀਕੇ ਦੀ ਗਦਰ ਦੀ ਜਿਹੜੀ ਮੂਵਮੈਂਟ ਸੀ ਤੇ ਉਹ ਫੇਲ ਹੋ ਚੁੱਕੀ ਸੀ, ਜਾਂ ਆਪਾਂ ਇਹ ਕਹਿ ਸਕਦੇ ਚਲੋ ਜਾਂ ਨਾਕਾਮ ਹੋ ਗਈ ਜਾਂ ਕਾਮਯਾਬ ਨਹੀਂ ਹੋ, ਕੋਈ ਵੀ ਸ਼ਬਦ ਵਰਤ ਲਓ। ਉਸ ਤੋਂ ਬਾਅਦ ਉਹਨਾਂ ਕੋਲੋਂ ਹਥਿਆਰ ਗਦਰ ਦਾ ਲਿਟਰੇਚਰ ਉਹ ਫੜਿਆ ਜਾਂਦਾ, ਉਹਨਾਂ ਨੂੰ 5 ਸਾਲ ਦੀ ਸਜ਼ਾ ਹੁੰਦੀ ਹੈ। ਤੇ ਹੁਣ ਉਹ ਜਿਹੜਾ ਜੇਲ੍ਹ ਦਾ ਟਾਈਮ ਹੈ ਤੇ ਉੱਥੇ ਉਹਨਾਂ ਨੂੰ ਕਿਵੇਂ ਬਿਤਾਏ, ਕਿਵੇਂ ਇਹ ਜਿਹੜਾ ਹੈ ਉਹ ਸਾਰਾ ਕੁਛ ਹੋਇਆ, ਕਿਉਂਕਿ ਜਦੋਂ ਸਜ਼ਾ ਹੁੰਦੀ ਹੈ 5 ਸਾਲ ਦੀ ਜਿਹੜੀ ਆ ਉਹ ਸਜ਼ਾ ਤੋਂ ਬਾਅਦ ਜਦੋਂ ਫਿਰ ਉਹ ਬਾਹਰ ਆਉਂਦੇ ਆ, ਕਿਉਂਕਿ 1924 ਦੇ ਵਿੱਚ ਜਿਹੜਾ ਹੈ ਉਹ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ 1931 ਦੇ ਵਿੱਚ ਜਿਹੜਾ ਹੈਗਾ ਉਹ ਆ ਕੇ ਉਹ ਰਿਹਾ ਹੁੰਦੇ ਆ। 1931 ਦੇ ਵਿੱਚ ਨੀ, 1925 ਦੇ ਵਿੱਚ ਇਹ ਸਾਰਾ ਕੁਛ ਹੋ ਕੇ 31 ਦੇ ਵਿੱਚ ਉਹ ਰਿਹਾ ਹੁੰਦੇ। ਤੇ ਉਸ ਤੋਂ ਬਾਅਦ ਜਦੋਂ ਪੰਜਾਬ ਦੀ ਜਿਹੜੀ ਇੱਥੇ ਬਰਤਾਨਵੀ ਸਰਕਾਰ ਉਹ ਤੇ ਨਿਗਾਹ ਰੱਖ ਰਹੀ ਹੈ ਲਗਾਤਾਰ ਕਿ ਇਹ ਬੰਦਾ ਕਿਸ ਪਾਸੇ ਰਹੀ, ਕਿਹੜੀਆਂ ਸਰਗਰਮੀਆਂ ਕਰਦਾ, ਕਿਹਦੇ ਨਾਲ। ਇਹ ਨੀ ਸੀ ਕਿ ਊਧਮ ਸਿੰਘ ਇਕੱਲੇ ਆਪਣੇ ਲੈਵਲ ਸਾਰਾ ਕੁਛ ਕਰ ਰਹੇ ਸੀ, ਇਹਦਾ ਮਤਲਬ ਇੱਥੇ ਇੱਕ ਸੈਟਅਪ ਕੁਛ ਸੀਗਾ ਜਿਹਦੇ ਨਾਲ ਉਹ ਜੁੜ ਕੇ ਇਹ ਸਾਰਾ ਕੁਛ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸੀ ਉਹ ਕਰ ਰਹੇ ਸੀ। ਪਰ ਅਸੀਂ ਕਿਉਂਕਿ ਬਿਲਕੁਲ ਸੋਸਾਇਟੀ ਤੋਂ ਅਲੱਗ ਕੱਢ ਲੈਂਦੇ ਹਾਂ ਸਾਡੇ ਨਾਇਕ ਨੂੰ, ਤੇ ਕਿਉਂਕਿ ਨਾਇਕ ਦੇ ਜਿਹੜੇ ਕਾਰਨਾਮੇ ਨੇ ਜਾਂ ਕਰਤੱਵ ਨੇ ਉਹਨਾਂ ਨੂੰ ਆਪਾਂ ਹੋਰ ਤਰੀਕੇ ਨਾਲ ਦੇਖਦੇ ਹਾਂ, ਉਹਨਾਂ ਨੂੰ ਜਾਦੂਮਈ ਇਸ ਤਰੀਕੇ ਦੇ ਨਾਲ ਨਾ ਤਲਸਮੀ ਤਰੀਕੇ ਨਾਲ ਦੇਖਦੇ ਹਾਂ, ਆਪਾਂ ਰੀਅਲਿਸਟਿਕ ਹੋ ਕੇ ਨੀ ਦੇਖਦੇ ਵੀ ਕਿਵੇਂ ਇਹ ਗੱਲ ਚੱਲਦੀ ਹੈ। ਹੁਣ ਇੱਥੇ ਮੈਂ ਇੱਕ ਗੱਲ ਜ਼ਿਕਰ ਕਰਨ ਚਾਹੁੰਦਾ ਕਿ ਉਹਨਾਂ ਨੂੰ ਲਿਟਰੇਚਰ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਕਿਤਾਬਾਂ ਪੜ੍ਹਦੇ, ਇਸੇ ਕਰਕੇ ਉਹਨਾਂ ਦੀ ਅੰਗਰੇਜ਼ੀ ਬਹੁਤ ਵਧੀਆ ਸੀ, ਹੋਰ ਭਾਸ਼ਾਵਾਂ ਉਰਦੂ ਜਾਣਦੇ ਸੀ ਤੇ ਹਿੰਦੀ ਪੰਜਾਬੀ, ਚਲੋ ਉਹ ਤਾਂ ਉੱਥੇ ਤਾਂ ਉਹ ਪੜ੍ਹੇ ਸੀਗੇ। ਤੇ ਲਿਟਰੇਚਰ ਦੇ ਵਿੱਚ ਵਾਰਿਸ ਸ਼ਾਹ ਦੀ ਹੀਰ ਉਹਨਾਂ ਨੂੰ ਬਹੁਤ ਚੰਗੀ ਲੱਗਦੀ ਸੀ, ਵਾਰਿਸ ਸ਼ਾਹ ਦੀ ਹੀਰ ਉਹ ਨਾਲ ਰੱਖਦੇ ਸੀ ਜਦੋਂ ਪਹਿਲਾਂ ਉਹ ਜੇਲ੍ਹ ਚ ਰਹੇ ਉਦੋਂ ਵੀ ਉਹਨਾਂ ਨੇ ਨਾਲ ਰੱਖਿਆ, ਇੱਥੋਂ ਤੱਕ ਕਿ ਕਹਿੰਦੇ ਵੀ ਜਦੋਂ ਬਾਅਦ ਦੇ ਵਿੱਚ ਇਹ ਕੋਡ ਵਾਇਰ ਉੱਪਰ ਜਿਹੜੀ ਹੈ ਗੋਲੀ ਚਲਾਉਣ ਜਾਂ ਗੋਲੀ ਮਾਰਨ ਦੀ ਘਟਨਾ ਤੋਂ ਬਾਅਦ ਹੀ ਉਹਨਾਂ ਨੇ ਡਿਮਾਂਡ ਕੀਤੀ ਕਿ ਉਹਨਾਂ ਨੂੰ ਜਿਹੜੀ ਸੀ ਉਹ ਲਿਆ ਕੇ ਦਿੱਤੀ ਜਾਵੇ, ਜਿਹੜੀ ਉਹਨਾਂ ਦੇ ਕੋਲ ਰੱਖਦੇ ਸੀ ਉਹ। ਤੇ ਇਸ ਤਰ੍ਹਾਂ ਦਾ ਉਹਨਾਂ ਨੂੰ ਉਹਨਾਂ ਦੇ ਅੰਦਰ ਸੀ, ਇਹ ਨੀ ਸੀ ਕਿ ਉਹ ਸਿਰਫ ਤੇ ਸਿਰਫ ਇੱਕ ਬਦਲਾ ਲੈਣ ਦੀ ਭਾਵਨਾ ਨੂੰ ਲੈ ਕੇ ਚੱਲੇ ਜਿਵੇਂ ਸਾਡੀਆਂ ਫਿਲਮਾਂ ਚ ਦਿਖਾ ਦਿੰਦੇ ਆ, ਤੇ ਉਹਨਾਂ ਦੇ ਕੋਲੇ ਕੋਈ ਹੋਰ ਗੱਲ ਜਾਂ ਹੋਰ ਉਹਨਾਂ ਦੀ ਲਾਈਫ ਹੈ ਨੀ ਸੀ। ਤੇ ਸੋ ਇਹ ਜਿਹੜਾ ਇੱਕ ਆਪਾਂ ਪੱਖ ਹੈ ਜਿਸ ਤਰੀਕੇ ਦੇ ਨਾਲ ਫਿਰ ਉਹ ਕਸ਼ਮੀਰ ਰਹਿੰਦੇ ਹੈ, ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ CID ਉਹਨਾਂ ਦਾ ਪਿੱਛਾ ਕਰਦੀ ਹੈ, ਕਸ਼ਮੀਰ ਦੇ ਰਸਤੇ ਫਿਰ ਦੁਬਾਰਾ ਉਹ ਕਾਬਲ ਵਗੈਰਾ ਹੋ ਕੇ ਇਧਰੋਂ ਫਿਰ ਜਰਮਨੀ ਚਲੇ ਜਾਂਦੇ ਤੇ ਫਿਰ ਇੰਗਲੈਂਡ ਜਿਹੜਾ ਹੈ ਉਹ ਪਹੁੰਚਦੇ। ਇਹ ਇਸ ਜਿਹੜਾ ਇੱਕ ਸਾਰਾ ਇੱਕ ਤਰੀਕੇ ਦਾ ਹੈ ਵੀ ਉੱਥੋਂ ਤੱਕ ਕੈਕਸਟਨ ਹਾਲ ਤੱਕ ਪਹੁੰਚਣ ਤੱਕ ਦੀ ਜਿਹੜੀ ਇਹ ਜਰਨੀ ਹੈ ਤੇ ਉਹ ਕਿਸ ਤਰ੍ਹਾਂ ਦੀ ਹੈ, ਕਿੱਥੇ ਕਿੱਥੇ ਉਹ ਰਹਿੰਦੇ ਹੈ। ਤੇ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਊਧਮ ਸਿੰਘ ਦੀਆਂ ਤਸਵੀਰਾਂ ਆਮ ਤੌਰ ਤੇ ਆਉਂਦੀਆਂ ਨੇ ਸਾਡੇ ਸਾਹਮਣੇ, ਤੇ ਉਹ ਊਧਮ ਸਿੰਘ ਦੀਆਂ ਤਸਵੀਰਾਂ ਕੈਮਰੇ ਦੀਆਂ ਹੈ ਨੀ, ਉਹ ਬਣਾਈਆਂ ਹੋਈਆਂ ਨੇ। ਇੱਥੋਂ ਤੱਕ ਕਿ ਊਧਮ ਸਿੰਘ ਦੀ ਜਿਹੜੀ ਟਿਕਟ ਜਾਰੀ ਕੀਤੀ ਗਈ ਭਾਰਤ ਸਰਕਾਰ ਨੇ 1992 ਦੇ ਵਿੱਚ, ਜਿਹੜੀ ਉਹਦੇ ਤੇ ਵੀ ਤਸਵੀਰ ਲੱਗੀ ਹੋਈ ਹੈ ਤੇ ਡਾਕ ਟਿਕਟ ਦੇ, ਉਹ ਵੀ ਊਧਮ ਸਿੰਘ ਦੀ ਅਸਲੀ ਤਸਵੀਰ ਨਹੀਂ ਹੈ। ਊਧਮ ਸਿੰਘ ਦੀਆਂ ਅਸਲੀ ਤਸਵੀਰਾਂ ਜਿਹੜੀਆਂ ਨੇ US ਦੇ ਵਿੱਚ, ਕਿਉਂਕਿ ਗੁਰਦੁਆਰਾ ਸਾਹਿਬ ਨਾਲ ਉਹਨਾਂ ਦਾ ਬਹੁਤ ਨੇੜਤਾ ਸੀ ਤੇ ਉਹ ਜਾਂਦੇ ਆ ਲੰਗਰ ਦੀ ਸੇਵਾ ਕਰਦੇ ਸੀ, ਤੇ ਇੱਕ ਥਾਂ ਤੇ ਉਹਨਾਂ ਦੀ ਇੱਕ ਤਸਵੀਰ ਜਿਹੜੀ ਹੁਣ ਉਹ ਜਿਹੜੀ ਤਸਵੀਰ ਅੱਜ ਕੱਲ ਉਹਨਾਂ ਦੀ ਚੱਲ ਰਹੀ ਹੈ ਤੇ, ਪਰ ਜਿੰਨੇ ਵੀ ਉਹਨਾਂ ਦੇ ਸਟੈਚੂ ਆ, ਕਿਤੇ ਮੈਨੂੰ ਸਟੈਚੂ ਚ ਉਹ ਤਸਵੀਰ ਕਿਤੇ ਨਜ਼ਰ ਨੀ ਆਈ। ਜਿੱਥੇ ਉਹ ਗੁਰਦੁਆਰਾ ਸਾਹਿਬ ਚ ਜਿਹੜੀਆਂ ਪੂਰੀਆਂ ਵੇਲ ਰਹੇ ਆ, ਉੱਥੇ ਉਹਨਾਂ ਦੇ ਇੱਕ ਟੋਰੇ ਵਾਲੀ ਪੱਗ ਬੰਨੀ ਹੋਈ ਹੈ ਤੇ ਵੈਸੇ ਕਲੀਨ ਸ਼ੇਵ ਨੇ, ਉਸ ਤਰ੍ਹਾਂ ਦੀਆਂ ਜਿਹੜੀਆਂ ਉਹ ਤਸਵੀਰਾਂ ਜਿਹੜੀਆਂ ਉਹਨਾਂ ਦੀਆਂ ਕੈਮਰਾ ਤਸਵੀਰਾਂ ਜਿਹੜੀਆਂ ਖਿੱਚੀਆਂ ਹੋਈਆਂ ਨੇ ਤੇ ਉਹ ਅੱਜ ਵੀ ਸਾਡੇ ਸਾਹਮਣੇ ਜਿਹੜਾ ਹੈ ਉਹ ਨਹੀਂ ਹੈ। ਏਦਾਂ ਹੋਰ ਵੀ ਬਹੁਤ ਸਾਰੇ ਜਿਵੇਂ ਕਰਤਾਰ ਸਿੰਘ ਸਰਾਭੇ ਦੀ ਜਿਹੜੀ ਤਸਵੀਰ ਉਹ ਵੀ ਕਿਤੇ ਅਸਲੀ ਨਹੀਂ ਨਸ਼ਰ ਕੀਤੀ ਜਾਂਦੀ। ਹਾਂ ਠੀਕ ਹੈ, ਹੁਣ ਅੱਜ ਕੱਲ ਸੋਸ਼ਲ ਮੀਡੀਆ ਤੇ ਕਾਫੀ ਕੁਛ ਜਿਹੜਾ ਹੋ ਰਿਹਾ ਇਹ ਆ ਜਾਂਦੀਆਂ ਨੇ ਗੱਲਾਂ। ਤੇ ਫਿਰ ਇੱਕ ਉਹਨਾਂ ਦੀ ਜਿਹੜੀ ਇੱਕ ਇੱਕ ਲਾਈਫ ਖਾਸ ਕਿਸਮ ਦੀ ਰਹੀ ਲਾਈਫ, ਜਦੋਂ ਉਹਨਾਂ ਨੇ ਜਾ ਕੇ ਜਿਹੜੀ ਆ ਉਹ ਫੈਮਿਲੀ ਲਾਈਫ ਇੱਕ ਉਹ ਕ੍ਰੀਏਟ ਕਰਦੇ ਆ, ਤੇ ਉਹ ਜਦੋਂ ਜਿਹੜਾ ਹੈਗਾ 1920 ਤੋਂ ਬਾਅਦ ਜਾ ਕੇ ਅਮੈਰੀਕਾ ਦੇ ਵਿੱਚ ਇੱਕ ਮੈਕਸੀਕਨ ਔਰਤ ਦੇ ਨਾਲ ਸ਼ਾਦੀ ਕਰਾਉਂਦੇ ਆ ਤੇ ਉਸ ਹਾਲਾਂਕਿ ਵੈਸੇ ਕਈ ਤਾਂ ਕਹਿੰਦੇ ਕਿ ਬਾਅਦ ਦੇ ਵਿੱਚ ਇੰਗਲੈਂਡ ਦੇ ਵਿੱਚ ਵੀ ਉਹਨਾਂ ਨੇ ਦੁਬਾਰਾ ਇੱਕ ਮੈਰਿਜ ਕਰਾ ਲਈ ਸੀ, ਪਰ ਉਹਦੇ ਕੋਈ ਬਹੁਤ ਐਵੀਡੈਂਸ ਹੈ ਨਹੀਂ। ਪਰ ਜਿਹੜਾ ਹੈ ਲਿਊ ਫਰਨਾਂਡੀਜ਼ ਦੇ ਜਿਨ੍ਹਾਂ ਦੇ ਨਾਲ 1920 ਤੋਂ ਬਾਅਦ ਉਹਨਾਂ ਦੀ ਸ਼ਾਦੀ ਹੁੰਦੀ ਹੈ, ਤੇ ਉਹ ਉਹਨਾਂ ਦਾ ਸਾਰਾ ਰਿਕਾਰਡ ਜਿਹੜਾ ਉਹ ਮਿਲਦਾ ਹੈ। ਇਹ ਵੀ ਕਹਿ ਦਿੰਦਾ ਕਿ ਉਹਨਾਂ ਦੇ ਦੋ ਪੁੱਤਰ ਵੀ ਸੀ, ਤੇ ਫਿਰ ਕਿਉਂਕਿ ਫਿਰ ਉੱਥੇ ਇੱਕ ਕਾਨੂੰਨ ਬਣਾਤਾ ਸੀਗਾ ਤੇ ਅੰਗਰੇਜ਼ਾਂ ਨੇ, ਤੇ ਉਸ ਕਾਨੂੰਨ ਕਰਕੇ ਜਿਹੜਾ ਇੱਕ ਇਮੀਗ੍ਰੇਸ਼ਨ ਐਕਟ 1924 ਦੇ ਵਿੱਚ ਆਇਆ, ਉਹਨਾਂ ਨੂੰ ਫਿਰ ਉਹ ਛੱਡਣਾ ਪਿਆ, ਸਾਰਾ ਕੁਛ ਆਪਣਾ ਵਿਆਹ ਵੀ ਤੋੜ ਕੇ ਆਉਣਾ ਪਿਆ। ਤੇ ਹੁਣ ਜਿਹੜੀਆਂ ਉਸ ਤੋਂ ਬਾਅਦ, ਕਿਉਂਕਿ ਸਾਡੇ ਕੋਲ ਅਜੇ ਉਹ ਵੀ ਐਵੀਡੈਂਸ ਨਹੀਂ ਕਿ ਫਿਰ ਉਹਨਾਂ ਦੀ ਜਿਹੜੀ ਫਰਨਾਂਡੀਜ਼ ਸੀ ਉਹ ਕਿੱਥੇ ਗਏ, ਉਹਨਾਂ ਦੇ ਬੱਚੇ ਕਿੱਥੇ ਗਏ, ਉਹਦਾ ਅਜੇ ਕੋਈ ਐਵੀਡੈਂਸ ਉਸ ਰੂਪ ਚ ਅਜੇ ਸਾਹਮਣੇ ਨਹੀਂ ਆਇਆ। ਬਾਅਦ ਦੇ ਵਿੱਚ ਵੀ ਚਲੋ ਹੌਲੀ ਹੌਲੀ ਇਹ ਰਿਸਰਚ ਹੁੰਦੀ ਹੈ, ਗੱਲਾਂ ਵੀ ਆ ਜਾਣਗੀਆਂ। ਫਿਰ ਜਿਹੜਾ ਜਿਸ ਤਰ੍ਹਾਂ ਉਹਨਾਂ ਦੀ ਇੱਕ ਪੋਲੀਟੀਕਲ ਜਿਹੜੀ ਜਰਨੀ ਹੈ, ਜਿੱਦਾਂ ਮੈਂ ਕਹਿ ਕੇ ਗਦਰ ਪਾਰਟੀ ਦੇ ਨਾਲ ਜੁੜੇ ਹੋਏ ਸੀ, ਤੇ ਜਦੋਂ ਜਰਮਨੀ ਤੋਂ ਉਹ ਲੰਡਨ ਦੇ ਵਿੱਚ ਜਾਂਦੇ ਆ, ਤੇ ਲੰਡਨ ਦੇ ਵਿੱਚ ਵੀ ਉੱਥੇ ਦੀਆਂ ਜਿਹੜੀਆਂ ਪੋਲੀਟੀਕਲ ਐਕਟੀਵਿਟੀ ਹੈ, ਇੰਡੀਆ ਹਾਊਸ ਦੇ ਉਹ ਮੈਂਬਰ ਬਣਦੇ ਆ ਖਾਸ ਕਰਕੇ, ਤੇ ਜਿੱਥੇ ਸਾਡੇ ਹੋਰ ਵੀ ਦੇਸ਼ ਭਗਤ ਜਿਹੜੇ ਰਹੇ ਸੀ, ਤੇ ਹਾਲਾਂਕਿ ਬਾਅਦ ਦੇ ਵਿੱਚ ਜਿਹੜਾ ਉਹਨਾਂ ਦਾ ਕੇਸ ਵੀ ਜਿਹੜਾ ਪਰਸੂ ਉੱਥੋਂ ਵਕੀਲਾਂ ਰਾਹੀਂ ਉਹ ਕੀਤਾ ਜਾਂਦਾ, ਤੇ ਉੱਥੋਂ ਫਿਰ ਉਹ ਸਾਰਾ ਜਿਹੜਾ ਹੈ ਐਕਸਪਲੋਰ ਕਰਦਾ। ਐਕਚੁਲੀ ਜਿਹੜਾ ਸੀਗਾ ਊਧਮ ਸਿੰਘ ਨੂੰ ਇਹ ਸੀ ਕਿ ਜਿਹੜੇ ਬੰਦੇ ਨੇ ਗੋਲੀ ਚਲਾਈ ਸੀ, ਤੇ ਜਿਹੜਾ ਇੱਥੇ ਸੀ ਤਾਂ ਉਹਦਾ ਕੈਪਟਨ ਛੋਟਾ ਰੈਂਕ ਸੀ, ਕਿਉਂਕਿ ਉਹਨੂੰ ਬ੍ਰਿਗੇਡੀਅਰ ਜਨਰਲ ਦਾ ਜਿਹੜਾ ਰੈਂਕ ਦੇ ਕੇ ਭੇਜਿਆ ਗਿਆ ਉੱਥੇ ਆਪਣਾ ਅੰਮ੍ਰਿਤਸਰ ਜਲੰਧਰ ਛਾਉਣੀ ਦੇ ਵਿੱਚੋਂ, ਤੇ ਉਹ ਸੀਗਾ ਡਾਇਰ, ਤੇ ਡਾਇਰ ਦਾ ਕਾਫੀ ਵੈਸੇ ਲੰਬਾ ਨਾਂ ਸੀਗਾ, ਤੇ ਹੈਰੀ ਰੈਜੀਨਾਲਡ ਡਾਇਰ, ਤੇ ਉਹ ਕਿਉਂਕਿ ਡਾਇਰ ਵੈਸੇ ਉਦੋਂ ਉਹਦਾ ਰੈਂਕ ਜਿਹੜਾ ਹੈ ਕਰਨਲ ਲੈਵਲ ਦਾ ਰੈਂਕ ਸੀ, ਉਹਨੂੰ ਫਿਰ ਸਪੈਸ਼ਲ ਰੈਂਕ ਬ੍ਰਿਗੇਡੀਅਰ ਜਨਰਲ ਦਾ ਦੇ ਕੇ ਉੱਥੇ ਭੇਜਿਆ ਗਿਆ ਤਾਂ ਕਿ ਕੰਟਰੋਲ ਕਰੇ ਜਦੋਂ 1919 ਦੀ ਜਿਹੜੀ ਘਟਨਾ ਹੁੰਦੀ ਹੈ, ਕਿਉਂਕਿ ਉਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ 3-4 ਘਟਨਾਵਾਂ ਏਦਾਂ ਦੀਆਂ ਵਾਪਰੀਆਂ ਸੀ, ਖਾਸ ਕਰਕੇ ਜਦੋਂ ਸਤਿਆਪਾਲ ਤੇ ਸੈਫੂਦੀਨ ਕਿਚਲੂ ਜਿਹੜੇ ਕਾਂਗਰਸ ਦੇ ਲੀਡਰ ਸੀ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਕਿਤੇ ਅੰਮ੍ਰਿਤਸਰ ਥਾਂ ਤੇ ਜਿਹੜੀ ਬਰਤਾਨਵੀ ਪੁਲਿਸ ਲੈ ਗਈ ਸੀ, ਇਸੇ ਕਰਕੇ ਜਿਹੜਾ ਹੈਗਾ ਜਲਸਾ ਹੋ ਰਿਹਾ ਸੀ ਜਿਹੜਾ ਜਲਿਆਂਵਾਲੇ ਬਾਗ ਦਾ, ਕਿਉਂਕਿ ਇਹ ਸਾਰਾ ਜਿਹੜਾ ਸਾਰਾ ਕੁਛ ਰੋਇਲ ਟੈਕਟ ਲੈ ਕੇ ਆਏ ਸੀ ਉਦੋਂ ਬਰਤਾਨਵੀ ਹਕੂਮਤ, ਉਹਦੇ ਖਿਲਾਫ ਗੱਲ ਚੱਲ ਰਹੀ ਸੀ, ਤੇ ਅਸਲ ਦੇ ਵਿੱਚ ਉਹ ਬੰਦਾ ਕਿਉਂਕਿ ਜਦੋਂ ਗੋਲੀ ਚਲਾਈ ਲੋਕ ਮਾਰੇ ਗਏ, ਹੁਣ ਕਿਉਂਕਿ ਅਜੇ ਤੱਕ ਮੈਂ ਜਲਿਆਂਵਾਲੇ ਬਾਗ ਦਾ ਵੀ ਘਟਨਾ ਦਾ ਪਤਾ ਨਹੀਂ ਕਿ ਉਹ ਚ 400 ਮਾਰੇ ਗਏ ਤੇ 2000 ਮਾਰੇ ਗਏ, 2500 ਮਾਰੇ ਗਏ, 3000 ਮਾਰੇ ਗਏ, ਕਿਉਂਕਿ ਅਲੱਗ ਅਲੱਗ ਨੇ ਜਿਹੜੀ ਜਿਹੜੀ ਓਫੀਸ਼ੀਅਲ ਜਿਹੜੀ ਲਿਸਟ ਹੈ ਉਹ 400 ਕੁਛ ਦੇ ਕਰੀਬ ਜਿਹੜੀ ਹੈਗੀ ਹੈ। ਤੇ ਉਹ ਹੁਣ ਉਹ ਬੰਦਾ ਜਿਹੜਾ ਜਿਹਨੂੰ ਅੰਗਰੇਜ਼ਾਂ ਨੇ ਇੰਨਾ ਅਧਿਕਾਰ ਦੇ ਕੇ ਤੋੜਿਆ, ਤੇ ਉਹਨੇ ਆਪਣੇ ਲੈਵਲ ਤੇ ਗੋਲੀ ਚਲਾਈ ਜਾਂ ਕਿਹਦੇ ਕਹਿਣ ਤੇ ਚਲਾਈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਬੰਦਾ ਊਧਮ ਸਿੰਘ ਦੀ ਗੋਲੀ ਦਾ ਨਿਸ਼ਾਨਾ ਬਣਦਾ, ਤੇ ਜਿਹੜਾ ਸਰ ਮਾਈਕਲ ਓ ਡਵੈਰ ਜਿਹਦਾ ਨਾਂ ਸੀਗਾ, ਤੇ ਸਰ ਮਾਈਕਲ ਓ ਡਵੈਰ ਜਿਹੜਾ ਸੀਗਾ, ਤੇ ਇਹ ਉਹਨਾਂ ਦਿਨਾਂ ਦੇ ਵਿੱਚ ਲੈਫਟੀਨੈਂਟ ਜਨਰਲ ਸੀ ਪੰਜਾਬ ਦਾ ਜਦੋਂ ਇਹ ਘਟਨਾ ਵਾਪਰਦੀ, ਤੇ ਕਿਉਂਕਿ ਕੁਦਰਤੀ ਹੈ ਕਿ ਲੈਫਟੀਨੈਂਟ ਜਨਰਲ ਜਦੋਂ ਸੀ ਉਹਦੇ ਧਿਆਨ ਚ ਤਾਂ ਸਾਰਾ ਕੁਛ ਸੀਗਾ ਕਿੱਥੇ ਕੀ ਵਾਪਰ ਰਿਹਾ, ਤੇ ਉਹਦੇ ਆਰਡਰ ਤੋਂ ਬਿਨਾਂ ਜਦੋਂ ਮਾਰਸ਼ਲ ਲਾ ਲਾਇਆ ਹੈਗਾ ਤੇ ਉਹਦੇ ਆਰਡਰ ਤੋਂ ਬਿਨਾਂ ਤਾਂ ਲੱਗ ਨੀ ਸਕਦਾ, ਤੇ ਇਸ ਕਰਕੇ ਫਿਰ ਇਹ ਲੱਗਦਾ ਸੀ ਵੀ ਉਹ ਵੀ ਜ਼ਿੰਮੇਵਾਰ ਹੈ, ਕਿਉਂਕਿ ਜਿਹੜੀ ਊਧਮ ਸਿੰਘ ਦੀ ਡੈਰੀ ਜਿਹੜੀ ਬਾਅਦ ਚ ਮਿਲੀ ਜਿਹਦੇ ਤੋਂ ਬਾਅਦ ਹਿਸਟੋਰੀਅਨਸ ਨੇ ਵੀ ਰੈਫਰੈਂਸ ਦਿੱਤੇ, ਤੇ ਉਹ ਡੈਰੀ ਦੇ ਵਿੱਚ ਵੀ ਊਧਮ ਸਿੰਘ ਨੇ ਓ ਡਵੈਰ ਦਾ ਨਾਂ ਨੀ ਕਿਤੇ ਲਿਖਿਆ, ਡੈਰ ਹੀ ਲਿਖਿਆ ਹਰ ਥਾਂ ਤੇ, ਤੇ ਉਹ ਕਹਿੰਦੇ ਕਿ ਡੈਰ ਦੀ ਜਿਹੜੀ ਹੈ ਉਹ ਭਾਲ ਦੇ ਵਿੱਚ ਸੀ, ਤੇ ਕਿਉਂਕਿ ਡੈਰ ਉਹਨੂੰ ਉਧਰੰਗ ਹੋ ਗਿਆ ਸੀ, ਤੇ ਉਸ ਤੋਂ ਬਾਅਦ ਕਾਫੀ ਉਹਦਾ ਕੇਸ ਵੀ ਚੱਲਿਆ ਜਦੋਂ ਹੰਟਰ ਕਮਿਸ਼ਨ ਬਣਿਆ ਜਲਿਆਂਵਾਲੀ ਘਟਨਾ ਤੋਂ ਬਾਅਦ, ਹੰਟਰ ਕਮਿਸ਼ਨ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ ਕਿ ਉਹਨੇ ਜਿਹੜਾ ਅਣਮਨੁੱਖੀ ਕੀਤਾ, ਤੇ ਉਹਦੇ ਖਿਲਾਫ ਫਿਰ ਕੋਰਟ ਮਾਰਸ਼ਲ ਵੀ ਹੋਇਆ, ਪਰ ਕਿਉਂਕਿ ਜਿਹੜਾ ਹਾਊਸ ਆਫ ਲਾਰਡ ਸੀ ਉਦੋਂ ਬਹੁਤ ਸਟਰੋਂਗ ਸੀ ਇੰਗਲੈਂਡ ਦਾ, ਉਹ ਕਹਿੰਦੇ ਵੀ ਨਹੀਂ ਇਸ ਬੰਦੇ ਨੂੰ ਅਵਾਰਡ ਕਰਨ ਦੀ ਬਜਾਏ ਤੁਸੀਂ ਉਲਟਾ ਚੱਲ ਰਹੇ ਹੋ, ਤੇ ਉਹ ਤਾਂ ਚਲੋ ਉਹਨਾਂ ਦਾ ਪਾਸ ਉਵੇਂ ਨਹੀਂ ਹੋਇਆ, ਤੇ ਪਰ ਉਹ ਖੁਦ ਬੰਦਾ ਬਾਅਦ ਦੇ ਵਿੱਚ ਅਧਰੰਗ ਕਰਕੇ 1927 ਦੇ ਵਿੱਚ ਜਿਹੜਾ ਸੀ ਉਹ ਮਰ ਗਿਆ ਸੀਗਾ, ਜਿਹੜਾ ਇਹ ਸੀਗਾ ਡਾਇਰ ਸੀ ਜਿਹੜਾ, ਤੇ ਇਹ ਵੀ ਦੱਸਦੇ ਆ ਕਈ ਇਤਿਹਾਸਕਾਰ ਕੇ ਉਹਨਾਂ ਨੇ ਜਿਹੜੀ ਉਹਦੀ ਪਤਨੀ ਤੱਕ ਵੀ ਰਸਾਈ ਕਰ ਲਈ ਸੀ, ਉਹਨਾਂ ਨੂੰ ਮਿਲ ਕੇ ਆਏ ਸੀ, ਤੇ ਪਰ ਉਹ ਇਹ ਕਿ ਇੱਕ ਉਹਨਾਂ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਮੇਰਾ ਦੁਸ਼ਮਣ ਤਾਂ ਚੱਲ ਵਸਿਆ ਤੇ ਪਤਨੀ ਨਾਲ ਮੇਰਾ ਕੀ ਵੈਰ ਹੈ, ਤੇ ਉਹ ਚਲੋ ਉਹਨਾਂ ਨੂੰ ਫਿਰ ਉਹ ਧਿਆਨ ਇਸ ਪਾਸੇ ਗਿਆ ਜਿਹੜਾ ਉਹ ਡਵੈਰ ਵੱਲ, ਤੇ ਉਹ ਉਸ ਉਹ ਕਿਉਂਕਿ ਉਹ ਬੰਦਾ ਉਦੋਂ ਉਹਦੇ ਸਾਈਨ ਹੋਏ ਸੀ ਜਿਵੇਂ ਮਾਰਸ਼ਲ ਲਾ ਦੀ ਸਾਰੀ ਗੱਲ ਉੱਤੇ ਚੱਲੀ, ਜਿਵੇਂ ਹੁਣ ਆਪਾਂ ਕਹਿੰਦੇ ਹਾਂ ਕਿ ਦਫਾ 144 ਲਾ ਤੀ, ਉਦੋਂ ਇਹ ਸ਼ਬਦ ਜ਼ਿਆਦਾ ਜੋ ਵਰਤਿਆ ਜਾਂਦਾ ਸੀਗਾ। ਤੇ ਹੁਣ ਉਹ ਜਿਹੜੀ ਇਹ 13 ਮਾਰਚ 1940 ਵਾਲੀ ਘਟਨਾ, ਉਸ ਤੇ ਉਹਨੇ ਪਹਿਲਾਂ ਨਿਗਾਹ ਰੱਖੀ ਹੋਈ ਸੀ ਕਿ ਇੱਥੇ ਜਿਹੜੀ ਹੈਗੀ ਹੈ ਇਹ ਘਟਨਾ, ਇਹ ਇੱਕ ਮੀਟਿੰਗ ਹੋਣੀ ਹੈ ਕੈਕਸਟਨ ਹਾਲ ਦੇ ਵਿੱਚ, ਤੇ ਉਹ ਉਹਦੇ ਲਈ ਬੜੀ ਇਹ ਵੱਡੀ ਗੱਲ ਸੀ। ਤੇ ਉਹ ਕਹਿੰਦੇ ਆ ਕਿ ਉਹ ਆਪਣੀ ਪਤਨੀ ਦੇ ਨਾਂ ਤੇ ਜਿਹੜਾ ਉਹਦਾ ਟਿਕਟ ਹਾਸਲ ਕਰਨ ਚ ਉਹ ਕਾਮਯਾਬ ਹੋ ਗਿਆ, ਕਿਉਂਕਿ ਇਹ ਇਹ ਜਿਹੜਾ ਫੰਕਸ਼ਨ ਵੀ ਰੱਖਿਆ ਗਿਆ ਸੀ, ਤੇ ਉਹ ਰੱਖਿਆ ਗਿਆ ਸੀ ਈਸਟ ਇੰਡੀਆ ਐਸੋਸੀਏਸ਼ਨ ਤੇ ਸੈਂਟਰਲ ਏਸ਼ੀਆ ਸੋਸਾਇਟੀ ਵੱਲੋਂ, ਤੇ ਜਿਹੜੀ ਹੈ ਜਿਹੜੇ ਰੋਇਲ ਏਸ਼ੀਅਨ ਸੋਸਾਇਟੀ ਸੀ ਉਹਦੇ ਸਾਰੇ ਜਿਹੜੇ ਉਹ ਟੌਪ ਦੇ ਜਿਹੜੇ ਲੋਕ ਸੀ ਜਿਹੜੇ ਕਿਸੇ ਵੇਲੇ ਭਾਰਤ ਦੇ ਵਿੱਚ ਬਰਮਾ ਦੇ ਵਿੱਚ ਹੋਰਨਾਂ ਥਾਵਾਂ ਤੇ ਵੱਡੀਆਂ ਪੋਸਟਾਂ ਤੇ ਰਹੇ ਸੀ, ਤੇ ਉੱਥੇ ਉਹ ਸਪੀਕਰ ਸੀ ਜਿਹਦੇ ਵਿੱਚ ਲੂਸ ਡੇਨ, ਲਾਰੈਂਸ ਦੰਦਾਸ ਤੇ ਜਿਹੜਾ ਸੀਗਾ ਚਾਰਲਸ ਬੈਲੇ, ਤੇ ਇਹ ਲੋਕ ਸੀਗੇ, ਤੇ ਨਾਲ ਆਪਣਾ ਓਲਡ ਵਾਇਰ ਸੀ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਹੋਈਆਂ। ਚਲੋ ਸਾਡੇ ਢਾਡੀਆਂ ਨੇ ਥੋੜਾ ਜਿਹਾ ਹੋਰ ਤਰੀਕੇ ਦੇ ਨਾਲ ਕਰ ਲਿਆ ਇੱਕ, ਕਿਉਂਕਿ ਜਦੋਂ ਕਿਸੇ ਗੱਲ ਨੂੰ ਪੇਸ਼ ਕਰਨਾ ਹੋਵੇ ਨਾ ਨਾਟਕੀ ਢੰਗ ਦੇ ਨਾਲ, ਤੇ ਫਿਰ ਉਹ ਸਾਰੀ ਗੱਲ ਨੂੰ ਐਕਸਟ੍ਰੀਮ ਤੇ ਲਿਜਾਣ ਵਾਸਤੇ, ਜਾਂ ਆਪਾਂ ਕਹਿੰਦੇ ਹਾਂ ਕਿ ਉਹਨੂੰ ਕਲਾਈਮੈਕਸ ਵੱਲ ਲਿਜਾਣ ਵਾਸਤੇ, ਉਦਾਂ ਦੀ ਗੱਲ ਹੈ ਜਿਵੇਂ ਹੁਣ ਆਪਣੇ ਇਹ 12 ਕਹਾਉਂਦੇ ਉਹ ਕਹਿੰਦੇ ਆ ਕਿ ਉਹ ਐਂ ਬੋਲਿਆ ਕਿ ਉੱਥੇ ਭਾਰਤੀਆਂ ਦੇ ਏਦਾਂ ਕੀਤਾ ਉਹਨਾਂ ਨਾਲ, ਜੇ ਮੈਨੂੰ ਦੁਬਾਰਾ ਫੇਰ ਭੇਜਿਆ ਜਾਵੇ ਮੈਂ ਉੱਥੇ ਐਂ ਕਰੂੰਗਾ ਜਾ ਕੇ, ਤੇ ਪਰ ਉਹ ਏਦਾਂ ਦਾ ਨੀ ਸੀ ਕੁਛ ਉੱਥੇ, ਕਿਉਂਕਿ ਉਹਦੇ ਤਾਂ ਰੈਫਰੈਂਸ ਸਾਰੇ ਰਿਕਾਰਡਡ ਨੇਗੇ, ਤੇ ਉਹ ਉੱਥੇ ਗੱਲ ਉਹੀ ਚੱਲ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਏਸ਼ੀਅਨ ਸੋਸਾਇਟੀ ਆ ਉੱਥੇ ਤੇ ਬ੍ਰਿਟਿਸ਼ਰਸ ਨੇ ਕੀ ਕੀਤਾ ਜਾਂ ਕੀਤਾ ਜਾ ਸਕਦਾ, ਏਦਾਂ ਦੀਆਂ ਗੱਲਾਂ ਸੀ। ਤੇ ਪਰ ਕਿਉਂਕਿ ਉਹ ਆਖਣ ਸੀਗਾ, ਬਾਕੀ ਬੰਦੇ ਕੁਛ ਬੋਲ ਚੁੱਕੇ ਸੀ, ਤੇ ਜਦੋਂ ਇਹ ਜਿਹੜਾ ਹੈਗਾ ਜਿਹੜਾ ਮਾਈਕਲ ਓਲਡ ਵਾਇਰ ਜਦੋਂ ਬੋਲਣ ਲੱਗਿਆ ਤੇ ਉਹਨਾਂ ਨੂੰ ਇੰਟਰੋਡਿਊਸ ਵੀ ਕਰਾਇਆ ਗਿਆ ਕਿ ਏਦਾਂ ਉਹ ਜਿਹੜਾ ਇੱਕ ਵੱਡਾ ਕ੍ਰਾਂਤੀਕਾਰੀਆਂ ਦਾ ਐਪੀ ਸੈਂਟਰ ਰਿਹਾ ਉੱਥੇ, ਉਹ ਤਾਇਨਾਤ ਸੀ ਪੰਜਾਬ ਦੇ ਵਿੱਚ, ਕਿਉਂਕਿ ਉਦੋਂ ਦੋ ਹੀ ਵੱਡੇ ਜਿੱਥੋਂ ਬਗਾਵਤ ਉੱਠ ਰਹੀ ਸੀ, ਇੱਕ ਬੰਗਾਲ ਸੀ ਤੇ ਦੂਜਾ ਪੰਜਾਬ ਸੀ, ਵੱਡੀਆਂ ਇਹੀ ਪ੍ਰੋਵਿੰਸ ਜਾਂ ਕਹਿ ਲਓ ਜਾਂ ਇਲਾਕੇ ਕਹਿ ਲਓ, ਤੇ ਉਹ ਫੇਰ ਉਦੋਂ ਉਹ ਦਾਤ ਕਾ ਕੇ ਜਿਹੜਾ ਸੀ ਉਹਨਾਂ ਨੇ ਗੋਲੀਆਂ ਮਾਰੀਆਂ, ਤੇ ਦੂਜਿਆਂ ਨੂੰ ਵੀ ਸੱਟਾਂ ਲੱਗੀਆਂ ਸੀ, ਉਹ ਵੀ ਜ਼ਖਮੀ ਹੋ ਗਏ ਸੀ ਪਰ ਬਚ ਗਏ, ਤੇ ਇਹ ਜਿਹੜਾ ਓਲਡ ਵਾਇਰ ਸੀ ਉਹਦੀ ਜਿਹੜੀ ਥਾਂ ਤੇ ਇੱਕ ਤਰੀਕੇ ਦੀ ਉਹ ਮੌਤ ਹੋ ਗਈ। ਹੁਣ ਇਹਦੇ ਬਾਰੇ ਵੀ ਜਿਹੜੇ ਅਕਸਰ ਗੱਲਾਂ ਕਈ ਵਾਰੀ ਆਉਂਦੀਆਂ ਨੇ, ਇੱਥੋਂ ਤੱਕ ਕਿ ਕਈ ਕਿਤਾਬਾਂ ਦੇ ਵਿੱਚ ਵੀ ਮੁੱਢਲੇ ਦੇ ਰਹੇ ਕਿ ਜਿਹੜਾ ਸ਼ਹੀਦ ਊਧਮ ਸਿੰਘ ਸੀ ਉਹ ਕਿਤਾਬ ਦੇ ਵਿੱਚ ਜਿਹੜਾ ਸੀ ਉਹ ਰਿਵਾਲਵਰ ਲੈ ਕੇ ਗਿਆ ਸੀ ਲੁਕੋ ਕੇ, ਤੇ ਪਰ ਉਹ ਬਾਅਦ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ, ਕਿਉਂਕਿ ਉਹਨਾਂ ਕੋਲ ਕਿਤਾਬ ਸੀਗੀ ਤੇ ਪਰ ਉਹ ਉਹਦੇ ਕੋਈ ਏਦਾਂ ਦਾ ਐਵੀਡੈਂਸ ਨਹੀਂ ਹੈ, ਉਹ ਕਹਿੰਦੇ ਵੀ ਉਹ ਜਿਹੜਾ ਰਿਵਾਲਵਰ ਉਹਨਾਂ ਦੀ ਜੇਬ ਦੇ ਵਿੱਚ ਸੀ, ਕਿਉਂਕਿ ਉਹ ਜਿਸ ਤਰੀਕੇ ਦੇ ਨਾਲ ਜਾਂ ਜਿਸ ਤਰ੍ਹਾਂ ਦੀ ਡਰੈਸ ਦੇ ਵਿੱਚ ਉਹ ਗਿਆ ਤੇ ਇੱਕ ਬਿਲਕੁਲ ਏਦਾਂ ਬਣ ਕੇ ਕਿ ਸੂਟਡ ਬੂਟਡ ਜਿਹੜਾ ਹੈ ਇੰਡੀਅਨ ਹੈ, ਤੇ ਟਿਕਟ ਵੀ ਉਹਨਾਂ ਨੇ ਜਿਹੜਾ ਸੀ ਉਹ ਜਿੱਦਾਂ ਮੈਂ ਦੱਸਿਆ ਕਿ ਉਹ ਕਾਮਯਾਬ ਹੋ ਗਏ ਸੀ ਆਪਣੀ ਵਾਈਫ ਦੇ ਨਾਂ ਤੇ ਟਿਕਟ ਲੈਣ ਵਾਸਤੇ, ਤੇ ਉਹ ਸਿੰਪਲ ਉਹ ਆਪਣੇ ਰਿਵਾਲਵਰ ਜੇਬ ਦੇ ਵਿੱਚ ਹੀ ਜਿਹੜਾ ਸੀ ਉਹ ਲੈ ਗਿਆ ਸੀਗਾ, ਤੇ ਕਿਉਂਕਿ ਹੈਟ ਵਗੈਰਾ ਲੈ ਕੇ ਤੇ ਸੂਟ ਪਾ ਕੇ ਬਕਾਇਦਾ ਇਸ ਤਰੀਕੇ ਨਾਲ, ਹੋਰ ਕਿਸੇ ਨੇ ਸ਼ੱਕ ਹੀ ਨੀ ਕੀਤਾ ਕਿ ਬੰਦੇ ਕੋਲੇ ਕੋਈ ਹਥਿਆਰ ਹੋ ਸਕਦਾ, ਤੇ ਨਾ ਹੀ ਉਸ ਵੇਲੇ ਕੋਈ ਏਦਾਂ ਦੀ ਇਹ ਕੋਈ ਮਸਲਾ ਸੀਗਾ ਕਿ ਕੋਈ ਇੱਥੇ ਤਲਾਸ਼ੀ ਲੈਣੀ ਹੈ, ਕਿਉਂਕਿ ਇੱਕ ਇਸ ਤਰ੍ਹਾਂ ਦੀ ਮੀਟਿੰਗ ਸੀ, ਤੇ ਉਹਨਾਂ ਨੇ ਉਸ ਤਰੀਕੇ ਨਾਲ ਉਹਨੂੰ ਕੀਤਾ, ਤੇ ਉਹਨੇ ਉੱਥੇ ਦੌੜਿਆ ਨੀ, ਵੈਸੇ ਦੌੜ ਸਕਦਾ ਸੀ ਕਿਉਂਕਿ ਕੋਈ ਉੱਥੇ ਏਦਾਂ ਦਾ ਕੋਈ ਤਾਂ ਹੈ ਨੀ ਸੀ ਕਿ ਕੋਈ ਬਹੁਤ ਜ਼ਿਆਦਾ ਕੋਈ ਪੁਲਿਸ ਫੌਜ ਤਾਇਨਾਤ ਸੀ, ਤੇ ਪਰ ਉੱਥੇ ਉਹਨੇ ਆਪਣੀ ਜਿਹੜੀ ਸੀ ਅਰੈਸਟ ਜਿਹੜੀ ਉਹ ਦੇ ਦਿੱਤੀ। ਹੁਣ ਦੇਖੋ ਜਿਹੜਾ ਉਦੋਂ ਬਾਅਦ ਟ੍ਰਾਇਲ ਹੈ ਊਧਮ ਸਿੰਘ ਦਾ 13 ਮਾਰਚ ਤੋਂ ਲੈ ਕੇ ਤੇ ਜਿਹੜਾ ਉਹਨਾਂ ਨੂੰ ਜੋ ਫਾਂਸੀ ਸਜ਼ਾ ਤੱਕ ਸਜ਼ਾ ਸੁਣਾਉਣ ਤੱਕ ਜਿਹੜਾ ਚੱਲ ਰਿਹਾ, ਤੇ ਉਹਦੇ ਚ ਊਧਮ ਸਿੰਘ ਨੇ ਜਿਹੜਾ ਹੈਗਾ ਆਪਣਾ ਕਨਫੈਸ਼ਨ ਹੈ ਜਿਹੜਾ, ਤੇ ਉਹ ਜੱਜ ਦੇ ਸਾਹਮਣੇ ਕੀਤਾ, ਉਹ ਵੀ ਹੁਣ ਰਿਕਾਰਡ ਤੇ ਹੈ, ਉਹ ਆ ਗਿਆ, ਤੇ ਉਹ ਜਿਹੜਾ ਉਹਦੇ ਚ ਉਹਨਾਂ ਜਿਹੜਾ ਉਹਨੂੰ ਆਪਾਂ ਭਾਸ਼ਣ ਕਹਿ ਲਈਏ ਜਾਂ ਕੁਛ ਵੀ ਕਹਿ ਲਈਏ ਅਦਾਲਤ ਦੇ ਸਾਹਮਣੇ ਜੋ ਉਹ ਬੋਲਿਆ, ਤੇ ਪਰ ਉਹ ਜ਼ਰੂਰ ਪੜ੍ਹਨ ਵਾਲਾ। ਮੇਰਾ ਖਿਆਲ ਹੈ ਕਿ ਉਹ ਜ਼ਰੂਰ ਜਿਹੜਾ ਹੈ ਪੰਜਾਬੀਆਂ ਤੱਕ ਇਹ ਗੱਲ ਜ਼ਰੂਰ ਜਾਣੀ ਚਾਹੀਦੀ ਹੈ ਕਿ ਊਧਮ ਸਿੰਘ ਕੀ ਸੋਚਦੇ ਸੀਗੇ ਅੰਗਰੇਜ਼ਾਂ ਬਾਰੇ, ਇੱਥੋਂ ਦੀ ਹਕੂਮਤ ਬਾਰੇ, ਤੇ ਉਹਨਾਂ ਦੇ ਅੰਦਰ ਕਿਸ ਕਿਸਮ ਦਾ ਜਿਹੜਾ ਸੀ ਉਹ ਇੱਕ ਗੁੱਸਾ ਸੀ ਜਾਂ ਇਹ ਸਾਰਾ, ਜਾਂ ਉਹ ਆਪਣੀ ਮੌਤ ਬਾਰੇ ਜਾਂ ਫਾਂਸੀ ਬਾਰੇ ਇਹ ਸਾਰਾ ਉਹ ਆਪਣੇ ਜੱਜ ਦੇ ਸਾਹਮਣੇ ਜਿਹੜੀ ਉਹ ਸਾਰੀ ਕਨਫੈਸ਼ਨ ਇੱਕ ਤਰੀਕੇ ਦੀ ਹੋਣੀ। ਕਨਫੈਸ਼ਨ ਇਹ ਨਹੀਂ ਕਿ ਕੋਈ ਇਹਨੂੰ ਇਸ ਤਰੀਕੇ ਨਾਲ ਲਿਆ ਜਾਵੇ ਕਿ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬੰਦੇ ਨੇ ਆਹ ਇਨਕਸ਼ਾਫ ਕੀਤਾ ਜਾਂ ਇੱਦਾਂ ਦੀਆਂ ਗੱਲਾਂ ਕੀਤੀਆਂ, ਉਹ ਜਿਹੜੀ ਗੱਲ ਕਹਿਣੀ ਚਾਹੁੰਦੇ ਸੀ ਤੇ ਇੱਕ ਦੇਸ਼ ਭਗਤ ਦੇ ਤੌਰ ਤੇ ਤੇ ਇੱਕ ਉਹ ਗੱਲ ਉਹਨਾਂ ਨੇ ਕਹੀ, ਤੇ ਮੈਨੂੰ ਲੱਗਦਾ ਕਿ ਜੇ ਉਹ ਗੱਲ ਨੂੰ ਅਸੀਂ ਬਾਕੀ ਸਾਰੀਆਂ ਗੱਲਾਂ ਛੱਡ ਕੇ ਲੋਕਾਂ ਤੱਕ ਪਹੁੰਚਾਈਏ ਤਾਂ ਉਹਨਾਂ ਜਿਹੜਾ ਅਸਲੀ ਨੈਤਿਕ ਉਸ ਤੋਂ ਜਿਹੜਾ ਹੈ ਉਹ ਸਾਹਮਣੇ ਆਉਂਦਾ ਕਿ ਇੱਕ ਵਿਅਕਤੀ ਦਾ ਜਿਹੜਾ ਇੱਕ ਵਿਅਕਤੀਤਵ ਜਿਹੜਾ ਹੈ ਕਿਸ ਤਰ੍ਹਾਂ ਹੁੰਦਾ। ਉਹਨਾਂ ਨੇ ਵਾਰ ਵਾਰ ਜਿਹੜੀ ਉਹ ਗੱਲ ਆਪਣੀ ਰਿਪੀਟ ਕੀਤੀ ਕਿ ਤੁਸੀਂ ਜਿਹੜੇ ਹੈਗੇ ਕਿਸ ਤਰ੍ਹਾਂ ਦੇ ਤੁਸੀਂ ਲੋਕ ਹੋ, ਤੇ ਉਹ ਕੋਈ ਗੱਲ ਘਬਰਾਇਆ ਨੀ ਜਾਂ ਵੀ ਮੈਨੂੰ ਉਹਨਾਂ ਨੇ ਬੜੇ ਜਿਹੜੇ ਹੈਗੇ ਆ ਸਖਤ ਸ਼ਬਦਾਂ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਇਹ ਗੱਲ ਕਿਹਾ ਕਿ ਤੁਸੀਂ ਸਾਡੇ ਤੇ ਇੱਦਾਂ ਰਾਜ ਕਰ ਰਹੇ ਹੋ ਜਾਂ ਭਾਰਤੀਆਂ ਤੇ ਤਸ਼ੱਦਦ ਕਰ ਰਹੇ ਹੋ, ਜਿਹੜੀਆਂ ਉਹਦੀਆਂ ਸਾਰੀਆਂ ਜਿਹੜੀਆਂ ਉਹ ਗੱਲਾਂ ਨੇ ਤੇ ਉੱਥੇ ਉਹ ਕੀਤੀਆਂ। ਤੇ ਉਹਨੇ ਇਹ ਵੀ ਕਿਹਾ ਕਿ ਮੈਨੂੰ ਕੋਈ ਅਫਸੋਸ ਨੀ, ਮੈਨੂੰ ਫਾਂਸੀ ਹੋ ਰਹੀ ਹੈ, ਮੈਂ ਨਾ ਫਾਂਸੀ ਤੋਂ ਡਰਦਾ, ਤੇ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ। ਤੇ ਪਰ ਉਹਨਾਂ ਨੇ ਸਾਰੀ ਗੱਲ ਸਾਹਮਣੇ ਰੱਖੀ ਕਿ ਤੁਹਾਡੇ ਕਰਕੇ ਸਾਡੇ ਲੋਕ ਤੁਹਾਡੇ ਤਸ਼ੱਦਦ ਦਾ ਸ਼ਿਕਾਰ ਨੇ, ਤੇ ਕਿਵੇਂ ਜਿਹੜਾ ਹੈ ਵੀ ਅਸੀਂ ਇਹ ਸ਼ੁਰੂਆਤ ਕਰਤੀ ਹੈ ਤਾਂ ਉੱਥੋਂ ਦੇਸ਼ ਜਿਹੜਾ ਹੈ ਆਪਣਾ ਆਜ਼ਾਦ ਕਰਾਉਣ ਦੀ, ਤੇ ਇਹ ਹੋ ਕੇ ਰਹੂ ਹੈ, ਇਹ ਗੱਲ ਵੀ ਜਿਹੜੀ ਆ ਉਹ ਨਾਲ ਕੀਤੀ। ਚਲੋ ਉਹ ਜਿਹੜੀਆਂ ਨੇ ਉਹ ਬਾਅਦ ਦੀਆਂ ਗੱਲਾਂ। ਹੁਣ ਜਿਹੜੀ ਇੱਕ ਉਹਨਾਂ ਦੀ ਲਾਈਫ ਬਚਪਨ ਦੀ, ਇੱਕ ਉਹਨਾਂ ਦੀ ਜਿੱਦਾਂ ਤੁਸੀਂ ਦੱਸਿਆ ਕਿ ਯਤੀਮ ਖਾਨੇ ਦੀ, ਤੇ ਫਿਰ ਉਸ ਤੋਂ ਬਾਅਦ ਇੱਕ ਫੌਜ ਦੇ ਵਿੱਚ ਜਾ ਕੇ ਇੱਕ ਬਕਾਇਦਾ ਇੱਕ ਡਿਸਿਪਲਿਨ ਫੋਰਸ ਦੇ ਵਿੱਚ ਬੰਦਾ ਕਿਵੇਂ ਰਹਿੰਦਾ, ਉੱਥੋਂ ਕੀ ਕੁਛ ਸਿੱਖਦਾ, ਉਹ ਫਿਰ ਸਾਰਾ ਕੁਛ, ਫਿਰ ਗਦਰ ਪਾਰਟੀ ਨਾਲ ਜਿਹੜੀ ਰੋਣੇ ਜੁੜੇ ਜਿਹੜੀ ਰਹਿਣ ਦੀ ਗੱਲ, ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਅੰਡਰਗਰਾਊਂਡ ਲਾਈਫ, ਤੇ ਕਿੰਨੇ ਉਹ ਦੇਸ਼ਾਂ ਦੇ ਵਿੱਚ ਜਿਹੜੇ ਉਹ ਜਾਂਦੇ ਆ, ਤੇ ਫਿਰ ਅਖੀਰ ਤੇ ਜਾ ਕੇ ਜਿਹੜੀ ਇਹ ਘਟਨਾ। ਤੇ ਹੁਣ ਇਹਦੇ ਨਾਲ ਨਾਲ ਕਿੰਨੀ ਜਿਹੜੀਆਂ, ਕਿਉਂਕਿ ਪੋਲੀਟੀਕਲੀ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਇੱਕ ਪਾਰਟੀ ਇੱਕ ਵਿਚਾਰਧਾਰਾ ਨਾਲ ਜੁੜੇ ਹੋਏ ਸੀ, ਇਹ ਵੀ ਕਹਿੰਦੇ ਆ ਕਿ ਉਹ ਭਗਤ ਸਿੰਘ ਹੋਰਾਂ ਤੋਂ ਕਾਫੀ ਪ੍ਰਭਾਵਿਤ ਸੀ ਕਿਉਂਕਿ ਉਸ ਵੇਲੇ ਇੱਕ ਪੈਰਲਲ ਮੂਵਮੈਂਟ ਚੱਲ ਰਹੀ ਸੀ, ਤੇ ਕਈ ਲਿਖਦੇ ਆ ਕਿ ਉਹ ਵੀ HRA ਦੇ ਦੀਆਂ ਸਰਗਰਮੀਆਂ ਚ ਰਹੇ ਨੇ, ਤੇ ਪਰ ਕੋਈ ਇਹਦੇ ਚ ਕੋਈ ਮਤਲਬ ਬਹੁਤਾ ਵੱਡਾ ਐਵੀਡੈਂਸ ਉਹ ਨਹੀਂ ਮਿਲਦਾ ਕਿ ਕਿਸੇ ਮੀਟਿੰਗ ਚ HRA ਦੀ ਜਾਂ ਕਿਸ ਤਰੀਕੇ ਨਾਲ ਗਏ। ਹਾਂ, ਗਦਰ ਮੂਵਮੈਂਟ ਦੇ ਨਾਲ ਜਿਹੜੇ ਹੈਗੇ ਆ ਜ਼ਰੂਰ ਮਿਲਦੇ। ਤੇ ਫਿਰ ਉਹਨਾਂ ਦੀ ਇਹ ਇੱਕ ਸਮਾਜਿਕ ਜ਼ਿੰਦਗੀ, ਉਹਨਾਂ ਦੀ ਸ਼ਾਦੀ ਕਰਾਉਣੀ, ਫਿਰ ਉੱਥੇ ਵਾਪਸ ਆਉਣਾ, ਤੇ ਪਰ ਨਾਲ ਗੱਲ ਜਿਹੜੀ ਇਹ ਹੈ ਤੇ ਜਿਹਦੇ ਤੇ ਅਕਸਰ ਸਾਡੇ ਲੋਕ ਮਾਣ ਕਰਦੇ ਆ, ਬਦਲਾ ਲੈਣ ਵਾਲੀ ਗੱਲ, ਉਹ ਕਿਤੇ ਨਾ ਕਿਤੇ ਹੈ ਸੀ ਕਿ ਜੇ ਉਹ ਇੱਕ ਇਹ ਸਬਕ ਸਿਖਾਉਂਦੇ ਆ ਜਾਂ ਇੱਦਾਂ ਦੇ, ਉਹ ਸਭ ਕਿਉਂਕਿ ਬੰਦਾ ਤਾਂ ਚਲੋ ਗੋਲੀ ਮਾਰੀ ਮਾਰਿਆ ਗਿਆ, ਤੇ ਪਰ ਇਹ ਹੈ ਕਿ ਬਾਕੀਆਂ ਲਈ ਫਿਰ ਜਿਹੜਾ ਹੈਗਾ ਇੱਕ ਐਗਜ਼ਾਮਪਲ ਸੈੱਟ ਹੋ ਜਾਂਦੀ ਹੈ, ਤੇ ਆਪਣੇ ਦੇਸ਼ ਦੇ ਲੋਕਾਂ ਨੂੰ, ਨੌਜਵਾਨਾਂ ਨੂੰ ਇੱਕ ਹਰੂਣਾ ਦੇਣ ਵਾਲੀ ਗੱਲ ਜਿਹੜੀ ਹੋ ਜਾਂਦੀ ਹੈ ਕਿ ਆਜ਼ਾਦੀ ਦੇਸ਼ ਨੂੰ ਆਜ਼ਾਦ ਕਰਾਉਣ ਦਾ ਜਿਹੜਾ ਹੈਗਾ ਇੱਕ ਆਹ ਵੀ ਤਰੀਕਾ। ਤੇ ਬਾਕੀ ਜਿਹੜੇ ਇੱਥੇ ਤਸ਼ੱਦਦ ਕਰਦੇ ਸੀ ਉਹਨਾਂ ਨੂੰ ਸਬਕ ਸਿਖਾਉਣ ਵਾਲੀ ਗੱਲ ਵੀ ਹੋ ਸਕਦੀ ਹੈ, ਹੋ ਜਾਂਦੀ ਹੈ ਕਿ ਤੁਸੀਂ ਜਿਹੜਾ ਹੈ ਜਿੰਨਾ ਮਰਜ਼ੀ ਇੱਥੇ ਆਪਣੇ ਜ਼ੋਰ ਦੇ ਨਾਲ, ਆਪਣੀ ਸੱਤਾ ਦੇ ਜ਼ੋਰ ਦੇ ਨਾਲ ਕਰ ਲਓ, ਪਰ ਬਾਅਦ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਹਸ਼ਰ ਏਦਾਂ ਦਾ ਵੀ ਹੁੰਦਾ ਹੈ, ਇਸ ਤਰ੍ਹਾਂ ਦਾ ਜਿਹੜਾ ਹੈਗਾ। ਸੋ ਜਿਹੜਾ ਇੱਕ ਬਾਂਕਾਪਣ ਹੈ ਜਿਹੜਾ ਪੰਜਾਬ ਦਾ, ਤੇ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਵੀ ਜਿਹੜਾ ਇਹਦੀ ਗੱਲ ਚੋਂ ਇਹ ਜਿਹੜਾ ਉਹ ਝਲਕ ਰਿਹਾ, ਇਹਦੇ ਤਾਂ ਤੁਸੀਂ ਸਾਰੇ ਸ਼ੁਰੂ ਚ ਹੀ ਉਦਾਹਰਨ ਦਿੱਤੀ ਸੀ। ਤੇ ਸੋ ਮੈਂ ਸਮਝਦਾ ਕਿ ਜਿਹੜੇ ਇਹ ਪੱਖ ਨੇ ਜਿਹੜੇ, ਤੇ ਇਹਨਾਂ ਪੱਖਾਂ ਦੇ ਉੱਪਰ ਵੀ ਜਿਹੜੀ ਇਹ ਗੱਲ ਉਹ ਚੱਲਣੀ ਚਾਹੀਦੀ ਹੈ। ਤੇ ਜਿੱਦਾਂ ਹੁਣ ਯਾਦਗਾਰਾਂ ਬਹੁਤ ਥਾਂ ਤੇ ਬਣ ਗਈਆਂ ਨੇ, ਊਧਮ ਸਿੰਘ ਦੀਆਂ, ਸੁਨਾਮ ਦਾ ਨਾਂ ਵੀ ਉਹਨਾਂ ਨੇ ਜਿਹੜਾ ਸੀਗਾ ਸੁਨਾਮ ਊਧਮ ਸਿੰਘ ਵਾਂਗ ਰੱਖਿਆ, ਪਰ ਕੋਈ ਲਿਖਦਾ ਨੀ ਬੋਲਦਾ ਨੀ, ਠੀਕ ਆ ਕਾਗਜ਼ਾਂ ਚ ਹੈ। ਤੇ ਜਦੋਂ ਮਾਇਆਵਤੀ ਸਰਕਾਰ ਸੀ ਯੂਪੀ ਦੇ ਵਿੱਚ, ਤੇ ਉਦੋਂ ਜਿਹੜਾ ਇਹ ਤਰਾਈ ਦੇ ਵਿੱਚ ਜਿਹੜਾ ਇਲਾਕਾ ਜਿਹੜਾ ਜ਼ਿਲ੍ਹੇ ਦਾ ਨਾਂ ਬਦਲ ਕੇ ਫਿਰ ਸ਼ਹੀਦ ਊਧਮ ਸਿੰਘ ਨਗਰ ਰੱਖਿਆ ਗਿਆ ਉਹਦਾ। ਤੇ ਚਲੋ ਬਾਅਦ ਦੇ ਵਿੱਚ ਉਹ ਇਲਾਕਾ ਉੱਤਰਾਖੰਡ ਚਲਾ ਗਿਆ ਜਦੋਂ ਉੱਤਰਾਖੰਡ ਅਲੱਗ ਬਣਿਆ। ਤੇ ਹੋਰਨਾਂ ਜਿਹੜੀਆਂ ਹੈਗੀਆਂ ਥਾਵਾਂ ਤੇ ਏਦਾਂ ਦੀਆਂ ਗੱਲਾਂ, ਜਾਂ ਉੱਥੋਂ ਦਾ ਜਿਹੜਾ ਕਾਲਜ ITI ਹੈ ਸੁਨਾਮ ਦੀ, ਉਹਨਾਂ ਦੇ ਨਾਂ ਤੇ ਜਿਹੜੇ ਰੱਖੇ ਗਏ। ਤੇ ਸੋ ਮੈਂ ਸਮਝਦਾ ਕਿ ਇੱਕ ਇਹਦੇ ਚ ਜਿਹੜੀ ਉਹਨਾਂ ਦੀ ਜਿੱਦਾਂ ਮੈਂ ਸ਼ੁਰੂ ਦੱਸਿਆ ਕਿ ਬਰਾਦਰੀ ਆ, ਕੋਈ ਮਾੜੀ ਗੱਲ ਨਹੀਂ, ਬਰਾਦਰੀ ਨੂੰ ਮਾਣ ਕਰਨਾ ਚਾਹੀਦਾ ਆਪਣੇ ਨਾਇਕਾਂ ਦੇ ਉੱਪਰ, ਤੇ ਪਰ ਇਹ ਹੈ ਕਿ ਉਹ ਜਿਹੜੀ ਇੱਕ ਜਫਾ ਮਾਰਨ ਵਾਲੀ ਗੱਲ ਕਿ ਉਹ ਸਾਡੇ ਸੀ, ਹਾਲਾਂਕਿ ਨਾ ਉਹਨਾਂ ਨੇ ਕਦੇ ਖੁਦ ਕਿਤੇ ਜ਼ਿਕਰ ਕੀਤਾ ਕਿ ਮੇਰੀ ਆਹ ਬਰਾਦਰੀ ਆ ਜਾਂ ਏਦਾਂ, ਤੇ ਪਰ ਉਹ ਇਸ ਰੂਪ ਦੇ ਵਿੱਚ ਉਹ ਸਾਂਝੇ ਹੋਣੇ ਚਾਹੀਦੇ ਨੇ ਸਾਰਿਆਂ ਦੇ, ਤੇ ਸਾਰੇ ਲੋਕਾਂ ਨੂੰ ਜਿਹੜਾ ਇਸ ਇੱਕ ਗੱਲ ਇਹ ਸਮਝਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਇਹ ਨਾਇਕ ਨੇ ਉਹਨਾਂ ਦਾ ਜਿਹੜਾ ਆਹ ਪੱਖ ਹੈ ਸਾਡੇ ਨਾਇਕਾਂ ਦਾ, ਉਹ ਉਸ ਪੱਖ ਨੂੰ ਵੀ ਜਿਹੜਾ ਉਹ ਜਾਣਨਾ ਬਹੁਤ ਜ਼ਰੂਰੀ ਹੈ। ਜਿਵੇਂ ਭਗਤ ਸਿੰਘ ਨੂੰ ਅਸੀਂ ਬੰਦੂਕਾਂ ਬੀਜਣ ਵਾਲਾ ਭਗਤ ਸਿੰਘ, ਜਾਂ ਚੰਦਰ ਸ਼ੇਖਰ ਆਜ਼ਾਦ ਨੂੰ ਵੀ ਡੱਬ ਚ ਪਿਸਤੌਲ ਪਾਇਆ ਹੋਇਆ ਉਹ ਚੰਦਰ ਸ਼ੇਖਰ ਆਜ਼ਾਦ, ਤੇ ਜਾਂ ਬਦਲਾ ਲੈਣ ਵਾਲਾ ਜਾਂ ਊਧਮ ਸਿੰਘ ਨੂੰ ਵੀ। ਸੋ ਉਹ ਊਧਮ ਸਿੰਘ ਮੈਂ ਸਮਝਦਾ ਕਿ ਇੱਕ ਪੰਜਾਬ ਦੇ ਉਹ ਨਾਇਕ ਹੋਏ ਨੇ ਤੇ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਵਾਲੀ ਜਿਹੜੀ ਇੱਕ ਸਾਰਾ ਜਿਹੜਾ ਕਿਰਦਾਰ ਹੈ ਜਿਹੜਾ ਉਹ ਕਰੈਕਟਰ ਹੈ ਹਰ ਪੱਖ ਤੋਂ, ਤੇ ਜਿੱਦਾਂ ਉੱਥੇ ਗੁਰਦੁਆਰਾ ਸਾਹਿਬ ਚ ਰਹਿੰਦੇ ਆ, ਹਰ ਹਫ਼ਤੇ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਦੇ ਆ, ਕਿਉਂਕਿ ਉਹ ਵੀ ਇੱਕ ਜਿਹੜੀ ਸੇਵਾ ਭਾਵਨਾ ਵਾਲੀ ਗੱਲ ਆ ਉਹ ਨਾਲ ਨਾਲ ਚੱਲਦੀ ਹੈ। ਤੇ ਸੋ ਇਹ ਨੀ ਕਿ ਸਿਰਫ ਤੇ ਸਿਰਫ ਗੱਲ ਇੰਨੀ ਸੀ ਕਿ ਉਹਨਾਂ ਨੇ ਆਹ ਕੀਤਾ ਤੇ ਅਸੀਂ ਹੁਣ ਆਹ ਕਰਨਾ, ਤੇ ਸੋ ਇਸ ਰੂਪ ਚ ਮੈਂ ਸਮਝਣਾ ਕਿ ਇੱਕ ਸ਼ਹੀਦ ਨੂੰ ਜਿਹੜਾ ਹੈ ਉਹ ਯਾਦ ਕੀਤਾ ਜਾਣਾ ਚਾਹੀਦਾ।
1: ਜੀ ਇੱਕ ਨਾ ਸਵਾਲ ਮੈਂ ਇੱਥੇ ਪੁੱਛਣਾ ਚਾਹੂੰਗਾ, ਇੱਕ ਮੈਂ ਪਿੱਛੇ ਜੇ ਇੱਕ ਇਸ ਵਿਸ਼ੇ ਦੇ ਨਾਲ ਜੁੜਿਆ, ਇੱਕ ਕੈਨੇਡੀਅਨ ਰਾਈਟਰ ਹੈਗੇ ਨੇ ਪ੍ਰੀਤਮ ਭਾਜੀ, ਲੂਈ ਈ ਫੈਨਿਜ, ਹੁਣ ਉਹਨਾਂ ਨੇ ਪੰਜਾਬੀ 'ਤੇ ਵੀ ਪੜ੍ਹਾਈ ਕੀਤੀ ਹੈ ਵੈਸੇ ਕੈਨੇਡਾ ਤੋਂ ਨੇ, ਅਤੇ ਬ੍ਰਜ ਭਾਸ਼ਾ ਵੀ ਪੜ੍ਹੀ ਹੈ, ਕਿਉਂਕਿ ਉਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਭਾਈ ਨੰਦ ਲਾਲ ਗੋਆ ਹੋਰਾਂ ਦਾ ਜਿੰਨਾ ਵੀ ਲਿਟਰੇਚਰ ਵਰਕ ਸੀਗਾ ਉਹਨਾਂ ਦੇ ਬਾਰੇ ਪੜ੍ਹਨਾ, ਫਿਰ ਬਾਅਦ 'ਚ ਜ਼ਫਰਨਾਮਾ ਅਤੇ ਸ਼ਾਹਨਾਮਾ ਦਾ ਆਪਸ ਦੇ ਵਿੱਚ ਕੀ ਲਿੰਕ ਸੀ ਇਹਦੇ 'ਤੇ, ਅਤੇ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਅਤੇ ਪੰਜਾਬੀ ਦੀ ਸਿੱਖੀ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਨੇ ਕਿਤਾਬਾਂ ਦੇ ਉੱਤੇ ਰਿਸਰਚ ਕੀਤੀ ਅਤੇ ਲਿਖੀਆਂ। ਇੱਕ ਬੁੱਕ ਹੈ ਉਹਨਾਂ ਦੀ ਦੀ ਵੇ ਸਿੱਖਸ ਰਿਮੈਂਬਰ ਊਧਮ ਸਿੰਘ, ਅਤੇ ਉਹਦੇ 'ਚ ਉਹ ਜ਼ਿਕਰ ਕਰਦੇ ਨੇ ਕਿ 1999 ਦਾ ਜਿਹੜਾ ਸਾਲ ਸੀਗਾ ਉਹ, ਕਿਉਂਕਿ 300 ਸਾਲਾਂ ਜਿਹੜਾ ਦਿਵਸ ਅਸੀਂ ਮਨਾ ਰਹੇ ਸੀ ਖਾਲਸਾ ਦੀ ਸ਼ਤਾਬਦੀ ਦਿਵਸ ਮਨਾ ਰਹੇ ਸੀਗੇ, ਉਸ ਪੂਰੇ ਸਾਲ ਨੂੰ ਮਨਾ ਰਹੇ ਸੀ, ਅਤੇ ਉਹੀ 1999 ਸਾਲ ਸੀ ਜਦੋਂ ਜੈਤੋ ਦੇ ਮੋਰਚੇ ਦੀ, ਜਦੋਂ ਗੁਰਦੁਆਰਾ ਸੁਧਾਰ ਲਹਿਰ ਦੇ 75 ਸਾਲ ਪੂਰੇ ਹੁੰਦੇ ਨੇ। ਪਰ ਉਹ ਕਹਿੰਦਾ ਵੀ ਉਸ ਸਾਲ 100 ਸਾਲ ਵੀ ਪੂਰੇ ਹੋਏ ਸੀਗੇ ਊਧਮ ਸਿੰਘ ਦੇ ਜਨਮ ਦਿਨ, ਕਿਉਂਕਿ 1899 ਵੈਸੇ ਅੱਜ ਦਾ ਅਸੀਂ ਐਪੀਸੋਡ ਵੀ ਇਸੇ ਕਰਕੇ ਕਰ ਰਹੇ ਹਾਂ ਕਿਉਂਕਿ 31 ਜੁਲਾਈ ਨੂੰ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ। ਅਤੇ ਉਹਨਾਂ ਨੇ ਬੜੀ ਵਧੀਆ ਚੀਜ਼ ਮੈਨਸ਼ਨ ਕੀਤੀ ਇੱਕ ਜਗ੍ਹਾ ਦੇ ਉੱਤੇ, ਉਹ ਕਹਿੰਦੇ ਕਿ ਜਿਵੇਂ ਅਨੀਤਾ ਨੰਦ ਨੇ ਵੀ ਕਿਤਾਬ ਲਿਖੀ ਹੈ, ਕਹਿੰਦੇ ਕਿ ਇੱਕ ਅਨਾਥ ਦੇ ਤੌਰ 'ਤੇ ਊਧਮ ਸਿੰਘ ਨੂੰ ਜਾਣੀਏ, ਇੱਕ ਹੀਰੋ ਦੇ ਤੌਰ 'ਤੇ, ਇੱਕ ਜਾਸੂਸ ਦੇ ਤੌਰ 'ਤੇ ਜਾਣੀਏ। ਪਰ ਲੂਈ ਫੈਨਿਜ ਨੇ ਇੱਕ ਬੜਾ ਵਧੀਆ ਐਂਗਲ ਦਿੱਤਾ, ਕਹਿੰਦੇ ਕਿ ਜਿਹੜੇ ਬੰਦੇ ਦੇ ਇੱਕ ਤਾਂ ਹੁੰਦਾ ਇੱਕ ਬਦਲਾ ਲੈਣ ਵਾਲਾ ਕਿ ਬਚਪਨ ਤੋਂ ਹੀ ਪੈਦਾ ਹੋਇਆ ਤਾਂ ਇੱਕ ਕੜਵਾਹਟ ਭਰੀ ਹੋਈ, ਪਰ ਤੁਸੀਂ ਜਿੱਦਾਂ ਵੀ ਤੁਸੀਂ ਜਿੱਦਾਂ ਤੁਸੀਂ ਵੀ ਹੁਣ ਦੱਸੀ ਹੈ ਸਾਰੀ ਸਟੋਰੀ, ਊਧਮ ਸਿੰਘ ਇੱਕ ਅਨਾਥ ਆਸ਼ਰਮ ਦੇ ਵਿੱਚ ਪਲਦੇ ਵਧਦੇ ਨੇ, ਠੀਕ ਹੈ ਇੱਕ ਜਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਇੱਕ ਜਿਹੜਾ ਇੱਕ ਉਹਨਾਂ ਦੇ ਜ਼ਿਹਨ ਦੇ ਵਿੱਚ ਰਹਿ ਜ਼ਰੂਰ ਜਾਂਦਾ ਇੱਕ ਚੈਪਟਰ, ਪਰ ਉਹ ਫਿਰ ਦੁਨੀਆਂ ਦੇ ਅਲੱਗ ਅਲੱਗ ਦੇਸ਼ਾਂ 'ਚ ਜਾਂਦੇ ਨੇ, ਤੁਸੀਂ ਦੱਸਿਆ ਕਿ ਉਹਨਾਂ ਨੂੰ ਇੱਕ ਪਤਾ ਲੱਗ ਗਿਆ ਸੀਗਾ ਵੀ ਕਿਵੇਂ ਟਰੈਵਲ ਕਰਨਾ, ਫਿਰ ਅਮਰੀਕਾ ਦੇ ਵਿੱਚ ਚਲੋ ਜੌਨ ਰੀਡ ਲਾਅ ਨੇ ਉਹਨਾਂ ਨੂੰ ਬਾਹਰ ਕੱਢਤਾ, ਪਰ ਉਹ ਆਪਣਾ ਇੱਕ ਗ੍ਰਸਤੀ ਜੀਵਨ ਉੱਥੇ ਸ਼ੁਰੂ ਕਰ ਚੁੱਕੇ ਸੀ, ਨਹੀਂ ਤਾਂ ਅਮਰੀਕਾ 'ਚ ਹੀ ਰਹਿਣਾ ਸੀ, ਫਿਰ ਯੂਰਪ ਆਉਂਦੇ ਨੇ, ਬ੍ਰਿਟਿਸ਼ ਫਿਲਮਾਂ 'ਚ ਕੰਮ ਕਰਦੇ ਨੇ, ਯੇ ਉਹ ਬਹੁਤ ਕੁਝ ਹੋ ਰਿਹਾ। ਸੋ ਆਪਣੀ ਇੱਕ ਰੂਟੀਨ ਲਾਈਫ ਵੀ ਇੱਕ ਬੰਦਾ ਜੀ ਰਿਹਾ ਹੈਗਾ, ਇੱਦਾਂ ਨਹੀਂ ਕਿ ਉਹ ਬਦਲੇ ਦੀ ਅੱਗ ਦੇ ਵਿੱਚ ਹੀ ਦਹਿਕ ਰਹੇ ਸੀਗੇ, ਔਰ ਇਨਫੈਕਟ ਉਹਨਾਂ ਨੂੰ ਮੌਕੇ ਵੀ ਮਿਲੇ ਨੇ ਔਡਵਾਇਰ ਨੂੰ ਮਿਲਣ ਦੇ ਇੱਕ ਦੋ, ਅਤੇ ਜਦੋਂ ਉਹਨਾਂ ਨੂੰ ਸਹੀ ਲੱਗਦਾ ਉਦੋਂ ਮਾਰ ਦਿੰਦੇ ਨੇ ਅਤੇ ਫਿਰ ਭੱਜਦੇ ਨਹੀਂ। ਇਹਦਾ ਮਤਲਬ ਕਿ ਉਹ ਸ਼ਖਸ ਜਿਹੜਾ ਉਹ ਆਪਣੀ ਇੱਕ ਰੂਟੀਨ ਲਾਈਫ ਨੂੰ ਜੀਣਾ ਚਾਹੁੰਦਾ ਸੀਗਾ, ਪਰ ਹਾਂ ਇੱਕੋ ਚੀਜ਼ ਜ਼ਰੂਰ ਸੀਗੀ ਕਿ ਚਲੋ ਠੀਕ ਹੈ, ਹੁਣ ਇੱਕ ਹਰ ਇੱਕ ਬੰਦੇ ਦਾ ਇੱਕ ਜ਼ਿੰਦਗੀ ਦੇ ਵਿੱਚ ਇੱਕ ਮਕਸਦ ਹੁੰਦਾ, ਊਧਮ ਸਿੰਘ ਨੇ ਉਹ ਮਕਸਦ ਪਛਾਣ ਲਿਆ ਹੋਣਾ। ਮੈਂ ਇਹ ਸਮਝਣਾ ਚਾਹੁੰਦਾ ਕਿ ਜਦੋਂ ਮਤਲਬ ਚਾਹੇ ਬ੍ਰਿਟਿਸ਼ ਰਾਈਟਰਸ ਨੇ ਉਹਨਾਂ 'ਤੇ ਲਿਖਿਆ ਜਾਂ ਕੈਨੇਡੀਅਨ ਨੇ ਲਿਖਿਆ ਜਾਂ ਹੋਰ ਬਾਹਰ ਬੈਠ ਕੇ ਲਿਖਿਆ, ਊਧਮ ਸਿੰਘ ਦੇ ਉੱਤੇ ਜਦੋਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ 19 ਸਟੱਡੀ ਪੰਜਾਬ ਦੇ ਵਿੱਚ ਨਹੀਂ ਹੋਈ ਹੈਗੀ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਊਧਮ ਸਿੰਘ ਦੇ ਕਿਰਦਾਰ ਦੇ ਕੁਛ ਅੰਸ਼ ਜਿਹੜੇ ਨੇ ਉਹ ਅੱਜ ਵੀ ਮਿਸ ਨੇ, ਅਸੀਂ ਸਮਝਣਾ ਨਹੀਂ ਚਾਹੁੰਦੇ ਜਾਂ ਸਾਡੇ ਤੱਕ ਪਹੁੰਚਾਏ ਨਹੀਂ ਗਏ ਹੈਗੇ, ਜਾਂ ਫਿਰ ਉਹੀ ਅਗੇਨ ਸੇਮ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀਗੀ ਵੀ ਜਿੰਨਾ ਵੀ ਇਤਿਹਾਸ ਹੈਗਾ ਜਾਂ ਅਸੀਂ ਪੁਰਤਗੀਜ਼ ਦੇ ਜ਼ਰੀਏ ਸਮਝਦੇ ਹਾਂ ਜਾਂ ਫਰੈਂਚ ਦੇ ਜ਼ਰੀਏ ਸਮਝਦੇ ਹਾਂ, ਆਪਣੇ ਇਤਿਹਾਸ ਨੂੰ ਉਸ ਤਰੀਕੇ ਦੇ ਨਾਲ ਸੰਭਾਲ ਨਹੀਂ ਸਕੇ। ਹੁਣ ਊਧਮ ਸਿੰਘ ਦੇ ਬਾਰੇ ਸੁਨਾਮ ਦੇ ਵਿੱਚੋਂ ਨਹੀਂ ਕਿ ਗੱਲਾਂ ਚੱਕੀਆਂ ਜਾ ਸਕਦੀਆਂ ਹੈਗੀਆਂ ਕਿ ਊਧਮ ਸਿੰਘ ਦੇ ਅੱਗੇ ਫਿਰ, ਹੁਣ ਤਾਂ ਚਲੋ ਅਸੀਂ ਗੱਲ ਕਰ ਰਹੇ ਕਿ ਹੁਣ ਤੱਕ ਨਹੀਂ ਸਾਂਭਿਆ ਗਿਆ, ਹੁਣ ਪੋਸੀਬਲ ਹੈਗਾ ਕਿ ਊਧਮ ਸਿੰਘ ਦੇ ਜ਼ਿੰਦਗੀ ਦੇ ਉਹ ਪੱਖ ਜਿਹੜੇ ਅਣਗੌਲੇ ਰਹੇ ਨੇ ਜਾਂ ਜਿਨ੍ਹਾਂ ਦੇ ਉੱਤੇ ਜਾਂ ਸਾਨੂੰ ਸ਼ੌਂਕ ਹੈ ਉਹਦੇ 'ਚ ਹੈਗਾ ਜਾਂ ਸਾਨੂੰ ਅਚੀਵਮੈਂਟ ਹੀ ਉਹਦੇ 'ਚ ਮਹਿਸੂਸ ਹੁੰਦੀ ਹੈ ਕਿ ਅਡਵਾਇਰ ਨੂੰ ਮਾਰਤਾ ਬਦਲਾ ਲੈ ਲਿਆ, ਬਸ ਦੈਟਸ ਇਟ, ਉਹ ਸਾਡੀ ਅਚੀਵਮੈਂਟ ਹੈ ਐਜ਼ ਐਨ ਊਧਮ ਸਿੰਘ ਦੇ ਅੰਸ਼ ਹੈ ਜੇ ਉਹਦੇ ਅਸੀਂ ਵੰਸ਼ਜ ਆਪਣੇ ਆਪ ਨੂੰ ਕਹਾਈਏ ਤਾਂ।
0: ਦੇਖੋ ਗੌਤਮ ਜੀ ਜਿਹੜੀ ਇੱਕ ਗੱਲ ਹੈ ਨਾ, ਚਲੋ ਮੈਂ ਉਦੋਂ ਇਹ ਗੱਲ ਵਿੱਚੋਂ ਮਿਸ ਕਰ ਗਿਆ, ਮੈਂ ਸ਼ੁਰੂ ਥੋੜਾ ਜਿਹਾ ਰੈਫਰੈਂਸ ਦਿੱਤਾ ਤੁਹਾਡੀ ਕਹਿ ਕੇ, ਜਿਹੜੀ ਜਿਹੜਾ ਸਾਡਾ ਫੋਕ ਹੈ ਨਾ, ਅਸਲ ਵਿੱਚ ਨਾਇਕ ਵੀ ਸਾਡਾ ਫੋਕ ਫੋਕ ਕਲਚਰ ਹੀ ਨਾਇਕ ਬਣਾਉਂਦਾ। ਤੇ ਜੇ ਸਰਕਾਰਾਂ ਚਾਹੁਣ ਜਾਂ ਇਹ ਸਿਸਟਮ ਚਾਹੇ ਜਾਂ ਸਟੇਟ ਚਾਹੇ, ਫਿਰ ਏਦਾਂ ਕੋਈ ਨਾਇਕ ਨਹੀਂ ਬਣਦਾ ਹੁੰਦਾ। ਹੁਣ ਊਧਮ ਸਿੰਘ ਸਾਡੇ ਲੋਕ ਗੀਤਾਂ ਚ ਆਇਆ, ਸਾਡੀਆਂ ਢਾਡੀ ਬਾਰਾਂ ਚ ਆਇਆ, ਸਾਡੀਆਂ ਉਹਨਾਂ ਦੇ ਵਿੱਚ ਆਇਆ, ਫਿਲਮਾਂ ਚ ਆਇਆ, ਤੇ ਉਹ ਜਿੰਨਾ ਕੁ ਉਹਨਾਂ ਨੂੰ ਪਤਾ ਸੀਗਾ ਉਹਨਾਂ ਨੇ ਉਹੀ ਲਿਆ ਆਂਦਾ। ਤੇ ਹੋਰ ਬਹੁਤ ਸਾਰੇ ਬਾਰੇ ਏਦਾਂ ਜਿਹੜਾ ਹੈ, ਇਕੱਲੇ ਊਧਮ ਸਿੰਘ ਬਾਰੇ ਨੀ, ਹੋਰ ਸਾਡੇ ਨਾਇਕਾਂ ਬਾਰੇ। ਤੇ ਦੂਜੀ ਇੱਕ ਗੱਲ ਜਿਹੜੀ ਗੌਤਮ ਜੀ ਜਿਹੜੀ ਮੈਂ ਮਿਸ ਕਰ ਗਿਆ, ਚਲੋ ਚੰਗਾ ਕੀਤਾ ਤੁਸੀਂ ਸਵਾਲ ਕੀਤਾ। ਇੱਕ ਪੰਜਾਬੀਆਂ ਦਾ ਇੱਕ ਸੁਭਾਅ ਹੈ ਵੀ ਇਹ ਜਿਹੜਾ ਸਭ ਤੋਂ ਵੱਧ ਡਿਗਨੀਫਾਈ ਕਰਦਾ ਨਾ, ਇਹ ਬਾਂਕੇ ਪਾਉਣ ਨੂੰ, ਤੇ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਾਬਰੀ ਨੂੰ ਜ਼ਿਆਦਾ ਡਿਗਨੀਫਾਈ ਕਰਦੇ ਆ। ਬਾਕੀ ਜਿਹੜੀਆਂ ਗੱਲਾਂ ਕੋਈ ਸੈਂਸਿਟਿਵ ਗੱਲਾਂ ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਸਦਾਚਾਰਕ ਰੂਪ ਦੇ ਵਿੱਚ ਤਾਂ ਲੈ ਲੈਂਦੇ ਸਾਡੇ ਕਿੱਸਿਆਂ ਚ ਆਉਂਦਾ, ਪਰ ਜਿਹੜੀਆਂ ਇਹ ਘਟਨਾਵਾਂ ਨੇ, ਤੇ ਇੱਥੇ ਜਿਉਣਾ ਮੌੜ ਹੋਇਆ, ਇੱਥੇ ਸੁੱਚਾ ਹੋਇਆ ਹੋਰ, ਹਾਲਾਂਕਿ ਡਾਕੂ ਸੀ ਉਹ, ਤੇ ਊਧਮ ਸਿੰਘ ਦਾ ਤਾਂ ਕੋਈ ਉਦਾਂ ਦੀ ਲਾਈਫ ਨੀ ਸੀ, ਤੇ ਉਹ ਤਾਂ ਉਹਦੇ ਦਾ ਬਹੁਤ ਬਹੁਤ ਪੱਖੀ ਜਿਹੜਾ ਸੀਗਾ, ਉਹ ਤਾਂ ਵਰਸਟਾਈਲ ਪਰਸਨੈਲਿਟੀ ਸੀ। ਤੇ ਫਿਰ ਉਹ ਸਾਰੀਆਂ ਗੱਲਾਂ ਜਿਹੜੀਆਂ ਰੁੜ ਜਾਂਦੀਆਂ, ਉਹ ਫਿਰ ਫਿਲਮਾਂ ਵਾਲੇ ਵੀ ਜਿਹੜੀ ਸਾਡੀ ਚੀਜ਼ ਵਿਕਣੀ ਕੀ ਹੈ, ਸਾਡੇ ਲੋਕਾਂ ਨੇ ਕਿਹਨਾਂ ਲੋਕਾਂ ਨੇ ਕਿਹੜੀ ਗੱਲ ਤੇ ਬੱਲੇ ਬੱਲੇ ਕਰਨੀ, ਉਹ ਜਿਹੜਾ ਚੱਕਦੇ ਆ। ਤੇ ਉਹ ਜਿੱਦਾਂ ਮੈਂ ਤੁਹਾਨੂੰ ਉਦਾਹਰਣ ਦਿੱਤੀ ਸੀ ਢਾਡੀ ਸੁਣ ਦੇ, ਜੀ ਉਹ ਓਡ ਵਾਰ ਇਹ ਕਹਿ ਰਿਹਾ ਸੀ ਕਿ ਮੈਂ ਉਹਨਾਂ ਦੇ ਮੂੰਹ ਚ ਮਿੱਟੀ ਭਰ ਕੇ ਉੱਤੇ ਅੱਡੀ ਮਾਰ ਕੇ ਆਇਆ, ਏਦਾਂ ਦੀਆਂ ਗੱਲਾਂ ਕਰ, ਹਾਲਾਂਕਿ ਉਦਾਂ ਦੀ ਉੱਥੇ ਕੋਈ ਲੈਕਚਰ ਚ ਉਹ ਗੱਲ ਹੈ ਵੀ ਨੀ ਸੀ। ਤੇ ਉਹ ਇੱਕ ਜਿਹੜਾ ਹੈਗਾ ਇੱਕ ਕਾਰਨ ਹੈ ਵੱਡਾ, ਕਿ ਫੋਕ ਜਿਹੜਾ ਹੈਗਾ, ਫੋਕਲੋਰ ਜਿਹੜੀ ਹੈਗੀ, ਕਲਚਰ ਹੈਗਾ, ਉਹ ਕਿਸ ਤਰੀਕੇ ਦੇ ਨਾਲ, ਕਿਉਂਕਿ ਉਸ ਤੋਂ ਅੱਗੇ ਲੈਜੰਡ ਬਣਦੀਆਂ ਨੇ, ਫਿਰ ਉਹਦੇ ਚੋਂ ਹਿਸਟਰੀ ਬਾਅਦ ਦੇ ਵਿੱਚ ਘੁੱਖ ਜਾਂਦੇ ਨਾ ਕਿ ਇਹਦੇ ਵਿੱਚ ਕੀ ਸੀ। ਆਮ ਲੋਕਾਂ ਦਾ ਇਤਿਹਾਸ ਤੱਕ ਉਵੇਂ ਐਕਸੈਸ ਨਹੀਂ ਹੁੰਦਾ। ਇਹ ਤਾਂ ਹੁਣ ਬਲੂਸਾ ਪੇਸ਼ੈਂਟ ਨੂੰ ਅਜੇ ਕਿੰਨੇ ਕੁ ਸਾਲ ਹੋਏ ਆ, ਇਹਦੇ ਤੇ ਇੰਨੀਆਂ ਜ਼ਿਆਦਾ ਮਨਘੜਤ ਕਹਾਣੀਆਂ ਲੋਕ ਸੁਣੀ ਵੀ ਜਾਂਦੇ, ਸੁਣਾਈ ਵੀ ਜਾਂਦੇ, ਇੰਨਾ ਕੁਛ ਚੱਲਦਾ, ਕੋਈ ਬਹੁਤਾ ਪੁਰਾਣਾ ਨੀ, ਇੰਨੀਆਂ ਕਿਤਾਬਾਂ ਇਹ ਤੇ ਅਥੈਂਟਿਕ ਲਿਖੀਆਂ ਗਈਆਂ ਨੇ। ਤੇ ਹੁਣ ਇਹ ਤਾਂ ਜਿਹੜੀ ਆ ਗੱਲ ਇੰਨੀ ਸਮਝ ਲਓ ਆਪਾਂ ਵੀ ਪੁਰਾਣੀ ਹੋ ਗਈ, ਤੇ ਜੇ ਆਪਾਂ ਉਹਨੂੰ ਇਸ ਤਰੀਕੇ ਨਾਲ ਲਿਆ ਜਾਵੇ, ਤੇ ਸੋ ਇਸ ਤਰ੍ਹਾਂ ਦਾ ਇਹ ਇੱਕ ਸਭ ਤੋਂ ਵੱਡਾ ਜਿਹੜਾ ਇਹ ਕਾਰਨ ਹੈ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਅਸੀਂ ਜਿਹੜੀ ਦੂਜੀ ਗੱਲ ਸਾਡੇ ਪੰਜਾਬੀਆਂ ਦੇ ਵੀ ਸੁਭਾਅ ਚ ਹੈ ਕਿ ਉਹ ਅਸੀਂ ਸੁਣਨੇ ਨੀ ਚਾਹੁੰਦੇ। ਊਧਮ ਸਿੰਘ ਬਾਰੇ ਤੁਸੀਂ ਸੈਮੀਨਾਰ ਰੱਖ ਲਓ, ਉੱਥੇ ਮਸਾ ਮੁਸ਼ਕਲ ਨਾਲ 40 ਬੰਦੇ ਇਕੱਠੇ ਹੋਣਗੇ। ਹਾਂ ਤੁਸੀਂ ਇਹ ਰੱਖ ਲਓ ਕਿ ਉੱਥੇ ਮੇਲਾ ਹੈ, ਤੇ ਉੱਥੇ ਫਿਰ ਉਹ ਢਾਡੀ ਵਾਲਾਂ ਚੱਲਣੀਆਂ, ਉੱਥੇ ਹੁੰਮਾ ਮਾਰ ਕੇ ਜਿਹੜਾ ਲੋਕ ਪਹੁੰਚ ਜਾਣਗੇ। ਇਹ ਜਿਹੜੀ ਇੱਕ ਇਸ ਪਾਸੇ ਤੁਸੀਂ ਜਿਹੜੀ ਉਹਦੀ ਲੂਈ ਫੈਂਸ ਦੀ ਜਿਹੜੀ ਤੁਸੀਂ ਉਦਾਹਰਨ ਦਿੱਤੀ ਹੈ ਨਾ, ਉਹ ਬਿਲਕੁਲ ਸਹੀ ਹੈ ਕਿ ਅਸੀਂ ਉਸ ਨੂੰ ਜਿਹੜਾ ਅਕਾਡੈਮਿਕ ਪੱਖ ਤੋਂ ਜਿਹੜਾ ਹੈਗਾ, ਜਦੋਂ ਬੰਦਾ ਅਣਗੌਲਿਆ ਰਹਿ ਜਾਂਦਾ ਹੈ, ਫਿਰ ਉਹਦੇ ਬਹੁਤ ਸਾਰੇ ਪੱਖ ਵੀ ਜਿਹੜੇ ਹੈ ਉਹ ਮਾਈਨਸ ਹੋ ਜਾਂਦੇ ਆ।
1: ਰਾਈਟ, ਨਹੀਂ ਥੈਂਕ ਯੂ ਸੋ ਮੱਚ ਪ੍ਰੀਤਮ ਜੀ ਐਨਲਾਈਟ ਕਰਨ ਦੇ ਲਈ। ਇਹ ਇੱਕ ਵੱਖਰਾ ਪਰਸਪੈਕਟਿਵ ਸੀਗਾ ਜਿਹਦੇ 'ਤੇ ਅੱਜ ਗੱਲ ਕਰਨੀ ਬਣਦੀ ਸੀ। 31 ਜੁਲਾਈ ਸ਼ਹੀਦ ਊਧਮ ਸਿੰਘ ਦਾ ਜਿਹੜਾ ਸ਼ਹੀਦੀ ਦਿਹਾੜਾ, ਉਹਦੇ ਨਾਲ ਜੁੜੀ ਹੋਈ, ਅਤੇ ਉਸ ਤੋਂ ਬਾਅਦ ਕੀ ਕੁਛ ਹੁੰਦਾ ਹੈ, ਕਿਵੇਂ ਭਾਰਤ ਦੀਆਂ ਜਿਹੜੀਆਂ ਅਲੱਗ ਅਲੱਗ ਦਰਿਆਵਾਂ ਦੇ ਵਿੱਚ ਉਹਨਾਂ ਦੀਆਂ ਅਸਥੀਆਂ ਬਾਅਦ ਦਿੱਤੀਆਂ ਜਾਂਦੀਆਂ, ਉਹਦੇ ਸਾਰੇ ਬਾਰੇ ਪਿਛਲੇ ਸਾਲ ਅਸੀਂ ਐਪੀਸੋਡ ਦੇ ਵਿੱਚ ਗੱਲ ਕਰ ਲਈ ਸੀ। ਸੋ ਉਹਦੇ ਤੋਂ ਵੱਖਰੀ ਇੱਕ ਗੱਲ ਕਰਨੀ ਬਣਦੀ ਸੀ, ਪਰ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਭਾਅ ਜੀ।
0: ਹਾਂਜੀ ਸ਼ੁਕਰੀਆ ਜੀ।
1: ਸੋ ਊਧਮ ਸਿੰਘ ਜਾਂ ਮੁਹੰਮਦ ਸਿੰਘ ਆਜ਼ਾਦ, ਜਾਂ ਜਿਹਨੂੰ ਕੱਚਾ ਨਾਮ, ਜਿਹੜਾ ਕੱਚਾ ਨਾਮ ਜਾਂ ਇੱਕ ਬਨਾਵਟੀ ਨਾਮ ਜਿਹਦੇ ਅੱਗੇ ਅਸੀਂ ਰਾਮ ਆਪਣੇ ਆਪ ਜੋੜ ਦਿੰਦੇ ਹਾਂ ਕਿ ਰਾਮ ਮੁਹੰਮਦ ਸਿੰਘ ਆਜ਼ਾਦ, ਕਿ ਇੱਕ ਤਿੰਨ ਧਰਮ ਦਿਖਾਉਣੇ ਸੀ, ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਹੈਗੀਆਂ ਨੇ। ਕਈ ਵਾਰ ਨਾ ਇਤਿਹਾਸ ਦੇ ਵਿੱਚ ਇਹ ਵੀ ਚੀਜ਼ਾਂ ਹੁੰਦੀਆਂ ਨੇ ਹਿਸਟੋਰੀਕਲ ਰੈਫਰੈਂਸਿਸ ਦੇ ਵਿੱਚ, ਕਿ ਜਿਹਨਾਂ ਚੀਜ਼ਾਂ ਨੂੰ ਅਸੀਂ ਸੁਣਨਾ ਨਹੀਂ ਚਾਹੁੰਦੇ ਹੁੰਦੇ, ਕਈ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਨਗੇ। ਉਦਾਹਰਣ ਦੇ ਤੌਰ ਦੇ ਉੱਤੇ ਜਿੱਦਾਂ ਭਾਅ ਜੀ ਨੇ ਬੜੇ ਸਹਿ ਸੁਭਾਅ ਕਿਹਾ ਕਿ ਕੰਬੋਜ ਬਰਾਦਰੀ ਇਸ ਚੀਜ਼ ਦੇ ਉੱਤੇ ਪ੍ਰਾਊਡ ਜ਼ਰੂਰ ਮਹਿਸੂਸ ਕਰੇਗੀ, ਬਟ ਇਹਨਾਂ ਚੀਜ਼ਾਂ ਨੂੰ ਇਗਨੋਰ ਵੀ ਕਰ ਦੇਣਗੇ ਕਿ ਉਸ ਦੌਰ ਦੇ ਵਿੱਚ ਤਾਂ ਉਹਨਾਂ ਦੇ ਮਾਂ ਪਿਓ ਨੂੰ ਹੇਠਲੇ ਦਰਜੇ ਦੀਆਂ ਨੌਕਰੀਆਂ ਕਰਨ ਦੇ ਲਈ, ਨੌਕਰੀ ਜਾਂ ਕਾਹਦੀ ਕੀ ਕਹੀਏ ਕਿ ਲੇਬਰ ਕਰਨ ਦੇ ਲਈ ਮਜਬੂਰ ਕੀਤਾ ਗਿਆ। ਇਹ ਵੀ ਗੱਲ ਅਸੀਂ ਇਗਨੋਰ ਕਰ ਦਾਂਗੇ ਕਿ ਜਵਾਹਰ ਲਾਲ ਨਹਿਰੂ, ਜਿਨ੍ਹਾਂ ਨੇ ਇੱਕ ਵਾਰ ਤਾਂ ਜਦੋਂ ਅਡਵਾਇਰ ਨੂੰ ਮਾਰਿਆ ਸੀ ਊਧਮ ਸਿੰਘ ਨੇ, ਤਾਂ ਉਦੋਂ ਪਾਰਲੀਮੈਂਟ ਦੇ ਵਿੱਚ ਕਹਿਤਾ ਸੀਗਾ ਕਿ, ਔਰ ਉਦੋਂ ਪਾਰਲੀਮੈਂਟ ਭਾਰਤ ਦੀ ਆਜ਼ਾਦ ਹੋਣ ਵਾਲੀ ਪਾਰਲੀਮੈਂਟ ਨਹੀਂ ਸੀ, ਬ੍ਰਿਟਿਸ਼ ਸਰਕਾਰ ਦੇ ਅੰਡਰ ਚੱਲਦੀ ਸੀ, ਕਿ ਚੰਗਾ ਨਹੀਂ ਕੀਤਾ। ਪਰ ਉਹੀ ਨਹਿਰੂ ਬਾਅਦ ਦੇ ਵਿੱਚ ਲੇਟਰ ਔਨ 60s ਦੇ ਦੌਰ 'ਚ ਕਹਿੰਦੇ ਨੇ ਕਿ ਨਹੀਂ, ਸਾਡਾ ਨਾਇਕ ਊਧਮ ਸਿੰਘ। ਇਹੀ ਊਧਮ ਸਿੰਘ ਨੇ ਜਿਨ੍ਹਾਂ ਨੇ ਆਪਣਾ ਇੱਕ ਜੀਵਨ ਬਸਰ ਵੀ ਸ਼ੁਰੂ ਕੀਤਾ ਸੀ ਇੱਕ ਮੈਕਸੀਕਨ ਜਨਾਨੀ ਹਰਨਾਂਡੇਜ਼ ਦੇ ਨਾਲ, ਜਿਵੇਂ ਦੱਸ ਰਹੇ ਸੀ ਪ੍ਰੀਤਮ ਭਾਅ ਜੀ ਕਿ ਉਹਦੇ ਨਾਲ ਗ੍ਰਹਿਸਥੀ ਵੀ ਸ਼ੁਰੂ ਕਰ ਲਈ ਸੀ। ਅਤੇ ਜੇ ਕਿਤੇ ਉਦੋਂ ਜੌਨ ਰੀਡ ਕਾਨੂੰਨ ਨਾ ਬਣਿਆ ਹੁੰਦਾ ਅਮਰੀਕਾ 'ਚ, ਕਿਉਂਕਿ ਅਮਰੀਕਾ ਨੇ ਉਸ ਵਕਤ ਸਾਰੇ ਜਿਹੜੇ ਗੈਰ ਯੂਰੋਪੀਅਨ ਲੋਕ ਸੀ ਉਹਨਾਂ ਨੂੰ ਬਾਹਰ ਕੱਢਤਾ ਸੀਗਾ ਕਿ ਅਮਰੀਕਾ ਦੀ ਹੋਂਦ ਖਤਮ ਨਾ ਹੋ ਜਾਵੇ, ਤਾਂ ਊਧਮ ਸਿੰਘ ਨੂੰ ਵੀ ਉਦੋਂ ਬਾਹਰ ਕੱਢ ਦਿੱਤਾ ਗਿਆ, ਡਿਪੋਰਟੇਸ਼ਨ ਏਸ਼ੀਅਨਸ ਦੀ ਕੀਤੀ ਗਈ। ਅਤੇ ਨਹੀਂ ਤਾਂ ਫਿਰ ਇਹ ਚੱਲਦੀ ਕਹਾਣੀ ਜਿਹੜੀ ਉਹ ਵੱਖਰੇ ਪਾਸੇ ਚੱਲਣੀ ਸੀਗੀ, ਫਿਰ ਕਿਹਨੂੰ ਯਾਦ ਰਹਿਣਾ ਸੀਗਾ ਕੌਣ ਊਧਮ ਸਿੰਘ ਜਾਂ ਜੋ ਵੀ ਉਹਨਾਂ ਦਾ ਉਸ ਵਕਤ ਨਾਮ ਹੋਊਗਾ। ਸੋ ਇਸ ਤਰੀਕੇ ਦੇ ਨਾਲ ਇਤਿਹਾਸ ਕਿਸ ਕਿਵੇਂ ਕਿਵੇਂ ਕਿਹਦੇ ਨਾਲ ਕਿੰਨਾ ਕੁ ਜਸਟੀਫਾਈ ਕਰਦਾ, ਇਹ ਤੁਹਾਡੀ ਸਮਝ ਦੀ ਗੱਲ ਹੈਗੀ ਹੈ ਕਿ ਤੁਸੀਂ ਕਿਹੜੀ ਚੀਜ਼ ਨੂੰ ਅਪਣਾਉਣਾ ਚਾਹੁੰਦੇ ਹੋ, ਕਿਹੜੀ ਨੂੰ ਨਹੀਂ ਅਪਣਾਉਣਾ ਚਾਹੁੰਦੇ। ਬਾਕੀ ਇਹ ਹੈ ਕਿ ਬਗਦੀ ਦਾ ਬਹਾ ਹੈ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਹਾ ਤੋਂ ਉਲਟ ਗੱਲ ਵੀ ਨਹੀਂ ਕਰਨਾ ਚਾਹੁੰਦੇ, ਉਹ ਨਹੀਂ ਨਹੀਂ ਨਹੀਂ ਇੱਦਾਂ ਹੋ ਹੀ ਨਹੀਂ ਸਕਦਾ ਹੈਗਾ, ਕਿਉਂਕਿ ਅਸੀਂ ਆਪਣੇ ਆਪ ਨੂੰ ਫਿਰ ਸਾਡੀ ਜਿਹੜੀ ਆਪਣੀ ਇੱਕ ਸੋਚ ਹੈਗੀ ਉਹਨੂੰ ਨਹੀਂ ਨਾ ਫਿਰ ਅਸੀਂ ਜਸਟੀਫਾਈ ਕਰ ਪਾਉਂਦੇ। ਅਸੀਂ ਆਪਣੇ ਆਪ ਤੋਂ ਹੀ ਆਪਣੀ ਸੋਚ ਤੋਂ ਉੱਪਰ ਉੱਠ ਕੇ ਜਾਂ ਉਸ ਪ੍ਰਿਜ਼ਮ ਤੋਂ ਬਾਹਰ ਨਿਕਲ ਕੇ ਸੋਚਣਾ ਨਹੀਂ ਚਾਹੁੰਦੇ ਹੈਗੇ। ਐਨੀਵੇਜ਼, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ ਦਾ ਧੰਨਵਾਦ। ਆ ਵੀ ਇੱਕ ਗਾਣਾ ਆਇਆ ਸੀਗਾ, ਹੁਣ ਊਧਮ ਸਿੰਘ ਦੀ ਪਰਸਨੈਲਿਟੀ ਨੂੰ ਕਿੰਨਾ ਵਾਇਲੈਂਟ ਪਰਸਨੈਲਿਟੀ ਦਿਖਾਇਆ ਹੋਇਆ, ਗੱਲ ਇਹਦੀ ਵੀ ਤਾਂ ਕਰਨੀ ਪੈਣੀ ਹੈ। ਇਹ ਵੀ ਗਾਣਾ ਸੁਣ ਲਓ ਤੁਸੀਂ।

0: ਨਹੀਂ ਮਤਲਬ ਹੈਗਾ ਹੀਰੋ ਹੀ ਆ ਪਰ ਉਹਦੇ ਅੱਗੇ ਇਹਨੇ ਲਾਉਣਾ ਹੈ
1: ਹਾਂ
0: ਇੰਡੀਆ ਤੋਂ ਸੱਦ ਲੈਣੀ
1: ਤੇਰੀ ਗੁਰੂ ਹੀਰੋਇਨ
0: ਉਹ ਵੱਖਰੀ ਗੱਲ ਥੋੜੇ ਪੈ ਹੁਣ ਵੱਧ ਗਏ ਆ ਚਲੋ ਉਹ ਜਾਣੇ ਕੀ ਕਰ ਸਕਦੇ ਹਾਂ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ ਕਿੱਦਾਂ ਠੀਕ ਠਾਕ ਜੀ ਕਿੱਦਾਂ ਸਿਹਤ
1: ਬਹੁਤ ਵਧੀਆ ਬਲਕਿ ਤੁਸੀਂ ਸੁਣਾਓ ਤੁਸੀਂ ਠੀਕ ਹੋ
0: ਜੀ ਬਿਲਕੁਲ ਜੀ ਕੈਮ ਆ ਤੇ ਸਵਾਗਤ ਸਰੋਤਿਆਂ ਦਾ ਵੀ ਅੱਜ ਵੀਰਵਾਰ ਦਾ ਦਿਨ ਆ ਦੁਪਹਿਰ ਦਾ ਸਮਾਂ ਟਿਕਟੋਕ 'ਤੇ ਤੁਸੀਂ ਸਾਨੂੰ ਲਾਈਵ ਵੇਖ ਸਕਦੇ ਹੋ ਰੇਡੀਓ ਦੇ ਉੱਤੇ ਤੁਸੀਂ ਬਾਅਦ 'ਚ ਸਾਨੂੰ ਰਿਪੀਟ ਵੀ ਸੁਣਨਾ ਵਾ ਅਤੇ ਦਿਨ ਟਾਈਮ ਉਸ ਹਿਸਾਬ ਨਾਲ ਐਡਜਸਟ ਕਰ ਲਿਓ ਕਿਤੇ ਨਾ ਕਿ ਉਹ ਵੀ ਪਤਾ ਨਹੀਂ ਆਹ ਟਾਈਮ ਹੋਇਆ ਅਤੇ ਆਹ ਟਾਈਮ ਬੋਲੀ ਜਾਂਦੇ ਆ ਉਸ ਹਿਸਾਬ ਨਾਲ ਐਡਜਸਟ ਕਰ ਲਿਓ ਅਤੇ ਅੱਜ ਅਰੁਣ ਬਾਂਸਲ ਜੀ ਪਹੁੰਚੇ ਨੇ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਅਪਡੇਟਸ ਦੱਸਣਗੇ ਕਿ ਜੁਲਾਈ ਦਾ ਮਹੀਨਾ ਜਿਹੜਾ ਔਲਰੇਡੀ ਲਾਸਟ 'ਤੇ ਆ ਅੱਜ ਅਤੇ ਕੱਲ੍ਹ ਦਾ ਦਿਨ ਬਾਕੀ ਆ ਅਤੇ ਜਿਹੜੇ ਨਵੇਂ ਕੁਛ ਚੇਂਜਿਸ ਹੋਏ ਨੇ ਜਾਂ ਹੁਣ ਜੁਲਾਈ ਦੇ ਮਹੀਨੇ 'ਚ ਵੀ ਕੁਛ ਨਾ ਕੁਛ ਹੋਇਆ ਵਾ ਕਿਉਂਕਿ ਹਰ ਦਿਨ ਕੁਛ ਨਾ ਕੁਛ ਹੋ ਹੀ ਜਾਂਦਾ ਵਾ
1: ਬਿਲਕੁਲ
0: ਨਿੱਤ ਸਵੇਰੇ ਉੱਠੀ ਦਾ ਤਾਂ ਕੋਈ ਨਾ ਕੋਈ ਖਬਰ ਜਿਹੜੀ ਉਹ ਸਾਹਮਣੇ ਆਈ ਹੁੰਦੀ ਆ ਜਾਂ ਬੰਦ ਹੋ ਗਿਆ ਜਾਂ ਜਾਂ ਖੁੱਲ੍ਹ ਗਿਆ ਜਾਂ ਵੱਧ ਗਿਆ ਜਾਂ ਘੱਟ ਗਿਆ ਜਾਂ ਚੜ ਗਿਆ ਜਾਂ ਲੱਥ ਗਿਆ ਜੀ ਅਤੇ ਉਹਦੇ ਦਰਮਿਆਨ ਜਿਹੜਾ ਕੋਸ਼ਿਸ਼ ਕਰੀ ਦੀ ਆ ਕਿ ਅਪਡੇਟਸ ਜਿਹੜੀਆਂ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੀ ਅਰੁਣ ਜੀ
1: ਬਿਲਕੁਲ ਜਿਵੇਂ ਬਲਕਿ ਤੁਸੀਂ ਗੱਲ ਕੀਤੀ ਆ ਕਿ ਵੀ ਹਰ ਦਿਨ ਨਵੇਂ ਜਦੋਂ ਸਵੇਰੇ ਉੱਠਦੇ ਹਾਂ ਤਾਂ ਕੋਈ ਨਾ ਕੋਈ ਨਵੀਂ ਖਬਰ ਪਈ ਹੁੰਦੀ ਆ ਚਾਹੇ ਉਹ ਮਾਈਗ੍ਰੇਸ਼ਨ ਲੈ ਕੇ ਲੱਗ ਲਈ ਆਪਾਂ ਚਾਹੇ ਕਿਸੇ ਹੋਰ ਰਾਜਨੀਤਿਕ ਦੇ ਵਿੱਚ ਉਛਾਲ ਛਲਾਲ ਹੋ
0: ਜਿਵੇਂ ਰਿਜ਼ਾਈਨ ਕਰਦਾ
1: ਕਿਸੇ ਨੇ ਰਿਜ਼ਾਈਨ ਕਰ ਲਿਆ ਕਿਸੇ ਨੇ
0: ਪੋਜੀਸ਼ਨ ਤੇ ਆ ਗਿਆ ਵੇਖ ਲਓ ਨਾ ਬਾਕੀ ਸਮਝਣ ਵਾਲੇ ਸਮਝ ਗਏ
1: ਠੀਕ ਹੈ ਇਹ ਤਾਂ ਆਪਣੇ ਪੰਜਾਬ ਵਾਲੇ ਨੇ ਜਿਹੜੇ ਕੁਰਸੀਆਂ ਛੱਡਦੇ ਹਾਂ ਹੈਨਾ ਦੇਖੋ ਤੁਸੀਂ ਕਿੰਨਾ ਮੈਂ ਨਾ ਮੈਂ ਤੇ ਅਜੇ ਭਾਈ ਸੀ ਗੱਲ ਕਰ ਰਹੇ ਮੈਂ ਕਿਹਾ ਕਿ ਵੀ ਮਾੜੀ ਜਿਹੀ ਕਿਸੇ ਨੇ ਐਲੀਗੇਸ਼ਨ ਲਾਏ ਕਿ ਤੁਸੀਂ ਪੈਸੇ 'ਚ ਇਨਵੋਲਵ ਸੀ
0: ਹਾਂਜੀ
1: ਪ੍ਰੀਮੀਅਰ ਹਾਂ ਵਿਕਟੋਰੀਆ ਦੀ ਪ੍ਰੀਮੀਅਰ ਨੇ ਰਿਜ਼ਾਈਨ ਕਰ ਦਿੱਤਾ ਉਸਨੂੰ ਦੇਖ ਕੇ ਕਿ ਵੀ ਐਲੀਗੇਸ਼ਨ ਤੇ ਇੱਥੇ ਕਈ ਸਾਡੇ ਪਤਾ ਨਹੀਂ ਕੀ ਕੁਛ ਐਲੀਗੇਸ਼ਨ ਲੱਗੇ ਪਏ ਨੇ
0: ਉਹਨਾਂ ਨੂੰ ਪਰਵਾਹ ਨਹੀਂ ਹੁੰਦੀ
1: ਕਹਿੰਦੇ ਭਾਈ ਹਮ ਤਾਂ ਕੁਰਸੀ 'ਤੇ ਬੈਠੇ ਹਾਂ
0: ਬਾਕੀ ਵੇਖੋ ਨਵਾਂ ਪ੍ਰੀਮੀਅਰ ਹੁਣ ਕੀ ਆ ਉਹ ਕਹਿਣ ਤੇ ਡੇ ਆ ਬੈਨ ਨੂੰ ਹਾਂਜੀ ਕਿ ਬਾਕੀ ਵੇਖੋ ਹਾਲੇ ਜਦੋਂ ਤੱਕ ਅਫੀਸ਼ੀਅਲ ਅਨਾਊਂਸਮੈਂਟ ਨਹੀਂ ਹੁੰਦੀ
1: ਨਹੀਂ ਇੱਕ ਚੀਜ਼ ਵੀਰੇ ਉਹਨੇ ਇੱਕ ਗੱਲ ਕਹੀ ਆ ਕਹਿੰਦਾ ਕਿ ਮੈਂ ਪੁਰਾਣੇ ਪ੍ਰੀਮੀਅਰ ਵਰਗਾ ਨਹੀਂ ਹੈਗਾ ਉਹ ਤਾਂ ਚਲੋ ਹੈਗਾ ਵੀ ਹੈ ਤੂੰ ਮੁੰਡਾ ਉਹ ਕੁੜੀ ਵਿਚਾਰੀ
0: ਤੁਸੀਂ
1: ਪਹਿਲੀ ਏਡਾ ਵੱਡਾ ਬਿਜ਼ਨਸ ਰੱਬ ਦੀ ਕਿਰਪਾ ਨਾਲ ਚਲਾ ਰਹੇ ਹੋ ਸਾਡੇ ਭਰਾਵਾਂ ਨੂੰ ਨਾਲ ਲੈ ਕੇ ਆ ਰਹੇ
0: ਹੋ ਤੁਸੀਂ ਚਲਾ ਰਹੇ ਹੋ ਸਾਨੂੰ ਨਾਲ ਲੈ ਕੇ ਆ ਰਹੇ ਇੱਦਾਂ ਇੱਕ ਦੂਜੇ ਨੂੰ ਕਹੀ ਜਾਵੇ ਬਹਿ ਕੇ ਨਹੀਂ ਵਧੀਆ ਫਿਰ ਯਾਰ ਜੇ ਬਿਜ਼ਨਸ ਨੂੰ ਸਪੋਰਟ ਕਰਨਗੇ ਕਿਉਂਕਿ ਥੋੜ੍ਹਾ ਮੰਦਾ ਚੱਲਣ ਡਿਆ ਆਪਾਂ ਸਾਰਿਆਂ ਨੂੰ ਪਤਾ ਹੀ ਆ ਅਤੇ ਗੁੱਡ ਇੱਕ ਸਾਈਨ ਆ
1: ਕਿਉਂਕਿ ਜਿਹੜੇ ਸਾਡੇ ਭੈਣ ਭਰਾ ਜਿਹੜੇ ਪੱਕੇ ਹੋਏ ਨੇ ਪਿਛਲੇ ਸਾਲਾਂ ਦੇ ਵਿੱਚ ਉਹ ਆਪਣੇ ਆਪਣੇ ਕੰਮ ਕਰਨ ਲੱਗ ਗਏ ਉਹਨਾਂ ਨੇ ABN ਰਜਿਸਟਰ ਕਰਾਏ ਨੇ ਆਪਣੇ ਬਿਜ਼ਨਸ ਕੰਪਨੀਆਂ ਰਜਿਸਟਰ ਕਰਾਈਆਂ ਨੇ ਕਿਉਂਕਿ ਜਿਹੜੀ ਪੰਜਾਬੀ ਕੌਮ ਆ ਮਿਹਨਤੀ ਕੌਮ ਆ ਹਮੇਸ਼ਾ
0: ਜੀ
1: ਆਪਾਂ ਹਮੇਸ਼ਾ ਮਿਹਨਤ ਕਰਨ ਦੇ ਵਿੱਚ ਯਕੀਨ ਰੱਖਦੇ ਹਾਂ ਜਿਹਦੇ ਨਾਲ ਕੀ ਹੁੰਦਾ ਕਿ ਆਪਾਂ ਨੂੰ ਦਿਨ ਸਵੇਰ ਆਪਾਂ ਆਪਣੇ ਪੰਜਾਬੀ ਭਾਈਚਾਰੇ ਕਾਫੀ ਜ਼ਿਆਦਾ ਤਰੱਕੀ ਕੀਤੀ ਆ ਨੋ ਡਾਊਟ ਐਵਰੀ ਕੋਇਨ ਹੈਜ਼ ਟੂ ਸਾਈਡਸ ਉਵੇਂ ਹੈਗਾ ਇਹਦੇ ਵਿੱਚ ਕੁਛ ਕੁ ਆਪਣੇ ਹੈਗੇ ਨੇ ਮੁੱਛ ਤੇ ਨਿਮੁਖੜਾਂ ਵਾਲੇ ਪਰ ਆਪਣੇ ਮਿਹਨਤੀ ਕੌਮ ਵੀ ਆਪਣੀ ਹੈਗੀ ਹੈ ਤਾਂ ਉਹੀ ਚੀਜ਼ ਆ ਲੈਟ ਸੀ ਕਿ ਵੀ ਜੇ ਕੋਈ ਵਧੀਆ ਚੀਜ਼ਾਂ ਨੀਤੀਆਂ ਆਉਣਗੀਆਂ ਤਾਂ ਆਪਣੀ ਕਮਿਊਨਿਟੀ ਅੱਗੇ ਹੋਰ ਵਧੇ
0: ਇੱਦਾਂ ਹੀ ਆ
1: ਜੀ
0: ਫੇਰ ਹੀ ਵੇਖੋ ਫੇਰ ਹੀ ਸਾਰਾ ਕੁਛ ਵਾਧਾ ਹੋਊਗਾ ਜੇ ਕੰਮ ਵੀ ਤਾਂ ਹੀ ਵਧਣਗੇ ਗਾਂ ਫਿਰ ਓਪਰਚੁਨਿਟੀਜ਼ ਵੀ ਤਾਂ ਹੀ ਵਧਣਗੀਆਂ
1: ਬਿਲਕੁਲ ਬਿਲਕੁਲ
0: ਤੇ ਬਿਲਕੁਲ ਆਪਾਂ ਚੱਲਦੇ ਹਾਂ ਜੀ ਇੱਧਰ ਮਾਈਗ੍ਰੇਸ਼ਨ ਵਾਲੇ ਪਾਸੇ ਨੂੰ ਬਾਕੀ ਰਾਜਨੀਤੀ ਦੀਆਂ ਗੱਲਾਂ ਤਾਂ ਚਲੋ ਚੱਲਦੀਆਂ ਰਹਿਣੀਆਂ ਨੇ ਵੈਸੇ ਆਪਾਂ ਤਾਂ ਇੱਥੋਂ ਸ਼ੁਰੂ ਕੀਤਾ ਤੁਸੀਂ ਇਹ ਨਾ ਸੋਚੋ ਵੀ ਯਾਰ ਮਾਈਗ੍ਰੇਸ਼ਨ ਦੀ ਅਪਡੇਟ ਦੇਣੀ ਸੀ ਅਤੇ ਸਾਨੂੰ ਹੋਰ ਅਪਡੇਟ ਦੇਣ ਦੇ ਕਿਉਂਕਿ ਇਹਨਾਂ ਦੇ ਇਹ ਬਣਦੇ ਨੇ ਅਤੇ ਫਿਰ ਹੀ ਗਾਂ ਇਹ ਮਾਈਗ੍ਰੇਸ਼ਨ ਅਪਡੇਟਸ ਆਉਂਦੀਆਂ ਨੇ ਸਿੱਧੀਆਂ ਮਾਈਗ੍ਰੇਸ਼ਨ ਅਪਡੇਟ ਨਹੀਂ ਆਉਂਦੀ
1: ਕਿਉਂਕਿ ਇੱਕ ਚੀਜ਼ ਦੇਖਣ ਦੀ ਗੱਲ ਆ ਨਾ ਬੰਨੀ ਵੀਰੇ ਜਿਹੜੀ ਵੀ ਪੋਲੀਟਿਕਸ ਦੇ ਵਿੱਚ ਜਿਹੜੇ ਵੀ ਰੂਲ ਬੰਦੇ ਨੇ ਡਿਪਾਰਟਮੈਂਟ ਹੋਮ ਅਫੇਅਰ ਇੱਕ ਪਰਟੀਕੁਲਰ ਇੱਕ ਡਿਪਾਰਟਮੈਂਟ ਆ
0: ਹਾਂਜੀ
1: ਠੀਕ ਹੈ ਹੁਣ ਆਪਾਂ ਦੇਖ ਜਿਹੜੇ ਵੀ ਪੋਲੀਟੀਸ਼ੀਅਨ ਉੱਥੇ ਜਾਂਦੇ ਨੇ ਉਹ ਰੂਲ ਬਣਾਉਂਦੇ ਨੇ ਉਹਨਾਂ ਨੇ ਪੋਲਸੀਆਂ ਬਣਾਉਣੀਆਂ ਨੇ ਅਤੇ ਹਰੇਕ ਬੰਦੇ ਦਾ ਸੋਚਣ ਦਾ ਤਰੀਕਾ ਅਤੇ ਕੰਮ ਕਰਨ ਦਾ ਤਰੀਕਾ ਅਲੱਗ ਅਲੱਗ ਹੁੰਦਾ ਹੁੰਦਾ ਕਈ ਪੋਲੀਟੀਸ਼ੀਅਨ ਨੇ ਹੂ ਆਰ ਅੰਗੇਜ ਦੀ ਇਮੀਗ੍ਰੈਂਟਸ ਉਹ ਕਹਿੰਦੇ ਕਿ ਮਾਈਗ੍ਰੇਸ਼ਨ ਹੋਣੀ ਚਾਹੀਦੀ ਕਈ ਫੇਵਰ ਦੇ ਵਿੱਚ ਨੇ ਤਾਂ ਹੁਣ ਆਪਾਂ ਨੂੰ ਥੋੜ੍ਹਾ ਆਈਡੀਆ ਹੋ ਜਾਂਦਾ ਕਿ ਜਿਹੜਾ ਬੰਦਾ ਨਵਾਂ ਬੰਦਾ ਆ ਰਿਹਾ ਉਹ ਕਿਸ ਪੱਖੀ ਸੋਚ ਰੱਖਦਾ ਗਰਮ ਖਿਆਲੀ ਆ ਕਿ ਨਹੀਂ ਹੈਗਾ
0: ਪੌਲਿਨ ਹੈਨਸਨ ਦੀ ਤਾਂ ਨਹੀਂ ਗੱਲ ਕਰਨ ਦੇ ਤੇ
1: ਤਾਂ ਹੀ ਮੈਂ ਗੱਲ ਕਰ ਹੁਣ ਜਦੋਂ ਮੈਂ ਕੋਈ ਵੀ ਐਗਜ਼ਾਮਪਲ ਦਿੱਤਾ ਯੂ ਕੈਨ ਸਪੋਰਟ ਕਿ ਹਾਂ ਵੀ ਕਿਹੜਾ ਬੰਦਾ ਕਰ ਸਕਦਾ ਤਾਂ ਇਹੀ ਚੀਜ਼ ਹੁੰਦੀ ਆ ਤਾਂ ਪੋਲੀਟਿਕਸ ਹਰ ਚੀਜ਼ ਨੂੰ ਵਿੱਚ ਕਦੇ ਇਨਵੋਲਵ ਹੋਈ ਹੋਈ ਆ ਅਤੇ ਉਹਦੇ ਇਨਫਲੂਐਂਸ ਕਾਫੀ ਪੈਂਦਾ ਕਿਉਂਕਿ ਪੋਲਸੀਆਂ ਉੱਤੇ ਪੈਂਦਾ ਬਿਕੋਜ਼ ਦੇ ਆਰ ਦੀ ਪੋਲਸੀ ਮੇਕਰਸ
0: ਬਿਲਕੁਲ
1: ਅਤੇ ਹੁਣ ਇਸੇ ਵਿੱਚ ਹੀ ਹੁਣ ਜਿਵੇਂ ਪਿੱਛੇ ਜੇ ਖਲਬਲੀ ਮੱਚ ਗਈ ਆਪਣੇ ਵੀਐਫਐਸ ਨੂੰ ਲੈ ਕੇ।

0: ਓ ਹਾਂਜੀ ਉਹ ਆਈ ਥਿੰਕ ਦੋ ਕੁ ਤਕਰੀਬਨ 20 ਦਿਨ ਲਾ ਲਓ, 2 ਹਫ਼ਤੇ ਤੋਂ ਵੱਧ ਹੀ ਬੰਦ ਰਹਿ ਉਹ, ਤੇ ਕਾਫ਼ੀ ਵਿਚਾਰੇ ਸਟੂਡੈਂਟਸ ਨੂੰ ਜਾਂ ਫਿਰ ਜਿਹਨਾਂ ਨੂੰ
1: ਸਾਰੀ ਅਸੀਂ ਵੀ ਤੰਗ ਹੀ ਹੋਏ ਨਾ, ਸਾਡੀ ਫੈਮਿਲੀ ਜਿਹਨਾਂ ਨੇ ਓਸੀ ਕਿਸੇ ਨੇ ਮੇਰੇ ਵਾਈਫ ਜਾਂ ਮੇਰੇ ਮਦਰ ਨੇ ਓਸੀ ਅਪਲਾਈ ਕਰਨਾ ਸੀਗਾ
0: ਉਹ ਵੀ ਨਹੀਂ ਕਰ ਪਾਏ,
1: ਉਹ ਡਿਲੇ ਹੋਇਆ ਉਹਨਾਂ ਦਾ। ਜੇ ਕਿਸੇ ਨੇ ਟਰੈਵਲ ਕਰਨਾ, ਵੀਜ਼ਾ ਅਪਲਾਈ ਕਰਨਾ, ਪਾਸਪੋਰਟ ਰਿਨਿਊਅਲ, ਜਿਹਨਾਂ ਨੇ ਸਟੂਡੈਂਟ ਵਿਚਾਰੇ ਵਾਸਤੇ ਹੋਰ ਔਖਾ ਹੋ ਗਿਆ, ਕਿਸੇ ਨੇ TR ਅਪਲਾਈ ਕਰਨੀ ਸੀ, ਪਾਸਪੋਰਟ ਐਕਸਪਾਇਰ ਸੀਗਾ,
0: PCC
1: ਹੋ ਗਈ, ਤਾਂ ਕਾਫ਼ੀ ਚੀਜ਼ ਇਹ ਹਰ ਚੀਜ਼ ਦੇ ਉਤਾਰ ਚੜ੍ਹਾਅ ਨੇ। ਬਟ ਏਡੀ ਵੱਡੀ ਗੱਲ ਹੈ ਕਿ ਵੀ ਇੰਡੀਅਨ ਗੌਰਮੈਂਟ ਨੇ ਇਹ ਚੀਜ਼ ਦੇਖੀ ਨਹੀਂ ਕਿ ਆ ਜੇ VFS ਦਾ ਜੇ ਲਾਇਸੈਂਸ ਜਾਂ ਕੁਛ ਵੀ ਤੁਹਾਡਾ ਇਸ਼ੂ ਸੀਗਾ ਤਾਂ ਇਹ ਸ਼ੁੱਡ ਬੀ ਸੋਲਵ ਬਿਫੋਰ ਟੂ, ਯਾਨੀ ਕਿ ਇਹ ਤੋਂ ਘੱਟੋ
0: ਘੱਟ ਜਾਣ ਤੋਂ ਪਹਿਲਾਂ
1: 2-3 ਮਹੀਨੇ ਪਹਿਲਾਂ ਹੋਣੀ ਚਾਹੀਦੀ। ਤੁਸੀਂ ਸਪੋਰਟ ਨਾਲ ਕਿਹਾ ਕਿ ਨਹੀਂ ਯਾਰ 1 ਤਰੀਕ ਤੋਂ ਬੰਦ ਹੋ ਗਿਆ, ਅਤੇ ਬਾਅਦ ਚੋਂ ਤੁਸੀਂ ਟੋਟਲੀ ਭੰਬਲ ਭੁੱਸੇ ਪਾਤੇ ਸਾਰੇ ਬੰਦੇ।
0: 23 ਦਿਨ ਤਕਰੀਬਨ 23 ਜੁਲਾਈ ਤੱਕ ਬੰਦ
1: ਵੱਡੀ ਗੱਲ, 23 ਜੁਲਾਈ ਤੱਕ
0: 23 ਦਿਨ।
1: ਫਿਰ 23 ਜੁਲਾਈ ਨੂੰ ਇਹਨਾਂ ਨੇ ਨਵਾਂ ਇੱਕ ਕੀਤਾ ਕਿ ਸਾਰੇ ਨਵੇਂ ਸੈਂਟਰ ਬਣਾਤੇ ਅਤੇ ਰਿਜ਼ਿਊਮ ਕਰਤਾ। ਬਟ 23 ਦਿਨ ਇਟਸ ਵੈਰੀ ਸੋ ਮੈਨੀ ਡੇਜ਼,
0: ਉਹ 23 ਡੇਜ਼ ਲਈ ਵਿੱਚ, ਮਤਲਬ ਇੱਕ ਤਰ੍ਹਾਂ ਨਾਲ ਜੇ ਮਤਲਬ ਮੈਂ PCC ਅਪਲਾਈ ਕਰਨੀ ਸੀ ਅਤੇ ਉਹੀ 23 ਦਿਨ ਮੇਰੇ ਵਿੱਚ ਇਨਕਲੂਡ
1: ਹੋਣੇ, ਕੁਛ ਵੀ
0: ਕਿੱਥੇ ਮੇਰੇ ਵੇਸਟ ਹੋਏ ਉਹ 23 ਦਿਨ। ਨੋਰਮਲ ਬੰਦੇ ਨੂੰ ਲੱਗੂਗਾ ਵੀ ਲੈ 23 ਦਿਨ ਹੀ, ਜਾਂ ਉਹਨਾਂ ਨੂੰ ਵੀ ਐਂ ਲੱਗਦਾ ਹੋਊਗਾ ਕਿ ਸ਼ਾਇਦ 23 ਦਿਨ ਹੀ ਆ, ਪਰ 23 ਦਿਨ ਕਿਹੜੇ ਬੰਦੇ ਲਈ ਕਿੱਡੇ ਹੋ ਸਕਦੇ ਆ ਇਹ ਤੇ ਉਹ ਜਾਣ।
1: ਬਲਕਿ ਕਿਸੇ ਬੰਦਾ ਵੀਜ਼ਾ ਐਕਸਪਾਇਰ ਹੋ ਰਿਹਾ 10 ਦਿਨ ਬਾਅਦ, ਉਹਦਾ PT ਉਹਨੇ PT ਐਗਜ਼ਾਮ
0: ਦੇਣਾ,
1: ਹੀ ਕਾਂਟ ਅਪੀਅਰ।
0: ਸਹੀ ਗੱਲ,
1: ਉਹ ਕਹਿੰਦਾ ਭਾਅ ਜੀ ਮੈਨੂੰ ਮੈਂ ਆਪਣਾ ਪਾਸਪੋਰਟ ਰਿਨਿਊ ਨਹੀਂ ਕਰਾ ਸਕਿਆ ਅਤੇ ਮੈਂ PT ਐਗਜ਼ਾਮ ਜਿਹੜਾ ਅਟੈਂਪਟ ਨਹੀਂ ਕਰ ਸਕਿਆ। ਉਹਨਾਂ ਦਾ ਕੀ ਬਣਿਆ ਵਿਚਾਰਿਆਂ ਦਾ? ਕੁਛ ਨਹੀਂ,
0: ਆਹੋ ਉਹਨਾਂ ਨੂੰ ਉਹੀ ਆ ਵੀ ਫਿਰ ਹੁਣ ਤੋਂ ਜਦੋਂ 24 ਤੋਂ ਆਈ ਥਿੰਕ ਸ਼ੁਰੂ ਹੋਈ ਆ,
1: 24 ਤੋਂ,
0: ਉਹ ਤੋਂ ਬਾਅਦ ਫਿਰ ਕਰੋ ਜੇ ਉਹ ਤੋਂ ਦਰਮਿਆਨ ਕੁਛ ਵੀ ਨਹੀਂ।
1: ਬਟ ਇਹਦੇ ਵਿੱਚ ਇੱਕ ਚੀਜ਼ ਫਾਇਦਾ ਕੀ ਹੋਇਆ ਨਾ, ਜਿਹੜੇ ਬੰਦੇ ਜਦੋਂ ਇਹਨਾਂ ਇਹ ਬੰਦ ਸੀਗੀਆਂ ਤਾਂ ਡਿਪਾਰਟਮੈਂਟ ਨੇ ਇੱਕ ਚੀਜ਼ ਕਹਿੰਦੀ, ਜੇ ਤੁਸੀਂ 186 ਲਾਂਚ ਕਰਨੀ ਸੀਗੀ ਤਾਂ ਉਹਨਾਂ ਨੇ ਵੇਵਰ ਕਰਤਾ ਕਿ ਤੁਸੀਂ ਇੰਗਲਿਸ਼ ਐਗਜ਼ਾਮ ਨਹੀਂ ਕੀਤਾ,
0: ਓਕੇ,
1: ਤਾਂ ਕੋਈ ਇਸ਼ੂ ਨਹੀਂ, ਤੁਸੀਂ ਬਾਅਦ ਚੋਂ ਇਹ ਅਪਲੋਡ ਕਰ ਦਿਓ।
0: ਯਾਨੀ ਡਿਪਾਰਟਮੈਂਟ ਨੇ ਫਿਰ ਵੀ ਅੰਡਰਸਟੈਂਡ ਕੀਤੀ ਆ ਇਹ ਚੀਜ਼,
1: ਇਟਸ ਅ ਵੈਰੀ ਬਿਗ ਥਿੰਗ।
0: ਅਤੇ ਹੁਣ ਉਹਨਾਂ ਨੂੰ ਨਹੀਂ ਲੋੜ ਫਿਰ ਟੈਸਟ ਦੀ ਇੰਗਲਿਸ਼ ਟੈਸਟ
1: ਕਰਨਗੇ ਦੁਬਾਰਾ?
0: ਓਕੇ, ਦੁਬਾਰਾ ਕਰ ਸਕਦੇ ਨੇ ਅਲੋਜਮੈਂਟ ਤੋਂ ਜੀ, ਬਿਲਕੁਲ। ਅਤੇ ਇਹਦਾ ਹੁਣ ਕੀ ਇਹਨਾਂ ਨੇ ਨਾਮ ਨੂੰ ਚੇਂਜ ਕੀਤਾ ਕਿ ਸੇਮ ਹੀ ਰੱਖਿਆ ਵਾ?
1: ਹੁਣ ਇੰਡੀਅਨ ਕਾਉਂਸਲਰ ਸਰਵਿਸਿਸ,
0: ICS, VFS ਤੋਂ
1: ICS।
0: ਓਕੇ ਜੀ, ਬਿਲਕੁਲ ਇਹ ਹੋ ਗਈ ਕਿ ਇਹ ਇੱਕ ਨਜਾਇਜ਼ ਜੀ ਬ੍ਰੇਕ ਕਹਿ ਲਓ, ਜਾਂ ਇਹਨਾਂ ਦਾ ਉਹ ਸਦਾ ਇੰਟਰਨਲ ਕੀ ਹੋਵੇ ਉਹ ਰੱਬ ਜਾਣੇ, ਜਾਂ ਇਹ ਜਾਣਨ ਕੀ ਹੋਇਆ ਕੀ ਨਹੀਂ ਹੋਇਆ। ਪਰ ਆਈ ਥਿੰਕ ਜੇ ਲਾਇਸੈਂਸ ਕੈਂਸਲ ਹੋਇਆ ਤਾਂ ਉਹ ਕਿਸੇ ਵਜ੍ਹਾ ਕਰਕੇ ਹੀ ਹੋਇਆ ਹੋਊਗਾ, ਮਤਲਬ ਕੁਛ ਤਾਂ ਇੱਦਾਂ ਦਾ ਹੋਇਆ ਹੀ ਹੋਊਗਾ,
1: ਕੁਛ ਵੀ ਯਾਨੀ ਕਿ ਹੋ ਸਕਦਾ। ਤਾਂ ਹੁਣ ਡੋਂਟ ਨੋ ਕਿ ਵੀ ਕੀ ਇਹਨਾਂ ਨੇ ਫੇਸ ਕੀਤਾ ਜਾਂ ਕੀ ਹੋਇਆ ਹੁਣ ਉਸ ਟਾਈਮ 'ਤੇ
0: ਜੀ। ਬਿਲਕੁਲ, ਅਤੇ ਇਹਦੇ ਦਰਮਿਆਨ ਖਬਰਾਂ ਇਹ ਵੀ ਆ ਰਹੀਆਂ ਨੇ, ਕਹਿੰਦੇ ਨੇ ਕਿ ਜਦੋਂ ਹੋਇਆ ਸੀ ਨਾ ਬੰਦ, ਅਤੇ ਉਸ ਤੋਂ ਬਾਅਦ ਜਦੋਂ ਓਪਨ ਹੋਇਆ ਵਾ 24 ਤੋਂ ਬਾਅਦ, ਅਤੇ ਉੱਥੇ ਕਾਫ਼ੀ ਜਿਹੜੇ ਐਪਲੀਕੈਂਟਸ ਲਾ ਲਓ ਜਾਂ ਕਲਾਇੰਟਸ ਲਾ ਲਓ, ਉੱਥੇ ਜਾ ਕੇ ਥੋੜ੍ਹਾ ਜਿਹਾ ਹੰਗਾਮਾ ਜਿਹਾ ਹੋਣ ਡਿਆ, ਜਿਹਦੇ ਦਰਮਿਆਨ ਇਹਨਾਂ ਨੂੰ ਮੰਨ ਲਓ ਥੋੜ੍ਹੀ ਸਿਕਿਉਰਿਟੀ ਰੱਖਣੀ ਪੈਣ ਡਈ ਆ ਉੱਥੇ, ਅਤੇ ਉਹ ਸਾਰਾ ਕੁਛ ਕਰਨਾ ਪੈਣ ਡਿਆ। ਅਤੇ ਉਹ ਯਾਰ ਓਬਵੀਅਸਲੀ ਹੁਣ ਜੇ ਫਰਸਟ੍ਰੇਸ਼ਨ ਹੈ ਤਾਂ ਉਹ ਕਿਤੇ ਨਾ ਕਿਤੇ ਤਾਂ ਜਾ ਕੇ ਨਿਕਲਣੀ ਆ।
1: ਬਿਲਕੁਲ,
0: ਅਤੇ ਜੇ ਇਸ ਤੋਂ ਅੱਗੇ ਚੱਲੀਏ ਤਾਂ ਨਵੀਂ ਹੋਰ ਕੀ ਅਪਡੇਟ ਆ, ਕਹਿੰਦੇ ਨੇ ਕੋਈ 119 ਮੇਰੇ ਸੁਣ ਚ ਆਇਆ ਕੋਈ ਡਾਇਰੈਕਸ਼ਨ?
1: ਬਿਲਕੁਲ, 119 ਇੱਕ ਨਵੀਂ ਡਾਇਰੈਕਸ਼ਨ ਆਈ ਆ ਜਿਹੜੀ 24 ਜੁਲਾਈ ਤੋਂ ਇੰਪਲੀਮੈਂਟ ਹੋਈ ਆ।
0: ਓਕੇ,
1: ਉਹ 'ਚ ਕੀ ਸੀਗਾ, ਜਿਹੜੇ ਵੀ ਇੰਪਲਾਇਰ ਨੋਮੀਨੇਸ਼ਨ ਸਕੀਮ ਵਾਲੇ ਵੀਜ਼ਾ ਸਬ ਕਲਾਸ ਸੀਗੇ 407 ਛੱਡ ਕੇ, 404, 186, 187, 482, ਜਿਹੜੀ ਵੀ ਇਹਨੇ ਅੱਗੇ ਸਬ ਕੈਟੇਗਰੀਆਂ ਨੇ ਉਹ ਸਾਰੀਆਂ 'ਚ ਇੰਕਲੂਡ ਕਰ ਦਿੱਤੀਆਂ।
0: ਓਕੇ,
1: ਹੁਣ ਇਟਸ ਅ ਵੈਰੀ ਮੇਜਰ ਚੇਂਜ। ਹੁਣ ਮੇਜਰ ਚੇਂਜ ਇਹ ਪੋਜ਼ਿਟਿਵ ਵੇ ਦੇ ਵਿੱਚ ਆ, ਨਾ ਕਿ ਨੈਗੇਟਿਵ ਵੇ ਦੇ ਵਿੱਚ ਆ। ਹੁਣ ਜਿਵੇਂ ਮੈਂ ਕਿਹਾ, ਹਰ ਸਿੱਕੇ 2 ਪਹਿਲੂ ਨੇ। ਹੁਣ ਕੁਛ ਕੁ ਬੰਦੇ ਸ਼ਾਇਦ ਉਹਨੂੰ ਨੈਗੇਟਿਵ ਵੇ ਦੇ ਵਿੱਚ ਕਹਿਣਗੇ, ਉਹਨੂੰ
0: ਜੀ,
1: ਕੁਛ ਕੁ ਬੰਦੇ ਉਹਨੂੰ ਪੋਜ਼ਿਟਿਵ ਵਿੱਚ ਕਹਿਣਗੇ। ਹੁਣ ਇਹਨਾਂ ਨੇ ਕੀ ਕੀਤਾ, ਡਿਪਾਰਟਮੈਂਟ ਵੱਧ ਦੇ ਡਿਡ
0: ਜੀ,
1: ਇਹਨਾਂ ਨੇ ਕਿਹਾ ਕਿ ਵੀ ਜਿਹੜੇ ਵੀ ਆਹ 3 ਪਰਟੀਕੁਲਰ ਇਹ 3 ਕੈਟੇਗਰੀਆਂ ਨੇ
0: ਜੀ,
1: ਉਹ 'ਚ ਲਾ ਇਨਫੋਰਸਮੈਂਟ, ਡਿਫੈਂਸ, ਹੈਲਥ ਕੇਅਰ, ਕੰਸਟਰਕਸ਼ਨ, ਜੇ ਇਹਨਾਂ ਫੀਲਡ ਦੇ ਵਿੱਚ ਤੁਸੀਂ ਕੋਈ ਵੀ ENS ਦਾ ਵੀਜ਼ਾ ਪਾਇਆ, ਦੇ ਵਿਲ ਗਿਵ ਅ ਪ੍ਰਾਇਓਰਟੀ।
0: ਓਕੇ,
1: ਠੀਕ ਹੈ, ਸਭ ਤੋਂ ਫਸਟ ਪ੍ਰਾਇਓਰਟੀ, ਸਭ ਤੋਂ ਫਸਟ ਹੈਗਾ ਲਾ ਇਨਫੋਰਸਮੈਂਟ ਐਂਡ ਡਿਫੈਂਸ। ਇਹਦਾ ਮਤਲਬ ਕੀ ਹੋਇਆ, ਜਿਹੜੀ ਵੀ ਲੋ ਇਨਫੋਰਸਮੈਂਟ ਜਾਂ ਡਿਫੈਂਸ ਨਾਲ ਰਿਲੇਟਡ ਕੋਈ ਵੀ ਓਕੂਪੇਸ਼ਨ ਦੇ ਵਿੱਚ 9642 ਪਾਇਆ ਔਨ ਸ਼ੋਰ, ਦੇ ਵਿਲ ਗਿਵ ਅ ਪ੍ਰਾਇਓਰਟੀ। ਓਵਰ ਦੀ ਅਦਰ ਓਕੂਪੇਸ਼ਨਸ
0: ਮਤਲਬ ਨੰਬਰ 1 ਤੇ
1: ਹਾਂ ਇਹਦਾ ਮਤਲਬ ਇਹ ਨਹੀਂ ਕਿ ਬਾਕੀਆਂ ਨੂੰ ਇਗਨੋਰ ਕਰਤਾ ਹੁਣ ਕੱਲ ਨੂੰ ਕਿਸੇ ਨੇ ਸਾਡੇ ਸੱਜਣ ਮਿੱਤਰ ਕਿਸੇ ਨੇ ਏਜੰਟ ਨੇ ਜਾ ਕਿਸੇ ਭੈਣ ਭਰਾ ਨੇ ਵੀਡੀਓ ਪਾਤੀ ਕਿ ਵੀ ਨਹੀਂ ਜੀ ਇਹ ਖਤਮ ਹੋ ਗਿਆ ਸਭ ਕੁਛ
0: ਹੁਣ ਸਿਰਫ ਇਹਨਾਂ ਨੇ ਮਿਲਣਾ
1: ਜੋ ਮਿਲਣਾ ਸਿਰਫ ਇਹਨਾਂ ਨੂੰ ਪੀਆਰ ਮਿਲਣੀ ਆ ਤਾਂ ਫੋਟੋ ਕੁਛ ਨਹੀਂ ਬਣਿਆ ਤਾਂ ਇਹ ਉਵੇਂ ਨਹੀਂ ਹੈਗਾ
0: ਜੀ
1: ਸੈਕਿੰਡ ਆ ਗਿਆ ਕੰਸਟਰਕਸ਼ਨ ਹੈਲਥ ਕੇਅਰ ਹੁਣ ਕੀ ਹੋਇਆ ਜਦੋਂ ਲਾ ਇਨਫੋਰਸਮੈਂਟ ਦਾ ਪਹਿਲਾਂ ਓਨਸ਼ਿਪ ਫਸਟ ਪ੍ਰਾਇਓਰਟੀ ਦੈਨ ਆਫਸ਼ੋਰ ਤੀਜੇ ਨੰਬਰ 'ਤੇ ਕੰਸਟਰਕਸ਼ਨ ਜਾਂ ਹੈਲਥ ਕੇਅਰ
0: ਓਕੇ
1: ਉਹਦੇ 'ਚ ਪਹਿਲੀ ਪ੍ਰਾਇਓਰਟੀ ਓਨਸ਼ੋਰ ਨੂੰ ਸੈਕਿੰਡ ਹੈਗੀ ਆਫਸ਼ੋਰ ਨੂੰ ਅਤੇ ਤੀਜੇ ਨੰਬਰ 'ਤੇ ਬਾਕੀ ਅਲੱਗ ਆ ਗਏ ਜਿਹੜੇ ਸੀਗੇ ਜਿਹਨਾਂ ਨੂੰ
0: ਅਦਰ ਐਪਲੀਕੇਸ਼ਨ
1: ਹਾਂ ਜਿਹੜੀਆਂ ਬਾਕੀ ਆ ਗਏ ਕੋਈ ਵੀ ਚਾਹੇ ਸ਼ੈਫ ਹੋ ਚਾਹੇ ਮੋਟਰ ਮਕੈਨਿਕ ਹੋ ਚਾਹੇ ਕਿਸੇ ਵੀ ਓਕੂਪੇਸ਼ਨ ਦੇ ਵਿੱਚੋਂ ਸੀ ਚਾਹੇ ਕਾਰਪੈਂਟਰ ਨੂੰ ਤਾਂ ਇਹ ਸੀਗਾ ਤਾਂ ਇਹਦਾ ਮਤਲਬ ਕੀ ਹੈ ਕਿ ਓਨਸ਼ੋਰ ਨੇ ਆਫਸ਼ੋਰ ਦੇ ਉੱਤੋਂ ਜ਼ਿਆਦਾ ਬੀਟ ਕਰਤਾ ਮੀਨਸ ਦੇ ਵਿਲ ਗਿਵ ਅ ਪ੍ਰਾਇਓਰਟੀ ਓਵਰ ਦੀ ਆਫਸ਼ੋਰ ਐਸ ਕੰਪੇਅਰ ਟੂ ਓਨਸ਼ੋਰ
0: ਮਤਲਬ ਜੇ ਤੁਸੀਂ ਓਨਸ਼ੋਰ ਹੋ ਤੇ ਫਾਇਦਾ ਹੈ
1: ਤਾਂ ਜਿਹੜੀ ਵੀ ਇਹ ਚੀਜ਼ ਐਪਲੀਕੇਬਲ ਹੋਈ ਆ ਜੇ ਡਿਸਾਈਡ ਹੋ ਗਿਆ ਤਾਂ ਹੋ ਗਏ ਜਿਹੜੀ ਨਵੀਂ ਐਪਲੀਕੇਸ਼ਨ ਪਾਓਗੇ ਉਹਨਾਂ ਉੱਤੇ ਐਪਲੀਕੇਬਲ ਆ ਅਤੇ ਜਿਹੜੀ ਪੁਰਾਣੀ ਪੈਂਡਿੰਗ ਨੇ ਉਹਨਾਂ ਉੱਤੇ ਜੇ ਤੁਸੀਂ ਕਾਫੀ ਟਾਈਮ ਤੋਂ ਵੇਟ ਕਰ ਰਹੇ ਹੋ ਕੰਸਟਰਕਸ਼ਨ ਦੇ ਵਿੱਚ ਤੁਹਾਡਾ ਵੀਜ਼ਾ ਨਹੀਂ ਆਇਆ ਇਹ ਮੈਕਸੀਮਮ ਆਈ ਥਿੰਕ ਵਿਦਇਨ ਅ ਮੰਥ ਦੇ ਸਟਾਰਟ ਪ੍ਰੋਸੈਸਿੰਗ
0: ਓਕੇ ਯਾਨੀ ਫਿਰ ਆਸ ਥੋੜ੍ਹੀ ਜਿਹੀ ਹੋਰ ਵਧਾ ਲਓ
1: ਹਾਂ ਬਿਲਕੁਲ ਦੇ ਵੈਰੀ ਹਾਈ ਚਾਂਸਿਸ ਕਿ ਜਲਦੀ ਪ੍ਰੋਸੈਸ ਕਰਨ ਲੱਗ ਜਾਣਗੇ
0: ਤੇ ਇਟਸ ਵੈਰੀ ਗੁੱਡ ਨਿਊਜ਼ ਹੈ
1: ਹਾਂ ਵਧੀਆ ਗੱਲ ਹੈ ਜਿਹੜੇ ਜਨੂਅਨ ਬੰਦੇ ਕੰਮ ਕਰ ਰਹੇ ਪਰ ਜਿਨ੍ਹਾਂ ਨੇ ਫੇਕ ਐਪਲੀਕੇਸ਼ਨ ਪਾਈ ਨੇ ਉਹਨਾਂ ਸ਼ਾਇਦ ਉਹਨਾਂ ਵਾਸਤੇ ਫਾਇਦਾ ਨਾ ਹੋਵੇ
0: ਜੀ ਤੇ ਇੱਧਰ ਅੱਗੇ ਚੱਲਦੇ ਹਾਂ ਤਸਮਾਨੀਆਂ ਨੇ ਕਹਿੰਦੇ ਨੇ ਕਿ ਆਪਣੀ ਜਿਹੜੀਆਂ ਸੀਟਾਂ ਅਨਾਊਂਸ ਕਰਤੀਆਂ ਨੇ
1: ਹੁਣ ਇੱਕ ਚੀਜ਼ ਦੇਖੋ ਇਹਦੇ ਵਿੱਚ ਕੀ ਹੋਇਆ ਇਹ ਤਸਮਾਨੀਆ ਸਭ ਤੋਂ ਪਹਿਲੀ ਸਟੇਟ ਬਣੀ ਜਿਹਨੇ ਆਪਣੀ ਸੀਟ ਐਲੋਕੇਸ਼ਨ ਦੱਸਤੀ ਕਿ ਅਸੀਂ ਇੰਨੀ ਸੀਟਾਂ ਅਸੀਂ ਇਸ ਵਾਰੀ ਇੰਨੇ ਸਾਡੇ ਭੈਣ ਭਰਾਵਾਂ ਨੂੰ ਪੀ ਆਰ ਕਰਾਂਗੇ
0: 26-27 ਦੀਆਂ ਹਨ ਜੀ
1: ਜਿਹੜਾ ਹੁਣ 1 ਜੁਲਾਈ ਤੋਂ ਲੈ ਕੇ ਅਗਲੇ ਸਾਲ ਤੱਕ ਦਾ ਜਿਹੜਾ ਇਹਨਾਂ ਦਾ ਨੋਮੀਨੇਸ਼ਨ ਪ੍ਰੋਗਰਾਮ ਆ ਉਹ ਡਿਕਲੇਅਰ ਕਰਤਾ
0: ਜੀ
1: ਉਹ 'ਚ ਇਹਨਾਂ ਨੇ ਕਿਹਾ ਕਿ ਅਸੀਂ 2050
0: ਟੋਟਲ ਨੋਮੀਨੇਸ਼ਨ
1: ਟੋਟਲ ਸੀਟਾਂ ਦੇਵਾਂਗੇ ਉਹ 'ਚੋਂ 1-0 ਹੈਗੀ ਸਾਡੀ 1250
0: ਓਕੇ
1: ਅਤੇ 800 ਹੈਗੇ ਨੇ 491
0: ਓਕੇ
1: ਹੁਣ ਇਹਦਾ ਮਤਲਬ ਕੀ ਹੋਇਆ ਜੇ ਆਪਾਂ ਲਾਸਟ ਟਾਈਮ ਦੇਖੀਏ ਲਾਸਟ ਟਾਈਮ ਸੀਗੀਆਂ 1-0 ਦੀਆਂ 1200 ਅਤੇ 491 ਦੀਆਂ 650
0: ਓਕੇ
1: ਤਾਂ ਇਹਨਾਂ ਨੇ 491 ਥੋੜ੍ਹਾ ਵਧਾ ਤਾ
0: ਅਤੇ ਉੱਧਰੋਂ ਵੀ ਪੰਜਾਬ ਦਾ ਆਏ ਨੇ
1: ਇਟ ਮੀਨਸ ਜੇ ਜਿਹੜੀ ਸੀਟਾਂ ਨੇ ਇਸ ਵਾਰ ਜਿੰਨੀਆਂ ਪਹਿਲਾਂ ਮਿਲੀਆਂ ਸੀ ਉਨੇ ਤਾਂ ਹੈਗੀਆਂ ਨੇ
0: ਥੋੜ੍ਹੀਆਂ ਜਿਹੀਆਂ ਐਕਸਟਰਾ ਵੀ ਨੇ
1: ਸ਼ਾਇਦ 50-100 ਦਾ ਹੋਰ ਫਾਇਦਾ ਹੋ ਜਾਵੇ
0: ਓਕੇ
1: ਬਟ ਇਹ ਜ਼ਿਆਦਾ ਫਰਕ ਨਹੀਂ ਪੈਣਾ
0: ਅੱਛਾ ਜੀ
1: ਬਟ ਵਧੀਆ ਚੀਜ਼ ਆ ਤਾਂ ਤਸਮਾਨੀਆ ਸਟੇਟ ਇਹੋ ਜਿਹੀ ਆ ਜਿਹੜੀ ਕੰਸਿਸਟੈਂਟ ਚੱਲੀ ਆ ਹਮੇਸ਼ਾ ਜਿਹੜਾ ਬੰਦਾ ਉੱਥੇ ਕੰਮ ਕਰਦਾ ਉਹਨਾਂ ਨੂੰ ਪੀਆਰ ਦੇ ਦਿੰਦਾ
0: ਓਕੇ
1: ਤਾਂ ਤਸਮਾਨੀਆ ਇਜ਼ ਵੈਰੀ ਗੁੱਡ ਆਪਸ਼ਨ ਅਦਰਵਾਈਜ਼ ਤਾਂ ਇਹ ਜਿਹੜੀ ਸਭ ਤੋਂ ਪਹਿਲੀ ਸਟੇਟ ਨਾਲ ਕਹਿੰਦਾ ਵੀ ਸਾਨੂੰ ਨਹੀਂ ਪਤਾ ਕੱਲ੍ਹ ਨੂੰ ਕਿਹੜੀ ਕਿਹੜੀ ਸੀਟਾਂ ਕਿੰਨੀ ਐਲੋਕੇਸ਼ਨ ਹੋਣੀਆਂ ਕਿਹੜੀ ਸਟੇਟ ਨੂੰ ਕਿੰਨੀ ਐਲੋਕੇਸ਼ਨ ਹੋਣੀਆਂ ਨੇ ਬਟ ਵੀ ਕੈਨ ਥਿੰਕ ਅਬਾਊਟ ਇਟ ਕਿ ਵੀ ਸ਼ਾਇਦ ਜਿਹੜੀ ਇਹ ਸੀਟਾਂ ਨੇ ਸੇਮ ਰਹਿਣਗੀਆਂ ਅਤੇ ਪੋਜ਼ਿਟਿਵ ਦੇ ਵਿੱਚ ਹੀ ਆਊਗੀ
0: ਓਕੇ
1: ਘਟਣੀਆਂ ਨਹੀਂ ਤਾਂ ਜੇ ਤੁਹਾਡੀ ਸਕਿੱਲ ਅਸੈਸਮੈਂਟ ਹੋਈ ਹੋਈ ਆ ਅਤੇ ਤੁਸੀਂ ਲਾਈਨ 'ਚ ਲੱਗੇ ਹੋਏ ਹੋ ਤਾਂ ਜੇ ਤੁਹਾਡੇ ਪੁਆਇੰਟ ਹੋਰ ਵੱਧਦੇ ਨੇ ਵਧਾ ਕੇ ਈਓ ਏ ਪਾ ਕੇ ਰੱਖਿਓ
0: ਈਓ ਏ ਅਪ ਟੂ ਡੇਟ ਰੱਖੋ ਹੈ ਨਾ ਮਤਲਬ ਇਹ ਥੋੜ੍ਹਾ ਜਿਹਾ ਕਰ ਲਓ ਆਪਣੇ ਆਪ ਨੂੰ ਦਿੱਕਤ ਦੇ ਲਓ ਜੇ ਕੋਈ ਕਰਨ ਵਾਲਾ ਨਾਟੀ ਨੁਟੀ ਤਾਂ ਕਰੋ ਅਤੇ ਡਨ ਕਰੋ
1: ਬਿਲਕੁਲ
0: ਅਤੇ ਇਹਦੇ ਵਿੱਚ ਜੇ ਦਸਮਾਰੀਆਂ ਨੇ ਚਲੋ ਕਰਤੀ ਬਾਕੀ ਸਟੇਟ ਦੀ ਹਾਲੇ ਨਹੀਂ ਕੋਈ ਖਬਰ ਸੁਰਤ ਆਈ ਅਤੇ ਕੀ ਲੱਗਦਾ ਤੁਹਾਨੂੰ ਵੀ ਜੇ ਹੋਰ ਸਟੇਟਸ ਦੀ ਗੱਲ ਕਰੀਏ ਤਾਂ ਕਿਹੜੀ ਹੋਰ ਵਧੀਆ ਆਪਸ਼ਨ ਹੋ ਸਕਦੀ ਹੈ ਅਨਾਲਿਸਿਸ ਦੇ ਹਿਸਾਬ ਨਾਲ
1: ਦੇਖੋ ਵੀਰੇ ਜੇ ਕੰਸਟਰਕਸ਼ਨ ਦੇ ਵਿੱਚ ਜਿਹੜੇ ਪਿਛਲੇ 2 ਸਾਲ ਦਾ ਆਪਾਂ ਗੱਲ ਕਰੀਏ ਉਹਦੇ ਵਿੱਚ ਵੈਸਟਰਨ ਆਸਟ੍ਰੇਲੀਆ ਸਭ ਤੋਂ ਟੋਪ 'ਤੇ ਰਹੀ ਹੈ
0: ਓਕੇ
1: ਉਹਨੇ ਸਾਰਿਆਂ ਨੂੰ 1-904 ਕਾਫੀ ਜ਼ਿਆਦਾ ਬਣੇ ਨੇ ਇੰਟਰਸਟੇਟ ਨੂੰ
0: ਜੀ
1: ਠੀਕ ਹੈ ਹੁਣ ਜੇ ਆਪਾਂ ਸੈਕਿੰਡ ਨੰਬਰ 'ਤੇ ਵਿਕਟੋਰੀਆ ਵਧੀ ਰਹੀ ਹੈ ਕਿਉਂਕਿ ਹਮੇਸ਼ਾ ਸੀਟ ਸਾਰੀ ਐਲੋਕੇਟ ਜਿੰਨੀਆਂ ਵੀ ਹੋਈ ਹੁੰਦੀਆਂ ਨੇ ਇਹ ਸਾਰੀ ਐਗਜ਼ੋਸਟ ਕਰਦੇ ਨੇ
0: ਓਕੇ ਵਰਤਦੇ ਨੇ
1: ਅਤੇ ਇਹ ਚੀਜ਼ਾਂ ਕਰਦੀਆਂ ਕਰਦੀਆਂ ਨੇ ਕਿਉਂਕਿ ਹੁਣ ਹੁਣ ਜਿਹੜੀ ਆਪਾਂ ਗੱਲ ਕੀਤੀ ਆ ਕਿ ਵੀ 1-6 ਵਾਲੀ ਕਿ ਵੀ ਪ੍ਰਾਇਓਰਟੀ ਦੇਣਗੇ ਇਹ
0: ਜੀ
1: ਹੁਣ ਉਹ 'ਚੋਂ ਕਈਆਂ ਦਾ ਕੁਸ਼ਚਨ ਇਹੀ ਹੋਣਾ ਕਿ ਭਾਅ ਜੀ ਸ਼ੈਫ ਕਿੱਥੇ ਰਹੂਗਾ ਮੋਟਰ ਮਕੈਨਿਕ ਜਿਹੜੀ ਆਪਾਂ ਪਹਿਲਾਂ ਗੱਲ ਕਰੀ ਆ
0: ਜੀ ਜੀ ਜੀ
1: ਠੀਕ ਹੈ ਤਾਂ ਉਹ ਤਾਂ ਤੀਜੇ ਨੰਬਰ 'ਤੇ ਜਿਹੜੇ ਉਹ ਤਾਂ ਤੀਜੇ ਨੰਬਰ 'ਤੇ ਆਉਣਗੇ ਸਾਰੇ ਜਦੋਂ ਪਹਿਲਾਂ ਉੱਪਰਲੇ ਨਿਬੜ ਗਏ ਫਿਰ ਦੈਨ ਦੇ ਵਿਲ ਕਮ ਓਵਰ ਦੇਅਰ
0: ਓਕੇ
1: ਤਾਂ ਪਹਿਲੀ ਪ੍ਰਾਇਓਰਟੀ ਉਹ ਆ ਸੈਕਿੰਡ
0: ਡਿਫੈਂਸ ਵਾਲੀ ਹੋ ਗਈ
1: ਪਹਿਲੀ ਡਿਫੈਂਸ ਵਾਲੀ ਲਾਅ ਇਨਫੋਰਸਮੈਂਟ ਸੈਕਿੰਡ ਆਪਣੀ ਹੈਲਥਕੇਅਰ ਕੰਸਟਰਕਸ਼ਨ ਹੋ ਗਈ ਤੀਜੇ ਨੰਬਰ 'ਤੇ ਆ ਗਿਆ
0: ਹਾਂ ਠੀਕ ਆ
1: ਦੇ ਵਿਲ ਪ੍ਰੋਸੈਸ ਇਟ ਬਟ ਇਟ ਵਿਲ ਟੇਕ ਸਮ ਟਾਈਮ
0: ਫਸਟ ਦੇ ਵਿਲ ਕੰਪਲੀਟ ਦੈਟ ਹਾਂ
1: ਬਟ ਇਹ ਜਿਹੜੀ ਇੱਕ ਗੱਲ ਹੈ ਯਾਰ ਹੁਣ ਇਹਦਾ ਮਤਲਬ ਇਹ ਨਹੀਂ ਕਿ ਉਹ ਤੁਹਾਨੂੰ ਟਾਈਮ ਬਹੁਤ ਲੱਗ ਜੂਗਾ
0: ਜੀ
1: ਲਾਅ ਇਨਫੋਰਸਮੈਂਟ ਡਿਫੈਂਸ ਤੇ ਪਹਿਲੀ ਬੰਦੇ ਘੱਟ ਨੇ ਫਰਕ ਨਹੀਂ ਪੈਂਦਾ ਕੋਈ
0: ਗੱਲ ਆ ਕੇ ਮੁੱਕਣੀ ਕੰਸਟਰਕਸ਼ਨ ਦੇ
1: ਯੈਸ ਸੈਕਿੰਡ ਨੰਬਰ ਦੇ ਵਿੱਚ ਆ ਗਿਆ ਆਪਣਾ ਉਹ ਰੱਬ ਥੋੜਾ ਭਲਾ ਕਰੇ ਕੰਸਟਰਕਸ਼ਨ ਤੇ ਹੈਲਥ ਕੇਅਰ
0: ਜੀ
1: ਹੁਣ ਇਹਦੇ ਵਿੱਚ ਕੀ ਹੋਏਗਾ, ਇਹਦੇ ਵਿੱਚ ਮੋਸਟਲੀ ਬੰਦੇ 189 ਜਾਂ 100 ਲੈ ਲੈਂਦੇ ਨੇ, 491 ਬਹੁਤ ਘੱਟ ਲੋਕ ਹੁੰਦੇ ਨੇ, ਤਾਂ ਵੀ ਫਰਕ ਨਹੀਂ ਪੈਂਦਾ। ਜੇ ਤੁਹਾਨੂੰ ਪਹਿਲਾਂ 1 ਸਾਲ ਲੱਗਿਆ ਸੀ, 12 ਮਹੀਨੇ ਲੱਗੇ ਸੀ, ਸ਼ਾਇਦ ਤੁਹਾਨੂੰ 13 ਮਹੀਨੇ ਲੱਗ ਜਾਣਗੇ, ਬਟ ਸ਼ਾਇਦ ਘੱਟ ਲੱਗ ਜਾਏ ਟਾਈਮ
0: ਜੀ,
1: ਕਿਉਂਕਿ ਜਿਹੜੇ ਬਾਕੀ ਨੂੰ ਪ੍ਰੋਰਟੀ ਹੋ ਗਈ ਤਾਂ ਫਾਈਨਲ ਡਿਸਪੋਜ਼ ਜਿੰਨੀਆਂ ਵੱਧ ਹੋਈਆਂ ਉਹਨਾਂ ਦਾ ਲੋਡ ਵੀ ਤਾਂ ਘਟਿਆ, ਤਾਂ ਇਹ ਚੀਜ਼ ਮੈਟਰ ਕਰਦੀ ਆ
0: ਜੀ। ਬਿਲਕੁਲ, ਕਿਤੇ ਨਾ ਕਿਤੇ ਫਿਰ ਇਹ ਤੁਹਾਡੇ ਲਈ ਗੁੱਡ ਨਿਊਜ਼ ਆ, ਜਿਹੜੇ ਵੇਟ ਕਰ ਰਹੇ ਆ, ਐਟਲੀਸਟ ਤੁਸੀਂ 491 ਆ ਪਾ ਸਕਦੇ ਹੋ। ਅਤੇ ਜੇ ਅੱਗੇ ਗੱਲ ਕਰੀਏ ਆਪਾਂ ਇਹਦੀ ਵਿਕਟੋਰੀਆ ਦੀ, ਗ੍ਰੇਟ ਸਾਊਥ ਕੋਸਟ ਦੇ ਵਿੱਚ ਡਾਮਾ ਕਹਿੰਦੇ ਨੇ ਕਿ 1 ਜੁਲਾਈ ਤੋਂ ਇਫੈਕਟਿਵ ਆ।
1: ਯੈਸ, ਹੁਣ ਇਹਦੇ ਵਿੱਚ ਕੀ ਹੋਇਆ, ਇੱਕ ਹੁੰਦੇ ਡਾਰ ਡੈਜੀਗਨੇਟਡ ਏਰੀਆ ਰੀਪ੍ਰਜੈਂਟੇਟਿਵ, ਇਹ 'ਚ ਕੀ ਹੋਇਆ ਵੀਰੇ, ਇਹਨਾਂ ਨੇ ਜਿਹੜੀ ਫੀਸ ਸੀ ਉਹਦੀ ਡਾਰ ਦੀ, ਉਹ ਫੀਸ ਵਧਾ ਤੀ। ਹੁਣ ਜੇ ਅੰਡਰ 10 ਮਿਲੀਅਨ ਤੁਹਾਡਾ ਟਰਨ ਓਵਰ ਆ ਤਾਂ ਉਹਦੀ 850 ਫੀਸ ਆ,
0: ਓਕੇ,
1: ਅਤੇ ਜੇ ਓਵਰ 10 ਮਿਲੀਅਨ ਤਾਂ ਉਹਦੀ ਹੈਗੀ 1000,
0: ਓਕੇ।
1: ਇਹ ਡਾਮੇ ਦੇ ਵਿੱਚ ਜੇ ਕਿਸੇ ਕੋਈ ਸਪੋਂਸਰ ਕਰਨਾ, ਕੋਈ ਟਰੈਕ ਡਰਾਈਵਰ, ਭੈਣ ਭਰਾ, ਫਰੂਟ ਪੀਕਰ, ਕਾਫੀ ਓਕੂਪੇਸ਼ਨਾਂ ਨੇ, ਵੇਟਰ ਵਗੈਰਾ, ਜਿਹੜੇ 'ਚ ਐਡ ਕੀਤੇ ਨੇ ਉਹਨਾਂ ਨੇ,
0: ਓਕੇ,
1: ਪਹਿਲੇ ਵੀ ਸੀਗੇ, ਤਾਂ ਜਿਹਨੂੰ ਇਨਵਾਈਟ ਆ ਸਕਦਾ,
0: ਪਰ ਓਵਰ ਐਡ ਕਰਕੇ ਨਾਲ ਫੀਸ ਵੀ ਵਧਾਈ ਆ ਜੀ। ਫੀਸ ਤਾਂ ਚਲੋ ਬਾਕੀ ਸਾਰੀਆਂ ਚੀਜ਼ਾਂ 'ਚ ਵਧਾਈ, ਉਹਦਾ ਤਾਂ ਆਲਰੇਡੀ ਬੜਾ ਰੌਲਾ ਪੈ ਗਿਆ, ਸਾਰਿਆਂ ਨੂੰ ਪਤਾ ਲੱਗ ਹੀ ਗਿਆ
1: ਉਹਦਾ ਫੀਸ ਸਾਰੇ ਪਾਸੇ ਹਰ ਉਹ। ਮੈਂ ਮੇਰੀ ਅਕਾਊਂਟੈਂਟ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਸਾਡੀ ਵੀ ਏਸਿਕ ਦੀ ਫੀਸਾਂ ਵਧਾਤੀਆਂ।
0: ਹਾਂਜੀ,
1: ਸਾਰੇ ਕਿਤੇ ਹੁਣ ਮਾਈਗ੍ਰੇਸ਼ਨ ਦੇ ਵਿੱਚ ਹਰ ਪਾਸੇ ਫੀਸਾਂ ਵਧਾਤੀਆਂ ਉਹਨਾਂ ਨੇ।
0: ਉਹ ਛੱਡੋ, ਮੈਂ ਕੱਲ੍ਹ ਬੜੇ ਚਿਰਾਂ ਬਾਅਦ ਬ੍ਰੇਕਫਾਸਟ ਕਰਨ ਚਲ ਗਿਆ ਕੈਫੇ, ਸੇਮ ਕੈਫੇ ਪਹਿਲਾਂ ਵੀ ਚਲੋ ਗਏ ਹਾਂ, ਫਰੀਕੁਐਂਟ ਤਾਂ ਨਹੀਂ ਜਾਈਦਾ ਪਰ ਕਦੀ ਕਿਤੇ ਚੱਲ ਜਾਈਦਾ ਹੈ ਨਾ, ਕੋਈ ਸਪੈਸ਼ਲ ਓਕੇਜ਼ਨ 'ਤੇ। ਕੱਲ੍ਹ ਵੀ ਕੋਈ ਸਪੈਸ਼ਲ ਓਕੇਜ਼ਨ ਨਹੀਂ, ਉੱਦਾਂ ਹੀ ਚਲੋ ਚੱਲ ਗਏ, ਅਤੇ ਉਹ ਹੀ ਕੈਫੇ ਸੇਮ, ਅਤੇ ਉੱਥੇ ਕਿ 24 ਕਿ 25 ਦੀ ਉਹ ਖਾਈਦੀ ਸੀ, ਉਹ ਕੀ ਉਹਨੂੰ ਕਹਿੰਦੇ
1: ਬ੍ਰੇਕਫਾਸਟ ਬੁਸ਼ੇਟਾ, ਤੇਰੀ ਗੱਲ ਮੈਂ ਵਿੱਚ ਕੱਟ ਰਿਹਾ, ਤੂੰ ਪਹਿਲੇ ਜਾਂਦਾ ਸੀ ਇਕੱਲਾ, ਹੁਣ ਤੂੰ ਨਾਲ ਕਿਸੇ ਗਿਆ ਹੋਏਗਾ, ਹੁਣ ਜਿਹੜੇ ਪੈਸੇ ਤੂੰ ਲਾ ਰਿਹਾ।
0: ਨਹੀਂ ਤੁਸੀਂ ਗੱਲ ਕੱਟੀ ਕਿਤੇ ਫੜ ਲਈ,
1: ਗੱਲ ਤਾਂ ਹੀ ਹੈ ਨਾ, ਹੁਣ ਜਿਹੜੇ ਤੂੰ ਦੋ ਬੰਦੇ ਜਿਹੜੇ ਤੁਸੀਂ ਗਏ ਹੋ ਇਕੱਠੇ, ਹੁਣ ਭਰਜਾਈ ਸਾਡੀ ਨਾਲ ਗਈ, ਫਿਰ ਹੁਣ ਉਹਦਾ ਖਰਚਾ ਤਾਂ ਵਿਚਾਰੇ, ਚਲ ਫਿਰ ਕੀ ਹੋ ਗਿਆ, ਹੁਣ ਕਹਿੰਦਾ ਖਰਚਾ ਵੱਧ ਗਿਆ।
0: ਨਹੀਂ ਨਹੀਂ, ਮੈਂ ਉਹ ਦੱਸਣ ਲੱਗਾ ਵਾ ਕਿ ਉਹ 24 ਤੋਂ 30 ਦਾ ਸੀ, ਤੇ ਮੈਂ ਯਾਰ $6 ਵਧਾਤਾ
1: ਵੀਰੇ। ਪਤਾ ਕੀ ਗੱਲ ਆ, ਤੂੰ ਮੇਰੇ ਇਹਦੇ ਇੰਟਰਵਿਊ ਦੇ ਵਿੱਚ ਨਾ, ਤੂੰ ਆਪਣੇ ਵਾਲੇ ਵਿੱਚ ਉਹ ਨਾ ਕਰਨਾ ਕਿ ਭਰਜਾਈ ਨੂੰ ਸੁਨਾਮੇ ਜਾ ਕੇ ਯਾਰ ਖਰਚਾ ਵੱਧ ਗਿਆ, ਹੈ ਨਾ, ਖਰਚੇ ਘਟਾ, ਇਹ ਕੰਮ ਥੋੜੀ ਕਰਨਾ।
0: ਕੋਈ ਨੀ ਸੁਣਦਾ, ਤੁਹਾਡੀ ਫੀਸ ਫੀਸ ਵਧੀਆ, ਸਾਡੇ ਖਰਚੇ ਖਰਚੇ ਹੀ ਨਹੀਂ ਆ।
1: ਤਾਂ ਹੀ ਪਹਿਲਾਂ ਮੈਂ ਇਕੱਲਾ ਗਿਆ ਸੀ, ਉਦੋਂ ਘੱਟ ਖਰਚਾ, ਜਦੋਂ ਦੋ ਜਾਣੇ ਗਏ ਫਿਰ ਵੱਧ ਆਇਆ, ਵਧੀ ਹੋ ਗਿਆ, ਘੱਟ ਗਈ ਮੈਂ,
0: ਫਿਰ ਇਕੱਲੇ ਦਾ ਵੀ ਵੱਧ ਗਿਆ ਵਾ ਜੀ। ਅਤੇ ਇੱਧਰ ਅੱਗੇ ਚੱਲਦੇ ਕੀ ਅਪਡੇਟਸ ਦੇ,
1: ਅੱਗੇ ਇੱਕ ਸਭ ਤੋਂ ਵੱਡੀ ਚੀਜ਼ ਆਈ ਹੈ, ਇੱਕ ਨਾ ਵੀਰੇ ਕੀ ਸੀਗਾ, ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀ ਕਿ ਜੋ ਬੰਦਾ 191 ਵੀਜ਼ਾ ਪਾਉਂਦਾ, 191 ਇਜ਼ ਆ PR ਜਿਹੜੀ 491 ਤੋਂ ਬਾਅਦ ਬੰਦੇ ਪਾਉਂਦੇ ਨੇ,
0: ਓਕੇ।
1: ਹੁਣ ਇਹ 'ਚ ਕੀ ਸੀਗਾ, ਕਿਸੇ ਬੰਦੇ ਨੇ 491 ਅਪਲਾਈ ਕੀਤਾ, ਉਹਦਾ ਗ੍ਰਾਂਟ ਹੋ ਗਿਆ, ਉਦੋਂ ਬਾਅਦ 191 ਪਾਇਆ, ਤਾਂ ਇਹ ਚੀਜ਼ ਕਲੀਅਰ ਨਹੀਂ ਸੀ ਕਿ ਵੀ ਉਹ ਮਾਈਗ੍ਰੇਸ਼ਨ ਪਲਾਨ ਦੇ ਵਿੱਚੋਂ ਕੱਟਿਆ ਜਾਊਗਾ ਕਿ ਨਹੀਂ ਕੱਟੇ ਜਾਣਗੇ ਓਵਰ ਪੁਆਇੰਟ, ਕਿ ਕਿੰਨੇ ਬੰਦੇ ਆਏ ਨੇ। ਹੁਣ ਇਹਨਾਂ ਨੇ ਡਿਪਾਰਟਮੈਂਟ ਨੇ ਇੱਕ ਚੀਜ਼ ਕਲੀਅਰ ਕਰਤੀ ਕਿ ਜੇ ਤੁਸੀਂ 491 ਹੋਲਡ ਕੀਤਾ ਸੀਗਾ ਤਾਂ 191 ਦੇ ਵਿੱਚੋਂ ਕੋਈ ਇਫੈਕਟ ਨਹੀਂ ਪੈਂਦਾ,
0: ਓਕੇ।
1: ਬਟ ਜੇ ਤੁਸੀਂ ਸਿੱਧਾ ਐਪਲੀਕੈਂਟ ਨੂੰ 191 ਅਪਲਾਈ ਕਰਤਾ ਡਿਪੈਂਡੈਂਟ, ਤਾਂ 491 ਦੇ ਕੋਟੇ ਵਿੱਚੋਂ ਹੀ ਕਾਊਂਟ ਹੋਊਗਾ,
0: ਓਕੇ।
1: ਹੁਣ ਇਹਦੇ ਵਿੱਚ ਇੱਕ ਚੀਜ਼ ਕਨਫਿਊਜ਼ ਨਾ ਹੋ ਜਾਓ ਕਿ ਵੀ ਨੋਮੀਨੇਸ਼ਨ ਵਾਲੇ ਵਿੱਚੋਂ ਕਨਫਿਊਜ਼ ਨਾ ਹੋ ਜਾਓ, ਕਿ ਜੇ ਨੋਮੀਨੇਸ਼ਨ ਆਪਾਂ 800 ਸੀਟਾਂ ਕਹੀਆਂ ਸੀਗੀਆਂ ਤਾਂ ਉਹ ਅਲੱਗ ਚੀਜ਼ਾਂ ਨੇ,
0: ਓਕੇ।
1: ਉਹ ਹੈਗਾ ਨੋਮੀਨੇਸ਼ਨ ਪ੍ਰੋਗਰਾਮ, ਇਹ ਹੈਗਾ ਮਾਈਗ੍ਰੇਸ਼ਨ ਪ੍ਰੋਗਰਾਮ,
0: ਦੋਵੇਂ ਵੱਖਰੇ ਵੱਖਰੇ
1: ਵੱਖਰੇ ਵੱਖਰੇ ਚੀਜ਼ਾਂ ਨੇ
0: ਜੀ।
1: ਤਾਂ ਜੇ ਕਿਸੇ ਬੰਦੇ ਨੇ ਤਾਂ ਮੋਸਟਲੀ, ਯਾਨੀ ਕਿ ਇੰਨਾ ਇਫੈਕਟ ਨਹੀਂ ਪੈਣਾ ਆਪਾਂ ਨੂੰ, ਬਟ ਇਹ ਚੀਜ਼ ਕਲੀਅਰ ਕਰਤੀ ਕਿ ਵੀ ਇਹ ਪੁਆਇੰਟ ਉੱਥੋਂ ਕੱਟਿਆ ਜਾਊਗਾ ਨਹੀਂ ਕੱਟਿਆ ਜਾਊਗਾ,
0: ਓਕੇ
1: ਜੀ
0: ਜੀ। ਬਿਲਕੁਲ, ਅਤੇ ਇਹ ਵੀ ਫਿਰ ਕਿਤੇ ਨਾ ਕਿਤੇ ਵਧੀਆ ਚੇਂਜ ਮੰਨ ਸਕਦੇ ਆਪਾਂ,
1: ਨਹੀਂ ਕਲੈਰਟੀ ਹੈ, ਚੇਂਜ ਕੁਛ ਨਹੀਂ ਹੈਗਾ, ਕਿ ਕਲੈਰਟੀ ਕਿ ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀ ਨਾ, ਤਾਂ ਇਹ ਕਲੀਅਰ ਕਰਤਾ ਇਹਨਾਂ ਨੇ, ਜੇ ਕੋਈ ਪਾਰਟਨਰ ਜਾਂ ਨਿਊ ਬੋਰਨ ਐਡ ਕਰਦੇ ਤਾਂ ਕਿੱਥੋਂ ਹੋਊਗਾ ਐਡ ਉਹ
0: ਜੀ। ਬਿਲਕੁਲ, ਅਤੇ ਅੱਗੇ ਚੱਲਦੇ ਹਾਂ, ਸਟੂਡੈਂਟ ਵੀਜ਼ੇ ਦੀ ਕੀ ਰਿਫਿਊਜ਼ ਰੇਟ ਚੱਲਦੀ ਹੈ?
1: ਓਕੇ, ਸਟੂਡੈਂਟ ਵੀਜ਼ਾ, ਜਿਹੜਾ ਸਟੂਡੈਂਟ, ਹੁਣ ਦੇਖੋ ਜਦੋਂ ਵੀ ਇਹਨਾਂ ਡਿਪਾਰਟਮੈਂਟ ਇੱਕ 'ਚ ਗਈ ਕਿ ਸਾਨੂੰ ਸਟੂਡੈਂਟ ਹੋਰ ਨਹੀਂ ਚਾਹੀਦੇ ਜਾਂ ਚਾਹੀਦੇ ਨੇ, ਅਲੱਗ ਅਲੱਗ ਸਟੇਟਮੈਂਟ ਦਿੰਦੇ ਨੇ
0: ਜੀ।
1: ਜਿਹੜੀ ਵੀ ਸਾਰੀ ਪੋਲਿਟਿਕਸ ਖੇਡੀ ਜਾ ਰਹੀ ਹੈ, ਉਹ ਖੇਡੀ ਜਾ ਰਹੀ ਆ ਮਾਈਗ੍ਰੇਸ਼ਨ ਦੇ ਉੱਤੇ,
0: ਅੱਛਾ ਜੀ,
1: ਅਸੀਂ ਇਮੀਗ੍ਰੈਂਟ ਬੁਲਾਈਏ ਜਾਂ ਨਾ ਬੁਲਾਈਏ। ਹੁਣ ਇਹ 'ਚ ਕੀ ਕੀਤਾ ਇਹਨਾਂ ਨੇ, ਉੱਤੋਂ ਕਹਿੰਦੇ ਕਿ ਅਸੀਂ ਮਾਈਗ੍ਰੇਸ਼ਨ ਵੀ ਆਰ ਵੈਲਕਮਿੰਗ, ਮੋਦੀ ਜੀ ਆਏ ਜਾਂ ਉੱਥੇ ਕੋਈ ਵੀ ਆਇਆ ਨਾ, ਸਾਰਿਆਂ ਨੂੰ ਕਿਹਾ ਕਿ ਅਸੀਂ ਬਾਹਰੋਂ ਤੁਹਾਨੂੰ ਕੋਈ ਦਿੱਕਤ, ਵੀ ਵਿਲ ਸਪੋਰਟ ਯੂ, ਬਟ ਟੈਕਨੀਕਲੀ ਦੇ ਆਰ ਨੋਟ ਗਰੰਟੀ ਦੇ ਵੀਜ਼ਾਸ।
0: ਓਕੇ,
1: ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ। ਹੁਣ ਇਹ ਤੋਂ ਕਿੱਥੋਂ ਪਤਾ ਲੱਗਦਾ ਕਿ ਜਦੋਂ ਕਹਿੰਦੇ ਬੰਦਾ ਕੁਛ ਹੋਰ ਬੋਲ ਰਿਹਾ ਅਤੇ ਡਾਟਾ ਕੁਛ ਹੋਰ ਬੋਲ ਰਿਹਾ
0: ਜੀ,
1: ਜੇ ਹੁਣੀ ਅਸੀਂ ਰੀਸੈਂਟਲੀ ਸਵੇਰੇ ਮੈਂ ਚੈੱਕ ਕਰ ਰਿਹਾ ਸੀ, ਨੇਪਾਲ ਦਾ ਡਾਟਾ ਸ਼ੋਅ ਹੋਇਆ ਸੀ ਜਿਹਦੇ ਵਿੱਚ ਨੇਪਾਲ ਦੇ ਬੰਦਿਆਂ ਨੇ 64% ਰਿਫਿਊਜ਼ਲ ਸੀਗੀ।
0: ਸੋਚ ਬੱਲੇ ਬੱਲੇ, ਮੈਂ 70-80%
1: ਸੋਚ ਜੋ ਪਰਸੈਂਟ ਹੁੰਦੀ ਸੋਚ ਹੁੰਦੀ ਹਮੇਸ਼ਾ।
0: ਹੈਂ, ਮੈਂ ਕੱਲ੍ਹ ਕਿਤੇ ਬੈਠਾ ਯਾਰ, ਉਹ ਕਹਿੰਦੇ ਸੀਗੇ ਕਿ 50 ਆ ਪਰ 70 ਚੋਂ।
1: ਅੱਛਾ, ਪਰ ਜਦੋਂ ਬੰਦਾ ਨੋਰਮਲ ਕਰਤਾ ਉਦੋਂ ਵਿੱਚ ਕੀ ਹੋਇਆ, ਹੁਣ ਇਹਦਾ ਮਤਲਬ ਕੀ ਸੀਗਾ, ਜਨਵਰੀ ਤੋਂ ਮਈ ਦੇ ਵਿੱਚ 7500 ਦੇ ਵਿੱਚ ਸਿਰਫ 2700 ਵੀਜ਼ਾ ਗ੍ਰਾਂਟ ਹੋਏ ਸੀਗੇ।
0: ਓਕੇ,
1: ਜਦਕਿ ਜਿਹੜਾ ਹੁਣ ਨਵੇਂ ਵਾਲਾ ਵੈਟ ਦੇ ਵਿੱਚ ਸਿਰਫ 56 ਵੀਜ਼ੇ ਗ੍ਰਾਂਟ ਕੀਤੇ ਨੇ 550 ਚੋਂ।
0: ਓਕੇ,
1: 10%
0: ਦੇ ਦੀ ਤੇ ਫਿਰ ਹੋਰ ਘਟ ਗਈ।
1: ਹਾਂ, ਤਾਂ ਹਾਇਰ ਐਜੂਕੇਸ਼ਨ ਦੇ ਵਿੱਚ ਵੀਜ਼ੇ ਪ੍ਰੋਸੈਸ ਹੋ ਰਹੇ, ਚਾਹੇ ਔਨਸ਼ੋਰ ਆ ਚਾਹੇ ਆਫਸ਼ੋਰ ਆ।
0: ਮਤਲਬ ਫਿਰ ਵੋਕੇਸ਼ਨਲ ਨਹੀਂ ਜਾਣਾ ਚਾਹੀਦਾ?
1: ਨੋ, ਫਰਮ ਆਫਸ਼ੋਰ।
0: ਓਕੇ,
1: ਔਨਸ਼ੋਰ ਦੇ ਵਿੱਚ ਵੀ ਵੋਕੇਸ਼ਨਲ ਵੀਜ਼ਾ ਘੱਟ ਗ੍ਰਾਂਟ ਕਰਨੇ, ਹਾਇਰ ਐਜੂਕੇਸ਼ਨ ਜ਼ਿਆਦਾ ਗ੍ਰਾਂਟ ਕਰ ਰਹੇ ਨੇ।
0: ਓਕੇ,
1: ਹੁਣ ਇੱਕ ਚੀਜ਼ ਦਾ ਮੈਂ ਇਹ 'ਚ ਐਡ ਕਰ ਦੇਣਾ, ਇਹ 'ਚ ਇੱਕ ਚੀਜ਼ ਦਾ ਕੀ ਫਾਇਦਾ ਹੋਇਆ, ਕਮਿਸ਼ਨ ਬੈਨ ਹੋਇਆ ਹੋਇਆ ਅਪ੍ਰੈਲ ਤੋਂ, ਇਹ ਵਧੀਆ ਚੀਜ਼ ਹੋਈ।
0: ਓਕੇ,
1: ਪਹਿਲਾਂ ਕੀ ਹੁੰਦਾ ਸੀਗਾ, ਇਹ ਐਗਜ਼ਾਮਪਲ ਬਨੀ ਮੇਰੇ ਕੋਲ ਆਇਆ, ਬਨੀ ਨੇ ਐਡਮਿਸ਼ਨ ਕਿਤੇ ਹੋਰ ਕਰਾਈ ਸੀ, ਬਨੀ ਮੇਰੇ ਕੋਲ ਆਇਆ, ਮੈਂ ਕਿਹਾ ਯਾਰ ਕਿ ਬਨੀ ਮੈਂ ਤੈਨੂੰ ਐਡਵਾਈਸ ਦੇਣਾ ਪਰ ਤੂੰ ਕਾਲਜ 'ਚ ਕਰ ਲਾ।
0: ਓਕੇ,
1: ਕਿਉਂਕਿ ਮੈਨੂੰ ਕਮਿਸ਼ਨ ਆਉਣਾ ਸੀ, ਮੈਨੇ ਇਹ ਨਹੀਂ ਦੇਖਿਆ ਕਿ ਵੀ ਬੰਦੀ ਨੂੰ ਫਾਇਦਾ ਹੋਊ ਕਿ ਨਹੀਂ ਹੋ, ਵਿਚਾਰੇ ਦਾ ਉਹਦਾ ਕੀ ਹੋਊਗਾ। ਮੈਨੇ ਆਪਣੇ ਕਮਿਸ਼ਨ ਵਾਸਤੇ ਮੈਂ ਕਾਲਜ ਨਹੀਂ ਕਰਦਾ, ਬਟ ਹੁਣ ਕਮਿਸ਼ਨ ਬੰਦ ਹੋ ਗਿਆ। ਹੁਣ ਜਿਹੜੀ ਜੀ ਬੰਨੀ ਦਾ ਸਭ ਤੋਂ ਪੈਰਾਮਾਊਂਟ ਕੰਸੀਡਰੇਸ਼ਨ ਆਫ ਦੀ ਕਲਾਇੰਟ
0: ਜੀ,
1: ਤਾਂ ਅਸੀਂ ਉਹ ਚੀਜ਼ ਚੈੱਕ ਕਰਾਂਗੇ, ਕਿਉਂਕਿ ਜੇ ਮੈਨੂੰ ਮੋਨੇਟਰੀ ਬੈਨੀਫਿਟ ਨਹੀਂ ਮਿਲ ਰਿਹਾ ਤਾਂ ਜੇ ਮੈਂ ਸਲਾਹ ਦੇ ਰਿਹਾ ਤਾਂ ਇਟ ਮੀਨਸ ਦੇ ਕੁਛ ਸੋਰਸ ਜਾਂ ਕੋਈ ਤੱਥ ਤਾਂ ਹੋਣਗੇ। ਠੀਕ ਹੈ, ਤਾਂ ਉਹਦੇ ਨਾਲ ਇੱਕ ਚੀਜ਼ ਗੱਲ ਹੋ ਗਈ ਕਿ ਜਿਹੜੇ ਝੋਲਾ ਛਾਪ ਵਾਲੇ ਸੀਗੇ ਬਿਨ ਦੇਖੇ, ਜਿਹੜੇ ਟਿਕਟੋਕ ਦੇ ਬਹਿ ਜਾਂਦੇ ਬਿਨਾਂ ਕਿਸੇ ਕੰਮ ਤੋਂ, ਜਿਹੜੇ ਹੋਏ ਨਾ ਰਜਿਸਟਰ ਮਾਈਗ੍ਰੇਸ਼ਨ ਏਜੰਟ
0: ਜੀ ਜੀ,
1: ਉਹਨਾਂ ਦਾ ਕੰਮ ਬੰਦ ਹੋ ਗਿਆ। ਉਹਨਾਂ ਦਾ ਫਾਇਦਾ ਕੀ ਹੋ ਕਿ ਜਿਹੜੀ ਉਹਨਾਂ ਦੀ ਪੁੱਠੀਆਂ ਸਲਾਹ ਸੀ ਜਿਹਨਾਂ ਨੂੰ ਫਿਕਸ ਕਰਨ ਦੇ ਉੱਤੇ, ਸਾਡੇ ਵਰਗੇ ਜਿਹੜੇ ਮਾਈਗ੍ਰੇਸ਼ਨ ਏਜੰਟ ਵਿਚਾਰ ਟੂ ਕਲਾਇੰਟ, ਹੈ ਨਾ, ਅਸੀਂ ਪੈਸੇ ਅਸੀਂ ਚਾਰਜ ਕਰਦੇ ਸੀਗੇ, ਉਹ ਚੀਜ਼ ਦਾ ਸਾਡੇ ਕਲਾਇੰਟਾਂ ਨੂੰ ਫਾਇਦਾ ਹੋਜੂਗਾ ਕਿ ਵੀ ਗਲਤ ਗਾਈਡੈਂਸ ਮਿਲਣੀ
0: ਬੰਦ ਹੋਜੂਗੀ। ਯਾਨੀ ਹੁਣ ਜਿਹੜੀ ਕਲਾਇੰਟ ਐਪਲੀਕੈਂਟ ਪੱਖੀ ਗੱਲ ਹੋਊਗੀ, ਨਾ ਕਿ ਆਪਣੇ ਹਿਸਾਬ ਨਾਲ
1: ਆਪਣੇ ਹਿਸਾਬ
0: ਨਾਲ ਤੋਰ ਦੇ। ਤੇ ਵੈਸੇ ਮਤਲਬ ਮੈਂ ਤੁਹਾਡੀ ਜਿਹੜੀ ਤੁਸੀਂ ਗੱਲ ਕਹੀ ਆ ਕਮਿਸ਼ਨ ਵਾਲੀ, ਉਹ ਮਤਲਬ ਸੱਚੀ ਮਤਲਬ ਉਹਨਾਂ ਵੱਲੋਂ ਤਾਂ ਚਲੋ ਹੋ ਗਿਆ ਬੰਦ, ਪਰ ਇਹ ਮਤਲਬ ਓਦਾਂ ਵੀ ਬੰਦ ਹੋ ਗਿਆ ਕਿਉਂਕਿ ਕਈ ਚੀਜ਼ਾਂ ਬੰਦ ਹੋਈਆਂ ਵੀ ਚੱਲੀ ਜਾਂਦੀਆਂ।
1: ਦੇਖੋ ਹੁਣ ਇੱਕ ਚੀਜ਼ ਆ, ਹੁਣ ਮੈਂ ਇੱਕ ਐਗਜ਼ਾਮਪਲ ਦਿੰਦਾ, ਸੈਲਿੰਗ ਐਂਡ ਬਾਇੰਗ ਡਰੱਗ ਇਜ਼ ਇਲੀਗਲ ਇਨ ਆਸਟ੍ਰੇਲੀਆ। ਠੀਕ ਆ, ਤੁਸੀਂ ਕੋਈ ਵੀ ਨਸ਼ਾ ਲੈਂਦੇ ਹੋ ਜਾਂ ਵੇਚਦੇ ਹੋ, ਉਹ ਇਲੀਗਲ ਆ ਇੰਡੀਆ 'ਚ ਵੀ, ਉਰੇ ਵੀ, ਹੈ ਨਾ, ਬਟ ਫਿਰ ਵੀ ਲੋਕ ਇਹ ਕਰਦੇ ਨੇ, ਉਹਨਾਂ ਨੂੰ ਕੋਨਸੀਕੁਐਂਸ ਪਤਾ ਉਸ ਚੀਜ਼ ਦਾ। ਹੁਣ ਜੇ ਕੋਈ ਜੇ ਜਿਹੜੀ ਜੀ ਕਮਿਸ਼ਨ 'ਚ ਬਣਦਾ ਹੈ, ਇਟਸ ਲਾਈਕ ਅ ਸੈਲਿੰਗ ਔਰ ਬਾਇੰਗ ਡਰੱਗ, ਜੇ ਤੁਸੀਂ ਫਿਰ ਵੀ ਕਰ ਰਹੇ ਹੋ, ਇਟ ਮੀਨਸ ਯੂ ਆਰ ਪਲੇਇੰਗ ਵਿਦ ਅ ਫਾਇਰ, ਤਾਂ ਕੱਲ੍ਹ ਨੂੰ ਤੁਹਾਨੂੰ ਇਸ਼ੂ ਆ ਸਕਦਾ।
0: ਓਕੇ,
1: ਤਾਂ ਬੈਟਰ ਹੈ ਕਿ ਵੀ ਸੇਫ ਚੱਲੋ
0: ਜੀ,
1: ਪੈਸੇ ਕਮਾਉਣ ਤਾਂ ਕਿਹੋ ਬਥੇਰੇ ਨੇ।
0: ਅਤੇ ਜੇ ਅੱਗੇ ਆਪਾਂ ਚੱਲੀਏ ਤਾਂ ਇੱਧਰ ਟਿਕਟੋਕ 'ਤੇ ਸਵਾਲ ਨੇ, ਆਪਾਂ ਇਹ ਲੈ ਲੈਂਦੇ ਹਾਂ ਸਮਾਂ ਆਪਣੇ ਕੋਲ ਜਿਹੜਾ ਥੋੜ੍ਹਾ ਆਲਰੇਡੀ ਸਮਾਪਤੀ ਵੱਲ ਨੂੰ ਜਾ ਰਿਹਾ ਵਾ। ਅਤੇ ਇੱਧਰ ਇਹ ਕਹਿੰਦੇ ਨੇ ਕਿ ਵਿੱਚ ਇਜ਼ ਦਾ ਬੈਸਟ ਸਟੇਟ ਫੋਰ ਈਅਨ ਟੂ ਗੈਟ ਐਨ ਇਨਵਾਈਟ ਇਫ ਦੇ ਹੈਵ 1 year ਆਫ ਐਕਸਪੀਰੀਅੰਸ।
1: ਟਵਿੰਕਲ ਸਟਾਰ ਜੀ, ਇਸ ਟਾਈਮ ਸਭ ਤੋਂ ਬੈਸਟ ਹੈਗੀ ਆ ਸਟੇਟ ਵੈਸਟਰਨ ਆਸਟ੍ਰੇਲੀਆ ਪਿਛਲੇ ਦੇ ਮੁਤਾਬਿਕ, ਕਿਉਂਕਿ ਈਅਨ ਜੇ ਇੱਕ ਸਾਲ ਦਾ ਐਕਸਪੀਰੀਅੰਸ ਹੈਗਾ, ਤੁਸੀਂ ਫੋਰਨ ਮੈਨ ਅਪਲਾਈ ਕਰੋ, ਵੈਸਟਰਨ ਆਸਟ੍ਰੇਲੀਆ ਹੀ ਕੱਲੀ ਸੰਭਾਲੀ ਈਅਨ ਨੂੰ।
0: ਓਕੇ,
1: ਬਾਕੀ ਈਅਨ ਨੂੰ ਧੋਖੇ ਮਿਲੇ ਨੇ ਸਾਰੇ ਸਟੇਟਾਂ ਤੋਂ।
0: ਓਹੋ ਹੋ ਹੋ,
1: ਅਤੇ ਜਿਹੜਾ ਉਸਾਮਾ ਨੂੰ ਮੈਂ ਦੱਸਤਾ ਪਹਿਲਾਂ ਇਹਨਾਂ ਨੂੰ, ਜਲਦੀ ਗ੍ਰਾਂਟ ਹੋ ਸਕਦਾ ਹੈ ਭਾਜੀ, ਲਾਸਟ ਮੰਥ ਹੀ ਲੌਂਚ ਕੀਤਾ ਤੇ ਕਦੋਂ ਤੱਕ ਹੋ ਸਕਦਾ? 190 ਜਲਦੀ ਹੋਣਗੇ, 3-6 ਮਹੀਨੇ ਮੈਕਸਿਮਮ ਲਾ ਲਓ। ਦੇ ਵਿਲ ਪ੍ਰੋਸੈਸ ਇਟ। ਸੈਕਿੰਡ ਆ, ਉਦੋਂ ਬਾਅਦ ਆ ਗਏ ਮਾਈਕ ਐਟ 8, ਸੈਕੰਡਰੀ ਸਕੂਲ ਟੀਚਰ ਚਾਂਸ ਇਨ ਵਿਕਟੋਰੀਆ ਸਰ ਐਟ 70+5 ਪਾਰਟਨਰ ਈਓ ਲੋਜ 189, ਵੇਰੀ ਲੈਸ ਚਾਂਸ ਮੇਰੇ ਹਿਸਾਬ ਨਾਲ 75 ਪੁਆਇੰਟ ਦੇ ਉੱਤੇ, ਕਿਉਂਕਿ ਕਾਫੀ ਬੰਦੇ ਹੈਗੇ ਨੇ ਜਿਹੜੇ ਇਹ ਥੋੜ੍ਹੇ ਤੋਂ ਜ਼ਿਆਦਾ ਪੁਆਇੰਟ ਵਾਲੇ ਬੈਠੇ ਨੇ,
0: ਪੁਆਇੰਟ ਵਧਾਉਣੇ ਚਾਹੀਦੇ।
1: ਯੈਸ, ਯੂ ਹੈਵ ਟੂ।
0: ਓਕੇ,
1: ਆ ਵੀ ਫੋਰ ਯੂ ਸਪੈਸ਼ਲੀ ਔਨ ਲਾਈਵ ਰੇਡੀਓ, ਥੈਂਕ ਯੂ ਸੋ ਮਚ ਜੀ।
0: ਥੈਂਕ ਯੂ ਜੀ।
1: ਇਹ ਕਮਿਊਨਿਟੀ ਵਰਕਰ ਚਾਂਸ ਇਨ ਵਿਕਟੋਰੀਆ ਵਰਕਿੰਗ ਫਰੋਮ 1 year, ਕਮਿਊਨਿਟੀ ਵਰਕਰ ਠੀਕ ਨੇ ਚਾਂਸ, ਮੈਨੂੰ ਪੁਆਇੰਟ ਥੋੜ੍ਹੇ ਪਤਾ ਨਹੀਂ ਕਿੰਨੇ ਪੁਆਇੰਟ ਤੁਹਾਡੇ। ਅੱਗੇ ਰਮਨਪ੍ਰੀਤ ਸਿੰਘ ਜੀ 186, ਭਾਜੀ ਅੰਡਰ ਲੇਬਰ ਐਗਰੀਮੈਂਟ ਹਾਓ ਲੋਂਗ ਪ੍ਰੋਸੈਸਿੰਗ ਟਾਈਮ? 6 months ਆਲਰੇਡੀ ਆਇਆ ਫਾਈਲ ਜਨਵਰੀ। ਭਾਈ ਲੇਬਰ ਐਗਰੀਮੈਂਟ ਥੋੜ੍ਹਾ ਟਾਈਮ ਲੱਗ ਹੀ ਰਿਹਾ ਅੱਜ ਕੱਲ੍ਹ, 1 ਸਾਲ 6 ਮਹੀਨੇ ਤੋਂ 1 ਸਾਲ ਤਥੋਂ 6 ਮਹੀਨੇ ਹੋਏ ਨੇ ਤਾਂ ਮੇਰੇ ਸਾਹਿਬ
0: 3-4 ਮਹੀਨੇ ਹੋਰ 1 ਮਹੀਨੇ ਹੋਰ ਵੇਟ ਕਰ ਲਓ।
1: ਥੈਂਕ ਯੂ ਈਸ਼। ਭਾਈ ਤਸਮਾਨੀ ਐਸ ਐਮ ਦਾ ਕੀ ਸੀ ਕੁਸ਼ਚਨ? ਕਮਿਟੀ ਵਿੱਚ ਤਸਮਾਨੀ, ਯੈਸ ਤਸਮਾਨੀ ਨੋਮੀਨੇਸ਼ਨ ਪ੍ਰੋਗਰਾਮ ਕਰਤਾ, ਪਰ ਨਾ ਹਜੇ ਇੱਕ ਚੀਜ਼ ਧਿਆਨ ਰੱਖਿਓ, ਜੇ ਹੁਣ ਮੈਂ ਨੋਮੀਨੇਸ਼ਨ ਪ੍ਰੋਗਰਾਮ ਦੀ ਗੱਲ ਕੀਤੀ ਹੈ ਕਿ ਕਿਹਨੂੰ ਕਿੰਨੀ ਕਿੰਨੀ ਸੀਟਾਂ ਮਿਲੀਆਂ ਨੇ, ਹੁਣ ਇਹ ਜਸਟ ਵੇਟ ਕੀ ਉਹਦੇ ਰਿਕੁਆਇਰਮੈਂਟ ਹੈ ਕੀ ਕਿਹਨੇ, ਤੁਹਾਨੂੰ ਉੱਥੇ ਪਹੁੰਚਣ ਵਾਸਤੇ ਕੀ ਕਰਨਾ ਪਊਗਾ, ਉਹ ਦੇਖ ਕੇ ਫਿਰ ਆਪਾਂ ਚੂਜ਼ ਕਰਾਂਗੇ ਕਿ ਆਪਾਂ ਸ਼ੇਡ ਮੂਵ ਕਰਨੀ ਕਿ ਨਹੀਂ ਕਰਨੀ।
0: 80.41
1: ਹੈਰੀ ਭਾਈ ਕਹਿੰਦੇ ਮਾਰਾ ਏਜੰਟ ਵੀ ਗਲਤੀਆਂ ਕਰਦੇ ਨੇ, ਮੇਰੀ ਫਾਈਲ ਮੈਂ ਉਦੋਂ ਚੈੱਕ ਕਰੋ ਇੱਕ ਕਰਿਆ ਉਹਨਾਂ ਨੇ, ਨੋ AFE ਨੋ PC ਇਜ਼ ਦੇਅਰ। ਯੈਸ, ਹੁਣ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਵੀਰੇ, ਹਰ ਬੰਦਾ ਗਲਤੀ ਕਰ ਸਕਦਾ, ਅਸੀਂ ਵੀ ਪਿੱਛੇ ਪਾਸਟ ਕੀਤੇ ਨੇ, ਸ਼ਾਇਦ ਸਾਡੇ ਤੋਂ ਵੀ ਨਾ ਜਾਣਦੇ ਹੋਏ ਸ਼ਾਇਦ ਹੋਈ ਹੋਵੇ। ਹੁਣ ਆਪਾਂ ਕੀ ਕਰਨਾ, ਮੈਨੇ ਸਾਨੂੰ ਇੱਕ ਵੀਡੀਓ ਪਾਈ ਸੀ ਪਹਿਲਾਂ, ਸਾਡੇ ਕਾਫੀ ਲੋਕਾਂ ਨੇ ਸਾਡੇ ਭੈਣ ਭਰਾ ਸਪੋਰਟ ਕਰੀ। ਜੇ ਤੁਸੀਂ ਸਾਡਾ ਇੰਟਰਵਿਊ ਸੁਣ ਰਹੇ ਹੋ ਜਾਂ ਦੇਖ ਰਹੇ ਹੋ ਕਿਤੇ ਮਰਜ਼ੀ, ਤੁਹਾਨੇ ਕੀ ਕਰਨਾ, ਤੁਸੀਂ ਆਪਣੀ ਫਾਈਲ ਖੁਦ ਇੰਪੋਰਟ ਕਰ ਸਕਦੇ ਜੋ ਤੁਹਾਡੀ ਫਾਈਲ ਲੋਜ ਹੋਈ ਹੈ, ਚਾਹੇ ਤੁਸੀਂ ਸਾਡੇ ਕਲਾਇੰਟ ਚਾਹੇ ਕਿਸੇ ਦੇ ਵੀ ਕਲਾਇੰਟ ਹੋ, ਸੀ ਤੁਹਾਨੂੰ ਐਕਨੋਲਜਮੈਂਟ ਮਿਲੀ ਹੋਊਗੀ। ਜਿਹੜਾ ਵੀ ਰਜਿਸਟਰ ਮਾਈਗ੍ਰੇਸ਼ਨ ਏਜੰਟ ਆ ਉਹ ਤੁਹਾਡਾ ਸਰਵਿਸ ਐਗਰੀਮੈਂਟ COC ਤੁਹਾਨੂੰ ਐਕਨੋਲਜਮੈਂਟ ਈਮੇਲ ਕਰੇਗਾ ਉਹ
0: ਜੀ,
1: ਠੀਕ ਹੈ। ਸਾਡੇ ਸਾਰੇ ਕਲਾਇੰਟਾਂ ਨੂੰ ਸਾਨੂੰ ਪਤਾ, ਵੀ ਆਰ ਡੂਇੰਗ ਦੈਟ ਥਿੰਗ। ਹੁਣ ਆਪਾਂ ਕੀ ਕਰਨਾ, ਕੀ ਹੋਇਆ
0: ਜੀ ਜੀ, ਆਲ ਗੁੱਡ ਆਲ ਗੁੱਡ।
1: ਅਤੇ ਆਪਾਂ ਕੀ ਕਰਨਾ, ਜਦੋਂ ਤੁਹਾਨੂੰ ਐਕਨੋਲਜਮੈਂਟ ਆ ਗਈ ਉਹ 'ਚ TRN ਨੰਬਰ ਹੋਊਗਾ, ਪਾਸਪੋਰਟ ਤੁਹਾਡੇ ਕੋਲ ਪਿਆ, ਇਮੀਗ੍ਰਾਂਟ ਦੇ ਉੱਤੇ ਜਾ ਕੇ ਤੁਸੀਂ ਆਪਣੀ ਫਾਈਲ ਇੰਪੋਰਟ ਕਰ ਸਕਦੇ, ਤੁਸੀਂ ਯੂ ਕੈਨ ਚੈੱਕ ਈਚ ਐਂਡ ਐਵਰੀਥਿੰਗ ਕਿ ਵੀ ਡਾਕੂਮੈਂਟ ਕਿਹੜੇ ਕਿਹੜੇ ਲਾਏ ਨੇ
0: ਜੀ,
1: ਕਿ ਵੀ ਕਿਤੇ ਤੁਸੀਂ ਈਮੇਲ ਕੀਤੀ ਆ ਅਤੇ ਉਹ ਡਾਕੂਮੈਂਟ ਮਿਸ ਤਾਂ ਨਹੀਂ ਹੋ ਗਿਆ, ਸਾਡੇ ਤੋਂ ਮਿਸ ਹੋ ਗਿਆ ਜਾਂ ਤੁਹਾਡੇ ਤੋਂ ਮਿਸ ਹੋ ਗਿਆ, ਤਾਂ ਯੂ ਕੈਨ ਹੈਵ ਅ ਲੁੱਕ ਅਤੇ ਤੁਸੀਂ ਸਾਨੂੰ ਜਾਂ ਆਪਣੇ ਏਜੰਟ ਨੂੰ ਈਮੇਲ ਕਰ ਸਕਦੇ, ਭਾਅ ਜੀ ਮੈਂ ਡਾਕੂਮੈਂਟ ਤੁਹਾਨੂੰ ਭੇਜਿਆ ਸੀ, ਇਹ ਡਾਕੂਮੈਂਟ ਅਟੈਚ ਕਿਉਂ ਨਹੀਂ ਹੋਇਆ ਅੱਜ ਤੱਕ?
0: ਉਹ ਕਿਉਂਕਿ ਮੈਨੂੰ ਲੱਗਦਾ ਜਿਹੜੀ PCC ਆ ਅਤੇ AFP ਜਿਹੜਾ ਇਹਨਾਂ ਦਾ ਕੰਸਰਨ ਹੈ, ਉਹ ਆਪਾਂ ਕਈ ਵਾਰੀ ਫਾਈਲ ਸਬਮਿਟ ਕਰਨ ਤੋਂ ਬਾਅਦ 'ਚ ਵੀ ਅਪਡੇਟ ਕਰ ਸਕਦੇ।
1: ਵੀਰੇ ਦੇਖ, ਇਹ ਬਹੁਤ ਕਾਮਨ ਚੀਜ਼ ਆ ਬੰਨੀ ਵੀਰੇ, ਇਹਦਾ ਬਿਲਕੁਲ ਰਾਈਟ, ਇਹਦਾ ਕੁਸ਼ਚਨ ਆ, ਕੋਈ ਗਲਤ ਚੀਜ਼ ਨਹੀਂ ਹੈਗੀ, ਗਲਤੀ ਕੋਈ ਵੀ ਕਰ ਸਕਦਾ
0: ਜੀ।
1: ਕਈ ਵਾਰੀ ਈਮੇਲ ਕੀਤੀ ਹੋਵੇ ਸ਼ਾਇਦ ਕਨਫਰਮ ਨਾ ਹੋਈ ਹੋਵੇ, ਅਸੀਂ ਉਹਦੇ ਵਾਸਤੇ ਕੀ ਕੀਤਾ ਹੋਇਆ, ਵਟ ਵੀ ਆਰ ਡੂਇੰਗ ਰਾਈਟ ਨਾਓ, ਅਸੀਂ ਜਦੋਂ ਵੀ ਡਰਾਫਟ ਰੈਡੀ ਕਰਦੇ ਹਾਂ ਅਸੀਂ ਕਲਾਇੰਟ ਨੂੰ ਭੇਜਦੇ ਹਾਂ ਕਿ ਬਾਈ ਤੇਰੇ ਆਹ ਡਾਕੂਮੈਂਟ ਹੈ ਅਤੇ ਆਹ ਤੇਰਾ ਡਰਾਫਟ ਆ
0: ਜੀ,
1: ਇਨਫੋਰਮੇਸ਼ਨ ਜੋ ਤੁਸੀਂ ਪ੍ਰੋਵਾਈਡ ਕੀਤੀ ਉਹ ਸਹੀ ਹੈ, ਜਿਹੜੀ ਜੇ ਕੋਈ ਵੀ ਗਲਤੀ ਰਹਿ ਗਈ ਤਾਂ ਸੈਂਡ ਅਸ ਈਮੇਲ।
0: ਬਿਲਕੁਲ
1: ਠੀਕ ਹੈ, ਕਿਉਂਕਿ ਅਸੀਂ ਤੁਹਾਡੀ ਇੰਸਟਰਕਸ਼ਨ ਫੋਲੋ ਕਰਨੀਆਂ ਨੇ, ਤੁਸੀਂ ਕਹਿੰਦਾ ਭਾਅ ਜੀ ਆਹ ਚੀਜ਼ ਰਹਿ ਗਈ, ਵੀ ਵਿਲ ਫਿਕਸ ਇਟ, ਤੁਸੀਂ ਕਹਿੰਦਾ ਭਾਅ ਜੀ ਆਹ ਚੀਜ਼ ਗਲਤ ਆ, ਵੀ ਵਿਲ ਰਿਮੂਵ ਇਟ ਹੈ ਨਾ, ਅਤੇ ਡਾਕੂਮੈਂਟ ਉਹ 'ਚ ਲਿਸਟ ਆ ਜਾਂਦੀ ਆ। ਤਾਂ ਤੁਸੀਂ ਵੀ ਜੇ ਆਪਣੀ ਫਾਈਲ ਇੰਪੋਰਟ ਕਰਕੇ ਤੁਸੀਂ ਵੀ ਖੁਦ ਚੈੱਕ ਕਰ ਸਕਦੇ ਹੋ, ਕਿਉਂਕਿ ਇੱਕ ਕਹਾਵਤ ਆ ਬਾਇਸ ਬੀਵੇਅਰ, ਉਹ ਚੀਜ਼ ਧਿਆਨ ਰੱਖਣੀ ਆ
0: ਜੀ। ਬਿਲਕੁਲ,
1: ਅਤੇ ਇਦੋਂ ਬਾਅਦ 'ਚੋਂ ਆਇਆ ਇਹ ਹੈ ਜਿਹਦਾ ਹੋ ਗਿਆ ਰਜਿਸਟਰ ਨਰਸ 190-85 ਪੁਆਇੰਟ ਸਕਿੱਲਡ ਪਾਰਟਨਰ ਕੰਪੀਟੈਂਟ ਇੰਗਲਿਸ਼ ਗੁੱਡ ਐਟ ਇਹ ਸਹਿਜ ਜੀ, ਦੇ ਆਰ ਵੈਰੀ ਹਾਈ ਚਾਂਸ ਕਿ ਤੁਹਾਨੂੰ ਇਨਵਾਈਟ ਆ ਜਾਏਗਾ। ਮੇਰਾ ਬੜੇ ਸੋਹਣੇ ਕੁਸ਼ਚਨ ਪੁੱਟ ਕੀਤੇ ਹੈਰੀ ਨੇ ਕਿ ਵੀ ਹੁਣ ਤੁਸੀਂ ਇੰਪੋਰਟ ਕਰ ਲਈ ਫਾਈਲ, ਹੁਣ ਇੰਪੋਰਟ ਦਾ ਮਤਲਬ ਯੂ ਕੈਨ ਅਟੈਚ ਇਟ ਐਜ਼ ਵੈਲ, ਬਟ ਇਹ ਨਾ ਕਰਿਓ, ਕਿਉਂਕਿ ਜੇ ਤੁਸੀਂ ਫਾਈਲ ਇੰਪੋਰਟ ਕਰ ਲਈ, ਹੁਣ 1 ਜੁਲਾਈ ਤੋਂ ਕੀ ਡਿਪਾਰਟਮੈਂਟ ਨੇ ਕੀ ਕੀਤਾ, ਪਹਿਲਾਂ ਅਨਲਿਮਿਟਡ ਟਾਈਮ ਇੰਪੋਰਟ ਕਰ ਸਕਦੀ ਫਾਈਲ, ਹੁਣ ਸਿਰਫ 3 ਵਾਰੀ ਹੋ ਸਕਦੀ ਆ।
0: ਓਕੇ,
1: ਬਹੁਤ ਵਧੀਆ ਗੱਲ ਹੈ, ਕਿਉਂਕਿ ਤੁਸੀਂ ਕਿਸੇ ਨੂੰ ਵੀ ਐਕਨੋਲਮੈਂਟ ਦਿਖਾ ਦਈਏ ਬੰਦਾ ਇੰਪੋਰਟ ਕਰੀ ਗਿਆ, ਹੁਣ 3 ਵਾਰ ਤੋਂ ਬਾਅਦ ਨਹੀਂ ਹੋ ਸਕਦੀ। ਤੁਸੀਂ ਜੇ ਫਾਈਲ ਤੁਹਾਡੇ ਕਿਸੇ ਉਹ ਨੰਬਰ TIN ਤੇ ਪਾਸਪੋਰਟ ਕਿਸੇ ਗਲਤ ਹੱਥਾਂ 'ਚ ਵਗ ਗਿਆ, ਉਹ ਤੁਹਾਡੀ ਫਾਈਲ ਵਿਦਡਰੋ ਵੀ ਕਰ ਸਕਦਾ। ਤਾਂ ਜੇ ਕੋਈ ਵੀ ਡਾਕੂਮੈਂਟ ਅਟੈਚ ਕਰਨਾ, ਮੈਂ ਰਿਕਮੈਂਡ ਇਹੀ ਕਰਦਾ, ਡੋਂਟ ਡੂ ਇਟ ਬਾਏ ਯੋਰ ਸੈਲਫ। ਤੁਸੀਂ ਸਾਨੂੰ ਪੈਸੇ ਵੀਰੇ ਇਸੇ ਚੀਜ਼ ਦੇ ਪੇ ਕੀਤੇ ਨੇ ਕਿ ਵੀ ਸਾਡੀ ਪ੍ਰੋਫੈਸ਼ਨਲ ਸਰਵਿਸਿਜ਼ ਦੇ, ਠੀਕ ਹੈ। ਆਪਾਂ ਜੇ ਤੁਹਾਡਾ ਕੋਈ ਬੰਦਾ ਕੋਈ ਫ੍ਰੀ 'ਚ ਵੀਜ਼ਾ ਜੇ ਕੋਈ ਪਾ ਰਿਹਾ ਹੂ ਇਜ਼ ਨੋਟ ਰਜਿਸਟਰ ਮਾਈਗ੍ਰੇਸ਼ਨ ਏਜੰਟ, ਤਾਂ ਵੀਰੇ ਆਪਾਂ ਉਸ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਲੋਕ ਹਵਾ ਨੂੰ ਵੀ ਗੁਬਾਰੇ 'ਚ ਪਾ ਕੇ ਵੇਚਦੇ ਨੇ, ਤਾਂ ਆਪਾਂ ਫ੍ਰੀ 'ਚ ਕੁਛ ਵੀ ਐਕਸਪੈਕਟ ਨਹੀਂ ਕਰ ਸਕਦੇ ਕਿਸੇ ਬੰਦੇ ਤੋਂ ਜੇ ਹੂ ਇਜ਼ ਨੋਟ ਕੁਆਲੀਫਾਈਡ ਇਨਫ, ਠੀਕ ਹੈ। ਹੁਣ ਤੁਹਾਨੂੰ ਕੀ ਕਰਨਾ, ਤੁਸੀਂ ਡਾਕੂਮੈਂਟ ਆਪਣੇ ਏਜੰਟ ਨੂੰ ਈਮੇਲ ਕਰਨੀ ਆ ਕਿ ਭਾਅ ਜੀ ਆਹ ਮੈਂ ਡਾਕੂਮੈਂਟ ਭੇਜਿਆ ਸੀ, ਕੈਨ ਯੂ ਪਲੀਜ਼ ਚੈੱਕ ਐਂਡ ਕਨਫਰਮ ਕਿ ਤੁਸੀਂ ਅਪਲੋਡ ਕਰ ਤੱਕ ਨਹੀਂ ਕੀਤਾ। ਕੋਈ ਵੀ ਆ, ਚਾਹੇ ਅਸੀਂ ਜਾਂ ਕੋਈ ਮਰਜ਼ੀ ਆ, ਇਹ 'ਚ ਕੋਈ ਦੋ ਰਾਏ, ਕੋਈ ਗਲਤ ਚੀਜ਼ ਨਹੀਂ ਹੈਗੀ
0: ਜੀ,
1: ਅਸੀਂ ਕਨਫਰਮ ਕਰ ਦਾਂਗੇ ਕਿ ਭਾਅ ਜੀ ਮੈਂ ਕਰਤਾ ਜਾਂ ਸੋਰੀ ਐ ਅਪੋਲੋਜਾਈ ਕਿਸੇ ਨਹੀਂ ਹੋਇਆ, ਅਸੀਂ ਹੁਣ ਕਰਤਾ। ਤਾਂ ਇਹ ਚੀਜ਼ ਧਿਆਨ ਰੱਖਣੀ ਆ, ਤੁਸੀਂ ਅਟੈਚ ਕਰਨਾ, ਮੇਰੇ ਪਰਸਨਲ ਵਿਊ ਮੇਰੇ ਰਹੇ ਆ
0: ਨਾਲੇ ਮੈਂ ਵੀ ਇੱਕ ਗੱਲ ਤੁਹਾਡੀ 'ਚ ਐਡ ਕਰਦਾ ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਫੋਨ ਮੈਸੇਜ ਹੀ ਕਰਦੇ ਰਹਿੰਦੇ ਹਾਂ, ਮੰਨ ਲਓ ਜਿੰਨੇ ਵੀ ਸੋ ਐਂਡ ਸੋ ਤੁਹਾਡੀ ਫਾਈਲ ਕੀਤੀ ਸਬਮਿਟ ਕਿਤੇ ਵੀ, ਪਰ ਉਹਦੇ ਨਾਲ ਕੀ ਹੁੰਦਾ ਕਿ ਅਗਲਾ ਬੰਦਾ ਉਹਨੂੰ ਓਨਾ ਕੁ ਸੀਰੀਅਸ ਲੈਂਦਾ। ਪਰ ਜਦੋਂ ਤੁਸੀਂ ਇੱਕ ਓਫੀਸ਼ੀਅਲ ਈਮੇਲ ਕਰੋਗੇ ਨਾ ਉਹਨੂੰ, ਮੰਨ ਲਓ ਜਿਹੜੀ ਤੁਹਾਨੂੰ ਆਈ ਉਹ 'ਤੇ ਰਿਪਲਾਈ ਕਰ ਦਿਉ ਜਾਂ ਨਵੀਂ ਇੱਕ ਈਮੇਲ ਕਰ ਦਿਉ, ਫਿਰ ਉਹ ਇੱਕ ਓਫੀਸ਼ੀਅਲ ਹੋ ਜਾਂਦੀ ਆ, ਉਹਦੀ ਫਿਰ ਰਿਸਪੋਂਸੀਬਿਲਟੀ ਥੋੜ੍ਹੀ ਵੱਧ ਜਾਂਦੀ ਆ ਉਹਦੇ 'ਤੇ ਐਕਸ਼ਨ ਲੈਣ ਦੇ ਲਈ। ਅਤੇ ਸਭ ਤੋਂ ਬੈਸਟ ਤਰੀਕਾ ਵਾ ਕਿ ਉਹਨੂੰ ਈਮੇਲ ਕਰੋ ਜੋ ਵੀ ਆ।
1: ਬਿਲਕੁਲ, ਪਤਾ ਕੀ ਆ, ਦੇਖੋ ਵੀਰੇ, ਇਨਸਾਨ ਗਲਤੀ ਦਾ ਪੁਤਲਾ, ਮੈਂ ਇਹਦੇ ਉੱਤੇ ਕਦੇ ਦੋ ਰਾਏ ਹੈ ਹੀ ਨਹੀਂ ਇਹਦੇ 'ਚ। ਜੇ ਮੈਂ ਕਹਾਂ ਕਿ ਮੈਂ 100% ਮੈਂ ਸਹੀ ਕੀਤਾ, ਸ਼ਾਇਦ ਨਹੀਂ ਕੀਤਾ ਹੋਣਾ,
0: ਉਹ ਜਾਣੇ ਅਣਜਾਣੇ 'ਚ ਗਲਤੀਆਂ ਤਾਂ ਹੋਈ,
1: ਬਿਲਕੁਲ ਹੋ ਸਕਦੀਆਂ ਨੇ। ਜੇ ਤੁਹਾਨੂੰ ਪਤਾ ਲੱਗ ਗਿਆ, ਹੁਣ ਬੈਟਰ ਇਹ ਕਿ ਜੋ ਦੇਖੋ ਮਰੀਜ਼ ਨੂੰ ਆਪਣੀ ਆ ਜਿਹੜੀ ਬਿਮਾਰੀ ਉਹ ਜ਼ਿਆਦਾ ਬਰੀਕੀ ਨਾਲ ਪਤਾ ਹੁੰਦਾ, ਡਾਕਟਰ ਐਕਸਪੀਰੀਅੰਸ ਦੇ ਬੇਸ 'ਤੇ ਦੱਸਦਾ, ਪਰ ਹਰ ਸਿਰ ਦੁਖਣ ਦੀ ਪੈਣ ਰੋਲ ਦਵਾਈ ਨਹੀਂ ਹੈਗੀ, ਉਹਦਾ ਰੀਜ਼ਨ ਕੋਈ ਹੋਰ ਵੀ ਹੋ ਸਕਦਾ
0: ਜੀ।
1: ਬਸ ਤੁਸੀਂ ਡਾਕਟਰ ਕੋਲ ਜਾਣਾ ਕਿ ਵੀ ਹਾਂ ਵੀ ਮੈਨੂੰ ਆਹ ਪ੍ਰੋਬਲਮ ਹੈਗੀ, ਆਹ ਸਿਮਟਮ ਨੇ, ਹੀ ਵਿਲ ਡਿਸਾਈਡ। ਤੁਸੀਂ ਤੁਹਾਡਾ ਜੇ ਤੁਸੀਂ ਪੇ ਕੀਤਾ ਪ੍ਰੋਫੈਸ਼ਨਲ ਸਰਵਿਸ, ਯੂ ਕੈਨ ਆਸਕ ਐਸ ਮੈਨੀ ਕੁਐਸਚਨ ਜਿੰਨੇ ਤੁਹਾਨੂੰ ਹੈਗੇ ਨੇ, ਜੋ ਤੁਹਾਡੇ ਮਨ 'ਚ ਕੋਈ ਵੀ ਤੁਹਾਡੇ ਹੈਗਾ, ਯੂ ਕੈਨ ਆਸਕ ਦੈਮ
0: ਜੀ।
1: ਤਾਂ ਜੇ ਸਾਡੇ ਵਿਊਅਰ ਨੇ, ਚਾਹੇ ਟਿਕਟੋਕ 'ਤੇ, ਚਾਹੇ ਸਾਨੂੰ ਲਿਸਨਰ ਨੇ ਸਾਡੇ ਰੇਡੀਓ 'ਤੇ, ਤੁਹਾਡਾ ਕੋਈ ਵੀ ਏਜੰਟ ਆ, ਸਾਰੇ ਏਜੰਟ ਚੰਗੇ ਨੇ, ਕੋਈ ਮਾੜਾ ਨਹੀਂ, ਸਾਰੇ ਮਾੜੇ ਨਹੀਂ, ਸਾਰੇ ਚੰਗੇ ਨਹੀਂ
0: ਜੀ,
1: ਠੀਕ ਹੈ। ਮੇਕ ਸ਼ੋਰ ਕਰੋ ਕਿ ਆਪਣੀ ਫਾਈਲ ਇੰਪੋਰਟ ਕਰਕੇ ਆਪਦੇ ਕੋਲ ਰੱਖ ਲਓ ਇੱਕ ਵਾਰੀ, ਜਸਟ ਟੂ ਹੈਵ ਅ ਲੁੱਕ ਕਿ ਵੀ ਕਦੋਂ ਕੀ ਹੋਇਆ। ਸੈਕਿੰਡ ਚੀਜ਼, ਖੁਦ ਵਕੀਲ ਨਾ ਬਣੋ।
0: ਹਾਂ, ਇਹ ਵੀ ਜ਼ਰੂਰੀ ਹੈ।
1: ਕੱਲ੍ਹ ਨੂੰ ਕਿਤੇ ਕਹਿਤਾ ਲੈ ਵੀ ਆ ਏ ਐਫ ਪੀ, ਜਿਵੇਂ ਹੈ ਹੀ ਨਹੀਂ, ਕਹਿਤਾ ਭਾਅ ਜੀ ਏ ਐਫ ਪੀ ਨਹੀਂ ਹੈਗਾ, ਬੰਨੀ ਕੋਲ ਵਗ ਗਿਆ, ਬੰਨੀ ਕਹਿੰਦਾ ਲੈ ਵੀ ਤੇਰੇ ਐਫ ਪੀ ਮੈਂ ਕਰ ਦੇਣਾ, ਹੁਣ ਏ ਐਫ ਪੀ ਗਲਤ ਆਪ ਅਪਲੋਡ ਕਰਤਾ, ਤਾਂ ਉਹ 'ਚ ਏਜੰਟ
0: ਜਾਂ ਹੋ ਸਕਦਾ ਮੈਂ ਅਪਲੋਡ ਕਰਨ ਲੱਗਿਆ, ਦੂਜਾ ਕੋਈ ਹੋਰ ਡਿਲੀਟ ਕਰਦਾ,
1: ਨਹੀਂ
0: ਡਿਲੀਟ ਨਹੀਂ ਹੁੰਦਾ,
1: ਡਿਲੀਟ ਨਹੀਂ ਹੁੰਦਾ।
0: ਮੰਨ ਲਓ ਜਾਂ ਕਿਸੇ ਵੇਲੇ ਸੈਕਸ਼ਨ ਹੀ ਗਲਤ 'ਚ ਅਪਲੋਡ ਹੋ ਜਾਂਦਾ, ਪਤਾ ਹੀ ਨਹੀਂ ਕਿੱਥੇ ਕਰਨਾ, ਕੋਈ ਰਾਈਟ ਪਲੇਸ 'ਤੇ ਅਪਡੇਟ ਹੀ ਨਹੀਂ ਹੁੰਦਾ ਜੀ। ਬਿਲਕੁਲ, ਆਪਾਂ ਲਈਏ ਫਿਰ ਇਜਾਜ਼ਤ,
1: ਬਿਲਕੁਲ
0: ਕੁਐਸਚਨ ਦੀ
1: ਅਤੇ ਠੀਕ ਹੈ ਜੀ। ਧੰਨਵਾਦ ਬੰਨੀ ਸਾਹਿਬ
0: ਜੀ, ਧੰਨਵਾਦ ਸਾਡੇ, ਤੁਸੀਂ ਟਾਈਮ ਕੱਢਿਆ ਆਪਣੇ ਬਿਜੀ ਸਕੈਜੂਲ 'ਚੋਂ, ਅਤੇ ਬਾਕੀ ਤੁਸੀਂ ਵੀ ਜਿਹੜਾ ਜਿਹੜੀ ਲਾਈਨ 'ਚ ਲੱਗੇ ਉਹ ਲੱਗੇ ਰਹੋ, ਹਿੰਮਤ ਨਹੀਂ ਛੱਡਣੀ। ਬਾਕੀ ਅਰੁਣ ਜੀ ਜੇ ਕੋਈ ਐਡਵਾਈਸ ਦੇਣਾ ਚਾਹੁੰਦੇ ਤੁਹਾਨੂੰ ਪਲੀਜ਼।
1: ਬਿਲਕੁਲ, ਮੇਰੀ ਤਾਂ ਇਹੀ ਐਡਵਾਈਸ ਆ ਕਿ ਵੀ ਜੇ ਤੁਸੀਂ ਕੰਮ ਕਰ ਰਹੇ ਹੋ ਆਪਣੇ ਪਰਟੀਕੁਲਰ ਓਕੂਪੇਸ਼ਨ ਦੇ ਵਿੱਚ, ਉਹਦੇ ਵਿੱਚ ਲੱਗੇ ਰਹੋ।
0: ਇੱਧਰ
1: ਉੱਧਰ ਜਿਹੜੀ ਤੁਸੀਂ ਪੜ੍ਹਾਈ ਕੀਤੀ ਆ, ਕਿਸੇ ਨੂੰ ਦੇਖ ਕੇ, ਕਿਸੇ ਦੀ ਪੱਕੀ ਦੇਖ ਕੇ ਆਪਣੀ ਕੱਚੀ ਰੋਟੀ ਨਹੀਂ ਢਾਈ ਦੀ। ਇਹ ਐਗਜ਼ਾਮਪਲ ਮੇਰੇ ਮਦਰ ਕਾਫੀ ਟਾਈਮ ਯੂਜ਼ ਕਰਦੇ ਨੇ। ਇਹੀ ਜੇ ਆਪਾਂ ਦੇਖਣਾ ਕਿ ਆਪਾਂ ਸੋਚ ਸਮਝ ਕੇ ਫੈਸਲਾ ਲੈਣਾ, ਕਿਉਂਕਿ ਪੀ ਆਰ ਬਹੁਤ ਔਖੀ ਮਿਲਦੀ ਆ, ਅਤੇ ਜਦੋਂ ਮਿਲਦੀ ਆ ਤਾਂ ਸੁੱਖ ਤੁਹਾਨੂੰ ਪੂਰੀ ਜ਼ਿੰਦਗੀ ਯਾਦ ਰਹੂਗਾ ਕਿ ਹਾਂ ਵੀ ਪੀ ਆਰ ਉਦੋਂ ਉਸ ਦਿਨ ਆਈ ਸੀ
0: ਜੀ।
1: ਮੈਂ ਜਦੋਂ ਆਸਟ੍ਰੇਲੀਆ ਪਹਿਲੀ ਵਾਰ ਆਇਆ ਸੀ, ਮੈਨੂੰ ਅੱਜ ਤੱਕ ਯਾਦ ਹੈ, ਮੈਨੂੰ 8 ਸਾਲ ਹੋਏ ਆਸਟ੍ਰੇਲੀਆ ਨੂੰ, ਅਤੇ ਮੈਂ ਹਰ ਜਦੋਂ ਵੀ ਮੇਰਾ ਐਨੀਵਰਸਰੀ ਹੁੰਦੀ ਤਾਂ ਜਸਟ ਸੈਲੀਬ੍ਰੇਟ ਦੈਟ ਵਨ।
0: ਓਹ ਨਾਈਸ,
1: ਕਿ ਵੀ ਆਪਾਂ ਮੇਰੇ ਯਾਨੀ 8 ਸਾਲ ਅਗਲੇ ਮਹੀਨੇ ਪੂਰੇ ਹੋਣੇ 11 ਅਗਸਤ ਨੂੰ।
0: ਓਕੇ,
1: ਤਾਂ ਵੀ ਆਰ ਸੋ ਬਲੈਸਡ, ਆਸਟ੍ਰੇਲੀਆ ਸਭ ਕੁਝ ਦਿੱਤਾ ਜੋ ਸੋਚਿਆ ਨਹੀਂ ਸੀ ਉਹ ਵੀ ਮਿਲਿਆ, ਤਾਂ ਬਸ ਇਹੀ ਧਿਆਨ ਰੱਖਿਆ ਉਦੋਂ
0: ਜੀ। ਬਿਲਕੁਲ, ਮੈਨੂੰ ਵੀ ਯਾਦ ਹੈ ਜਦੋਂ ਆਪਾਂ ਪਹਿਲੀ ਵਾਰੀ ਮਿਲੇ ਹਾਂ, ਪਰ ਇਹ ਆਪਣੀਆਂ ਪਰਸਨਲ ਗੱਲਾਂ ਬਾਅਦ 'ਚ ਕਰ ਰਹੀ ਹਾਂ, ਇੱਥੇ ਆਪਾਂ ਜੀ ਜਾਂ ਬਾਏ ਬਾਏ ਟਾਟਾ ਕਰਦੇ ਜੀ। ਬਿਲਕੁਲ, ਜੇ ਤੁਹਾਨੂੰ ਵਧੇਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਜੇ ਇੰਟਰਨੈਟ ਖੋਲੋਗੇ ਆਪਣੇ ਫੋਨ ਦਾ ਉੱਤੇ ਲਿਖੋਗੇ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ, ਅਤੇ ਉਹਦੇ ਦੇ ਬਾਰੇ ਜਾਣਕਾਰੀ ਜਿਹੜੀ ਉਹ ਸਾਰੀ ਤੁਹਾਡੇ ਸਾਹਮਣੇ ਆਜੂਗੀ। ਮੈਲਬਨ ਸਿਟੀ ਦੇ ਵਿੱਚ ਇਹਨਾਂ ਦਾ ਆਫਿਸ ਹੈ, ਐਡੀਲੇਡ ਦੇ ਵਿੱਚ ਇਹਨਾਂ ਦਾ ਆਫਿਸ ਹੈ, ਅਤੇ ਇੱਕ ਹੋਰ ਜਿਹੜਾ ਆਫਿਸ ਇਹਨਾਂ ਨੇ ਫਿਲੀਪੀਨਸ ਖੋਲਤਾ,
1: ਫਿਲੀਪੀਨ
0: ਹਾਂਜੀ, ਅਤੇ ਉੱਥੋਂ ਦਾ ਜੇ ਕੋਈ ਜਾਣਕਾਰ ਤੁਹਾਡਾ ਉੱਥੇ ਰਹਿੰਦਾ ਤਾਂ ਉਹ ਉੱਥੇ ਜਾ ਕੇ ਵਿਜ਼ਿਟ ਕਰ ਸਕਦਾ ਵਾ। ਬਾਕੀ ਫੋਨ ਨੰਬਰ ਜਿਹੜਾ ਤੁਸੀਂ ਔਨਲਾਈਨ ਜਾ ਕੇ ਲੈ ਸਕਦੇ ਹੋ। ਅਤੇ ਹੁਣ ਆਪਾਂ ਤੁਹਾਡੀ ਕੋਈ ਇਜਾਜ਼ਤ ਲੈਂਦੇ ਹਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674। ਥੈਂਕ ਯੂ ਅਰੁਣ ਜੀ।
1: ਥੈਂਕ ਯੂ ਜੀ।

0: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
4: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਕਹਿਤ ਤਾਂ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ, ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
6: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
5: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
6: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

ਹਾਲੀਵੁੱਡ ਜਾ ਕੇ ਤੂੰ ਮਾਰ ਲੈ ਡੀਲਾਂ, ਪਰ ਮੇਰੇ ਨਾਲ ਹੀ ਹਿੱਟ ਹੋਣੀਆਂ ਤੇਰੀਆਂ ਰੀਲਾਂ।

ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਤੁਸੀਂ ਕਾਫੀ ਵਾਰ ਸੁਣਿਆ ਹੋਣਾ ਹਿੰਦੀ ਦੇ ਸ਼ਬਦ ਨੇ ਕਿ ਮੰਗਣ ਦੇ ਨਾਲ ਮੋਤੀ ਵੀ ਨਹੀਂ ਮਿਲਦੇ ਤੇ ਕਈ ਵਾਰੀ ਬਿਨਾਂ ਮੰਗਿਆਂ ਵੀ ਸਾਰਾ ਕੁਝ ਮਿਲ ਜਾਂਦਾ ਤੇ ਕਈ ਵਾਰੀ ਮੰਗਿਆਂ ਭੀਖ ਵੀ ਨਹੀਂ ਮਿਲਦੀ। ਜਾਂ ਗੁਰਬਾਣੀ ਦਾ ਵੀ ਸ਼ਬਦ ਹੈ, ਬਿਨ ਬੋਲਿਆਂ ਸਭ ਕੁਛ ਜਾਣਦਾ, ਉਸਨੂੰ ਸਭ ਚੀਜ਼ ਦਾ ਪਤਾ, ਉਹਨਾਂ ਸਾਰੇ ਚਾਵਾਂ ਦਾ, ਦੁੱਖਾਂ ਦਾ, ਤਕਲੀਫਾਂ ਦਾ, ਸ਼ੁਕਰਾਨਿਆਂ ਦਾ, ਸਭ ਚੀਜ਼ ਦਾ ਪਤਾ। ਕਹਿੰਦੇ ਨੇ ਇੱਕ ਵਾਰੀ ਮਹਾਤਮਾ ਬੁੱਧ ਆਪਣੇ ਜਿਹੜੇ ਉਹਨਾਂ ਦੇ ਸਟੂਡੈਂਟ ਸੀਗੇ, ਜਿਹੜੇ ਉਹਨਾਂ ਦੇ ਨਾਲ ਰਹਿੰਦੇ ਸੀਗੇ, ਜਿਹੜੇ ਭਿਕਸ਼ੂ ਸੀਗੇ, ਉਹਨਾਂ ਦੇ ਨਾਲ ਇੱਕ ਵਾਰੀ ਪ੍ਰਾਰਥਨਾ ਕਰਦੇ ਸੀਗੇ। ਪ੍ਰਾਰਥਨਾ ਤੋਂ ਬਾਅਦ ਜਿਹੜਾ ਨਾਲ ਇੱਕ ਸਟੂਡੈਂਟ ਸੀਗਾ, ਜਿਹੜਾ ਪਹਿਲੋਂ ਵੀ ਸ਼ਾਇਦ ਇਹ ਚੀਜ਼ ਦੇਖਦਾ ਰਹਿੰਦਾ ਹੁੰਦਾ ਸੀ ਜਾਂ ਉਸਦੇ ਮਨ 'ਚ ਸਵਾਲ ਸੀਗਾ ਮਹਾਤਮਾ ਬੁੱਧ ਦੇ ਅਰਦਾਸ ਦੇ ਤਰੀਕੇ ਨੂੰ ਲੈ ਕੇ, ਮੰਗਣ ਦੇ ਤਰੀਕੇ ਨੂੰ ਲੈ ਕੇ, ਪ੍ਰਾਰਥਨਾ ਦੇ ਤਰੀਕੇ ਨੂੰ ਲੈ ਕੇ। ਇੱਕ ਦਿਨ ਪ੍ਰਾਰਥਨਾ ਤੋਂ ਬਾਅਦ ਜਿਹੜਾ ਉਹ ਭਿਕਸ਼ੂ ਸੀਗਾ, ਉਹ ਮਹਾਤਮਾ ਬੁੱਧ ਨੂੰ ਪੁੱਛਦਾ, ਜੀ ਜਿੰਨੀ ਵਾਰ ਵੀ ਮੈਂ ਤੁਹਾਨੂੰ ਪ੍ਰਾਰਥਨਾ ਕਰਦਿਆਂ ਦੇਖਿਆ, ਤੁਸੀਂ ਤਾਂ ਜਿਵੇਂ ਮੂਰਤੀ ਹੋ ਜਾਂਦੇ ਹੋ, ਲੱਗਦਾ ਹੀ ਨਹੀਂ ਤੁਸੀਂ ਕੁਝ ਪਰਮਾਤਮਾ ਤੋਂ ਮੰਗ ਰਹੇ ਹੋ, ਨਾ ਤੁਹਾਡੇ ਚਿਹਰੇ 'ਤੇ ਕੋਈ ਹਾਵ ਭਾਵ ਹੁੰਦਾ, ਨਾ ਹੀ ਤੁਹਾਡੇ ਬੁੱਲ ਹਿਲਦੇ ਕਦੀ ਦਿਸਦੇ ਨੇ। ਜੇ ਅੰਦਰੋਂ ਕੁਝ ਮੰਗਦੇ ਹੋਵੋਗੇ ਤਾਂ ਚਿਹਰੇ 'ਤੇ ਹਾਵ ਭਾਵ ਤਾਂ ਆਊਗਾ, ਬੁੱਲ ਵੀ ਥੋੜ੍ਹੇ ਜਿਹੇ ਕੰਬਣਗੇ, ਪਰ ਤੁਸੀਂ ਤਾਂ ਜਿਵੇਂ ਮੂਰਤੀ ਬਣ ਜਾਂਦੇ ਹੋ, ਕੋਈ ਹਾਵ ਭਾਵ ਨਹੀਂ, ਕਦੀ ਬੁੱਲ ਨਹੀਂ ਕੰਮ ਦੇ ਦਿਖੇ, ਇੱਦਾਂ ਲੱਗਦਾ ਜਿਵੇਂ ਕੁਝ ਮੰਗ ਹੀ ਨਾ ਰਹੇ ਹੋਵੋ।

ਕਿ ਇੱਕ ਭਿਖਾਰੀ ਮੰਗਣਾ ਕਿਵੇਂ ਸਿਖਾ ਸਕਦਾ। ਇਸ ਤੇ ਮਹਾਤਮਾ ਬੁੱਧ ਦੱਸਣ ਲੱਗੇ ਕਿ ਇੱਕ ਵਾਰੀ ਕਿਸੇ ਰਾਜਧਾਨੀ ਚੋਂ ਲੰਘਦੇ ਸਨ। ਸਮਰਾਟ ਵੀ ਉੱਥੇ ਰਹਿੰਦਾ ਸੀਗਾ, ਰਾਜਾ। ਕਹਿੰਦੇ ਲੰਘਦਿਆਂ ਦੇਖਿਆ ਕਿ ਸਮਰਾਟ ਆਪਣੀਆਂ ਬਰੂਹਾਂ ਤੇ ਖਲੋਤਾ ਹੋਇਆ, ਸ਼ਾਇਦ ਕਿਸ ਪਾਸੇ ਚੱਲਿਆ ਸੀਗਾ, ਤੇ ਅੱਗੋਂ ਨੂੰ ਕੋਈ ਭਿਖਾਰੀ ਦਿਸ ਗਿਆ ਜੋ ਉਹਦੀਆਂ ਬਰੂਹਾਂ ਤੇ ਮੰਗਣ ਆਇਆ ਸੀ। ਤੇ ਭਿਖਾਰੀ ਉਸਦੇ ਹਾਲਾਤ ਬੜੇ ਤਰਸਯੋਗ ਸਨ, ਫੱਟੇ ਪੁਰਾਣੇ ਕੱਪੜੇ। ਹੈਰਾਨੀ ਹੁੰਦੀ ਸੀਗੀ ਕਿ ਐਡਾ ਕਮਜ਼ੋਰ ਵਿਅਕਤੀ ਖਲੋਤਾ ਕਿਵੇਂ ਹੈ। ਜਦੋਂ ਸਮਰਾਟ ਰਾਜੇ ਨੂੰ ਉਸਨੂੰ ਪੁੱਛਦੇ ਨੇ ਕੀ ਚਾਹੀਦਾ ਤੁਹਾਨੂੰ, ਮੰਗੋ, ਤੇ ਭਿਖਾਰੀ ਕਹਿੰਦਾ ਜੀ ਮੈਂ ਤੁਹਾਡੇ ਦਰ ਤੇ ਆ ਗਿਆ, ਹੁਣ ਮੈਨੂੰ ਮੰਗਣ ਦੀ ਕੁਝ ਲੋੜ ਨਹੀਂ, ਕਿਉਂਕਿ ਤੁਹਾਡੇ ਦਰ ਤੇ ਤੁਹਾਨੂੰ ਦਿਸ ਰਿਹਾ ਕਿ ਮੈਂ ਕਿਸ ਅਵਸਥਾ ਦੇ ਵਿੱਚ ਆ, ਕਿਹਨਾਂ ਹਾਲਾਤਾਂ ਦੇ ਵਿੱਚ ਆ। ਜੇ ਹਾਲੇ ਵੀ ਮੈਨੂੰ ਬੋਲ ਕੇ ਦੱਸਣਾ ਪਵੇ ਕਿ ਕੀ ਚਾਹੀਦਾ, ਫਿਰ ਤੁਸੀਂ ਕੈਸੇ ਰਾਜਨ, ਤੁਸੀਂ ਕੈਸੇ ਸਮਰਾਟ। ਇਸ ਦੇ ਨਾਲ ਹੀ ਜਿਵੇਂ ਮਹਾਤਮਾ ਬੁੱਧ ਦੇ ਦਿਮਾਗ ਦੇ ਵਿੱਚ ਜਾਂ ਚੇਤਨਾ ਦੇ ਵਿੱਚ ਇਹ ਗੱਲ ਆਈ, ਜਿਵੇਂ ਉਸ ਭਿਖਾਰੀ ਨੇ ਕਿਹਾ ਸੀ ਕਿ ਮਹਾਰਾਜ ਤੁਹਾਡੇ ਦਰ ਤੇ ਖੜੇ ਹੋਣ ਦੇ ਨਾਲ ਹੀ ਮੇਰੀ ਮੰਗ ਕਹਿਣ ਦੀ ਲੋੜ ਨਹੀਂ ਰਹੀ, ਕਿਉਂਕਿ ਮੇਰੇ ਹਾਲਾਤ ਹੁਣ ਤੁਹਾਨੂੰ ਸਾਹਮਣੇ ਦਿਸ ਸਕਦੇ ਨੇ। ਮੈਂ ਤੁਹਾਡੇ ਦੁਆਰ ਤੇ ਖੜਾ, ਮੈਨੂੰ ਦੇਖ ਲਓ, ਮੇਰੇ ਹਾਲਾਤ ਦੇਖ ਲਓ, ਮੇਰਾ ਖੜਾ ਹੋਣਾ ਹੀ ਇੱਥੇ ਮੇਰੀ ਪ੍ਰਾਰਥਨਾ ਆ, ਇਸ ਜਗ੍ਹਾ ਤੇ ਹੋਣਾ, ਤੁਹਾਡੀਆਂ ਅੱਖਾਂ ਸਾਹਮਣੇ ਹੋਣਾ ਹੀ ਮੇਰੀ ਅਰਦਾਸ ਆ। ਮੈਨੂੰ ਹੁਣ ਹੱਥ ਅੱਡ ਕੇ ਕੁਝ ਬੜਬੜਾਉਣ ਦੀ ਲੋੜ ਨਹੀਂ, ਤੁਹਾਡੀ ਨਜ਼ਰ ਮੇਰੇ ਤੇ ਪੈ ਗਈ ਆ, ਤੁਹਾਨੂੰ ਕੀ ਲੱਗਦਾ ਕੀ ਮਿਲਣਾ ਚਾਹੀਦਾ ਮੈਨੂੰ, ਕਿਸ ਚੀਜ਼ ਦੀ ਜ਼ਰੂਰਤ ਹੈ। ਮਹਾਤਮਾ ਬੁੱਧ ਕਹਿੰਦੇ ਜੇ ਉਸ ਭਿਖਾਰੀ ਨੂੰ ਪਤਾ ਲੱਗ ਸਕਦਾ ਤੇ ਸਾਨੂੰ ਕਿਉਂ ਨਹੀਂ। ਜਦੋਂ ਤੁਸੀਂ ਉਸਦੇ ਦਰ ਤੇ ਆਈ ਗਏ ਪਰਮਾਤਮਾ ਦੇ ਤੇ, ਕੀ ਗੱਲ ਉਹ ਤੁਹਾਡੇ ਹਾਲਾਤ ਨਹੀਂ ਜਾਣੂਗਾ। ਕਈ ਵਾਰੀ ਅਸੀਂ ਉਹ ਵੀ ਮੰਗਦੇ ਹਾਂ ਜਿਸ ਚੀਜ਼ ਦੀ ਲੋੜ ਨਹੀਂ ਹੁੰਦੀ, ਤੇ ਜਦੋਂ ਅਸੀਂ ਕੁਝ ਨਹੀਂ ਮੰਗਦੇ ਸਿਰਫ ਸ਼ੁਕਰ ਕਰਦੇ ਹਾਂ ਜੋ ਕੁਝ ਹੈਗਾ ਉਸ ਚੀਜ਼ ਦਾ, ਤੇ ਉਹ ਹੋਰ ਸ਼ਕਤੀ ਦਿੰਦਾ, ਹੋਰ ਕੁਝ ਦਿੰਦਾ। ਸਾਡੇ ਮਨ ਦੇ ਆ ਕੋਨਿਆਂ 'ਚ ਜਿਹੜੇ ਦੱਬੇ ਚਾਅ ਨੇ, ਕੁਝ ਇੱਛਾਵਾਂ ਨੇ, ਉਹ ਵੀ ਪੂਰੀਆਂ ਕਰ ਦਿੰਦਾ, ਕਿਉਂਕਿ ਉਹ ਜਾਣਦਾ ਜਦੋਂ ਤੁਸੀਂ ਉਸਦੇ ਦਰ 'ਤੇ ਆਏ ਤੁਸੀਂ ਤਾਂ ਵੀ ਸ਼ੁਕਰ ਕੀਤਾ, ਪਰ ਤੁਹਾਡੇ ਮਨ ਦੇ ਕੋਨੇ 'ਚ ਹਾਲੇ ਵੀ ਕੁਝ ਚਿੰਤਾਵਾਂ, ਕੁਝ ਇੱਛਾਵਾਂ, ਕੁਝ ਚਾਅ ਨੇ, ਉਹਨੇ ਉਹ ਵੀ ਪੂਰੇ ਕਰ ਦੇਣੇ। ਇਹ ਬਸ ਵਿਸ਼ਵਾਸ ਹੈ, ਮੰਗਣਾ ਜ਼ਰੂਰੀ ਨਹੀਂ, ਉਸ ਦਰ 'ਤੇ ਹੋਣਾ ਜ਼ਰੂਰੀ ਹੈ, ਪ੍ਰਾਰਥਨਾ ਦੇ ਵਿੱਚ ਹੋਣਾ ਜ਼ਰੂਰੀ ਹੈ। ਕਿਉਂਕਿ ਜਦੋਂ ਤੁਸੀਂ ਵਿਸ਼ਵਾਸ ਨਾਲ ਉਸ ਦਰ 'ਤੇ, ਉਸ ਥਾਂ 'ਤੇ, ਉਸ ਸੱਜਣ ਦਾ, ਪਰਮਾਤਮਾ ਦਾ, ਪਿਆਰੇ ਦਾ ਨਾਮ ਲੈਂਦੇ ਹੋ, ਸ਼ੁਕਰ ਮਨਾਉਂਦੇ ਹੋ, ਤਾਂ ਉਹ ਦੇਖਦਾ। ਉਹ ਸਿਰਫ ਉਦੋਂ ਨਹੀਂ ਸੁਣ ਰਿਹਾ ਹੁੰਦਾ ਜਦੋਂ ਅਸੀਂ ਅਰਦਾਸ ਕਰਦੇ ਕੁਝ ਮੰਗਣ ਲਈ, ਉਹ ਹਰ ਸਮੇਂ ਸੁਣ ਰਿਹਾ, ਤੁਹਾਡੀਆਂ ਛੋਟੀਆਂ ਛੋਟੀਆਂ ਚਿੰਤਾਵਾਂ ਨੂੰ ਦੇਖ ਰਿਹਾ, ਤੁਹਾਡੇ ਛੋਟੇ ਛੋਟੇ ਚਾਅ ਜਿਹੜੇ ਤੁਸੀਂ ਸ਼ੁਕਰ ਦੇ ਨਾਲ ਉਦਾਂ ਹੀ ਭੁਲਾ ਦਿੰਦੇ ਹੋ, ਉਹਨੂੰ ਸਾਰੇ ਚੇਤਾ ਨੇ। ਤੁਹਾਡੀ ਵੱਡੀ ਗੱਡੀ ਦੀ ਇੱਛਾ, ਵੱਡੇ ਘਰ ਦਾ ਚਾਅ, ਪਰ ਨਾਲ ਦੀ ਨਾਲ ਸ਼ੁਕਰਾਨਾ ਜਿੱਥੇ ਤੁਸੀਂ ਇਸ ਵਕਤ ਹੈਗੇ ਹੋ, ਪਰਮਾਤਮਾ ਇਹ ਵੀ ਸੁਣਦਾ, ਇਹ ਵੀ ਦੇਖਦਾ। ਮੂੰਹੋਂ ਮੰਗਣ ਦੀ ਲੋੜ ਨਹੀਂ ਜਦੋਂ ਹਾਲਾਤਾਂ ਨੂੰ ਦੇਖਦਾ ਹੋਵੇ, ਮੂੰਹੋਂ ਮੰਗਣ ਦੀ ਲੋੜ ਨਹੀਂ ਜਦੋਂ ਸਿਰਫ ਉਹ ਪ੍ਰਾਰਥਨਾ ਦੇ ਸਮੇਂ ਨਾ ਸੁਣਦਾ ਹੋਵੇ, ਹਰ ਸਮੇਂ ਸੁਣਦਾ ਹੋਵੇ। ਆਓ ਆਦਤ ਪਾਈਏ ਕਿ ਸ਼ੁਕਰਾਨਾ ਹਰ ਸਮੇਂ ਕਰਦੇ ਰਹੀਏ। ਬਾਕੀ ਮੰਗਣਾ ਤਾਂ ਸਾਡੇ ਹੱਥ ਆ,

ਪਰ ਉਹਦੇ ਹੱਥ ਦੇਣਾ ਉਹ ਜਿਸ ਦੀ ਸਾਨੂੰ ਸੱਚੀਓ ਲੋੜ ਆ, ਜਿਸ 'ਚ ਸਾਡੀ ਸੱਚੀਓ ਖੁਸ਼ੀ ਆ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਏਗੀ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
5: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tirefors.com.au।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: Production.
1: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਕਹਾਣੀ ਕਣਕਾਂ ਦੇ ਓਲੇ
3: ਸਾਡਾ ਰੱਬ ਵਸਦਾ
2: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। Releasing on 31st July.
1: Business ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। SEBI Partners, Wise Tax Advisors ਤੁਹਾਡੇ ਨਾਲ ਨੇ। ATO audits, tax disputes, ATO debts, business restructuring ਤੇ business ਖਰੀਦਣ ਜਾਂ ਵੇਚਣ ਸੰਬੰਧੀ professional guidance। ਆਪਣੇ business ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। SEBI Partners, Wise Tax Advisors, ਤੁਹਾਡੇ business ਦੇ ਭਰੋਸੇਮੰਦ tax advisors। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।

0: stay bien.
1: JSL, baby.
2: ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
5: ਤੇ ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ
6: ਸਿਰਫ ਫਿਲਮ ਹੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
5: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ
6: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
7: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
8: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਆਇਆ
7: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
9: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
7: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
10: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
7: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ

0: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
1: ਕੀ ਹੋਇਆ
0: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
1: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
0: ਜਾਂ 90-77-97-33
1: ਜਾਂ ਈਮੇਲ info@vyimmigration.com.au
0: ਯਾਦ ਰੱਖੋ 9077-9733
1: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
0: ਹਰ ਕਦਮ ਤੁਹਾਡੇ ਨਾਲ
2: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
3: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਹੈ
2: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
4: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
2: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ
5: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
2: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
8: ਰੇਡੀਓ

0: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business plate lai gal karo. Vehicle experts, Tim Forbes ya Kori naal. Radio Hanji de hawale naal pao 3 saal di free service. Chadston Ford, ready, set.

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
3: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ

0: 499 2535 45 ਤੇ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
2: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
1: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
3: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
1: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
4: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
1: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।

0: ਕਹਾਣੀ ਕਣਕਾਂ ਦੇ ਓਲੇ
1: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
0: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ Releasing on 31st July.
2: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
3: टेंशन निरी टेंशन
4: की होया
3: एथे इमिग्रेशन दे इन्ने पंगे ने यार मुकदे ही नहीं
4: काका जी टेंशन छड्डो फोन चको कॉल करो वीवाई इमिग्रेशन नु जिथे इमिग्रेशन एक्सपर्ट हरपाल सिंह बाजवा एम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे ही अपॉइंटमेंट ली कॉल करो 0410-530-530
3: या 90-77-93
4: या ईमेल info@vivaimmigration.com.au
3: याद रखो 9077-9733
4: VY Immigration and Education Consultant
3: हर कदम तुहाडे नाल
5: मेरा देश इनक्रेडिबल इंडिया ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਬੜਾ ਇੱਕ ਖਾਸ ਲੈ ਕੇ ਆਇਆ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਆਸ ਪਾਸ ਮੌਜੂਦ ਹੁੰਦੀਆਂ ਨੇ ਅਤੇ ਸਾਨੂੰ ਉਹਨਾਂ ਬਾਰੇ ਇਲਮ ਨਹੀਂ ਹੁੰਦਾ, ਜਿਹੜੀਆਂ ਕਿ ਸਾਨੂੰ ਬੜੀ ਵੱਡਿਆ ਮੁਨਾਫਾ ਬੜਾ ਵੱਡਾ ਫਾਇਦਾ ਦੇ ਕੇ ਜਾ ਸਕਦੀਆਂ ਨੇ। ਖਾਸ ਤੌਰ ਦੇ ਉੱਤੇ ਜਦੋਂ ਆਪਾਂ ਕਾਰੋਬਾਰ ਕਰਦੇ ਹਾਂ ਤਾਂ ਉਸ ਸਮੇਂ ਟੈਕਸ ਦੀ ਵੱਡੀ ਸਮੱਸਿਆ ਰਹਿੰਦੀ ਹੈ। ਚਾਹੇ ਕਿ ਸਾਡੇ ਕੋਲ ਟੈਕਸ ਏਜੰਟ ਹੁੰਦੇ ਨੇ, ਸਾਨੂੰ ਬਹੁਤ ਹੈਲਪ ਜਿਹੜੀ ਅਕਾਊਂਟੈਂਟਸ ਦੇ ਵੱਲੋਂ ਕੀਤੀ ਜਾਂਦੀ ਹੈ, ਪਰ ਕਈ ਵਾਰ ਜਦੋਂ ਆਪਾਂ ਤਰੱਕੀ ਕਰਦੇ ਹਾਂ ਤਾਂ ਬੜੇ ਸਾਰੇ ਇੱਦਾਂ ਦੇ ਲੂਪ ਹੋਲ ਆਪਾਂ ਛੱਡ ਜਾਂਦੇ ਹਾਂ ਜਿਨ੍ਹਾਂ ਦੇ ਵਿੱਚ ਬਾਅਦ 'ਚ ਆਪਾਂ ਬੜੀ ਬੁਰੀ ਤਰ੍ਹਾਂ ਦੇ ਨਾਲ ਫਸਦੇ ਹਾਂ। ਇਨ ਸ਼ੋਰਟ ਜੇ ਮੈਂ ਕਹਾਂ ਤਾਂ ਫਿਰ ਸਾਨੂੰ ਵਕੀਲਾਂ ਤੱਕ ਪਹੁੰਚਣਾ ਪੈਂਦਾ, ਪਰ ਅਕਾਊਂਟੈਂਟ ਅਤੇ ਵਕੀਲ ਦੇ ਦਰਮਿਆਨ ਇੱਕ ਐਸਾ ਲਿੰਕ ਮਿਸਿੰਗ ਰਹਿ ਜਾਂਦਾ ਜਿਹੜਾ ਸਾਨੂੰ ਬਹੁਤ ਅੱਗੇ ਜਾ ਕੇ ਮਹਿੰਗਾ ਪੈਂਦਾ ਵਾ ਅਤੇ ਸਮੱਸਿਆ ਇੰਨੀ ਕੁ ਜ਼ਿਆਦਾ ਬਣ ਜਾਂਦੀ ਹੈ ਕਿ ਸਾਨੂੰ ਉਹ ਕਾਰੋਬਾਰ ਜਿਹੜਾ ਘਰ ਚਲਾ ਰਿਹਾ ਹੁੰਦਾ ਉਹ ਉਲਟਾ ਸਾਨੂੰ ਸਿਰਦਰਦੀ ਲੱਗਣ ਲੱਗ ਪੈਂਦਾ। ਕਿਸੇ ਵੀ ਕਿਸਮ ਦੀਆਂ ਟੈਕਸ ਸੰਬੰਧੀ ਤੁਹਾਨੂੰ ਜੇਕਰ ਸਮੱਸਿਆ ਆ ਰਹੀਆਂ ਹੋਣ ਜਾਂ ਫਿਰ ਕੋਈ ਕਿਸੇ ਕਿਸਮ ਦਾ ਆਡਿਟ ਚੱਲ ਰਿਹਾ ਹੋਵੇ ਜਾਂ ਫਿਰ ਚਾਂਸ ਹੋਣ ਇੱਦਾਂ ਦੇ ਅਤੇ ਜਾਂ ਫਿਰ ਰੱਬ ਨਾ ਕਰੇ ਕੋਈ ਸੁਪਰ ਇਨੋਵੇਸ਼ਨ ਦਾ ਜਾਂ ਫਿਰ ਇਹਦੇ ਨਾਲ ਰਿਲੇਟਿਡ ਕੋਈ ਵੀ ਮਸਲਾ ਤੁਸੀਂ ਫੇਸ ਕਰ ਰਹੇ ਹੋ ਜਾਂ ਸੁਣ ਰਹੇ ਹੋ ਜਾਂ ਫਿਰ ਇਹਦੇ ਪ੍ਰਤੀ ਸੁਚੇਤ ਰਹਿਣਾ ਚਾਹੁੰਦੇ ਹੋ ਅਤੇ ਹੋਰ ਵੀ ਬਹੁਤ ਸਾਰਾ ਕੁਛ, ਇਹ ਸਾਰਾ ਕੁਛ ਜਾਣਨਾ ਆਪਾਂ ਅੱਜ ਨਿਤਿਨ ਜੀ ਦੇ ਕੋਲੋਂ। ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਕੰਮ ਦੇ ਮਾਹਰ ਪਹੁੰਚੇ ਨੇ ਨਿਤਿਨ ਸਾਹਿਬੀ ਜੀ, ਜਿਹੜੇ ਕਿ ਇਸ ਟਾਈਮ ਦੇ ਉੱਤੇ ਆਪਣੀ ਔਰਗਨਾਈਜੇਸ਼ਨ ਰਨ ਕਰ ਰਹੇ ਨੇ। ਇੰਟਰੋਡਕਸ਼ਨ ਦੇ ਵਿੱਚ ਮੈਂ ਇਹ ਜ਼ਰੂਰ ਕਹਿ ਦੇਣਾ ਚਾਹੁੰਦਾ ਕਿ ATO ਡਿਪਾਰਟਮੈਂਟ ਦੇ ਵਿੱਚ ਇਹ ਲੰਮਾ ਸਮਾਂ ਕੰਮ ਕਰ ਚੁੱਕੇ ਨੇ, ਇਸ ਕਰਕੇ ਇਹ ਸਾਡੀ ਹੋਰ ਬਿਹਤਰ, ਸਾਡੇ ਭਾਈਚਾਰੇ ਦੀ ਹੋਰ ਬਿਹਤਰ ਮਦਦ ਕਰ ਸਕਦੇ ਆ। ਭਾਈ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਸਟੂਡੀਓ 'ਚ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਥੈਂਕ ਯੂ ਫੋਰ ਹੈਵਿੰਗ ਮੀ।
0: ਮੈਂ ਸੋਚ ਰਿਹਾ ਹਾਂ ਵੀ ਇੰਟਰੋਡਕਸ਼ਨ ਦੇ ਵਿੱਚ ਕਿਹੜੀ ਕਿਹੜੀ ਚੀਜ਼ ਪਸਾਵਾਂ, ਅਤੇ ਪਰ ਕਾਫੀ ਕੁਛ ਹਾਲੇ ਵੀ ਮੈਂ ਸੋਚ ਰਿਹਾ, ਫਿਰ ਇਹ ਲੰਮੀ ਹੋ ਜਾਣੀ ਇੰਟਰੋਡਕਸ਼ਨ, ਆਪਾਂ ਇੱਥੇ ਕਿ ਜੇ ਛੱਡਦੇ ਹਾਂ ਕੁਛ ਤੁਹਾਡੇ ਕੋਲੋਂ ਪੁੱਛ ਲੈਂਦੇ ਹਾਂ। ਕਿਵੇਂ ਸਾਹਿਬ ਜੀ ਇਹ ਸਫ਼ਰ ਸ਼ੁਰੂ ਹੋਇਆ? ਬਿਲਕੁਲ ਨਵੇਕਲਾ ਤੁਹਾਡਾ ਬਿਜ਼ਨਸ ਹੈ, ਇੰਨਾ ਕੁ ਤਾਂ ਜ਼ਰੂਰ ਮੈਂ ਕਹਿ ਸਕਦਾ ਵੀ ਇੱਦਾਂ ਦਾ ਮੈਂ ਪਹਿਲਾਂ ਕੋਈ ਕਾਰੋਬਾਰ ਇੱਦਾਂ ਦਾ ਨਹੀਂ ਸੁਣਿਆ ਜਿਹੜਾ ਤੁਸੀਂ ਕਰ ਰਹੇ ਹੋ ਇਸ ਟਾਈਮ ਦੇ ਉੱਤੇ। ਕੀ ਮੈਂ ਠੀਕ ਓਬਜ਼ਰਵ ਕੀਤਾ, ਠੀਕ ਸੁਣਿਆ? ਥੋੜ੍ਹਾ ਜਿਹਾ ਦੱਸੋਗੇ ਆਪਣੇ ਬਿਜ਼ਨਸ ਬਾਰੇ?
1: ਹਾਂਜੀ ਰਣਜੋਤ ਜੀ, ਸਭ ਤੋਂ ਪਹਿਲਾਂ ਕਿ ਸਾਰੇ ਸਰੋਤਿਆਂ ਨੂੰ ਨਮਸਕਾਰ ਮੇਰੇ ਵੱਲੋਂ। ਮੈਂ ਵੀ ਜੀ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ ਅੱਜ ਤੋਂ 21 ਸਾਲ ਪਹਿਲਾਂ, ਅਤੇ ਜਿਸ ਤਰ੍ਹਾਂ ਸਭ ਦੇ ਸੁਪਨੇ ਹੁੰਦੇ ਨੇ ਕਿ ਇੱਥੇ ਆ ਕੇ ਆਪਾਂ ਉਹਨੂੰ ਅੱਗੇ ਵਧਾ ਸਕੀਏ, ਆਪਣੇ ਯੂ ਨੋ ਓਨੈਸਟੀ ਇੰਟੈਗਰਿਟੀ ਨਾਲ ਕੰਮ ਕਰੀਏ, ਅਤੇ ਮੈਨੂੰ ਮੌਕਾ ਮਿਲਿਆ। ਐਟਲੀਸਟ 15 to 16 ਸਾਲ ਮੈਂ ATO ਦੇ ਵਿੱਚ ਕੰਮ ਕੀਤਾ ਜੀ, ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ। ਉਹਦੇ ਵਿੱਚ ਮੈਂ ਟੈਕਸ ਡਾਇਰੈਕਟਰ ਵੀ ਰਹਿ ਚੁੱਕਾ ਕਾਫੀ ਦੇਰ 'ਚ। ਫਿਰ ਉਸ ਤੋਂ ਬਾਅਦ ਮੈਨੂੰ ਹੈਂਡ ਪਿਕ ਕੀਤਾ ਗਿਆ ਵਿਲੀਅਮ ਬਕ, ਜੋ ਕਿ ਟੋਪ 10 ਅਕਾਊਂਟਿੰਗ ਫਰਮ ਹੈ ਆਸਟ੍ਰੇਲੀਆ ਦੀ। ਉਹਦੇ 'ਚ ਮੈਂ ਉਹਨਾਂ ਦੀ ਟੈਕਸ ਟੀਮ ਨੂੰ ਲੀਡ ਕੀਤਾ, ਜਿਹਦੇ 'ਚ ਮੈਂ ਕੋਪਰੇਟ ਟੈਕਸ, ਇੰਟਰਨੈਸ਼ਨਲ ਟੈਕਸ, ਪ੍ਰਾਈਵੇਟ ਵੈਲਥ, ਸਮਾਲ ਬਿਜ਼ਨਸਿਸ, ਨੋ ਟੈਕਸ ਡਿਸਪਿਊਟਸ, ਟੈਕਸ ਐਡਵਾਈਜ਼ਰੀ, ਕਾਫੀ ਕੁਛ ਕੰਮ ਕੀਤਾ। ਉਸ ਤੋਂ ਬਾਅਦ ਸਭ ਦੇ ਪਿਆਰ ਦੇ ਨਾਲ, ਸਭ ਦੇ ਸਪੋਰਟ ਨਾਲ, ਕਾਫੀ ਕਲਾਇੰਟਸ ਐਸੇ ਥੇ ਜੋ ਕਹਿੰਦੇ ਸੀ ਸਾਹਿਬ ਵੀ ਹੁਣ ਟਾਈਮ ਆ ਗਿਆ ਕਿ ਤੂੰ ਥੋੜ੍ਹਾ ਆਪਣਾ ਕੰਮ ਕਰ, ਤਾਂ ਕਿ ਅਸੀਂ ਤੇ ਕੋਈ ਡਾਇਰੈਕਟ ਆਈਏ, ਨਾ ਕਿ ਐਜ਼ ਅ ਇੰਪਲੋਈ ਆਈਏ ਕਿਸੇ ਫਰਮ ਦੇ ਵਿੱਚ। ਫਿਰ ਸਭ ਦੇ ਸਪੋਰਟ ਦੇ ਨਾਲ ਅਸੀਂ ਸੈਬੀ ਪਾਰਟਨਰਸ ਆਪਣੀ ਟੈਕਸ ਸਪੈਸ਼ਲਿਸਟ ਬੁਟੀਕ ਫਰਮ ਸਟਾਰਟ ਕੀਤੀ ਹੈ, ਔਰ ਕਾਫੀ ਦੇਰ ਹੋ ਗਿਆ। ਔਰ ਉਹਦੇ ਨਾਲ ਅਸੀਂ ਬੇਸਿਕਲੀ ਟੈਕਸ ਡਿਸਪਿਊਟ ਸਪੈਸ਼ਲਿਸਟ ਹਾਂ, ਜਿੱਦਾਂ ਤੁਸੀਂ ਕਿਹਾ ਕਿ ਆਡਿਟਸ ਹੈ, ਓਬਜੈਕਸ਼ਨਸ ਹੈ, DPN ਡਿਫੈਂਸਿਸ ਹੈ, ਜਾਂ ਕੋਈ ਵੀ ਮੈਟਰ ਹੈ ਜੋ ਤੁਹਾਡਾ ਅਕਾਊਂਟੈਂਟ ਨਹੀਂ ਕਰ ਪਾ ਰਿਹਾ, ਉਹ ਅਸੀਂ ਸਭ ਕੁਝ ਕਰ ਸਕਦੇ ਹਾਂ ਜੀ।
0: ਜੀ ਬਿਲਕੁਲ, ਮੈਂ ਥੋੜ੍ਹਾ ਜਿਹਾ ਸ਼ੁਰੂਆਤ ਦੇ ਵਿੱਚ ਇਹ ਵੀ ਦੱਸਦਾ ਕਿ ਐਡ ਇਹਨਾਂ ਦੀ ਤੁਸੀਂ ਸੁਣੀ ਹੋਊਗੀ ਰੇਡੀਓ ਦੇ ਉੱਤੇ, ਪਰ ਅੱਜ ਦੀ ਜਿਹੜੀ ਸਾਡੀ ਇਹ ਗੱਲਬਾਤ ਹੈ ਇਹਨੂੰ ਕੋਈ ਪ੍ਰਮੋਸ਼ਨਲ ਗੱਲਬਾਤ ਜਿਹੜੀ ਆ ਉਹ ਬਿਲਕੁਲ ਨਹੀਂ ਉਸ ਦਾਇਰੇ ਤੋਂ, ਇਹ ਬਿਲਕੁਲ ਬਾਹਰ ਆਪਣੇ ਭਾਈਚਾਰੇ ਦੇ ਲਈ, ਆਪਣੀ ਕਮਿਊਨਿਟੀ ਦੇ ਲਈ ਇੱਕ ਐਜੂਕੇਸ਼ਨਲ, ਇੱਕ ਇਨਫੋਰਮੇਸ਼ਨਲ, ਇੱਕ ਸੈਸ਼ਨ ਆਪਾਂ ਲੈ ਕੇ ਆਏ ਹਾਂ। ਤੁਹਾਡੇ ਲਈ ਕਿਤੇ ਨਾ ਕਿਤੇ ਜ਼ਰੂਰ ਲਾਭਦਾਇਕ ਰਹੂਗਾ, ਚਾਹੇ ਤੁਸੀਂ ਹਾਲੇ ਬਿਜ਼ਨਸ ਨਹੀਂ ਵੀ ਕਰ ਰਹੇ, ਅਤੇ ਇਹ ਗੱਲਬਾਤ ਜਿਹੜੀ ਆ ਉਹ ਥਰੂ ਆਊਟ ਜ਼ਰੂਰ ਧਿਆਨ ਦੇ ਨਾਲ ਸੁਣਿਓ। ਅਤੇ ਜੇ ਤੁਸੀਂ ਕਾਰੋਬਾਰ ਕਰ ਰਹੇ ਹੋ ਹੋਰ ਧਿਆਨ ਦੇ ਨਾਲ, ਅਤੇ ਜੇਕਰ ਚਿਰਾਂ ਤੋਂ ਕਰ ਰਹੇ ਹੋ ਅਤੇ ਫਿਰ ਤਾਂ ਬਾਕੀ ਕੰਮ ਛੱਡ ਦਿਓ, ਤੁਸੀਂ ਫਿਰ ਇਹ ਪਹਿਲਾਂ ਸੁਣ ਲਓ। ਮੈਂ ਠੀਕ ਹੈ ਭਾਈ, ਕੁਛ ਮਤਲਬ ਇਹ 'ਚ ਅਤਕਥਨੀ ਤਾਂ ਨਹੀਂ ਕੋਈ?
1: ਨਹੀਂ ਨਹੀਂ, ਬਿਲਕੁਲ ਠੀਕ ਹੈ ਜੀ। ਆਈ ਥਿੰਕ ਇਟਸ ਇੰਪੋਰਟੈਂਟ ਵੀ ਜੀ, ਬਿਲਕੁਲ ਤੁਸੀਂ ਠੀਕ ਕਿਹਾ। ਮੇਰਾ ਪਰਪਸ ਇੱਥੇ ਆਉਣ ਦਾ ਅੱਜ ਇਹੀ ਹੈ ਕਿ ਮੈਂ ਸਭ ਜਿਹੜੇ ਆਪਣੇ ਬਿਜ਼ਨਸ ਓਨਰਸ ਹੈ, ਐਂਟਰਪ੍ਰੀਨਿਓਰਸ ਆ, ਉਹਨਾਂ ਨੂੰ ਇੱਕ ਐਜੂਕੇਸ਼ਨ ਦੇ ਹਿਸਾਬ ਨਾਲ ਦੱਸ ਪਾਵਾਂ ਕਿ ਉਹਨਾਂ ਦੇ ਰਾਈਟਸ ਹੈ, ਕੀ ਓਬਲੀਗੇਸ਼ਨਸ ਹੈ, ਕੀ ਚੀਜ਼ਾਂ ਰਾਈਟ ਕਰਨੀਆਂ ਚਾਹੀਦੀਆਂ ਲੀਗਲ ਫਰੇਮ ਦੇ ਨਾਲ, ਲੀਗਲ ਫਰੇਮਵਰਕ ਦੇ ਨਾਲ। ਔਰ ਇਹ ਵੀ ਇੰਪੋਰਟੈਂਟ ਹੈ ਕਿ ਆਪਾਂ ਜਦੋਂ ਬਿਜ਼ਨਸ ਨੂੰ ਸਕੇਲ ਕਰਦੇ ਹਾਂ ਅਸੀਂ ਉਹਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੈ। ਵੈਲਥ ਕ੍ਰੀਏਸ਼ਨ ਤਾਂ ਹੋ ਜਾਂਦੀ ਹੈ, ਵੈਲਥ ਪ੍ਰੋਟੈਕਸ਼ਨ ਅੱਜ ਕੱਲ੍ਹ ਨਹੀਂ ਹੋ ਰਹੀ।
0: ਇੱਕ ਸਟੇਜ ਆਉਂਦੀ ਹੈ ਜਦੋਂ ਫਿਰ ਉਹ ਲੀਕੇਜ ਸ਼ੁਰੂ ਹੋ ਜਾਂਦੀ ਹੈ, ਜਦੋਂ ਆਪਣਾ ਅਜਾਈ ਪੈਸਾ ਜਾਈ ਜਾਂਦਾ ਤੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਆਪਾਂ ਉਸ ਨੂੰ ਬਚਾ ਸਕੀਏ। ਆਪਾਂ ਫਿਰ ਅੱਖੀਂ ਜਾਂਦਾ ਹੀ ਸਿਰਫ ਵੇਹਨੇ ਹਾਂ ਵੀ ਉਹ ਗਿਆ ਤੇ ਉਹ ਗਿਆ, ਤੇ ਉਹਦੇ ਵਿੱਚੋਂ ਇੱਕ ਵੱਡੀ ਲੀਕੇਜ ਜਿਹੜੀ ਆ ਉਹ ਇਸ ਪਾਸੇ ਨੂੰ ਹੁੰਦੀ ਹੈ, ਫਿਰ ਕਈ ਵਾਰੀ ਅਦਾਲਤਾਂ ਤੱਕ ਵੀ ਪਹੁੰਚ ਜਾਂਦਾ ਕੰਮ। ATO ਇੱਕ ਵੱਡਾ ਹੋਊਆ ਜਿਹੜਾ ਬੰਦਾ ਕਾਰੋਬਾਰ ਕਰਦਾ, ਜਾਂ ਫਿਰ ਇੱਦਾਂ ਕਹਿ ਲਓ ਕਿ ਵੱਡਾ ਹੋਊਆ ਬਣਾ ਦਿੱਤਾ ਜਾਂਦਾ, ਇੰਨਾ ਕੁ ਡਰਾਇਆ ਜਾਂਦਾ ਵਾ ਵੀ ਹਾਏ ਆਹ ਵੀ ਕਾਨੂੰਨ, ਹਾਏ ਆਹ ਵੀ ਕਾਨੂੰਨ, ਆਹ ਵੀ ਚੇਂਜ ਹੋ ਗਿਆ, ਤੂੰ ਆਹ ਵੀ ਗਲਤ ਕੀਤਾ, ਤੂੰ ਇੱਥੇ ਵੀ ਫਸਣਾ। ਦੱਸਣਾ ਚਾਹੋਗੇ ATO ਦੇ ਵਿੱਚ

0: ਜੇ ਤੁਸੀਂ ਸਰਟਨ ਨਹੀਂ ਹੋ ਕੁਛ ਇਨਫੋਰਮੇਸ਼ਨ ਲਾਅ ਦੇ ਬਾਰੇ, ਤੁਸੀਂ ਏਟੀਓ ਨੂੰ ਐਕਚੁਅਲੀ ਅਪਲਾਈ ਕਰ ਸਕਦੇ ਹੋ ਐਜ਼ ਅ ਪ੍ਰਾਈਵੇਟ ਰੂਲਿੰਗ ਕਿ ਇਹ ਚੀਜ਼ ਮੈਂ ਕਰਨਾ ਚਾਹ ਰਿਹਾ ਕਿ ਮੈਂ ਸਹੀ ਰਸਤੇ 'ਚ ਹੈ, ਅਤੇ ਏਟੀਓ ਫਰੀ ਆਫ ਚਾਰਜ ਤੁਹਾਨੂੰ ਉਹ ਸਰਵਿਸ ਦਿੰਦੇ ਆ. ਅਤੇ ਉਹ ਰੂਲਿੰਗ ਡਿਪਾਰਟਮੈਂਟ 'ਚ ਮੈਂ ਕਾਫੀ ਦੇਰ ਕੰਮ ਕੀਤਾ, ਉਸ ਤੋਂ ਬਾਅਦ ਫੀਨਿਕਸ ਟਾਸਕ ਫੋਰਸ ਦੇ ਵਿੱਚ ਮੈਂ ਲੈਡ ਕੀਤੇ ਟੋਪ 50 ਫੀਨਿਕਸਿੰਗ. ਕਾਫੀ ਜਾਣਿਆਂ ਨੂੰ ਅਗਰ ਇਨਫੋਰਮੇਸ਼ਨ ਨਹੀਂ ਹੈ, ਫੀਨਿਕਸਿੰਗ ਇਹ ਹੁੰਦੀ ਕਿ ਜੇ ਤੁਸੀਂ ਜਾਣ ਬੁੱਝ ਕੇ ਆਪਣੀ ਕੰਪਨੀ ਨੂੰ ਬੰਦ ਕਰੋ ਤਾਂ ਕਿ ਤੁਸੀਂ ਜਿਹੜਾ ਤੁਹਾਡੇ ਕ੍ਰੈਡੀਟਰਸ ਹੈ ਉਹਨਾਂ ਨੂੰ ਪੈਸਾ ਨਾ ਜਾ ਸਕੇ, ਤੁਹਾਨੂੰ ਇੰਟੈਂਸ਼ਨਲੀ ਤੁਸੀਂ ਬੇਸਿਕਲੀ ਬੋਲਦੇ ਹੋ ਕ੍ਰੈਡਿਟ ਡਿਫੀਟ ਰਿਲੇਸ਼ਨਸ਼ਿਪ 'ਚ ਤੁਸੀਂ ਚਲੇ ਜਾਂਦੇ ਹੋ, ਅਤੇ ਉਹਨੂੰ ਫਿਨਿਕਸਿੰਗ ਕਹਿੰਦੇ. ਉਸ ਤੋਂ ਬਾਅਦ ਫਿਰ ਮੈਂ ਇੰਟਰਨੈਸ਼ਨਲ ਏਰੀਆ ਇੰਟਰਨੈਸ਼ਨਲ ਟੈਕਸ 'ਚ ਬੜਾ ਕੰਮ ਕੀਤਾ, ਜਿਹਦੇ ਵਿੱਚ ਇਨਵੈਡ ਇਨਵੈਸਟਮੈਂਟਸ ਆਉਂਦੀਆਂ ਬਾਹਰੋਂ ਦੀ, ਆਸਟ੍ਰੇਲੀਅਨ ਵੱਡੀਆਂ ਕੰਪਨੀਆਂ ਇੱਥੇ ਇਨਵੈਸਟ ਕਰਦੀਆਂ, ਉਹਨਾਂ ਦੀ ਟੈਕਸ ਇੰਪਲੀਕੇਸ਼ਨਸ ਕੀ ਹੈ, ਫਿਰ ਜਾਂ ਇੱਥੋਂ ਦੇ ਫਾਊਂਡਰ ਸਟਾਰਟਅਪਸ ਬਾਹਰ ਬਿਜ਼ਨਸ ਲੈ ਕੇ ਜਾਣਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਕਰ ਸਕਦੇ ਨੇ, ਉਹਨਾਂ ਦੇ ਕੀ ਇੰਪਲੀਕੇਸ਼ਨਸ ਹੈ ਸਾਰਾ ਕੁਝ. ਫਿਰ ਕੋਆਪਰੇਸ਼ਨ ਟੈਕਸ, ਮਲਟੀਨੈਸ਼ਨਲਸ ਦੇ ਨਾਲ ਮੈਂ ਕਾਫੀ ਕੰਮ ਕੀਤਾ, ਟੋਪ ਜਿਹੜੇ ਤੁਹਾਡੇ ਸਟੋਕ ਆਸਟ੍ਰੇਲੀਅਨ ਸਟੋਕ ਲਿਸਟਡ ਕੰਪਨੀ ਆ ਟੋਪ 10, ਉਹਨਾਂ ਦੇ ਜਸਟੀਫਾਈਡ ਪ੍ਰੋਗਰਾਮ, ਉਹਨਾਂ ਦੇ ਇੰਸ਼ੋਰੈਂਸ ਕੰਮ ਮੈਂ ਕੀਤਾ. ਫਿਰ ਟੈਕਸ ਕੌਂਸਲ ਨੈਟਵਰਕ ਹੈ, ਬੇਸਿਕਲੀ ਵਿਦ ਇਨ ਦ ਏਟੀਓ ਇੱਕ ਲੀਗਲ ਏਰੀਆ ਜੋ ਕਿ ਜਦੋਂ ਬਹੁਤ ਕੰਪਲੈਕਸਿਟੀ ਹੋ ਜਾਂਦੀ ਹੈ ਲਾਅ ਦੇ ਬਾਰੇ, ਨਹੀਂ ਸਮਝ ਆਉਂਦਾ ਕਿਸ ਤਰ੍ਹਾਂ, ਅਤੇ ਉਹ ਉਸ ਏਰੀਆ 'ਚ ਜਾਂਦਾ, ਉਹ ਏਰੀਆ ਨੂੰ ਇੰਟਰਪ੍ਰਿਟੇਸ਼ਨ ਆਫ ਦ ਲਾਅ ਕਰਦਾ, ਫੈਕਟਸ ਦੇਖਦਾ, ਟੈਕਸੇਸ਼ਨ ਰੂਲਿੰਗਸ ਕੀ ਹੈ, ਕੋਰਟ ਕੇਸਿਸ ਕੀ ਹੈ, ਫਿਰ ਉਹਦਾ ਇੱਕ ਵਿਊ ਬਣਾਉਂਦਾ ਉਸ ਸੋਲਿਊਸ਼ਨ ਔਰ ਪ੍ਰੋਬਲਮ ਦਾ, ਕੀ ਸੋਲਿਊਸ਼ਨ ਹੋ ਸਕਦਾ. ਉਸ ਏਰੀਆ 'ਚ ਮੈਂ ਕੰਮ ਕੀਤਾ. ਪੂਰੇ ਏਟੀਆ 'ਚ ਆਈ ਥਿੰਕ 20,000 ਇੰਪਲੋਈਜ਼ ਹੁੰਦੇ ਨੇ ਜੀ, ਉਹਦੇ ਵਿੱਚ TCN ਜੋ ਟੈਕਸ ਕੌਂਸਲ ਨੈਟਵਰਕ ਕਹਿੰਦੇ, ਉਹ 'ਚ ਸਿਰਫ 200 ਹੁੰਦੇ ਸੀ, ਤਾਂ ਬੇਸਿਕਲੀ ਕ੍ਰੀਮ ਆਫ ਕ੍ਰੀਮ ਨੂੰ ਓਪਰਚੁਨਿਟੀ ਮਿਲਦੀ ਸੀ ਉਹਦੇ ਵਿੱਚ ਜਾ ਕੇ. ਅਤੇ ਉਹ 'ਚ ਏਰੀਆ 'ਚ ਮੈਂ 5-6 ਸਾਲ ਕੰਮ ਕੀਤਾ, ਬਹੁਤ ਲਰਨਿੰਗਸ ਸਿੱਖੀਆਂ, ਉਹ 'ਚ ਡੈਪਟੀ ਕਮਿਸ਼ਨਰਸ ਲੈਵਲ ਦੇ ਨਾਲ ਮੈਂ ਕੰਮ ਕੀਤਾ, ਈਵਨ ਕਮਿਸ਼ਨਰ ਆਫ ਟੈਕਸੇਸ਼ਨ ਦੇ ਨਾਲ ਵੀ ਕੰਮ ਕੀਤਾ, ਜੋ ਕਿ ਸਿਰਫ ਇੱਕੋ ਹੀ ਹੁੰਦਾ ਆਸਟ੍ਰੇਲੀਆ 'ਚ. ਕਾਫੀਆਂ ਨੂੰ ਭੁਲੇਖਾ ਆਪਣੇ ਨਾਲ ਕਿ ਉੱਥੇ ਹਰ ਸਟੇਟ ਦੇ ਵਿੱਚ ਆ ਜਾਂਦੇ ਨੇ ਕਮਿਸ਼ਨਰ ਆਫ ਟੈਕਸ. ਅਤੇ ਇਸ ਤੋਂ ਬਾਅਦ ਆਈ ਥਿੰਕ ਟ੍ਰਾਂਸਫਰ ਪ੍ਰਾਈਸਿੰਗ, ਜਿੱਦਾਂ ਹੁਣ ਕਈ ਵਾਰੀ ਕੀ ਹੁੰਦਾ ਕਿ ਇੱਥੋਂ ਦੀ ਆਪਾਂ ਸਕੇਲ ਕਰਨਾ ਚਾਹੁੰਦੇ ਹਾਂ ਬਿਜ਼ਨਸ US ਦੇ ਵਿੱਚ, ਫਿਰ ਉਹ ਰਿਲੇਟਿਡ ਪਾਰਟੀ ਟ੍ਰਾਂਜੈਕਸ਼ਨ ਹੋ ਜਾਂਦੀਆਂ ਕਿ ਤੁਸੀਂ ਇੱਥੋਂ ਵੇਚ ਰਹੇ ਹੋ ਆਪਣੀ ਕੰਪਨੀ ਨੂੰ US ਦੇ ਵਿੱਚ, US ਦੀ ਕੰਪਨੀ ਇੱਥੋਂ ਯੂਨੋ ਵਾਪਸ ਕੁਛ ਵੇਚ ਰਹੀ ਹੈ ਆਸਟ੍ਰੇਲੀਅਨ ਕੰਪਨੀ ਦੇ, ਉੱਥੋਂ ਡਾਇਰੈਕਟਰ ਤਾਂ ਸੇਮ ਹੀ ਹੁੰਦੇ ਨੇ ਜ਼ਿਆਦਾਤਰ. ਉਹ 'ਚ ਫਿਰ ਟ੍ਰਾਂਸਫਰ ਪ੍ਰਾਈਸਿੰਗ ਇੱਕ ਚੀਜ਼ ਹੈ ਜਿਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਆਰਮਸ ਲੈਂਥ ਟ੍ਰਾਂਜੈਕਸ਼ਨਸ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਆਪਣੀ ਕੰਪਨੀ ਦੇ ਨਾਲ. ਇਹ ਤਾਂ ਨਹੀਂ ਕਿ ਤੁਸੀਂ ਇਨਫਲੇਟ ਕਰ ਰਹੇ ਹੋ ਟ੍ਰਾਂਜੈਕਸ਼ਨ ਨੂੰ, ਪ੍ਰਾਈਸ ਨੂੰ, ਤਾਂ ਕਿ ਪ੍ਰੋਫਿਟ ਬਾਹਰ ਚਲੇ ਜਾਏ ਕੰਟਰੀ ਤੋਂ. ਅਤੇ ਉਹ ਚੀਜ਼ਾਂ 'ਚ ਵੀ ਮੈਂ ਕੰਮ ਕੀਤਾ ਜੀ. ਅਤੇ ਹੁਣ ਕਾਫੀ ਬਾਹਰ ਆ ਕੇ ਆਪਣੇ ਸੈਬੀ ਪਾਰਟਨਰਸ ਦੇ ਵਿੱਚ ਕਾਫੀ, ਹੁਣ ਜੋ ਮੈਨੂੰ ਪਿਛਲੇ ਕੁਛ ਸਮੇਂ ਤੋਂ ਕੰਮ ਕਰਦੇ ਹੋ ਰਹੇ ਹੈ, ਇਸ ਆਡਿਟਸ ਬਹੁਤ ਜ਼ਿਆਦਾ ਵੀਰ ਜੀ. GST ਆਡਿਟਸ ਹੋ ਰਹੇ ਨੇ, ਸੁਪਰਨੈਸ਼ਨ ਗਰੰਟੀ ਦੇ ਆਡਿਟਸ ਹੋ ਰਹੇ ਨੇ, FBT ਆਡਿਟਸ ਬਹੁਤ ਹੋ ਰਹੇ ਨੇ, ਜਿੱਦਾਂ ਤੁਸੀਂ ਬਿਜ਼ਨਸ ਕਾਰ ਲੈਣੀ ਹੈ, ਫਿਰ ਉਸ ਤੋਂ ਬਾਅਦ ਤੁਹਾਡੇ ਇਨਕਮ ਟੈਕਸ ਆਡਿਟਸ ਹੋ ਰਹੇ ਨੇ, ਫਿਰ ਉਸ ਤੋਂ ਬਾਅਦ ਐਗਰੈਸਿਵ ਟੈਕਸ ਕੁਲੈਕਸ਼ਨ ਬਹੁਤ ਹੋ ਰਹੀ ਹੈ ATO ਵੱਲੋਂ. ਪਹਿਲਾਂ ਕੀ ਹੁੰਦਾ ਸੀ ਕਿ ਤੁਹਾਨੂੰ ਇੱਕ ਪੇਮੈਂਟ ਪਲਾਨ ਬੜੇ ਆਰਾਮ ਨਾਲ ਮਿਲ ਜਾਂਦਾ ਸੀ, ਹੁਣ ਤੁਸੀਂ ਵੀ ਕਾਫੀ ਸਰੋਤਿਆਂ ਨੂੰ ਸੁਣਿਆ ਹੋਏਗਾ ਕਿ ਹੁਣ ਬੜਾ ATO ਐਗਰੈਸਿਵ ਹੋ ਗਿਆ, ਉਹ ਕਹਿੰਦਾ DPN ਇਸ਼ੂ ਕਰ ਦਿੰਦਾ, ਡਾਇਰੈਕਟ ਪੈਨਲਟੀ ਨੋਟਿਸ ਵੀ. ਜੇ ਤੁਸੀਂ DPN ਇਸ ਲਈ ਇਸ਼ੂ ਹੁੰਦਾ ਜਦੋਂ ਤੁਸੀਂ GST ਸੁਪਰਨੇਸ਼ਨ ਔਰ PAYG ਵਿਦਹੋਲਡਿੰਗ ਨਾ ਦਿੱਤੀਆਂ ਹੋਏ ਟਾਈਮ ਸਿਰ, ਉਹਦੇ ਉੱਤੇ ਤੁਹਾਨੂੰ DPN ਹੁੰਦਾ, ਉਹ 'ਚ ਤੁਸੀਂ ਪਰਸਨਲੀ ਐਜ਼ ਅ ਡਾਇਰੈਕਟਰ ਲਾਇਬਲ ਹੋ ਜਾਂਦੇ ਹੋ, ਤੁਹਾਡੇ ਐਸੈਟਸ ਵੀ ਐਸੋਸੀਏਟਡ ਹੋ ਜਾਂਦੇ ਨੇ ਨਾਲ, ਅਤੇ ਮਤਲਬ ਇੰਨਾ ਜ਼ਿਆਦਾ ਉਹਦਾ ਹੈ. ਉਸ ਤੋਂ ਬਾਅਦ ਗਾਰਨਿਸ਼ਿੰਗ ਨੋਟਿਸਿਸ ਇਸ਼ੂ ਕਰ ਦੇਣੇ, ਜਿੱਦਾਂ ਤੁਹਾਡੇ ਬੈਂਕ ਅਕਾਊਂਟ ਹੈ ਉਹਨਾਂ ਨੇ ਫਰੀਜ਼ ਕਰ ਦੇਣੇ, ਆਪੇ ਪੈਸੇ ਲੈ ਜਾਣਾ, ਤੁਹਾਨੂੰ ਪਤਾ ਨਹੀਂ ਸਵੇਰੇ ਉੱਠ ਕੇ ਪੈਸੇ ਨਹੀਂ ਹੈਗੇ ਬੈਂਕ 'ਚ.
1: ਸੋ ਇਹ ਵੀ ਰਾਈਟਸ ਹੈਗੇ ATO ਕੋ?
0: ਹਾਂ, ਇਹ ਵੀ ਰਾਈਟਸ ਹੈਗੇ ਨੇ. ਫਿਰ ਉਹ ਫ੍ਰੀਜ਼ਿੰਗ ਆਰਡਰ
1: ਸਿਰਫ ਕੰਪਨੀ ਦੇ ਜਾਂ ਪਰਸਨਲ ਵੀ?
0: ਨਹੀਂ, ਕੰਪਨੀ ਪਰਸਨਲ ਦੋਨਾਂ 'ਤੇ, ਜਿੱਥੇ
1: ਕਿਉਂਕਿ ਤੁਸੀਂ ਨਾਲ ਡੈਕਸ਼ਿਪ ਅਤੇ ਨਾਲ ਤੁਸੀਂ ਡੈਕਲੇਰੇਸ਼ਨ ਦਿੱਤੀ ਆ.
0: ਯੈਸ,
1: ਜਾਂ ਫਿਰ ਤੁਹਾਡੀ ਕਹਿ ਲਓ ਵੀ ਗਰੰਟੀ ਆ ਤੁਹਾਡੀ.
0: ਐਗਜੈਕਟਲੀ, ਓਕੇ, ਐਗਜੈਕਟਲੀ. ਫਿਰ ਨਾਲ ਫ੍ਰੀਜ਼ਿੰਗ ਆਰਡਰ ਵੀਰ ਜੀ, ਜਿੱਦਾਂ ਤੁਹਾਡੇ ਐਸੈਟਸ ਹੈ ਉਹਨਾਂ ਨੇ ਫ੍ਰੀਜ਼ ਕਰ ਲੈਣਾ, ਫੈਡਰਲ ਕੋਰਟ ਤੋਂ ਜਾ ਕੇ ਆਰਡਰ ਲੈ ਲੈਣਾ ਕਿ ਅੱਜ ਤੁਹਾਡੇ 5 ਪ੍ਰੋਪਰਟੀਜ਼ ਹੈ ਜਾਂ 5 ਕਾਰਾਂ ਹੈ, ਤੁਸੀਂ ਵੇਚ ਨਹੀਂ ਸਕਦੇ, ਪਹਿਲਾਂ ATO ਤੋਂ ਪੈਸਾ ਉਤਾਰੋ. ਹੁਣ ਤਾਂ ਨਵਾਂ ਸ਼ੁਰੂ ਹੋ ਗਿਆ ਵੀਰ ਜੀ, DPO, ਡਿਪਾਰਚਰ ਪ੍ਰੋਹਿਬਿਸ਼ਨ ਆਰਡਰ. ਮਤਲਬ ਕੀ ਹੈ ਕਿ ਜੇ ਤੁਸੀਂ $1,00,000 ATO ਦਾ ਦੇਣ ਵਾਲਾ ਹੈ, ਤਾਂ ਤੁਸੀਂ ਆਪਣਾ ਮਜ਼ੇ ਨਾਲ ਹੋਲੀਡੇ ਪੈਕ ਕਰਕੇ ਬੱਚਿਆਂ ਨਾਲ ਜਾ ਰਹੇ ਹੋ ਪਲੇਨ 'ਤੇ, ਉੱਥੇ ਹੀ ਉਹਨਾਂ ਨੇ ਕਸਟਮ ਜਾਂ ਤੁਹਾਡੇ ਇਮੀਗ੍ਰੇਸ਼ਨ ਵਾਲੇ ਨੇ ਤੁਹਾਨੂੰ ਫੜ ਲੈਣਾ, ਉਹਨੇ ਕਹਿਣਾ ਵੀਰ ਜੀ ਜਾਂ ਭੈਣ ਜੀ ਤੁਸੀਂ ਰੁਕੋ, ਤੁਸੀਂ ਪਹਿਲਾਂ $3,00,000 ਦਿਓ, ਹੋਲੀਡੇ ਬਾਅਦ 'ਚ ਜਾਣਾ. ਉਹਨੂੰ ਕਹਿੰਦੇ DPO ਇਸ਼ੂ ਹੋਣਾ,
1: ਕਿਉਂਕਿ ਸਾਰੇ ਤਿੰਨੇ ਡਿਪਾਰਟਮੈਂਟ ਜਿਹੜੇ ਕਨੈਕਟਡ ਸੀ,
0: ਡਾਟਾ ਮੈਚਿੰਗ ਹੋ ਰਹੀ ਹੈ, ਅਤੇ ਹੁਣ ਬਹੁਤ ਅਗਰੈਸਿਵ ਹੋ ਗਿਆ. ਅਤੇ ਇਹਦੇ ਕਾਰਨ ਆਈ ਥਿੰਕ ਹੁਣ ਟੈਕਸ ਸਪੈਸ਼ਲਿਸਟ ਦਾ ਰੋਲ ਬਹੁਤ ਵੱਧ ਗਿਆ. ਇਸ ਲਈ ਮੈਂ ਹਮੇਸ਼ਾ ਸ਼ਰੋਤਿਆਂ ਨੂੰ ਕਹਿੰਦਾ ਕਿ ਅਕਾਊਂਟੈਂਟਸ ਬਹੁਤ ਅੱਛਾ ਕੰਮ ਕਰ ਰਹੇ ਨੇ, ਹਰ ਕਿਸੇ ਦਾ ਇੱਕ ਦਰਿਆ ਹੁੰਦਾ ਕੰਮ ਕਰਨ ਦਾ. ਇਸ ਲਈ ਮੈਂ ਆਪਣੇ ਆਪ ਨੂੰ ਕਾਫੀ ਪਿਆਰ ਨਾਲ, ਲੋਕ ਮੈਨੂੰ ਟੈਕਸ ਸਰਜਨ ਵੀ ਕਹਿੰਦੇ ਨੇ. ਜੇ ਤੁਸੀਂ ਸਰਜਰੀ ਕਰਾਉਣੀ ਹੈ, ਟੈਕਸ ਰਿਲੇਟਡ ਵਾਲੇ ਕੰਪਲੈਕਸ ਮੈਟਰਸ ਹੈਗੇ ਨੇ, ਡਿਸਪਿਊਟ ਹੈ ਜਾਂ ਲਾਅ ਦੇ ਬਾਰੇ ਕੁਛ ਵੀ ਕਰਨਾ, ਤਾਂ ਯੂ ਗੋ ਟੂ ਸੈਬੀ.
1: ਜੀ, ਸੋ ਇਨ ਸ਼ੋਰਟ, ਕਿਉਂਕਿ ਇਹ ਗੱਲਾਂ ਕਈ ਵਾਰੀ ਕਹਿ ਲਓ ਕਿ ਬਹੁਤ ਵੱਡੀਆਂ ਵੱਡੀਆਂ, ਜਿਹੜਾ ਕੋਈ ਆਮ ਇਸ ਟਾਈਮ ਦੇ ਉੱਤੇ ਮੰਨ ਲਓ ਟੈਕਸੀ ਚਲਾ ਰਿਹਾ ਸੁਣ ਰਿਹਾ, ਟਰੱਕ ਚਲਾ ਰਿਹਾ ਵੀਰ ਸੁਣ ਰਿਹਾ, ਕੋਈ ਕੋਰੀਅਰ ਵਾਲਾ ਵਾ, ਕੋਈ ਆਮ ਰੈਸਟੋਰੈਂਟ ਵਾਲਾ ਵਾ, ਕੋਈ ਸਮਾਲ ਬਿਜ਼ਨਸ ਵਾਲੇ, ਤੇ ਉਹਨਾਂ ਨੂੰ ਇਹ

0: ਕਾਪੀ ਇਹ ਤੇ ਵੱਡੇ ਵੱਡੇ ਲੋਕਾਂ ਦੇ ਲਈ ਸ਼ਾਇਦ ਸਰਵਿਸ ਸ਼ਾਇਦ ਉਹ ਇੱਦਾਂ ਦੇ ਕਿਤੇ ਨਾ ਕਿਸੇ ਝੰਬੇਲੇ 'ਚ ਫਸਦੇ ਹੋਣਗੇ। ਥੋੜ੍ਹਾ ਜਿਹਾ ਆਪਾਂ ਕਲੀਅਰ ਕਰੀਏ ਕਿ ਆਪਣੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਕਿਹੜੇ ਕਿਹੜੇ ਏਰੀਆ ਦੇ ਵਿੱਚ ਕੰਮ ਕਰਨਗੀਆਂ ਅਤੇ ਕਿੱਦਾਂ ਕਿੱਦਾਂ।
1: ਸਾਡੀਆਂ ਸਰਵਿਸ ਸਾਡੇ ਲਈ ਇੱਕੋ ਹੀ ਮੋਟੋ ਹੈ ਕਿ ਸਾਡੇ ਲਈ ਕੋਈ ਛੋਟਾ ਕੋਈ ਵੱਡਾ ਨਹੀਂ ਹੈ ਜੀ। ਅਤੇ ਅਸੀਂ ਬੁੱਕ ਕੀਪਿੰਗ ਵੀ ਦਿੰਦੇ ਹਾਂ, ਅਕਾਊਂਟਿੰਗ ਲੋਜਮੈਂਟਸ ਜੋ ਆਪਾਂ ਕਰਦੇ ਨੇ ਬੈਸਿਸ ਔਰ ਈਅਰ ਐਂਡ ਕੰਪਨੀ ਰਿਟਰਨਸ ਜਾਂ ਸੋਲ ਟ੍ਰੇਡਰ ਦੀ ਉਹ ਵੀ ਦਿੰਦੇ ਹਾਂ। ਫਿਰ ਉਸ ਤੋਂ ਬਾਅਦ ਅੱਗੇ ਜੇ ਆਪਾਂ ਆ ਜਾਈਏ ਕੋਈ ਡਿਸਪਿਊਟ ਵਰਕ ਹੈ ਜਿੱਦਾਂ ਆਡਿਟ ਹੈ, ਤੁਹਾਡੇ ਆਡਿਟ ਆਇਆ ਉਹਦੀ ਵੀ ਸਰਵਿਸਿਜ਼ ਆਪਾਂ ਪ੍ਰੋਵਾਈਡ ਕਰਦੇ ਹਾਂ। ਫਿਰ ਤੁਸੀਂ ਆਡਿਟ ਤੋਂ ਨਹੀਂ ਹੈਪੀ, ਕਈ ਵਾਰੀ ਆਡਿਟ ਫਾਈਨਲ ਹੋ ਜਾਂਦਾ ਤੁਸੀਂ ਹੈਪੀ ਨਹੀਂ ਹੋ, ਤੁਸੀਂ ਕਹਿੰਦੇ ਯਾਰ ਮੇਰੇ ਕੋਲ ਤਾਂ ਸਾਰੀਆਂ ਰਿਸੀਟ ਹੈ, ਮੇਰੇ ਤੋਂ ਇਹ ਚੀਜ਼ ਹੈ। ਫਿਰ ਅਸੀਂ ਉਹਦੀ ਓਬਜੈਕਸ਼ਨ ਵੀ ਲੌਂਚ ਕਰਦੇ ਹਾਂ। ਫਿਰ ਲੈਟ ਸੇ ਓਬਜੈਕਸ਼ਨ ATO ਡਿਸਅਲਾਓ ਕਰ ਦਿੰਦਾ, ਕਈ ਵਾਰੀ ਉਹ ਪਾਰਸ਼ਲੀ ਅਲਾਓ ਕਰਦਾ, ਕਈ ਵਾਰੀ ਉਹ ਡਿਸਅਲਾਓ ਕਰ ਦਿੰਦੇ ਫੁੱਲ 'ਚ। ਫਿਰ ਅੱਗੇ ਅਪੀਲ ਰਾਈਟ ਹੁੰਦਾ ART 'ਚ ਜਾਂਦਾ, ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ, ਉੱਥੇ ਤੱਕ ਅਸੀਂ ਜਾਂਦੇ ਹਾਂ। ਜੇ ਉਹ 'ਚ ਵੀ ਜਾ ਕੇ ਤੁਸੀਂ ਸੈਟਿਸਫਾਈ ਨਹੀਂ ਹੋ, ਤੁਹਾਨੂੰ ਲੱਗਦਾ ਕਿ ਤੁਹਾਡਾ ਕੇਸ ਹਲੇ ਸਟਰੋਂਗ ਹੈ, ਫਿਰ ਦੈਨ ਵੀ ਵਰਕ ਵਿਦ ਦ ਬੈਰਿਸਟਰਸ। ਫਿਰ ਅਸੀਂ ਉਹਨਾਂ ਦੇ ਨਾਲ ਟੀਮ ਅਪ ਕਰਕੇ ਪ੍ਰੋਜੈਕਟ ਮੈਨੇਜ ਕਰਕੇ ਅਸੀਂ ਫੈਡਰਲ ਕੋਰਟ ਤੱਕ ਜਾਂਦੇ ਹਾਂ। ਫੈਡਰਲ ਕੋਰਟ 'ਚ ਵੀ ਜੇ ਵਿਨਿੰਗ ਨਾ ਹੋ ਸਕੇ, ਫਿਰ ਵੀ ਤੁਹਾਨੂੰ ਲੱਗਦਾ ਕਿ ਬਈ ਹਾਂ ਹਲੇ ਵੀ ਜਾਨ ਹੈਗੀ ਹੈ ਫਾਈਟ ਕਰਨ ਦੀ, ਤਾਂ ਫਿਰ ਦੈਨ ਵੀ ਕੈਨ ਗੋ ਟੂ ਦ ਹਾਈ ਕੋਰਟ ਆਫ ਆਸਟ੍ਰੇਲੀਆ।
0: ਓਕੇ, ਸੋ ਥਰੂ ਆਊਟ ਮਤਲਬ ਕੋਈ ਵੀ ਛੋਟੀ ਤੋਂ ਲੈ ਕੇ ਅਤੇ ਵੱਡੀ ਸਮੱਸਿਆ ਉਹਦੇ ਵਿੱਚ ਤੁਹਾਡੀ ਫਰਮ ਟੈਕਲ ਕਰਦੇ ਆ। ਨਿਤਿਨ ਜੀ, ATO ਤੁਸੀਂ ਕੰਮ ਕਰਕੇ ਹਟੇ ਹੋ, ਐਜ਼ ਏ ਡਾਇਰੈਕਟਰ ਤੁਸੀਂ ਸੌਦੇ ਤੱਕ ਵੀ ਤੁਸੀਂ ਪਹੁੰਚੇ, ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਸਭ ਤੋਂ ਵੱਧ ਸਮੱਸਿਆ ਕਿਹੜੀ ਚੀਜ਼ ਦੀ ਆਉਂਦੀ ਹੈ?
1: ਆਈ ਥਿੰਕ ਮੈਨੂੰ ਜੋ ਲੱਗਦਾ ਗੁਰਜੋਤ ਭਾਅ ਜੀ ਕਿ ਸੋਰੀ ਰਣਜੋਤ ਭਾਅ ਜੀ, ਮੈਨੂੰ ਇਹ ਲੱਗ ਰਿਹਾ ਕਿ ਫਾਈਨੈਂਸ਼ੀਅਲ ਲਿਟਰੇਸੀ ਇੰਪੋਰਟੈਂਟ ਹੈ ਸਾਡੇ ਭਾਈਚਾਰੇ 'ਚ। ਹੋ ਕੀ ਰਿਹਾ ਕਿ ਅਸੀਂ ਮਿਹਨਤੀ ਤਾਂ ਬਹੁਤ ਹੈ, ਇਹ ਤਾਂ ਗੱਲ ਮੰਨਣ ਵਾਲੀ ਜੀ, ਪੰਜਾਬੀਆਂ ਜਾਂ ਨੋਨ ਪੰਜਾਬੀ ਜਾਂ ਜਿਹੜੇ ਵੀ ਹੈ, ਅਸੀਂ ਮਿਹਨਤ ਹਰ ਕੋਈ ਕਰਨਾ ਚਾਹੁੰਦਾ, ਮਿਹਨਤ ਕਰਦੇ ਵੀ ਹੈ, ਪਰ ਮਿਹਨਤ ਦੇ ਨਾਲ ਆਪਾਂ ਸਿਰਫ ਬਿਜ਼ਨਸ ਦੇ ਉੱਤੇ ਹੀ ਮਿਹਨਤ ਕਰਦੇ, ਅਸੀਂ ਬਿਜ਼ਨਸ ਦੇ ਨਾਲ ਜਿਹੜੀਆਂ ਰਿਲੇਟਿਡ ਸਮੱਸਿਆ ਹੈ ਆ ਸਕਦੀਆਂ ਉਹਦੇ ਬਾਰੇ ਆਪਾਂ ਟਾਈਮ ਨਹੀਂ ਕੱਢਦੇ। ਫੋਰ ਐਗਜ਼ਾਮਪਲ, ਹੁਣ ਪੁਆਇੰਟ ਇਹ ਹੈ ਕਿ ਤੁਸੀਂ ਡਾਇਰੈਕਟਰ ਬਣਦੇ ਹੋ ਕੰਪਨੀ ਦਾ, ਬੜੇ ਆਰਾਮ ਨਾਲ ਤੁਸੀਂ ਅਕਾਊਂਟੈਂਟ ਤੋਂ ਜਾਂਦੇ ਹੋ, ਤੁਸੀਂ ਕਹਿੰਦੇ ਮੈਨੂੰ ਮੈਂ ਬਿਜ਼ਨਸ ਖੋਲ੍ਹਾਂ, ਉਹ ਕਹਿੰਦਾ ਜਾਂ ਡਾਇਰੈਕਟ ਜਾਂ ਤੂੰ ਕੰਪਨੀ ਖੋਲ੍ਹ ਲੈ ਜਾਂ ਟਰੱਸਟ ਖੋਲ੍ਹ ਲੈ। ਪਹਿਲੀ ਗੱਲ ਤਾਂ ਇਹ ਦੋਨੋਂ ਚੀਜ਼ਾਂ ਧਿਆਨ ਨਾਲ ਦੇਖਣੀਆਂ ਚਾਹੀਦੀਆਂ। ਐਕਚੁਅਲੀ ਹਾਈਬ੍ਰਿਡ ਸਿਸਟਮ ਵੀ ਹੁੰਦਾ, ਹਾਈਬ੍ਰਿਡ ਦੇ ਨਾਲ ਕੀ ਹੁੰਦਾ, ਮਿਕਸਿੰਗ ਆਫ ਟਰੱਸਟ ਐਂਡ ਦ ਕੰਪਨੀ ਟੁਗੈਦਰ, ਉਹ ਇੱਕ ਬੜਾ ਡਿਫਰੈਂਟ ਸਟਰਕਚਰ ਸੈਟਅਪ ਹੁੰਦਾ। ਪਰ ਉਹਦੇ ਵਿੱਚ ਪ੍ਰੋਬਲਮ ਕੀ ਆਉਂਦੀ, ਜਦੋਂ ਤੁਸੀਂ ਕੰਪਨੀ ਦੇ ਡਾਇਰੈਕਟਰ ਬਣਦੇ ਹੋ, ਤੁਸੀਂ ਕੋਈ ਨਹੀਂ ਹੈ ਟਾਈਮ ਸਪੈਂਡ ਕਰਦਾ 5 ਮਿੰਟ। ਅੱਜ ਕੱਲ੍ਹ ਤਾਂ AI ਹੈ ਭਾਜੀ, ਪਾਓ AI ਦੇ ਵਿੱਚ ਕੋ ਡਿਊਟੀਜ਼ ਆਫ ਡਾਇਰੈਕਟਰ, ਉਹ 'ਚ ਤੁਹਾਨੂੰ ਸਾਰਾ ਪਤਾ ਚੱਲਦਾ ਕਿ ਡਾਇਰੈਕਟਰ ਦੀਆਂ ਡਿਊਟੀਜ਼ ਕੀ ਹੈ, ਔਰ ਉਹ ਡਾਇਰੈਕਟਰ ਦੀਆਂ ਡਿਊਟੀਜ਼ ਨੂੰ ਗਵਰਨ ਕਰਦੀ ਹੈ ATO ਨੀ ਐਸਿਕ। ਐਸਿਕ ਦੇ ਵਿੱਚ ਕੋਪਰੇਸ਼ਨ ਲਾਅ ਹੁੰਦਾ, ਕੋਪਰੇਸ਼ਨ ਲਾਅ ਦੇ ਨਾਲ ਵੀ ਤੁਸੀਂ ਰਿਸਪੋਂਸੀਬਲ, ਉਹਦੇ ਬਾਰੇ ਜਾਣਕਾਰੀ ਲਓ। ਫਿਰ ਉਸ ਤੋਂ ਬਾਅਦ ਅਸੀਂ ਹਰ ਚੀਜ਼ ਅਕਾਊਂਟੈਂਟ 'ਤੇ ਕਰ ਦਿੰਦੇ ਹਾਂ, ਯਾਰ ਮੈਂ ਉਹਨੂੰ ਡਾਟਾ ਦੇ ਤਾ, ਉਹਨੇ ਮੈਨੂੰ ਨਹੀਂ ਦੱਸਿਆ। ਬਲੇਮਿੰਗ ਗੇਮ ਬੜੀ ਆਪਾਂ ਕਰ ਲੈਂਦੇ, ਬੜੀ ਈਜ਼ੀ ਹੈ, ਐਸਕਿਊ ਆਪਾਂ ਇਹ ਕੋਮਨ ਹੈ, ਇਹ ਆਪਾਂ ਆਪਣੇ ਆਪ ਨੂੰ ਐਜੂਕੇਟ ਕਰੀਏ, ਥੋੜ੍ਹਾ ਜਿਹਾ ਟਾਈਮ ਸਪੈਂਡ ਕਰੀਏ ਕਿ ਆਪਾਂ ਐਨਾਲਾਈਜ਼ ਕਰੀਏ। ਇੱਕ ਸਿੰਪਲ ਐਗਜ਼ਾਮਪਲ ਮੈਂ ਦੇ ਰਿਹਾ, ਬੜੀ ਸਿੰਪਲ ਵੇ ਨਾਲ, $100 ਤੁਸੀਂ ਸੇਲ ਕੀਤੀ, ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਮੇਰੇ ਓਪਰੇਟਿੰਗ ਐਕਸਪੈਂਸਿਸ $40,000 ਹੈ ਫੋਰ ਐਗਜ਼ਾਮਪਲ, ਫਟਾਫਟ ਅਸੀਂ ਕੈਲਕੂਲੇਟ ਕਰਦੇ ਹਾਂ $50 ਸਾਡਾ ਪ੍ਰੋਫਿਟ ਹੋ ਗਿਆ। ਆਈ ਥਿੰਕ ਡੂ ਰਿਵਰਸ, $100 ਤੁਸੀਂ ਸੇਲ ਕੀਤੀ, ਪਤਾ GST 10% ਕੱਢਣੀ ਹੈ, ਠੀਕ ਹੈ ਨਾ, 10 ਕੱਢੋ, ਦੂਜੇ ਬੈਂਕ 'ਚ ਲੈ ਕੇ ਜਾਓ ਉਸੇ ਵੇਲੇ, ਚਾਹੇ ਵੀਕਲੀ ਲੈ ਕੇ ਜਾਓ ਚਾਹੇ ਐਵਰੀਡੇ ਲੈ ਕੇ ਜਾਓ। ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ 25% ਸਮਾਲ ਬਿਜ਼ਨਸ, ਜੇ ਤੁਹਾਡਾ 10 ਮਿਲੀਅਨ ਤੋਂ ਘੱਟ ਟਰਨ ਓਵਰ ਹੈ ਪੂਰੇ ਸਾਲ 'ਚ, ਉਹਨੇ 25% ਨੀਅਰਲੀ ਮੋਟਾ ਮੋਟਾ ਪ੍ਰੋਫਿਟ ਦੇ ਉੱਤੇ ਟੈਕਸ ਦੇਣਾ, ਪਰ ਲੈਟਸ ਸੇ ਆਪਾਂ ਕਹਿੰਦੇ 25% ਹੀ ਟੈਕਸ ਦੇਣਾ ਸੇਲ ਦੇ ਉੱਤੇ, ਠੀਕ ਹੈ, 25% ਉਹ ਕੱਢ ਲਓ, 10 ਉਹ ਕੱਢਿਆ, 25 ਉਹ 35 ਰਹਿ ਗਿਆ, 65 ਰਹਿ ਗਿਆ। ਹੁਣ 65 ਦੇ ਵਿੱਚ ਦੇਖੋ ਓਪਰੇਟਿੰਗ ਐਕਸਪੈਂਸਿਸ ਕਿੰਨੇ ਹੈ, ਜੇ ਉਹ 25-35 ਆਪਾਂ ਅਲੱਗ ਰੱਖਾਂਗੇ ਬੈਂਕ ਅਕਾਊਂਟ 'ਚ, ਆਪਾਂ 65 ਦਿਮਾਗ 'ਚ ਲੈ ਕੇ ਚੱਲਾਂਗੇ ਕਿ ਹਲੇ 65 ਆਇਆ, ਸੇਲ 100 ਨਹੀਂ ਹੋਈ, ਸੇਲ 65 ਹੋਈ ਹੈ, 65 ਤੋਂ ਆਪਾਂ ਓਪਰੇਟਿੰਗ ਐਕਸਪੈਂਸਿਸ ਕੱਟ ਗਏ, ਸ਼ਾਇਦ $15 ਬਚਣ, ਮਤਲਬ 15-20% ਤੁਹਾਨੂੰ ਉਹ ਪ੍ਰੋਫਿਟ ਬਣੇ, ਸਕੂਨ ਨਹੀਂ ਆ, ਟੈਨਸ਼ਨਾਂ ਨਹੀਂ ਹੈ। ਅੱਛਾ ਸੁਪਰ ਥੋੜ੍ਹੀ ਜਿਹੀ ਨਾਲ ਹੈ, ਅੱਜ ਕੱਲ੍ਹ ਤਾਂ ਹੁਣ ਪੇਡ ਸੁਪਰ ਹੈ, ਨਾਲ ਨਾਲ ਜਿੱਦਾਂ ਜਿੱਦਾਂ ਪੇ ਕੀਤੇ ਸੁਪਰ ਦੇਣੀ ਹੈ,
0: ਇਹ ਵੀ ਚੇਂਜ ਹੋ ਗਿਆ,
1: ਇਹ ਵੀ ਚੇਂਜ ਹੋ ਗਿਆ ਹੁਣ 1 ਜੁਲਾਈ ਤੋਂ। ਹੁਣ ਪੁਆਇੰਟ ਇਹ ਹੈ, ਐਕਚੁਅਲੀ ਮਾਈਂਡਸੈਟ ਨੂੰ ਥੋੜ੍ਹਾ ਚੇਂਜ ਕਰਨਾ, ਇਸ ਕੰਟਰੀ 'ਚ ਆਏ ਹੈ ਸਾਨੂੰ ਇਹ ਵੀ ਦੇਖਣਾ ਕਿ ਟੈਕਸ ਦੀ ਚੋਰੀ ਜ਼ਰੂਰੀ ਨਹੀਂ ਹੈ, ਟੈਕਸ ਦੇ ਨਾਲ ਲੂਪਹੋਲਸ ਹੁੰਦੇ ਨੇ, ਉਹਨੂੰ ਸਟਰਕਚਰਿੰਗ ਪ੍ਰੋਪਰਲੀ ਕਰੋ, ਔਰ ਇਹ ਐਕਸਪੈਂਸਿਸ ਪ੍ਰੋਪਰਲੀ ਕਰੋ ਤਾਂ ਕਿ ਤੁਸੀਂ ਸਕੇਲ ਅਪ ਕਰ ਪਾਓ ਬਿਜ਼ਨਸ ਨੂੰ, ਠੀਕ ਹੈ। ਚੋਰੀ ਕਰਕੇ ਕਿਹਦਾ ਨੁਕਸਾਨ ਹੈ, ਨੁਕਸਾਨ ਸਾਡਾ ਹੀ ਹੈ, ਗੌਰਮੈਂਟ ਦੇ, ਜੇ ਤੁਸੀਂ ਰੋਡ ਦੇ ਉੱਤੇ ਰੋਡਸ ਪ੍ਰੋਪਰ ਨਹੀਂ ਬਣੀਆਂ, ਫਿਰ ਅਸੀਂ ਚੱਕਾ ਮਾਰਾਂਗੇ, ਯਾਰ ਇਹਨਾਂ ਪੋਥੋ ਲਾ ਗਏ ਨੇ, ਫਿਰ ਜੇ ਕਿਤੇ ਵੇਟਿੰਗ ਲਿਸਟ ਹੋ ਜਾਏ ਗੌਰਮੈਂਟ ਉੱਥੇ, ਫਿਰ ਆਪਾਂ ਚੀਕਾਂ ਮਾਰਾਂਗੇ। ਤਾਂ ਪੁਆਇੰਟ ਇਜ਼, ਆਪਾਂ ਜੇ ਸਿਸਟਮ ਦੇ ਵਿੱਚ ਲੈ ਕੇ ਬਲੈਂਡ ਹੋ ਕੇ ਉਹਨੂੰ ਇਨਹਾਂਸ ਐਪਰੀਸ਼ੀਏਟ ਹੋ ਕੇ ਪ੍ਰੋਪਰਲੀ ਕੰਮ ਕਰੀਏ, ਤਾਂ ਸਰ ਵੈਲਦੀ ਆਸਟ੍ਰੇਲੀਅਨ ਐਵੇਂ ਥੋੜ੍ਹਾ ਬਣ ਜਾਂਦੇ ਨੇ। ਮੇਰੇ ਕਿੰਨੇ ਕਲਾਇੰਟ ਹੈ ਜੋ ਹਾਈ ਵੈਲਥ ਇੰਡੀਵਿਜੁਅਲਸ ਹੈ, ਅਲਟਰਾ ਹਾਈ ਵੈਲਥ ਇੰਡੀਵਿਜੁਅਲ ਉਹਨਾਂ ਦੇ 50 million ਤੋਂ 100 million ਦੀ ਟਰਨਓਵਰ ਹੈ ਉਹਨਾਂ ਦਾ ਕੰਮ ਕਰਦਾ ਆਈ ਐਮ ਦੇਅਰ ਐਡਵਾਈਜ਼ਰਸ ਲਾਈਕ ਅ ਟਰਸਟਿਡ ਐਡਵਾਈਜ਼ਰ ਹੁਣ ਉਹਨਾਂ 'ਚ ਮੈਂ ਦੇਖਦਾ ਸਰ ਦੇ ਨੋ ਹਾਊ ਟੂ ਪਲੇ ਦਾ ਗੇਮ ਨਾ ਭਾਜੀ ਗੇਮ ਤਾਂ ਖੇਲੀਏ ਪਹਿਲਾਂ ਹੀ ਆਪਾਂ ਵਾਈਡ ਪਾਈ ਜਾਣੀ ਆਪਾਂ ਕ੍ਰਿਕਟ ਜਾਣੇ ਨਾ ਵਾਈਡ ਜਾਂ ਨੋ ਬੋਲ ਹੀ ਖੇਲੀ ਜਾਣੀ ਤਾਂ ਗੇਮ ਕੀ ਖੇਲਾਂਗੇ
0: ਸਹੀ ਗੱਲ ਹੈ ਅੱਛਾ ਜਿੱਦਾਂ ਤੁਸੀਂ ਪੈਸੇ ਵੱਖਰੇ ਕੱਢਣ ਦੀ ਕਿਹਾ ਵੀ ਵੱਖਰੇ ਅਕਾਊਂਟ ਦੇ ਵਿੱਚ ਇੱਕ ਵੈਸੇ ਤਾਂ ਬਹੁਤ ਸਾਰੇ ਜਿਹੜੇ ਚਲੋ ਕਾਰੋਬਾਰੀ ਉਹਨਾਂ ਨੂੰ ਪਤਾ ਹੋਊਗਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਇਹ ਪਹਿਲਾਂ ਹੀ ਕੱਢ ਕੇ ਵੱਖਰੇ ਰੱਖਣ ਦਾ ਮਤਲਬ ਇਹ ਕਿ ਤੁਹਾਨੂੰ ਮੁੜ ਕੇ ਇੱਕਦਮ ਬੋਝ ਨਾ ਪਵੇ ਕਿ ਆਹ ਹਾਏ ਆਹ ਕਿੱਥੋਂ ਆ ਗਏ ਕਿਉਂਕਿ ਆਪਾਂ ਜ਼ਿਆਦਾਤਰ ਆਪਾਂ ਵੀ ਹੁਣ ਚਿਰਾਂ ਤੋਂ ਕਾਰੋਬਾਰ ਕਰਦੇ ਅਤੇ ਇੱਥੇ ਮਰੀਦਾ ਆਖੀਦਾ ਵੀ ਹਾਂ ਠੀਕ ਆ ਵਧੀਆ ਚੱਲ ਰਿਹਾ ਹੈ ਨਾ ਚਾਰ ਪੈਸੇ ਹੈਗੇ ਅਕਾਊਂਟ ਦੇ ਵਿੱਚ ਅਤੇ ਜਿੱਦਣ ਆਪਾਂ ਬੈਸ ਭਰੀ ਦੀ ਉੱਦਣ ਕਹੀਦਾ ਹਾਏ ਆਹ ਕੀ ਹੋ ਗਿਆ ਫਿਰ ਉੱਦਣ ਚੀਕਾਂ ਵੱਜਦੀਆਂ ਅਤੇ ਇਹ ਮੇਰੇ ਖਿਆਲ ਇਹ ਜਿਹੜੇ ਬੈਂਕ ਅਕਾਊਂਟ ਦਿੰਦੇ ਉਹ ਨਾਲ ਜੀ ਐਸ ਟੀ ਅਕਾਊਂਟ ਉਸੇ ਬੈਂਕ 'ਚ ਵੀ ਦੇ ਦਿੰਦੇ
1: ਬੋਲ ਸਕਦੇ ਹੋ ਕਿ ਮੈਨੂੰ 2 ਓਪਰੇਟਿੰਗ ਅਕਾਊਂਟ ਖੋਲ ਦਿਓ ਉਹਦੇ ਵਿੱਚ ਟ੍ਰਾਂਸਫਰ ਕਰੀ ਜਾਓ ਜੇ ਤੁਹਾਡਾ ਆਪਣਾ ਇੰਟਰਨਲ ਬੁੱਕ ਕੀਪਰ ਹੈਗਾ ਉਹਨਾਂ ਨੂੰ ਬੋਲ ਦਿਓ ਜੇ ਅਕਾਊਂਟੈਂਟ ਉਹਨਾਂ ਨੂੰ ਹੀ ਬੋਲ ਦਿਓ ਉਹਨਾਂ ਕੋਲ ਤਾਂ ਐਕਸੈਸ ਹੁੰਦੀ ਹੈ ਬੈਂਕ ਦੀ ਐਕਸੈਸ ਆਪਾਂ ਦੇ ਦਿੰਦੇ ਹਾਂ ਜ਼ਿਆਦਾਤਰ ਆਪਾਂ ਉਹਨਾਂ ਨੂੰ ਕਹਿ ਦਿਓ ਕਿ ਸਰ ਹਫ਼ਤੇ ਦੇ ਵਿੱਚ ਮੇਰਾ ਆਹ 35% ਕੱਢੀ ਜਾਓ ਤੁਸੀਂ
0: ਸੋ ਇਸ ਤੋਂ ਇਲਾਵਾ ਕੀ ਵੇਖਿਆ ਤੁਸੀਂ ਇੰਨੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਗਲਤੀ ਹੋਰ ਕਿੱਥੇ ਕਿੱਥੇ ਹੁੰਦੀ ਹੈ ਕਿੱਥੇ ਫਸਦੇ ਨੇ ਆਪਣੇ ਬੰਦੇ ਗਾਂਹ ਜਾ ਕੇ
1: ਆਈ ਥਿੰਕ ਕੁਛ ਗਲਤੀਆਂ ਮੈਨੂੰ ਇਹ ਲੱਗਦਾ ਕਿ ਜਲਦੀ ਆਪਾਂ ਅਮੀਰ ਕੁਛ ਅਚੀਵ ਕਰਨਾ ਚਾਹ ਰਹੇ ਹਾਂ ਇੱਕ ਨਾ ਅੱਜ ਦੀ ਜੋ ਜਨਰੇਸ਼ਨ ਦੇ ਵਿੱਚ ਨਾ ਪੇਸ਼ੈਂਸ ਰੈਜ਼ੀਲੀਅੰਸ ਉਹ ਘੱਟ ਗਈ ਹੈ ਅਸੀਂ ਕੰਪੈਰੀਜ਼ਨ ਬਹੁਤ ਕਰਨ ਲੱਗ ਗਏ ਹਾਂ ਕੰਪੈਰੀਜ਼ਨ ਦੇ ਨਾਲ ਕੀ ਹੈ ਕਿ ਸ਼ਾਰਟਕੱਟ ਹਿੱਸੇ ਵਾ ਫੋਰ ਐਗਜ਼ਾਮਪਲ ਹੁਣ ਮੈਂ ਤੁਹਾਨੂੰ ਆਪ ਦੱਸਦਾ ਮੈਨੂੰ ਐਵਰੀ ਵੀਕ ਭਾਅ ਜੀ 5 to 6 ਕਾਲ ਆਉਂਦੀਆਂ ਜੋ ਮੌਰਗੇਜ ਬ੍ਰੋਕਰਸ ਦੇ ਆਉਂਦੀਆਂ ਔਰ ਕਲਾਇੰਟ ਨੇ ਕਿਹਾ ਹੁੰਦਾ ਕਿ ਬਈ ਨਿਤਿਨ ਸਾਹਿਬ ਨੂੰ ਫੋਨ ਕਰੋ ਕਿਉਂਕਿ ਅਸੀਂ ਉਹਨਾਂ ਦੇ ਅਕਾਊਂਟਸ ਦੇਖਦੇ ਨੇ ਲੋਜਮੈਂਟਸ ਦੇਖਦੇ ਨੇ ਉਹ ਜਦਕਿ ਮਜ਼ੇਦਾਰ ਗਿਆ ਮੈਂ ਕਦੀ ਅਕਾਊਂਟਿੰਗ ਔਰ ਬੁੱਕ ਕੀਪਿੰਗ ਕਰਨਾ ਨਹੀਂ ਚਾਹੁੰਦਾ ਸੀ ਜਦੋਂ ਬੰਦੇ ਮੇਰੇ ਕੋਲ ਐਡਵਾਈਜ਼ਰ ਲਈ ਆਏ ਐਡਵਾਈਜ਼ਿੰਗ ਲੈਣ ਲਈ ਜਾਂ ਟੈਕਸ ਡਿਸਪਿਊਟ ਮੈਟਰਸ ਮੈਂ ਉਹਨਾਂ ਦੇ ਰਿਜ਼ੋਲਵ ਕਰਾਇਆ ਅਤੇ ਉਹਨਾਂ ਨੇ ਕਿਹਾ ਵੀਰ ਜੀ ਆਪਾਂ ਕਿਤੇ ਹੋਰ ਨਹੀਂ ਜਾਣਾ ਤੁਸੀਂ ਸਾਨੂੰ ਪ੍ਰੋਟੈਕਟ ਕਰ ਸਕਦੇ ਤੁਸੀਂ ਸਾਡਾ ਸਾਰਾ ਕੰਟਰੋਲ ਲੈ ਲਓ ਉਸ ਲਈ ਸਾਨੂੰ ਫਿਰ ਆਪਣਾ ਉਹ ਬੁੱਕ ਕੀਪਿੰਗ ਔਰ ਅਕਾਊਂਟਿੰਗ ਆਮ ਵੀ ਖੋਲ੍ਹਣੀ ਪਈ ਹੁਣ ਹੋਇਆ ਕਿ ਜਦੋਂ ਆਪਾਂ ਬੁੱਕ ਕੀਪਿੰਗ ਔਰ ਅਕਾਊਂਟਿੰਗ ਆਮ ਦੇਖੀ ਉਹਦੇ ਵਿੱਚ ਨਾਲ ਜਦੋਂ ਬੋਰਡ ਗਏ ਬ੍ਰੋਕਰਸ ਮੈਨੂੰ ਫੋਨ ਕਰਕੇ ਕਹਿੰਦੇ ਨੇ ਵੀ ਜੇ ਤੁਸੀਂ ਇੱਦਾਂ ਕਰਨਾ ਮੇਰੇ ਤੁਹਾਡਾ ਕਲਾਇੰਟ ਹੈ ਉਹਨਾਂ ਨੇ ਮੈਨੂੰ ਤੁਹਾਡਾ ਨੰਬਰ ਦਿੱਤਾ ਉਹਨਾਂ ਨੇ ਨਵੀਂ ਪ੍ਰੋਪਰਟੀ ਲੈਣੀ ਹੈ ਬੋਰੋਵਿੰਗ ਉਹਨਾਂ ਦੀ ਹੈਨੀ ਹੈ ਪਰ ਉਹਨਾਂ ਦਾ ਨਾ ਥੋੜ੍ਹਾ 2024 2025 ਦੇ ਨਾ ਟੈਕਸ ਰਿਟਰਨ ਜਾ ਕੇ ਨਾ ਥੋੜ੍ਹਾ ਇਨਫਲੇਟ ਕਰ ਦਿਓ ਫਿਗਰਸ ਅਤੇ ਬੜਾ ਮਜ਼ੇਦਾਰ ਗੱਲ ਹੈ ਅਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਕੀ ਕਹਿ ਰਹੇ ਹੋ ਤੁਸੀਂ ਮਤਲਬ ਮੈਨੂੰ ਸਮਝ ਲੱਗਾ ਕਹਿੰਦਾ ਵੀਰ ਜੀ ਕਿ ਤੁਸੀਂ ਨਵੇਂ ਆਏ ਹੋ ਇੰਡਸਟਰੀ 'ਚ ਮੈਂ ਕਿਹਾ ਨਵੀਂ ਇੰਡਸਟਰੀ 'ਚ ਤਾਂ ਨਹੀਂ ਨਵੇਂ ਆਏ 20 ਸਾਲ ਹੋ ਗਏ ਮੈਨੂੰ ਕੰਮ ਕਰਦੇ ਪਰ ਜੋ ਤੁਸੀਂ ਮੈਨੂੰ ਕਹਿ ਰਹੇ ਹੋ ਤੁਸੀਂ ਸਮਝ ਰਹੇ ਹੋ ਕੀ ਕਹਿ ਰਹੇ ਹੋ ਤੁਸੀਂ ਮੈਨੂੰ ਕਿ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਬਸ ਮੈਂ ਆਪਣੇ ਲੈਟਰ ਹੈਡ 'ਤੇ ਤੁਹਾਨੂੰ ਤੁਹਾਡੇ ਕਲਾਇੰਟ ਨੂੰ ਇਹ ਦੇ ਦਾਂ ਕਿ ਬਈ $1,00,000 ਦੀ ਸੇਲ ਨਹੀਂ ਸੀ $5,00,000 ਦੀ ਸੇਲ ਸੀ ਐਗਜ਼ਾਮਪਲ ਹਾਂ ਮੈਂ ਕਿਹਾ ਇਹ ਨਹੀਂ ਹੋ ਸਕਦਾ ਹੁਣ ਮੈਂ ਜਦੋਂ ਉਹਨਾਂ ਨੂੰ ਨਾ ਕੀਤੀ ਉਹਦਾ ਲੋਸ ਮੈਨੂੰ ਹੋਇਆ ਕਲਾਇੰਟ ਛੱਡ ਕੇ ਗਿਆ ਪਰ ਦ ਪੁਆਇੰਟ ਇਜ਼ ਭਾਅ ਜੀ ਮੈਂ ਸ਼ਾਇਦ ਕਲਾਇੰਟ ਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਉਹਨਾਂ ਲਈ ਹੀ ਅੱਛਾ ਕੀਤਾ ਫੋਰ ਐਗਜ਼ਾਮਪਲ ਅੱਜ ਉਹਨਾਂ ਦੀ ਬੋਰਿੰਗ ਨਹੀਂ ਹੈ ਉਹ ਲੋਨ ਲੈ ਲੈਂਦੇ ਅੱਜ ਤਾਂ ਕਿਸ਼ਤਾਂ ਦੇ ਦਿੰਦੇ ਜਦੋਂ ਇੰਟਰਸਟ ਰੇਟ ਵਧਣਾ ਪ੍ਰੋਬਲਮ ਕਿੰਨੂ ਆਉਣੀ ਆ ਰਹੀ ਹੈ ਹੁਣ ਉਹ ਜਿਹੜੀਆਂ ਮਿਸਟੇਕਸ ਹੈ ਉਹ ਅੱਜ ਕੱਲ੍ਹ ਬਹੁਤ ਨੋਰਮ ਬਣ ਗਿਆ ਕਿ ਬਸ ਇਹ ਦੇਖ ਕੇ ਚੱਲੀ ਜਾ ਰਿਹਾ ਮੇਰੇ ਕੋਲ 5 ਪ੍ਰੋਪਰਟੀਜ਼ ਆ ਮੇਰੇ ਕੋਲ 10 ਪ੍ਰੋਪਰਟੀ ਉਹ ਠੀਕ ਆ ਕੋਈ ਗੱਲ ਨਹੀਂ ਟਾਈਮ ਲਾਓ 10-20 ਸਾਲ ਲਾਓ ਕੰਮ ਕਰੋ ਅੱਗੇ ਆ ਜਾਣਗੇ ਅੱਛਾ ਦੂਜੀ ਗੱਲ ਇਹ ਹੈ ਮੈਂ ਬੜਾ ਸਪਿਰਚੁਅਲ ਹਾਂ ਭਾਅ ਜੀ ਐਟ ਦ ਐਂਡ ਆਫ ਦ ਡੇ ਮੈਂ ਤਾਂ ਦੇਖਿਆ ਨਹੀਂ ਕਿਸੇ ਨੂੰ ਹੁਣ ਤੁਸੀਂ ਦੇਖਿਆ ਤਾਂ ਮੈਨੂੰ ਨਹੀਂ ਪਤਾ ਮੈਂ ਕਿਸੇ ਨੂੰ ਦੇਖਿਆ ਕਿ ਸੋਨੇ ਦੀ ਰੋਟੀ ਖਾਂਦੇ ਹੋਏ ਖਾਲੀ ਆਇਆ ਖਾਲੀ ਅੱਜ ਜਾਣਾ ਹੈ ਇਹ ਸਮਝਣਾ ਬਹੁਤ ਮੁਸ਼ਕਿਲ ਹੋ ਗਿਆ ਮੈਨੂੰ ਲੱਗਦਾ ਅੱਜ ਕੱਲ੍ਹ ਦੀ ਸੁਸਾਇਟੀ 'ਚ ਹਰ ਕਿਸੇ ਨੂੰ ਲੱਗਦਾ ਆਹ 5-10 ਗੱਡੀਆਂ ਮੈਂ ਕਹਿੰਦਾ ਇੰਜੋਏ ਕਰੋ ਇੰਜੋਏ ਕਰੋ ਬੜੀ ਮਜ਼ੇਦਾਰ ਇੱਕ ਗੱਲ ਕਰਨਾ ਜੇ ਤੁਸੀਂ ਅਲਾਓ ਕਰੋ ਕਿਸੇ ਨਾਲ ਮੇਰੀ ਗੱਲ ਹੋਈ ਅਤੇ ਮੈਂ ਕਿਹਾ ਉਹ ਸਾਡੇ ਨਾ ਬਜ਼ੁਰਗ ਕਹਿੰਦੇ ਸੀ ਕਿ ਚਾਦਰ 19-19 ਚਾਹੀਦੀ ਜਿੰਨੇ ਕੁ ਪੈਰ
0: ਪੈਰ ਜਿੰਨੇ ਕੁ ਚਾਦਰ
1: ਮੈਨੂੰ ਰਿਸਪੋਂਸ ਕੀ ਆਇਆ ਵੀਰ ਜੀ ਇਹ ਬਾਬੀ ਕਿਉਂ ਲਿਆ ਕਹਿੰਦਾ ਚਾਦਰ ਵੱਡੀ ਲੈ ਲਓ ਮੈਂ ਬਹੁਤ ਵਧੀਆ ਮੈਂ ਕਿਹਾ ਚਾਦਰ ਵੀ ਵੱਡੀ ਲੈ ਲਓ ਜਦੋਂ ਚਾਦਰ ਦੇ ਵਿੱਚ 6 ਪੈਣੇ ਹੈ ਤੇ ਫਿਰ ਸਭ ਕੁਝ ਨਜ਼ਰ ਆਉਣਾ ਤੇ ਥੱਲੇ ਕੀ ਹੈ ਹੁਣ ਪੁਆਇੰਟ ਸੋਚਣ ਵਾਲਾ ਕਿ ਤੁਸੀਂ ਆਪਣੇ ਆਪ ਨੂੰ ਆਪਣੇ ਮਨ ਨੂੰ ਸਮਝਾ ਦੋਨੋਂ ਸਾਈਡਾਂ ਸਕਦੇ ਤੁਸੀਂ ਜੀਵਨ ਕਿੱਦਾਂ ਬਤੀਤ ਕਰਨਾ ਤੁਸੀਂ ਲੈਗੇਸੀ ਆਪਣੇ ਕੰਟਰੀ 'ਚ ਆਏ ਹੋ ਪਿਆਰ ਨਾਲ ਇੱਕ ਸਿਸਟਮ ਨਾਲ ਰਹੋ ਸਕਿੱਲ ਅਪ ਕਰੋ ਟਰਸਟਿਡ ਐਡਵਾਈਜ਼ਰ ਲਓ ਮੈਂ ਸੱਚੀ ਕਹਿੰਦਾ ਬਹੁਤ ਓਪਰਚੁਨਿਟੀਜ਼ ਹੈ ਰਾਈਟ ਵੇ ਨਾਲ ਬਹੁਤ ਕੁਛ ਤੁਸੀਂ ਅਚੀਵ ਕਰ ਸਕਦੇ ਅਤੇ ਇਹ ਥੋੜ੍ਹਾ ਜਿਹਾ ਮੇਰੀ ਮੈਸੇਜ ਹੈ ਕਮਿਊਨਿਟੀ ਆਪਣਿਆਂ ਨੂੰ ਵੀ ਨੋਨ ਕਮਿਊਨਿਟੀ ਮੈਂਬਰਸ ਨੂੰ ਵੀ ਕਿ ਪਲੀਜ਼ ਇੱਕ ਇੱਕ ਬਿਜ਼ਨਸ ਪਲਾਨ ਰੱਖੋ
0: ਬਸ ਸੋ ਇੱਥੇ ਬਿਜ਼ਨਸ ਪਲਾਨ ਦੀ ਜਿਹੜੀ ਆਪਾਂ ਅਕਸਰ ਹੀ ਵੇਹਦੇ ਹਾਂ ਵੀ ਘਾਟ ਰਹਿੰਦੀ ਆ ਅਤੇ ਉਹ ਗੋ ਵਿਦ ਫਲੋ ਉਹ ਚੱਲੀ ਜਾਂਦਾ ਵਾ ਕੰਮ ਫਿਰ ਉਹ ਇੱਕ ਸਟੇਜ 'ਤੇ ਜਾ ਕੇ ਪਤਾ ਲੱਗਦਾ ਕਿ ਆਪਾਂ ਪਿੱਛੇ ਬੈਕ ਐਂਡ ਦੇ ਉੱਤੇ ਆਪਾਂ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਹੈ। ਉਹ ਜਿਹੜੀਆਂ ਬੈਕ ਐਂਡ ਦੇ ਉੱਤੇ ਸਾਰੀਆਂ ਹੋਈਆਂ ਗਲਤੀਆਂ ਨੇ ਉਹ ਕੀ ਉਹ ਵੀ ਤੁਹਾਨੂੰ ਤੰਗ ਪਰੇਸ਼ਾਨ ਕਰ ਸਕਦੀਆਂ ਜੇ ਕਰ ਸਕਦੀਆਂ ਅਤੇ ਕਿੰਨੇ ਕੁ ਚਿਰ ਤੱਕ ਤੁਹਾਡੇ ਸਿਰ 'ਤੇ ਤਲਵਾਰ ਲਟਕਦੀ ਰਹਿੰਦੀ ਆ ਉਸ ਚੀਜ਼ ਦੀ, ਅਤੇ ਜੇ ਮੰਨ ਲਓ ਆਪਾਂ ਉਹਦੇ ਤੋਂ ਬਚਣਾ ਹੈ ਤਾਂ ਫਿਰ ਉਹਦੇ ਲਈ ਕੀ ਸਲਿਊਸ਼ਨ ਹੈ ਜੇ ਉਹ ਆਲਰੇਡੀ ਹੋ ਚੁੱਕਾ ਕੁਛ ਤਾਂ?
1: ਦੇਖੋ ਬੜੀ ਪਿਆਰੀ ਗੱਲ ਹੈ, ਕਹਿੰਦੇ ਨੇ ਕਿ ਇੱਕ ਝੂਠ ਦੇ ਮਗਰ 100 ਝੂਠ ਬੋਲਣੇ ਪੈਂਦੇ ਨੇ।
0: ਬਿਲਕੁਲ
1: ਇਹੀ ਗੱਲ ਅਪਣਾਈ ਜਾਂਦੀ ਹੈ, ਜਿਹੜੀਆਂ ਪੁਰਾਣੀਆਂ ਗਲਤੀਆਂ ਉਹ ਨਾਲ ਤਾਂ ਰਹਿਣਗੀਆਂ, ਪਰ ਉਹਦੇ ਦੋ ਆਪਸ਼ਨ ਹੈ। ਜਾਂ ਤਾਂ ਆਪਾਂ ਵਲੰਟਰੀ ਡਿਸਕਲੋਜ਼ਰ ਕਰ ਦਈਏ, ATO ਨੂੰ ਕਹੀਏ ਕਿ ਆਹ ਵਲੰਟਰੀ ਡਿਸਕਲੋਜ਼ਰ, ਸਾਡੇ ਕੋਲ ਗਲਤੀਆਂ ਹੋ ਗਈਆਂ, ਸੇਲ ਘੱਟ ਗਈ, ਘੱਟੀ ਆਪਾਂ ਰੱਖੀ ਗਈ ਹੈ ਗਲਤੀ ਨਾਲ, ਇਹਦੀ ਸੇਲ ਇੰਨੀ ਹੋਣੀ ਚਾਹੀਦੀ ਜਾਂ ਖਰਚੇ ਸਾਡੇ ਵੱਧ ਗਏ ਨੇ ਅਤੇ ਇਹਦੇ ਖਰਚੇ ਘਟਾ ਦਿਉ, ਉਹਨੂੰ ਕਹਿੰਦੇ ਵਲੰਟਰੀ ਡਿਸਕਲੋਜ਼ਰ। ਜਦੋਂ ਆਪਾਂ ਵਲੰਟਰੀ ਡਿਸਕਲੋਜ਼ਰ ਕਹਿੰਦੇ ਹਾਂ, ਬੇਸਿਕਲੀ ਆਪਾਂ ਆਪ ਸਮਰਪਣ ਕਰ ਰਹੇ ਹਾਂ ਉਹਨਾਂ ਨੂੰ ਕਿ ਆਹ ਸਾਨੂੰ ਗਲਤੀ ਹੋ ਗਈ ਹੈ, ਅਤੇ ਉਹ 'ਚ ਉਹਨਾਂ ਨੇ ਬੜੇ ਆਰਾਮ ਨਾਲ, ਉਹ ਪੈਨਲਟੀ ਵੀ ਨਹੀਂ ਲਾਉਂਦੇ, ਉਹ ਬੜੇ ਆਰਾਮ ਨਾਲ ਅਮੈਂਡਮੈਂਟਸ ਕਰ ਦਿੰਦੇ ਨੇ, ਆਲ ਗੁੱਡ ਟੂ ਗੋ। ਤਾਂ ਬੇਸਿਕਲੀ ਇਹਨੂੰ ਆਪਾਂ ਇੱਕ ਤਰ੍ਹਾਂ ਦਾ ਪੀਸ ਆਫ ਮਾਇੰਡ ਕਹਿ ਸਕਦੇ। ਦੂਜਾ ਫਿਰ ਕੀ ਹੁੰਦਾ, ਜਿਹੜੇ ਬੰਦੇ ਬਹੁਤ ਆਪਣੇ ਆਪ ਨੂੰ ਸੋਚਦੇ ਨੇ, ਨਹੀਂ ਨਹੀਂ ਜਦੋਂ ਹੋਏਗਾ ਤਾਂ ਦੇਖ ਲਾਂਗੇ, ਹੁਣ ਜਦੋਂ ਹੋਇਆ ਤਾਂ ਦੇਖ ਲਾਉਣ ਵਾਲੇ ਬੰਦੇ ਵੀ ਮੇਰੇ ਕੋਲ ਆਉਂਦੇ ਨੇ ਜੀ। ਹੁਣ ਉਹਦੇ ਐਗਜ਼ਾਮਪਲਸ ਇਹ ਆ ਕਿ ਕੰਪਨੀ ਪਿਛਲੇ ਕੁਛ ਸਾਲਾਂ ਤੋਂ, 3-4 ਸਾਲਾਂ ਤੋਂ ਉਹਨਾਂ ਨੇ ਬੈਸਿਸ ਅਤੇ GST ਪੇ ਨਹੀਂ ਕੀਤੀ, GST ਅਕਰੂ ਹੁੰਦੀ ਰਹੀ। ਜਿਹਦਾ GST ਅਕਰੂ ਹੁੰਦੀ ਰਹੀ ਉਹਦੇ ਨਾਲ ਉਹਦੇ 'ਤੇ ਇੰਟਰਸਟ ਵੀ ਪੈਂਦਾ, ਕਿਉਂਕਿ ਬੈਂਕ ATO ਕੋਈ ਫ੍ਰੀ ਇੰਟਰਸਟ ਫ੍ਰੀ ਉਹ ਤਾਂ ਹੈ ਨਹੀਂ ਪੈਸੇ ਦੇਣ ਵਾਲਾ, ਉਹਨੇ ਉਹਦਾ ਹੀ ਤੁਹਾਨੂੰ ਇੰਟਰਸਟ ਲਾਉਣਾ ਜਿਹਦਾ ਬੈਂਕ ਤੁਹਾਡੇ ਦੋ ਇੰਟਰਸਟ ਲਾਉਂਦਾ, ਅਤੇ ਉਹਨੇ ਉਹਦੇ ਉੱਤੇ GIC ਜਨਰਲ ਇੰਟਰਸਟ ਚਾਰਜ ਲੱਗਦਾ, ਅਤੇ ਉਹ ਕਰਕੇ ਫਿਰ ਉਹ ਤੋਂ ਬਾਅਦ ਲੇਟ ਲੋਜਮੈਂਟ ਪੈਨਲਟੀ ਵੀ ਲੱਗ ਰਹੀ ਹੈ। ਮੋਟਾ ਮੋਟਾ ਕੀ ਹੁੰਦਾ, $1,00,000 ਦਾ ਜਿਹੜਾ ਤੁਹਾਡਾ ਡੈਟ ਹੈ ਨਾ, ਉਹ ਆਉਣ ਵਾਲੇ ਟਾਈਮ 'ਚ ਉਹ 2,00,000 ਹੋ ਜਾਂਦਾ, ਬਿਨਾਂ ਕੁਛ ਕੀਤੇ ਹੋਏ। ਤੁਸੀਂ ਸੋਚਦੇ ਮੈਂ ਤਾਂ 1,00,000 ਹੀ ਦੇਣਾ। ਹੁਣ ਉਹਦੇ ਵਿੱਚ ਕੀ ਹੁੰਦਾ, ਬੜੇ ਲੋਕੀ ਅੱਜ ਕੱਲ੍ਹ ਕਹਿੰਦੇ ਨੇ ਮੈਂ ਤਾਂ ਕੰਪਨੀ ਲਿਕੁਇਡੇਟ ਕਰ ਦੇਣਾ, ਸਭ ਕੁਝ ਖਤਮ, ਆਪਾਂ ਕੰਪਨੀ ਖਤਮ, ਟੈਕਸ ਦੇਣਾ ਨਹੀਂ ਆ, ਕੋਈ ਨਹੀਂ, ਆਪਾਂ ਫਿਰ ਖੋਲਾਂਗੇ ਕਿਸੇ ਹੋਰ ਦੇ ਨਾਂ ਤੇ। ਧਿਆਨ ਨਾਲ ਵਿਚਾਰ ਨਾਲ ਇਹ ਸੁਣੋ ਜਿਹੜੇ ਸਰੋਤਾ ਹੈ ਕਿ ਜਿਹੜੇ ਇਹ ਸੋਚ ਰਹੇ ਨੇ, ਇਨਕਮ ਟੈਕਸ ਤੋਂ ਫਿਰ ਵੀ ਸ਼ਾਇਦ ਤੁਸੀਂ ਬਚ ਸਕਦੇ ਹੋ। ਜਿਹੜੀ GST ਹੈ ਸੁਪਰ ਹੈ, ਔਰ PAYG ਵਿਦਹੈਲਡ ਜਿਹੜੀ ਆਪਾਂ ਸੈਲਰੀ ਤੋਂ ਘਟਾ ਕੇ ਰੱਖਦੇ ਹਾਂ, ਇਹ ਪੈਸਾ ਕਦੀ ਵੀ ਕੰਪਨੀ ਦਾ ਨਹੀਂ ਸੀਗਾ, ਇਹ ਪੈਸਾ ਕਮਿਊਨਿਟੀ ਦਾ ਸੀ। GST ਤੁਸੀਂ ਔਨ ਬਿਹਾਫ ਆਫ ਕਮਿਊਨਿਟੀ ਤੁਸੀਂ ਕਲੈਕਟ ਕੀਤੀ,
0: ਤੁਹਾਡਾ ਪੈਸਾ ਤਾਂ ਨਹੀਂ ਸੀ, ਤੁਹਾਡਾ ਨਹੀਂ ਸੀ।
1: ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਸੁਪਰ ਹੈ ਉਹ ਤੁਸੀਂ ਅਫਕੋਰਸ ਉਹ ਔਨ ਟੋਪ ਆਫ ਦੈਟ, ਉਹ ਵੀ ਤੁਹਾਡੇ ਇੰਪਲੋਈ ਦਾ,
0: ਉਹ ਵੀ ਤੁਹਾਡਾ ਨਹੀਂ।
1: PAYG ਵਿਦਹੋਲਡਿੰਗ ਤੁਸੀਂ ਫਿਰ ਆਪਣੇ ਇੰਪਲੋਈ ਨੂੰ 100 ਜਗ੍ਹਾ 70 ਦਿੱਤੇ ਨੇ, 35 ਉਹਦੇ ਚੋਂ ਕਟਾ ਕੇ ਆਪਣੇ ਕੋਲ ਰੱਖੇ, ਉਹ ਵੀ ਤੁਹਾਡਾ ਪੈਸੇ ਨੇ। ਹੁਣ ਗੌਰਮੈਂਟ ਕੋਈ ਦੇਖੋ ਜੀ ਨਲਾਇਕ ਗੌਰਮੈਂਟ ਨਹੀਂ ਹੈ, ਉਹਨੇ ਲੋ ਬਣਾਏ ਨੇ, ਲੋ ਬੜੇ ਸੋਚ ਸਮਝ ਕੇ ਬਣਾਏ ਨੇ। ਗੌਰਮੈਂਟ ਕਹਿੰਦੀ ਹੈ ਹਾਂ ਵੀ ਤੂੰ ਕੰਪਨੀ ਤਾਂ ਲਿਕੁਇਡੇਟ ਕਰਤੀ, ਕੋਈ ਗੱਲ ਨਹੀਂ, ਪਰ ਜਿਹੜੇ ਆ ਸਾਰੇ ਪੈਸੇ ਆ ਨਾ 3 ਟੈਕਸਿਸ ਦੇ, ਇਹ ਤੈਨੂੰ ਪਰਸਨਲੀ ਦੇਣੇ ਪੈਣਗੇ। ਹੁਣ ਪਰਸਨਲੀ ਦੇ ਵਿੱਚ ਤੁਹਾਡੇ ਸਾਰੇ ਐਸੈਟਸ ਲਾਈਨ 'ਤੇ ਆ ਜਾਂਦੇ ਨੇ, ਉਹਨੂੰ ਕਹਿੰਦੇ ਫਿਰ DPN ਇਸ਼ੂ। DPN ਇਜ਼ ਦ ਵੇ ਆਫ ਮੂਵਿੰਗ ਦ ਕੰਪਨੀ ਲਾਇਬਿਲਟੀ ਟੂ ਯੂ ਐਜ਼ ਅ ਪਰਸਨਲ ਲਾਇਬਿਲਟੀ ਫੋਰ ਦ ਕੰਪਨੀ ਟੈਕਸਿਸ। ਅਤੇ ਹੁਣ ਇਹ ਚੀਜ਼ਾਂ ਮੈਨੂੰ ਅੱਜ ਕੱਲ੍ਹ ਪਿਛਲੇ 2-3 ਸਾਲਾਂ 'ਚ 80,000 DPN ਇਸ਼ੂ ਹੋਏ ਨੇ ਭਾਅ
0: ਜੀ,
1: 80,000। ਔਰ ਆਈ ਥਿੰਕ ਐਵਰੀ ਵੀਕ ਐਟਲੀਸਟ 4-5 ਕੇਸ ਮੈਂ DPN ਦੇ ਡਿਫੈਂਸਿਸ ਕਰ ਰਿਹਾ।
0: ਸੋ ਜ਼ਿਆਦਾਤਰ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ। ਓਕੇ, ਅੱਛਾ, ਇਸ ਤੋਂ ਇਲਾਵਾ ਜਿਹੜੇ ਹੋਰ ਆਡਿਟਸ ਦੇ ਬਾਰੇ ਜਿਹੜੀ ਬੜੀ ਚਰਚਾ ਹੁੰਦੀ ਆ ਆਮ ਕਮਿਊਨਿਟੀ ਦੇ ਵਿੱਚ, ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਵੀ ਆਡਿਟਸ ਜਿਹੜੇ ਨੇ ਉਹ ਇਸ ਸੂਰਤ ਵਿੱਚ ਹੁੰਦੇ ਨੇ, ਇੱਦਾਂ ਨਹੀਂ ਹੁੰਦੇ, ਇੰਨਾ ਕੁ ਹੋਵੇ ਤਾਂ ਫਿਰ ਕੋਈ ਨਹੀਂ, ਉਹਨਾਂ ਦਾ ਖਰਚਾ ਬਹੁਤ ਹੁੰਦਾ ਇਸ ਕਰਕੇ ਉਹ ਹੱਥ ਹੀ ਨਹੀਂ ਪਾਉਂਦੇ ਥੋੜ੍ਹੇ ਬਹੁਤੇ ਨੂੰ, ਇਹਦਾ ਕੀ ਪ੍ਰੋਸੈਸ ਹੈ, ਕਿੱਥੇ ਕਿੱਥੇ ਕਿੱਦਾਂ ਪਿੱਕ ਕਰਦੇ ਹੋ?
1: ਦੇਖੋ 2-3 ਤਰ੍ਹਾਂ ਦੇ ਆਡਿਟਸ ATO ਪਿੱਕ ਕਰਦਾ। ਇੱਕ ਤਾਂ ਰਿਸਕ ਮਾਡਲਿੰਗ ਉਹਨਾਂ ਦੇ ਇੰਟਰਨਲ ਸਿਸਟਮ 'ਚ ਹੁੰਦੀ ਹੈ, ਰਿਸਕ ਮੈਟ੍ਰਿਕਸ ਹੁੰਦੀ ਹੈ, ਕਿਉਂਕਿ ਰਿਸਕ ਮੈਟ੍ਰਿਕਸ ਇਸ ਤਰ੍ਹਾਂ ਹੁੰਦੀ ਹੈ ਕਿ ਦੇ ਹੈਵ ਡਾਟਾ ਐਨਾਲਿਸਟ, ਡਾਟਾ ਸਾਇੰਟਿਸਟ ਦੇ ਹੈਵ ਹਾਇਰਡ, ਉਹਨਾਂ ਨੂੰ $2,500 ਦੇ ਪੈਕੇਜ ਮਿਲ ਰਹੇ ਨੇ ਵੀਰ ਜੀ। ਦੇਨ ਉਹਨਾਂ ਦਾ ਕੰਮ ਹੀ ਹੈ ਕਿ ਡਾਟਾ ਨੂੰ ਐਨਾਲਾਈਜ਼ ਕਰਨਾ ਜੋ ਕਮਿਊਨਿਟੀ ਵੱਲੋਂ ਆ ਰਿਹਾ, ਡਿਫਰੈਂਟ ਕਿ ਵੀ ਇਹ ਇੰਡਸਟਰੀ 'ਚ ਹੋ ਸਕਦਾ ਵੀ ਹੈ ਇਹ ਨਹੀਂ,
0: ਅਕੋਰਡਿੰਗ ਟੂ ਬੈਂਚ ਮਾਰਕ,
1: ਅਕੋਰਡਿੰਗ ਟੂ ਦ ਇੰਡਸਟਰੀ ਬੈਂਚ ਮਾਰਕ। ਪਰ ਉਹ ਵੀ ਇੰਡਸਟਰੀ ਬੈਂਕ, ਕਈ ਬੜੇ ਸ਼ੈਤਾਨ ਜਾਂ ਬੜੇ ਕਲੈਵਰ ਮਾਇੰਡ ਨੂੰ ਕਹਿੰਦੇ ਭਾਈ ਇੰਡਸਟਰੀ ਬੈਂਕ ਤੋਂ ਤੁਹਾਡੇ ਥੱਲੇ ਚਲੇ ਜਾਓ, ਕੁਛ ਨਹੀਂ ਹੁੰਦਾ, ਕੋਈ ਨਹੀਂ ਫੜਨਗੇ। ਨਹੀਂ, ਉਹ ਦੇਖਦੇ ਨੇ ਤੁਹਾਡਾ ਪ੍ਰਾਇਰ ਹਿਸਟਰੀ। ਦੇਖੋ ਇਲੈਕਟ੍ਰੋਨਿਕ ਫਿੰਗਰਪ੍ਰਿੰਟਸ ਤੁਸੀਂ ਛੱਡ ਰਹੇ ਹੋ ਜਿੰਨੀ ਵਾਰੀ ਤੁਸੀਂ ਲੋਜਮੈਂਟ ਕਰਦੇ ਹੋ, ਭਾਵੇਂ ਆਪਣੇ ਟੈਕਸ ਏਜੰਟ ਦੇ ਥਰੂ, ਭਾਵੇਂ ਆਪ ਤੁਸੀਂ ATO ਦੇ ਉੱਤੇ। ਤੋ ਦੇ ਐਨਾਲਾਈਜ਼ ਐਵਰੀਥਿੰਗ ਵਿਦ ਦ AI ਨਾਓਡੇਜ਼, ਔਰ ਡਾਟਾ ਮੈਚਿੰਗ ਦੇ ਨਾਲ, ਅਤੇ ਉਹਨਾਂ ਨੂੰ ਪਤਾ ਹੈ ਕਿ ਕਿੱਥੇ ਰੈੱਡ ਫਲੈਗ ਉਹਨਾਂ ਨੇ ਦੇਣਾ। ਅਤੇ ਇਹ ਕੋਈ ਪਰਮਾਨੈਂਟ ਨਹੀਂ ਹੈ ਕਿ ਇਸ ਸਾਲ ਉਹਨਾਂ ਨੇ, ਜਨਰਲੀ ਉਹ ਦੱਸ ਦਿੰਦੇ ਨੇ ਕਿ ਇਸ ਸਾਲ ਆਪਾਂ 3-4 ਇੰਡਸਟਰੀ ਚੂਜ਼ ਕੀਤੀ, ਉਹਨਾਂ ਨੂੰ ਆਪਾਂ ਫੋਕਸ ਕਰਦੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਕਿ ਬਾਕੀ ਤੁਸੀਂ ਵਿਹਲੇ ਹੋ ਗਏ ਤਾਂ ਕਰੋ ਜੋ ਕਰਨਾ। ਉਹਨਾਂ ਦੇ ਇੱਕ ਪ੍ਰੋਪਰਲੀ ਫਰੇਮਵਰਕ ਹੈਗਾ, ਰਿਸਕ ਮੈਟ੍ਰਿਕਸ ਫਰੇਮਵਰਕ ਹੈ ਜਿਹ 'ਚ ਆਡਿਟ। ਦੂਜਾ, ਤੁਸੀਂ ਹੈਰਾਨ ਹੋਵੋਗੇ, ਅੱਜ ਦੀ ਡੇਟ 'ਚ ਡੋਬਿਨ ਬਹੁਤ ਚੱਲ ਰਹੇ ਨੇ। ਆਈ ਥਿੰਕ, ਅਗਰ ਮੈਂ ਰੋਂਗ ਨਹੀਂ ਹੈ, ਸਟੈਟਸ ਇਹ ਹੈ ਕਿ ਕਮ ਸੇ ਕਮ 40-10 ਤੋਂ ਪਤਾ ਨਹੀਂ 20,000 ਪਰ ਮੰਥ ਕਾਲ ਜਾਂਦੀਆਂ ਜੀ ATO ਕੋਲ, ਡੋਬਿਨ ਕਰਨ ਦੇ। ਹੁਣ ਉਹ ਡੋਬਿਨ
0: ਇੱਕ ਚੀਜ਼ ਹੈ,
1: ਇਹ ਡੋਬਿਨ ਹੁੰਦਾ ਕਿ ਤੁਹਾਡੇ ਨੇਬਰਸ, ਤੁਹਾਡੇ ਕੰਪੀਟੀਟਰਸ, ਉਹ ਕਹਿੰਦੇ ਯਾਰ ਮੈਂ ਵੀ ਇਹੀ ਇੰਡਸਟਰੀ 'ਚ ਕੰਮ ਕਰ ਰਿਹਾ, ਇਹਨਾਂ ਕਿਸੇ ਦੇ ਮੋਟਰ ਮਕੈਨਿਕ ਹੈ ਜਾਂ ਕੋਈ ਕੈਫੇ ਵਾਲਾ, ਜਾਂ ਮੈਂ ਤਾਂ ਇੱਕ ਕੈਫੇ ਨਹੀਂ ਚਲਾ ਪਾ ਰਿਹਾ, ਉਹਨੇ ਪੰਜ ਖੋਲ ਲੈਣੇ। ਯੂਨੋ ਲਾਈਫ ਸਟਾਈਲ ਡਜ਼ਨਟ ਮੈਚ, ਯੂਨੋ ਉਹ ਕਾਰਾਂ ਤੁਸੀਂ ਲੈ ਲਈਆਂ, ਬੈਗਸ ਲੈ ਲਏ ਲੂਈ ਵਿਟੋਂ, ਸੋਸ਼ਲ ਮੀਡੀਆ 'ਚ ਜਿੰਨਾ ਮਤਲਬ ਕਿ ਅੱਜ ਕੱਲ੍ਹ ਮਤਲਬ ਇਹੀ ਰਹਿ ਜਾਂਦਾ ਕਿ ਟੋਇਲਟ ਨਹੀਂ ਗਏ, ਬਾਕੀ ਸਭ ਕੁਝ ਸੋਸ਼ਲ ਮੀਡੀਆ 'ਚ। ਮਤਲਬ ਪੁਆਇੰਟ ਇਹ ਹੈ ਕਿ ਉੱਥੇ ਗੌਰਮੈਂਟ ਪਾਗਲ ਨਹੀਂ ਆ, ਗੌਰਮੈਂਟ ਇਜ਼ ਵੈਰੀ ਕਲੈਵਰ, ਸੋ ਦੇ ਪਿੱਕ ਯੂ ਅਪ। ਹੁਣ ਡੋਬਿੰਗ ਦੇ ਵਿੱਚ ਅੱਜ ਕੱਲ੍ਹ ਤਾਂ ਸਰ ਪੁਲਿਸ, ਵਿਕਟੋਰੀਆ ਪੁਲਿਸ ਨੇ ਕੈਂਪੇਨ ਚਲਾਇਆ ਹੋਇਆ, ਉਹਨਾਂ ਨੇ ਇਹ ਕਿਹਾ ਕਿ ਜੇ ਤੁਹਾਨੂੰ ਲਾਈਫ ਸਟਾਈਲ ਤੁਹਾਡੇ ਨੇਬਰਸ ਜਾਂ ਕਿਸੇ ਨੂੰ ਤੁਹਾਨੂੰ ਲੱਗਦਾ ਲਾਈਫ ਸਟਾਈਲ ਮੈਚ ਨਹੀਂ ਕਰਦਾ ਉਹਨਾਂ ਦੀ ਇਨਕਮ ਦੇ ਨਾਲ, ਤੁਸੀਂ ਸਾਨੂੰ ਡੋਬਿੰਗ ਕਰੋ, ਮਤਲਬ ਸ਼ਿਕਾਇਤ ਕਰੋ।
0: ਓਕੇ,
1: ਇਹ ਵਿਕਟੋਰੀਆ ਪੁਲਿਸ ਨੂੰ ਵੀ ਤੁਸੀਂ ਕਰ ਸਕਦੇ ਹੋ ਸ਼ਿਕਾਇਤ।
0: ਸੋ ਇਹ ਜਿਹੜੇ ਆਂਢ ਗੁਆਂਢ ਜਾਂ ਫਿਰ ਤੁਹਾਡੀ ਜਾਣ ਪਛਾਣ ਚੋਂ ਉਹ ਮੰਨ ਲਓ ATO ਜਾਂ ਫਿਰ ਪੁਲਿਸ ਕੋਲੋਂ ਉਹ ਸ਼ਿਕਾਇਤਾਂ ਜਾਂਦੀਆਂ ਨੇ, ਸੋ ਉਹਦੇ ਬਿਹਾਫ ਤੇ ਵੀ ਆਡਿਟ ਪਿਕ ਹੁੰਦੇ। ਓਕੇ ਓਕੇ, ਸੋ ਜਿਹੜਾ ਆਪਾਂ ਇਨਡਾਇਰੈਕਟਲੀ ਆਪਾਂ ਕਹੀਏ ਤੇ ਜਿਹੜੇ ਲੋਕਾਂ ਦੇ ਸਾਹਮਣੇ ਆਪਾਂ ਛਾਉਣ ਦੀ ਕੋਸ਼ਿਸ਼ ਕਰਦੇ ਹਾਂ, ਬੇਸਿਕਲੀ ਉੱਥੋਂ ਹੀ ਸਮੱਸਿਆ।
1: ਕਹਿੰਦੇ ਨਾ ਕਿ ਘਰ ਦਾ ਬੇਦੀ ਲੰਕਾ ਉਡਾਏ, ਜਿਹੜੇ ਆਪਾਂ ਯਾਰਾਂ ਦੋਸਤਾਂ ਦੇ ਨਾਲ ਬਲੂ ਲੇਵਲਾਂ ਖੁੱਲੀਆਂ, ਹੁਣ ਕਿਤੇ ਤਾਂ ਦੇਣਾ ਪੈਣਾ।
0: ਹੋ ਸਕਦਾ ਕਿਤੇ ਬਹਿ ਕੇ ਆਪਾਂ ਆਪ ਹੀ ਫੁਕਰੀ ਮਾਰੀ ਹੋਵੇ ਵੀ ਮੈਂ ਤਾਂ ਇੱਦਾਂ ਕਰ ਦੇਣਾ, ਤੂੰ ਵੀ ਇੱਦਾਂ ਕਰਕੇ ਵੇਖ ਲਾ, ਮੈਂ ਤਾਂ ਇੱਦਾਂ ਕਰਕੇ ਪੈਸੇ ਬਚਾਏ। ਸੋ ਉਹ ਚੀਜ਼ਾਂ ਮਹਿੰਗੀਆਂ ਪੈ ਜਾਂਦੀਆਂ। ਸੋ ਇਹ ਹੋ ਗਿਆ ਇੱਕ ਡੋਬਿੰਗ ਹੋ ਗਈ, ਇੱਕ ਆਪਣਾ ਹੋ ਗਿਆ ਬੈਂਚ ਮਾਰਕ। ਕਿ ਹੋਰ ਵੀ ਕੋਈ ਤਰੀਕਾ ਜਿਹਦੇ ਨਾਲ ਇਹ ਪਿੱਕ ਹੋ ਜਾਂਦੀਆਂ ਨੇ?
1: ਜਿੱਦਾਂ ਹੋਲਡ, ਤੁਹਾਨੂੰ ਕਾਫੀ ਇਨਫੋਰਮੇਸ਼ਨ ਅੱਜ ਕੱਲ੍ਹ ਡਾਟਾ ਮੈਚਿੰਗ ਦੀ ਥਰਡ ਪਾਰਟੀ ਇਨਫੋਰਮੇਸ਼ਨ, ਜਿੱਦਾਂ ਬੈਂਕਸ ਤੋਂ ਬਹੁਤ ਇਨਫੋਰਮੇਸ਼ਨ ਆ ਜਾਂਦੀ ਹੈ ਕਿ ਤੁਹਾਡੇ ਅਕਾਊਂਟਸ ਕਿੰਨੇ ਖੁੱਲੇ ਹੋਏ ਨੇ, ਕਿਹੜੇ ਬੈਂਕ 'ਚ ਕਿੰਨਾ ਪੈਸੇ ਪਏ ਨੇ, ਕਿੰਨੇ ਡਾਲਰਸ ਪਏ ਨੇ, ਫਿਕਸ ਡਿਪੋਜ਼ਿਟ ਪਏ ਨੇ, ਲੋਕਰਸ, ਅੱਜ ਕੱਲ੍ਹ ਲੋਕਰਸ ਦੀ ਇਨਫੋਰਮੇਸ਼ਨ, ਜਿਹੜੇ ਲੋਕ ਸੋਚਦੇ ਨੇ ਕੈਸ਼ ਰੱਖ ਦਿਓ ਲੋਕਰ 'ਚ ਜਾ ਕੇ,
0: ਓਕੇ,
1: ਉਹ ਲੋਕਰ ਦੀ ਇਨਫੋਰਮੇਸ਼ਨ ਸਾਰੀਆਂ ਜਾਂਦੀਆਂ ਜੀ।
0: ਲੋਕਰ 'ਚ ਕੀ ਰੱਖਿਆ ਤੁਸੀਂ?
1: ਲੋਕਰ 'ਚ ਕੀ ਰੱਖਿਆ ਨਹੀਂ ਜਾਂਦਾ?
0: ਲੋਕਰ ਤੁਸੀਂ
1: ਅਪਗ੍ਰੇਡ ਕਰਾਇਆ ਹੈ, ਕਿੰਨਾ ਸਾਈਜ਼ ਦਾ ਲੋਕਰ ਹੈ, ਕਿੰਨਾ ਹੈਗਾ, ਕਿੰਨਾ ਆ ਸਕਦਾ, ਉਹ ਸਭ ਪਤਾ ਉਹਨਾਂ ਨੂੰ।
0: ਸੋ ਜਿਹੜੀਆਂ ਲੋਕਰ ਵਾਲੀਆਂ ਕੰਪਨੀਆਂ ਨੇ ਉਹ ਵੀ ਕਨੈਕਟਿਡ ਹੀ ਨੇ ਇੱਧਰ,
1: ਸਭ ਡਾਟਾ ਸ਼ੇਅਰਿੰਗ। ਔਰ ਉਹਨਾਂ 'ਤੇ ਨੋਟਿਸਿਸ ਵੀ ਇਸ਼ੂ ਹੋ ਜਾਂਦੇ, ਇੱਕ ਹੁੰਦਾ ਇਹਨਾਂ ਨੂੰ ਕਹਿੰਦੇ ਨੇ ਸੈਕਸ਼ਨ 353-10-15 ਆਫ ਟੈਕਸ ਐਡਮਿਨਿਸਟ੍ਰੇਸ਼ਨ ਐਕਟ 1953 ਦੇ ਤਹਿਤ ਤੁਸੀਂ ਫਾਰਮਲ ਨੋਟਿਸ ATO ਦੇ ਸਕਦੀ ਕਿਸੇ ਨੂੰ ਵੀ, ਆਸਟ੍ਰੇਲੀਆ ਔਰ ਆਸਟ੍ਰੇਲੀਆ ਤੋਂ ਬਾਅਦ ਵੀ, ਦੱਸਣ ਲਈ ਮਜਬੂਰ ਕਰ ਸਕਦੇ ਕਿ ਸਾਨੂੰ ਦੱਸੋ ਕਿ ਇਹ ਬੰਦੇ ਦਾ ਤੁਹਾਡੇ ਨਾਲ ਕੀ, ਤੁਸੀਂ ਲੋਕਰ 'ਚ ਓਪਰੇਟ ਹੈ ਜਾਂ ਨਹੀਂ ਹੈ ਜਾਂ ਕੀ ਨਹੀਂ ਹੈ। ਹੁਣ SRO 'ਚ ਕਾਫੀ ਇਨਫੋਰਮੇਸ਼ਨ ਆਉਂਦੀ ਕਿ ਬਈ ਸਟੇਟ ਰੈਵਨਿਊ ਆਫਿਸ ਜਿੱਦਾਂ ਵਿਕਟੋਰੀਆ ਦਾ ਹੈ, ਉਹ 'ਚੋਂ ਇਨਫੋਰਮੇਸ਼ਨ ਚਲਾਈ ਕਿੰਨੀਆਂ ਪ੍ਰੋਪਰਟੀਜ਼ ਤੁਸੀਂ ਲਿੱਤੀਆਂ ਨਹੀਂ ਲਿੱਤੀਆਂ, ਉਹ ਆਟੋਮੈਟਿਕ ਡਾਟਾ ਮੈਚਿੰਗ ਹੋ ਰਹੀ ਹੈ। ਉਹ ਨਾਲ ਹੀ ਦੇਖ ਲੈਂਦੇ ਭਾਈ ਤੁਹਾਡੀ ਸੈਲਰੀ ਇਨਕਮ ਤਾਂ ਇੰਨੀ ਹੈ, ਤੁਹਾਡੀ ਕੰਪਨੀ ਇੰਨੀ ਦਿਖਾ ਰਹੀ ਹੈ ਪ੍ਰੋਫਿਟ, ਤੁਸੀਂ ਲਿੱਤੀਆਂ ਆਈਆਂ 5 million ਦੀ ਪ੍ਰੋਫਿਟ।
0: ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਚ ਹੁੰਦੀਆਂ ਨੇ।
1: ਫਿਰ ਅੱਜ ਕੱਲ੍ਹ ਹੁਣ ਸਿੰਗਲ ਟੱਚ ਪੇਰੋਲ 'ਚ ਤਾਂ ਸਾਫ਼ ਇਨਫੋਰਮੇਸ਼ਨ ਹੈ, ਤੁਸੀਂ ਸੁਪਰ ਦਿੱਤਾ ਜਾਂ ਨਹੀਂ ਦਿੱਤਾ। ਹੁਣ ਉਹ 'ਚ ਸਾਫ਼ ਹੈ ਕਿ ਬਈ ਇਹ ਇੰਪਲੋਈਜ਼ ਤੁਸੀਂ ਵੇਚ ਤਾਂ ਦੇ ਦਿੱਤੀ, ਠੀਕ ਹੈ, ਸੁਪਰ ਤੁਸੀਂ ਦਿੱਤਾ ਨਹੀਂ, ਉਹ ਫਿਰ ਡਾਟਾ ਉਹ ਫਟਾਫਟ ਆਟੋਮੈਟਿਕ ਉਹ ਪਿੱਕ ਕਰਦੇ ਨੇ, ਉਹ ਕਹਿੰਦੇ ਲੈ ਵੀ ਪਿਛਲੇ 5 ਸਾਲਾਂ 'ਚ ਤੁਸੀਂ 100 ਬੰਦਾ ਰੱਖਿਆ, ਆਉਂਦਾ ਜਾਂਦਾ ਵੀ ਰਹਿੰਦਾ ਨਾ ਕਈ ਵਾਲੀ, ਉਹਨਾਂ ਦੇ ਸਾਰਿਆਂ ਨੂੰ ਚਿੱਠੀਆਂ ਭੇਜ ਦਿੰਦੇ ਨੇ ਕਿ ਲਾਓ ਜੀ ਸੁਪਰ ਇੰਸ਼ੋਰ ਗਰੰਟੀ ਦੇ ਨਾਲ ਉਹ ਕਰੋ, ਫਿਰ ਸੁਪਰ ਇੰਸ਼ੋਰ ਗਰੰਟੀ ਦੇ ਚਾਰਜ ਕਰੋ। ਅੱਛਾ, ਉਹ ਤੋਂ ਇਲਾਵਾ ਹੁਣ ਅੱਗੇ ਤੱਕ ਇਨਫੋਰਮੇਸ਼ਨ ਇਹ ਵੀ ਚਲੇਗੀ, ਹੁਣ ਤੁਹਾਡਾ ਜਿੱਦਾਂ ਵਿਕ ਰੋਡ ਹੈ ਜਾਂ ਨਿਊ ਸਾਊਥ ਵੇਲ ਦੇ ਵਿੱਚ ਉਹਨਾਂ ਦਾ ਆਪਣਾ ਕੋਈ ਹੋਏਗਾ ਦੂਜੀ ਸਟੇਟ, ਉੱਥੋਂ ਸਾਰੀ ਇਨਫੋਰਮੇਸ਼ਨ ਆਉਂਦੀ ਕਿ ਤੁਸੀਂ ਕਿਹੜੀਆਂ ਗੱਡੀਆਂ ਲਿੱਤੀਆਂ। ਇੱਕ ਤਾਂ ਬੈਂਚ ਮਾਰਕ ਇਹਨਾਂ ਨੇ ਵੈਸੇ ਕਰਦਾ ਜੀ, $1,00,000 ਦੇ ਉੱਤੇ ਜੇ ਗੱਡੀ ਲਿੱਤੀ ਹੈ ਕਿਸੇ ਨੇ ਕੰਪਨੀ ਦੇ ਉੱਤੇ, ਖਾਸ ਕਰ ਉਹਨਾਂ ਨੂੰ ਸਭ ਨੂੰ ਲੈਟਰਸ ਦਿੱਤੀਆਂ ਗਈਆਂ ਜ਼ਿਆਦਾਤਰ,
0: ਓਕੇ,
1: ਜਿਹਨਾਂ ਨੇ ਬਿਜ਼ਨਸ ਕਾਰ ਲਿੱਤੀਆਂ
0: ATO ਵੱਲੋਂ
1: ਕਿ ਬਈ FBT ਤੁਸੀਂ ਰਜਿਸਟਰ ਕਰਾਈ ਹੈ, ਨਹੀਂ ਫ੍ਰਿੰਜ ਬ੍ਰਾਂਡਿਡ ਫਿਟ ਟੈਕਸ। ਬੇਸਿਕਲੀ ਕੀ ਹੁੰਦਾ, ਕੰਪਨੀ ਇਜ਼ ਅ ਸੈਪਰੇਟ ਲੀਗਲ ਐਂਟੀਟੀ, ਜੇ ਤੁਸੀਂ ਕੰਪਨੀ ਉੱਤੇ ਕਾਰ ਚਲਾਉਂਦੇ ਹੋ ਔਰ ਤੁਸੀਂ ਐਜ਼ ਅ ਡਾਇਰੈਕਟਰ ਆਫ ਦ ਕੰਪਨੀ ਜਾਂ ਐਜ਼ ਅ ਇੰਪਲੋਈ ਆਫ ਦ ਕੰਪਨੀ ਯੂਜ਼ ਕਰਦੇ ਹੋ, ਤਾਂ ਤੁਸੀਂ ਇੱਕ ਤਰ੍ਹਾਂ ਦੀ ਕਿਸੇ ਕੰਪਨੀ ਦੀ ਕਾਰ ਯੂਜ਼ ਕਰ ਰਹੇ ਹੋ ਪ੍ਰਾਈਵੇਟਲੀ,
0: ਓਕੇ,
1: ਪ੍ਰਾਈਵੇਟ ਮੈਟਰ, ਜਿੱਦਾਂ ਬੱਚਿਆਂ ਨੂੰ ਸਕੂਲ ਛੱਡ ਆਏ, ਸ਼ੋਪਿੰਗ ਕਰ ਆਏ, ਗੇੜੀ ਮਾਰ ਆਏ,
0: ਸੋ ਕਹਿਣ ਨੂੰ ਤੁਹਾਡੀ ਹੈ ਪਰ ਉਹ ਬੇਸਿਕਲੀ ਕੰਪਨੀ
1: ਹੈ, ਕੰਪਨੀ ਦੀ। ਫਿਰ ਜਦੋਂ ਕੰਪਨੀ ਉਹ ਕੰਪਨੀ ਦੀ ਤੁਸੀਂ ਕਾਰ ਯੂਜ਼ ਕਰਦੇ ਹੋ ਪ੍ਰਾਈਵੇਟ ਮੈਟਰ ਲਈ, ਉਹਨੂੰ ਕਹਿੰਦੇ ਨੇ ਉਹਦੇ ਉੱਤੇ ਟੈਕਸ ਦੇਣਾ ਪੈਂਦਾ ਫ੍ਰਿੰਜ ਬੈਨੀਫਿਟ ਟੈਕਸ, ਕਿਉਂਕਿ ਤੁਸੀਂ ਆਪਣੇ ਡਾਇਰੈਕਟਰ ਨੂੰ ਬੈਨੀਫਿਟ ਦੇ ਰਹੇ
0: ਹੋ, ਓਕੇ,
1: ਕਾਰ ਚਲਾਉਣ ਦਾ,
0: ਕੰਪਨੀ ਡਾਇਰੈਕਟਰ ਨੂੰ ਬੈਨੀਫਿਟ ਦੇ ਰਹੀ
1: ਹੈ, ਐਗਜ਼ੈਕਟਲੀ, ਕਾਰ ਲਿਜਾਣ ਦਾ, ਚਲਾਉਣ ਦਾ। ਫਿਰ ਉਹ ਕਹਿੰਦੇ ਆ ਕਿ ਬੈਨੀਫਿਟ ਦੇ ਉੱਤੇ FBT ਟੈਕਸ ਲੱਗਦਾ,
0: ਓਕੇ,
1: ਤੇ ਇਹ ਕਾਫੀ ਚੀਜ਼ਾਂ ਸਾਡੇ ਕਾਫੀ ਜਾਣਿਆਂ ਨੂੰ ਪਤਾ ਹੀ ਨਹੀਂ ਹੈਗੀਆਂ ਕਿ ਬਈ FBT ਵੀ ਰਜਿਸਟਰ ਕਰਾਉਣਾ ਪੈਂਦਾ, ਔਰ ਕਾਫੀ ਅਕਾਊਂਟੈਂਟਸ ਵੀ ਅਨਫੋਰਚੂਨੇਟਲੀ ਐਜੂਕੇਟ ਨਹੀਂ ਕਰ ਪਾ ਰਹੇ। ਟੈਕਨੀਕਲੀ ਜੇ ਤੁਸੀਂ ਕੰਪਨੀ ਕਾਰ ਲਿੱਤੀ ਹੈ ਨਾ, ਤੁਸੀਂ FBT 'ਚ ਰਜਿਸਟਰੇਸ਼ਨ ਜ਼ਰੂਰ ਕਰਾਉਣੀ ਹੈ, ਚਾਹੇ ਤੁਸੀਂ ਨੀਲ ਪਾਓ ਬਾਅਦ ਚੋਂ,
0: ਓਕੇ। ਸੋ ਇਹ ਇਹ ਰਜਿਸਟਰੇਸ਼ਨ ਕਿਹੜੇ ਤਰੀਕੇ ਦੇ ਨਾਲ ਹੁੰਦੀ ਆ, ਆਪ ਕਰ ਸਕਦੇ ਆ ਜਾਂ
1: ATO ਜਿੱਦਾਂ GST ਕਰਦੇ ਆ ਆਪਾਂ ਰਜਿਸਟਰੇਸ਼ਨ,
0: ਓਕੇ,
1: ਇਹਦੇ ਤੁਹਾਡੇ ਅਕਾਊਂਟੈਂਟ ਵੀ ਕਰ ਸਕਦੇ, ਤੁਸੀਂ ਆਨਲਾਈਨ ਜਾ ਸਕਦੇ ਹੋ, ATO ਆਨਲਾਈਨ ਬਿਜ਼ਨਸ ਪੋਰਟਲ ਹੈ। ਐਕਚੁਅਲੀ ਕਈਆਂ ਨੂੰ ਆ ਵੀ ਨਹੀਂ ਪਤਾ, ਦੇਖੋ ਮਜ਼ੇਦਾਰ ਗੱਲ ਹੈ ਕਿ ਉਹਨਾਂ ਨੂੰ ਲੱਗਦਾ ਪਹਿਲਾਂ ਤਾਂ ਤੁਸੀਂ ਮਾਈ ਗਵ ਆਈ ਡੀ ਤੁਹਾਡੇ ਪਰਸਨਲ ਲਈ ਯੂਜ ਹੁੰਦੀ ਹੈ ਜਦੋਂ ਮਾਈ ਗਵ ਆਪਾਂ ਜਾਂਦੇ ਹਾਂ। ਦੂਜਾ ਬਿਜ਼ਨਸ ਲਈ ਹੈਗਾ, ਸਰਚ ਕਰੋ ਆਨਲਾਈਨ ਬਿਜ਼ਨਸ ਪੋਰਟਲ, ਉਹ 'ਚ ਜਾ ਕੇ ਤੁਸੀਂ ਆਪ ਆਪਣਾ ਮਾਈ ਆਈ ਡੀ ਨਾਲ ਲਿੰਕ ਕਰਕੇ ਤੁਹਾਡੇ ਜਿੰਨੇ ਬਿਜ਼ਨਸਿਸ ਹੈਗੇ ਨੇ ਉਹ ਸਾਰੇ ਲਿੰਕ ਆ ਜਾਣ, ਸਾਰਾ ਚਿੱਠਾ ਆ ਜਾਏਗਾ, ਤੁਹਾਨੂੰ ਅਕਾਊਂਟੈਂਟ ਦੀ ਲੋੜ ਨਹੀਂ ਹੈ।
0: ਮਾਈਗੋਵ ਦੀ ਤੇ ਐਪਲੀਕੇਸ਼ਨ ਤੁਹਾਡੇ ਫੋਨ ਤੇ ਕਰ ਸਕਦੇ ਤੁਸੀਂ,
1: ਮਾਈਗੋਵ ਦੇ ਵਿੱਚ ਐਪਲੀਕੇਸ਼ਨ, ਉਹਦੇ ਵਿੱਚ ਆਪਣੇ ਐਪਲੀਕੇਸ਼ਨ ਦੇ ਮਾਈ ਡਿਡਕਸ਼ਨਸ ਐਪਲੀਕੇਸ਼ਨ ਐਪ ਵੀ ਹੈਗੀ ਹੈ।
0: ਅੱਛਾ, ਉਹ ਅਲੱਗ
1: ਫੰਕਸ਼ਨ ਹੈ, ਉਹਦੇ ਵਿੱਚ ਹੀ ਆਈ ਥਿੰਕ।
0: ਓਕੇ,
1: ਉਹਦੇ ਵਿੱਚ ਕੀ ਹੈ ਕਿ ਤੁਸੀਂ ਜਿੱਦਾਂ ਕਈ ਸਿੰਪਲ ਰਿਟਰਨਸ ਹੁੰਦੀਆਂ ਔਰ ਉਹ ਸਾਰਾ ਇਨਫੋਰਮੇਸ਼ਨ ਉਹਦੇ ਵਿੱਚ ਕੋਈ ਕਰ ਸਕਦੇ ਕਿ ਕਿਹੜੀ ਕਿਹੜੀਆਂ ਮਾਈ ਡਿਡਕਸ਼ਨਸ ਲੈਣੀਆਂ।
0: ਓਕੇ,
1: ਉਹਦੇ ਲਈ ਜ਼ਰੂਰੀ ਹੈ ਕਿ ਲੋਗ ਬੁੱਕ ਮੈਥਡ ਯੂਜ਼ ਕਰਨ ਜਾਂ ਸੈਂਸ ਪਰ ਕਿਲੋਮੀਟਰ, ਇੱਦਾਂ ਹੀ ਦੋ ਹੋਮ ਮੈਥਡ ਹੈ, ਉਹਨਾਂ 'ਚ ਤੁਹਾਨੂੰ ਡਿਪੈਂਡ ਕਰਨਾ ਪੈਂਦਾ ਕਿ ਕਿਹੜਾ ਮੈਥਡ ਚੂਜ਼ ਕਰਦੇ। ਤੁਸੀਂ ਲੋਗ ਬੁੱਕ ਲਿੱਤਾ ਫਿਰ ਤੁਹਾਨੂੰ ਲੋਗ ਬੁੱਕ ਦੇ ਬਾਰੇ ਪੂਰਾ ਲਿਖਣਾ ਪਏਗਾ ਕਿ ਵੀ ਕਿੱਥੇ ਗਏ, ਕਿਉਂ ਗਏ, ਕਿੰਨਾ ਮਿਲੇ, ਉਹਦੇ ਡਿਟੇਲਸ, ਜਾਂ ਕਿ ਜੇ ਏਟੀਓ ਆਡਿਟ ਕਰੇ ਉਹਨਾਂ ਨੂੰ ਫੋਨ ਕਰਕੇ ਵੀ ਪੁੱਛੇਗੀ।
0: ਓਕੇ,
1: ਕਿ ਤੁਸੀਂ ਮਿਲੇ ਜਾਂ ਨਹੀਂ ਮਿਲੇ, ਐਵੇਂ ਤਾਂ ਨਹੀਂ ਤੁਸੀਂ ਬਸ ਐਵੇਂ ਲੀਕਾਂ ਪਾਈਆਂ ਹੀ ਆ।
0: ਹਾਂ, ਵੀ ਕਿਹੜੇ ਕਿਹੜੇ ਬੰਦੇ ਨੂੰ ਤੁਸੀਂ ਮਿਲੇ, ਸੋ ਕੰਮ ਦੇ ਨਾਲ ਰਿਲੇਟਡ ਸੀ ਜਾਂ ਉਹ ਨਹੀਂ ਸੀ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਆਲਵੇਜ਼ ਜਦੋਂ ਵੀ ਆਪਾਂ ਗੱਡੀ ਲੈ ਕੇ ਨਿਕਲਦੇ ਹਾਂ ਉਦੋਂ ਆਪਾਂ ਨੋਟ ਕਰ।
1: ਯੈਸ, ਗੱਡੀ ਜਿੱਦਾਂ ਇੰਜਨ ਸਟਾਰਟ ਕੀਤਾ ਉਸ ਤੋਂ ਪਹਿਲਾਂ
0: ਓਕੇ
1: ਲੌਗ ਬੁੱਕ 'ਚ ਲਿਖੋ ਕਿੱਥੇ ਜਾ ਰਹੇ, ਟਾਈਮ ਕੀ ਹੈ, ਕਿਸ ਪਰਪਸ ਲਈ ਜਾ ਰਹੇ, ਕਿਹਨੂੰ ਮਿਲਣ ਜਾ ਰਹੇ, ਉਹਦੇ ਕੰਟੈਕਟ ਡਿਟੇਲਸ। ਉੱਥੇ ਜਾ ਕੇ ਤੁਸੀਂ ਜਦੋਂ ਗੱਡੀ ਉਤਾਰੀ ਹੈ ਕਿੰਨੇ ਕਿਲੋਮੀਟਰ ਕਿਤੇ ਹੈ, ਫਿਰ ਉਹ ਤੋਂ ਬਾਅਦ ਵਾਪਸ ਜਦੋਂ ਤੁਸੀਂ ਆਏ ਹੋ ਵਾਪਸ ਰੱਖੀ ਹੈ ਉਹਦੇ ਕਿੰਨੇ ਕਿਲੋਮੀਟਰ ਹੈ, ਸੋ ਜਾਣ ਦੇ ਵੀ ਆਉਣ ਦੇ।
0: ਓਕੇ, ਤੇ ਇਹਦੇ ਵਿੱਚ ਜਿਹੜੇ ਮੰਨ ਲਓ ਪਰਸਨਲ ਯੂਜ਼ ਹੋ ਗਈ, ਕਿਉਂਕਿ ਜਦੋਂ ਆਪਾਂ ਮੰਨ ਲਓ ਬਿਜ਼ਨਸ ਦੇ ਲਈ ਆਪਾਂ ਰਨ ਕਰਦੇ ਹਾਂ ਤੇ ਉਹਦੇ 'ਚ ਪਰਸਨਲ ਤੇ ਥੋੜ੍ਹਾ ਬਹੁਤਾ ਮਿਕਸ ਹੋਣਾ ਹੀ ਹੋਣਾ, ਜਾਂਦੇ ਜਾਂਦੇ ਘਰੋਂ ਤੁਸੀਂ ਬੱਚੇ ਪਿੱਕ ਕਰ ਲਏ ਸਕੂਲ ਤੋਂ, ਜਾਂ ਤੁਸੀਂ ਆਪਣੇ ਕਿਸੇ ਸੌਦਾ ਪਤਾ ਲੈਣ ਤੁਸੀਂ ਚਲ ਗਏ ਘਰ ਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਡਿਕਲੇਅਰ ਕਰਨੀਆਂ।
1: ਹਾਂਜੀ, ਉਹ ਵੀ ਵਿੱਚ ਡਿਕਲੇਅਰ ਕਰਨੀਆਂ ਪੈਂਦੀਆਂ ਪੂਰਾ, ਤਾਂ ਕਿ ਤੁਸੀਂ ਉਹ ਕਲੇਮ ਨਾ ਕਰ ਪਾਓ।
0: ਤੇ ਇਹਦੇ 'ਚ ਪਰਸੈਂਟੇਜ ਫਿਰ ਕਿੱਦਾਂ ਕੱਢਦੇ ਨੇ ਇਹਦੀ?
1: ਇਹਦੀ ਪਰਸੈਂਟੇਜ ਵੀ ਜਿੱਦਾਂ ਪ੍ਰੋਪੋਰਸ਼ਨਲ ਮੈਥਡ ਕਹਿ ਲੈਂਦੇ ਹੋ ਤੁਸੀਂ।
0: ਓਕੇ,
1: ਇਹਦੇ ਵਿੱਚ ਤੁਸੀਂ ਪਰਸੈਂਟੇਜ ਇੱਦਾਂ ਈਅਰ ਐਂਡ ਆ ਕੇ ਤੁਸੀਂ ਦੇਖਦੇ ਹੋ ਕਿ ਆਈ ਥਿੰਕ ਅਪ ਟੂ 5,000 ਕਿਲੋਮੀਟਰ ਤੱਕ ਤੁਸੀਂ, ਤੁਹਾਨੂੰ ਆਈ ਥਿੰਕ ਇੰਨੀ ਟੈਨਸ਼ਨ ਵਾਲੀ ਲੋੜ ਨਹੀਂ, ਬਸ ਇਹ ਰੀਜ਼ਨਸ ਰੱਖੋ ਕਿ ਤੁਸੀਂ ਟਰੈਵਲ ਕੀਤਾ। ਅਗਰ ਤੁਸੀਂ ਉਹ ਤੋਂ ਉੱਪਰ ਗਏ ਹੋ ਫਿਰ ਤੁਹਾਨੂੰ ਉਹਦੀ ਪ੍ਰੋਪੋਰਸ਼ਨ ਦੇਖਣੀ ਪਵੇਗੀ ਕਿ ਕਿੰਨਾ ਪ੍ਰਾਈਵੇਟ ਸੀਗਾ ਪਰਸੈਂਟੇਜ, ਤੇ ਉਸ ਹਿਸਾਬ ਨਾਲ ਉਹਨੂੰ ਰਿਡਿਊਸ ਕਰਨਾ ਪਵੇਗਾ ਕਲੇਮ।
0: ਓਕੇ, ਸੋ ਅਦਰਵਾਈਜ਼ ਫਿਰ ਇਹਦਾ ਖਮਿਆਜ਼ਾ ਇਹਦਾ ਇਹ ਆ ਕਿ ਤੁਹਾਨੂੰ ਫਿਰ ਉਹ ਜਿਹੜਾ ਟੈਕਸ ਤੁਸੀਂ ਕਹਿ ਰਹੇ ਉਹ ਨਾਲ ਦੇਣਾ ਪਊਗਾ।
1: ਯੈਸ
0: ਜੀ, ਸੋ ਅਦਰਵਾਈਜ਼ ਹੋਰ ਕੋਈ ਇਸ ਤੋਂ ਇਲਾਵਾ ਕੋਈ ਪੈਨਲਟੀ ਇਹਦੀ?
1: ਨਹੀਂ, ਉਹ ਦੇਖੋ ਉਸ ਤੋਂ ਬਾਅਦ ਪੈਨਲਟੀ ਤਾਂ ਹਮੇਸ਼ਾ ਲੱਗਦੀ ਹੈ ਜੇ ਟੈਕਸ ਸ਼ਾਰਟਫਾਲ ਆਇਆ। ਫਿਰ ਤਿੰਨ ਤਰ੍ਹਾਂ ਦੀ ਪੈਨਲਟੀਜ਼ ਹੁੰਦੀਆਂ, ਲੈਕ ਆਫ ਰੀਜ਼ਨੇਬਲ ਕੇਅਰ 25% ਹੁੰਦੀ ਹੈ
0: ਜੀ,
1: ਰੈਕਲਨੈਸ 50% ਹੁੰਦੀ ਹੈ, ਔਰ ਇੰਟੈਂਸ਼ਨਲ ਡਿਸਰੀਗਾਰਡ 75% ਹੁੰਦੀ ਹੈ।
0: ਓਕੇ,
1: ਇਹ ਤਿੰਨ ਤਰ੍ਹਾਂ ਦੀਆਂ ਪੈਨਲਟੀਜ਼ ਲੱਗ ਸਕਦੀਆਂ
0: ਜੀ।
1: ਜੇ $100 ਤੁਸੀਂ ਟੈਕਸ ਦੇਣਾ ਬੰਦ ਹੈ ਤੇ ਉਹਦੇ ਉੱਤੇ 25% ਵੀ ਲੱਗ ਸਕਦੀ, 50% ਲੱਗ ਸਕਦੀ, 75% ਵੀ ਲੱਗ ਸਕਦੀ, ਮਤਲਬ 175 ਵੀ ਹੋ ਸਕਦਾ, 150 ਵੀ ਹੋ ਸਕਦਾ, 125 ਵੀ ਹੋ ਸਕਦਾ। ਉਹ ਤੋਂ ਉੱਪਰ ਫਿਰ ਤੁਹਾਡਾ ਸ਼ਾਰਟਫਾਲ ਇੰਟਰਸਟ ਚਾਰਜ ਲੱਗਦਾ, ਉਹ ਤੋਂ ਉੱਪਰ ਫਿਰ GST ਲੱਗਦਾ।
0: ਓਕੇ, ਸੋ ਕਾਫੀ ਕੁਛ ਆ। ਤੇ ATO ਦਾ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਹੁਣ AI ਬਹੁਤ ਯੂਜ਼ ਕਰ ਰਹੇ ਨੇ ਤੇ ਕਈ ਚੀਜ਼ਾਂ ਜਿਹੜੀਆਂ ਆਟੋਮੈਟਿਕਲੀ ਪਿੱਕ ਹੋ ਰਹੀਆਂ ਨੇ ਤੇ ਪਹਿਲਾਂ ਦੇ ਨਾਲੋਂ ਵੱਧ ਸ਼ਾਇਦ ਆਡਿਟ ਆਉਣਗੇ ਜਾਂ ਪਹਿਲਾਂ ਦੇ ਨਾਲੋਂ ਵੱਧ ਤੁਹਾਨੂੰ ਪੁੱਛਗਿੱਛ ਤੁਹਾਨੂੰ ਜਿਹੜੀ ਕਲੈਰੀਫਿਕੇਸ਼ਨ ਦੇਣੀ ਪਊਗੀ, ਉਹਦੇ ਬਾਰੇ ਕੀ ਅਪਡੇਟ ਆ?
1: ਦੇਖੋ, ਆਈ ਥਿੰਕ ਲੋਕਾਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਆਸਟ੍ਰੇਲੀਅਨ ਟੈਕਸ ਆਫਿਸ ਹੈ ਨਾ, ਦਿਸ ਇਜ਼ ਦ ਲੀਡਿੰਗ ਟੈਕਸ ਐਡਮਿਨਿਸਟ੍ਰੇਟਰ ਇਨ ਟਰਮਸ ਆਫ ਟੈਕਨੋਲੋਜੀ ਐਡਵਾਂਸਮੈਂਟ ਇਨ ਦ ਵਰਲਡ। ਮਤਲਬ ਇਹ ATO ਨੂੰ ਬਾਹਰ ਦੇ ਵੈਸਟਰਨ ਕੰਟਰੀਜ਼, ਤੁਹਾਡੇ US ਜਾਂ ਯੂਰਪ ਦੇਖਦਾ ਹੈ ਹੋਇਆ ਔਰ ਇਹ ਤੋਂ ਸਿੱਖਦਾ ਹੈ, ਇਹ ਇੰਨਾ ਫਾਸਟ ਚੱਲਦੇ ਨੇ ਬਾਕੀ ਰੈਸਟ ਆਫ ਦ ਵਰਲਡ। ਔਰ ਇਹਦਾ ਰੀਜ਼ਨ ਇਸ ਲਈ ਵੀ ਹੈ ਕਿਉਂਕਿ ਆਪਣੀ ਪਾਪੂਲੇਸ਼ਨ ਘੱਟ ਹੈ ਅਤੇ ਟੈਸਟਿੰਗ ਈਜ਼ੀ ਹੋ ਜਾਂਦੀ,
0: ਈਜ਼ੀ ਹੈ,
1: ਅਤੇ ਇਸ ਲਈ ਇੰਪਲੀਮੈਂਟੇਸ਼ਨ ਜਲਦੀ ਹੋ ਜਾਂਦੀ ਹੈ, ਅਤੇ ਉਹਦੇ ਕਾਰਨ ਹੁਣ ATO ਬਹੁਤ ਐਡਵਾਂਸ ਹੈ AI ਦੇ ਵਿੱਚ। ਆਟੋਮੇਸ਼ਨ, ਹੁਣ ਤੁਹਾਨੂੰ ਈਮੇਲਸ ਆਉਣੀਆਂ ਸ਼ੁਰੂ ਹੋ ਗਈਆਂ, ਅੱਗੇ ਕਈ ਚੀਜ਼ਾਂ ਨਹੀਂ ਹੁੰਦੀਆਂ ਸੀ, ਜਿੱਦਾਂ ਫੋਰ ਇਗਜ਼ਾਮਪਲ ਹੁਣ ਲੈਟਰਸ ਆ ਰਹੀਆਂ ਸੁਪਰਨੇਸ਼ਨ ਗਰੰਟੀ ਆਡਿਟਸ ਦੀਆਂ, ਉਹਦੇ ਵਿੱਚ ਲੋਕਾਂ ਨੇ ਥੋੜ੍ਹਾ ਜਿਹਾ ਲੇਟ ਕੀਤਾ ਹੋਇਆ, ਆਪਾਂ ਥੋੜ੍ਹੀ ਦੇਰ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਉਹਦੇ ਵਿੱਚ ਸੁਪਰਨੇਸ਼ਨ ਗਰੰਟੀ ਪੇ ਤਾਂ ਕਰਤਾ ਪਰ ਥੋੜ੍ਹਾ ਲੇਟ ਪੇ ਕੀਤਾ, ਪਰ ਉਸ ਤੋਂ ਬਾਅਦ ਉੱਥੇ

0: ਫਿਰ ਵੀ ਪੈਨਲਟੀ ਲੱਗ ਰਹੀ ਹੈ। ਹੁਣ ਪਹਿਲਾਂ ਇਹ ਅਵੇਲੇਬਿਲਟੀ ਇੰਨਾ ਇਨਫੋਰਮੇਸ਼ਨ ਛੇਤੀ ਨਹੀਂ ਹੁੰਦੀ ਸੀ, ਹੁਣ ਉਹ ਸਿੰਗਲ ਟੱਚ ਪੇਰੋਲ ਤੋਂ ਫਟਾਫਟ ਕੱਢ ਲੈਂਦੇ ਨੇ ਉਹਦੇ ਨਾਲ ਏਆਈ ਦੇ ਨਾਲ ਕਰਕੇ। ਫਿਰ ਉਸ ਤੋਂ ਬਾਅਦ ਅੱਗੇ ਕੀ ਹੁੰਦਾ ਸੀ, ਬੈਸ ਲੋਜਮੈਂਟਸ ਦੇ ਲੇਟ ਲੋਜਮੈਂਟ ਜਦੋਂ ਰਿਮਾਇੰਡਰ ਆਉਂਦੇ ਸੀ, ਇੱਕ ਰਿਮਾਇੰਡਰ ਆ ਗਿਆ ਲੋਜਮੈਂਟ ਕਰ ਦਿਓ, ਫਿਰ ਪਿਆਰ ਨਾਲ ਦੂਜਾ ਕਹਿੰਦਾ ਸੀ, ਫਿਰ ਸ਼ਾਇਦ ਕੁਛ ਕਹਿੰਦੇ ਵੀ ਨਹੀਂ ਸੀ। ਹੁਣ ਤੁਹਾਨੂੰ ਦੇਖਣ ਨੂੰ ਆ ਰਿਹਾ, ਹੁਣ ਸਿੱਧਾ ਦੋ ਤਿੰਨ ਰਿਮਾਇੰਡਰ ਤੋਂ ਬਾਅਦ ਪ੍ਰੋਸੀਕਿਊਸ਼ਨ ਲੈਟਰ ਆ ਜਾਂਦੀ ਵੀ ਸੀ ਕਿ ਮਤਲਬ ਤੁਸੀਂ ਕੋਰਟ 'ਚ ਜਾ ਕੇ ਆਪਣਾ ਡਿਫੈਂਸ ਕਰਨਾ, ਸਿੱਧਾ ਖਤਮ। ਨਹੀਂ ਤੁਸੀਂ ਕਰੋਗੇ, ਲੌਜ ਕਰੋਗੇ, ਤੇ ਤੁਹਾਨੂੰ ਸਿੱਧਾ ਇੱਕ ਪ੍ਰੋਪਰਲੀ ਈਵਨ ਸੈਂਟੈਂਸ ਹੋ ਸਕਦੀ ਹੈ ਔਰ ਪੈਨਲਟੀ ਹਾਇਰ ਹੋ ਸਕਦੀ ਹੈ। ਹੁਣ ਉਹ ਚੀਜ਼ਾਂ ਬੜੀਆਂ ਈਜ਼ੀ ਹੋ ਗਈਆਂ ਬਿਜ਼ਨਸ ਐਕਟੀਵਿਟੀਜ਼। ਤੋ ਏਆਈ ਤਾਂ ਦੇਖੋ ਜਿਤਨੀ ਟੈਕਨੋਲੋਜੀ ਬਾਹਰ ਹੈ ਹਮ ਯੂਜ਼ ਕਰ ਰਹੇ ਹਾਂ ਅਗਰ, ਤੋ ਗਵਰਨਮੈਂਟ ਤੋਂ ਕਰੇਗੀ ਨਾ ਜੀ।
1: ਸੋ ਉਹਨਾਂ ਕੋਲ ਤੇ ਹੋਰ ਰਿਸੋਰਸਿਸ, ਹੋਰ ਉਹਨਾਂ ਕੋਲ ਖਰਚਾ ਵੱਡਾ, ਉਹਨਾਂ ਕੋਲ ਪੈਸੇ ਵੱਡੇ, ਸੋਫਟਵੇਅਰ ਵੱਡੇ, ਸਾਡੇ ਕੋਲ ਉਹ ਨਹੀਂ ਆਉਣੇ ਜਿਹੜੇ ਉਹਨਾਂ ਕੋਲ ਪਹਿਲਾਂ ਆ ਜਾਣੇ। ਸੋ ਕਾਰੋਬਾਰ ਕਰ ਰਹੇ ਹਾਂ ਜਾਂ ਆਪਾਂ ਜੋਬ ਕਰ ਰਹੇ ਹਾਂ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜੋ ਵੀ ਕਰਕੇ ਤੇ ਤੁਸੀਂ ਇੱਕ ਆਪਣਾ ਏਜੰਟ ਤੁਸੀਂ ਫੀਸ ਦੇ ਰਹੇ ਹੋ ਤੇ ਦੈਟਸ ਇਟ, ਉਹ ਤੁਹਾਡੇ ਮੁਤਾਬਿਕ ਜੋ ਤੁਸੀਂ ਕਹਿੰਦੇ ਹੋ ਉਸ ਹਿਸਾਬ ਦੇ ਨਾਲ ਉਹ ਲੋਜਮੈਂਟਸ ਚੱਲਦੀਆਂ ਰਹਿੰਦੀਆਂ ਨੇ। ਪਰ ਹੋਰ ਬਹੁਤ ਸਾਰੀਆਂ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਜ਼ਿੰਮੇਵਾਰੀਆਂ ਨੇ ਜਿਹੜੀਆਂ ਸਾਨੂੰ ਨਿਭਾਉਣੀਆਂ ਪੈਣਗੀਆਂ। ਅਤੇ ਹੋਰ ਕੁਛ ਜਾਂਦੇ ਜਾਂਦੇ ਕੋਈ ਰਿਮਾਰਕਸ, ਕੁਛ ਮਤਲਬ ਕਰੰਟ ਇਸ ਸਿਚੁਏਸ਼ਨ ਦੇ ਵਿੱਚ ਜੋ ਹੁਣ ਚੱਲ ਰਿਹਾ ਆਪਾਂ ਜੁਲਾਈ ਦੇ ਮਹੀਨੇ 'ਚ?
0: ਆਈ ਥਿੰਕ ਕੁਛ ਚੀਜ਼ਾਂ ਇਹ ਹੈ ਕਿ ਕਾਫੀ ਚੇਂਜਿਸ ਆ ਰਹੀਆਂ ਹੈਗੀਆਂ। ਆਈ ਥਿੰਕ ਕਾਫੀ ਰੀਸੈਂਟ ਟੈਕਸ ਰਿਫੋਰਮਸ ਚੇਂਜਿਸ ਹੋਈਆਂ ਜੋ ਕਾਫੀ ਆਈ ਥਿੰਕ ਤੁਹਾਡੇ ਹਵਾਲੇ ਕਾਫੀ ਸਰੋਤਾਂ ਨੂੰ ਪਤਾ ਵੀ ਚੱਲ ਗਈਆਂ, ਨਿਊਜ਼ ਪੇਪਰਸ ਵੀ ਹੈ ਕਾਫੀ ਚੀਜ਼ਾਂ। ਪਰ ਆਈ ਥਿੰਕ ਮੇਰੀ ਜਾਣ ਵਾਲੀ ਜਾਣ ਤੋਂ ਪਹਿਲਾਂ ਐਡਵਾਈਸ ਇਹੀ ਹੈ ਕਿ ਪ੍ਰੋਐਕਟਿਵ ਰਹਿ ਕੇ ਜਿੱਥੇ ਤੁਹਾਨੂੰ ਲੱਗਦਾ ਨਾ ਕਿ ਤੁਹਾਡਾ ਐਗਜਿਸਟਿੰਗ ਅਕਾਊਂਟੈਂਟ ਹੋਇਆ ਕੀ ਹੈ, ਕਾਫੀ ਇਹ ਵੀ ਸੁਣਨ ਚ ਐਕਸਪੀਰੀਅੰਸ ਜੋ ਮੈਂ ਦੇਖਿਆ ਕਿ ਅਸੀਂ 20 ਸਾਲਾਂ ਦੇ ਸੇਮ ਅਕਾਊਂਟੈਂਟ ਤੋਂ ਹੈ, ਉਹ ਸਾਡਾ ਬਿਜ਼ਨਸ ਅਕਾਊਂਟੈਂਟ ਦੀ ਕੈਪੇਬਿਲਿਟੀ ਨੂੰ ਆਊਟਗ੍ਰੋਨ ਕਰ ਗਿਆ। ਮਤਲਬ ਉਹਨਾਂ ਦੀ ਹੁਣ ਪਹਿਲਾਂ ਉਹ ਛੋਟਾ ਜਿਹਾ ਬਿਜ਼ਨਸ ਹੁੰਦਾ ਸੀ, ਯੂਨੋ ਲੱਖ ਦੋ ਲੱਖ ਡਾਲਰ ਦੀ ਸੇਲ ਹੁੰਦੀ, ਹੁਣ ਅਸੀਂ ਜੇ ਮਿਲੀਅਨ ਕਮਾਉਣ ਲੱਗ ਗਏ ਹਾਂ, ਤਾਂ ਉਹ ਅਕਾਊਂਟੈਂਟ ਦੀ ਕੈਪੇਬਿਲਿਟੀ ਨਹੀਂ ਹੈ। ਉਹਦੇ ਵਿੱਚ ਆਪਣੇ ਅਕਾਊਂਟੈਂਟਸ ਨਾਲ ਗੱਲਬਾਤ ਕਰੋ, ਉਹਨਾਂ ਨਾਲ ਪਿਆਰ ਨਾਲ ਗੱਲ ਕਰਕੇ ਬੋਲੋ ਕਿ ਮੈਨੂੰ ਲੱਗਦਾ ਕਿ ਤੁਸੀਂ ਨੋਟ ਫਿਟ ਫੋਰ ਮਾਈ ਬਿਜ਼ਨਸ ਨਾਓ, ਆਈ ਮੇ ਨੀਡ ਟੂ ਚੇਂਜ ਅਨਦਰ ਅਕਾਊਂਟੈਂਟ ਔਰ ਨੀਡ ਟੂ ਗੈਟ ਅ ਟੈਕਸ ਸਪੈਸ਼ਲਿਸਟ। ਖਾਸ ਕਰ ਜਦੋਂ ਤੁਹਾਨੂੰ ਲੱਗਦਾ ਕਿ ਕੰਪਲੈਕਸ ਇਸ਼ੂਜ਼ ਹੈ। ਹੁਣ ਫੋਰ ਐਗਜ਼ਾਮਪਲ ਇੱਕ ਹੋਰ ਬੜੀ ਚੀਜ਼ ਹੈ ਜੋ ਆਪਾਂ ਸ਼ਾਇਦ ਇੰਪੋਰਟੈਂਟ ਹੈ ਕਿ ਅਸੀਂ ਕੰਪਨੀ ਦਾ ਬੈਂਕ ਅਕਾਊਂਟ ਆਪਣਾ ਬੈਂਕ ਅਕਾਊਂਟ ਲੈ ਕੇ ਚੱਲਦੇ ਹਾਂ, ਕੰਪਨੀ ਦੇ ਵਿੱਚ ਪੈਸਾ ਆਇਆ ਸਿੱਧਾ ਖਰਚੀ ਜਾਓ ਖਰਚੀ ਜਾਓ।
1: ਇਹ ਵੱਡਾ ਇੱਕ ਭੁਲੇਖਾ ਹੈ, ਜਦੋਂ ਕਿਤੇ ਪੰਗਾ ਪੈਂਦਾ ਉਦੋਂ ਪਤਾ ਲੱਗਦਾ
0: ਉਹ ਪੰਗਾ ਹੈ ਡਿਵ 7A ਦਾ। ਬੇਸਿਕਲੀ ਉਹ ਕੀ ਕਹਿੰਦੇ ਨੇ ਕਿ ਡਿਵ 7A ਕਹਿੰਦਾ ਕਿ ਬਈ ਜੇ ਤੁਸੀਂ ਕੰਪਨੀ ਚੋਂ ਪੈਸਾ ਕੱਢਿਆ ਉਹ ਤੁਹਾਡੇ ਲਈ 80 ATO ਕਹਿੰਦਾ ਉਹ ਡਿਵੀਡੈਂਟ ਆ, ਅਸੀਂ ਉਹ ਤੁਹਾਡੇ ਪਰਸਨਲ ਰਿਟਰਨ ਦੇ ਵਿੱਚ ਐਜ਼ ਆ ਇਨਕਮ ਲਵਾਂਗੇ ਜਿੰਨਾ ਵੀ ਪੈਸਾ ਤੁਸੀਂ ਕੱਢਿਆ ਓਵਰ ਦਾ ਪੀਰੀਅਡ ਆਫ 4 ਈਅਰਸ, ਤੇ ਉਹਦੇ ਉੱਤੇ ਪੈਨਲਟੀ ਵੀ ਲੱਗਦੀ ਹੈ। ਹੁਣ ਇਹ ਚੀਜ਼ਾਂ ਸ਼ਾਇਦ ਇੱਕ ਨੋਰਮਲ ਅਕਾਊਂਟੈਂਟ ਨੂੰ ਨਾ ਪਤਾ, ਬਿਕੋਜ਼ ਦੇ ਡੋਨਟ ਨੋ ਦਾ ਡਿਵ 7A ਲੈਜਿਸਲੇਸ਼ਨ। ਉਹਦੇ ਲਈ ਟੈਕਸ ਸਪੈਸ਼ਲਿਸਟ ਨੂੰ ਲਿਆਓ, ਐਡਵਾਈਜ਼ਰੀ ਲਓ। ਯੂਨੋ ਕਈ ਵਾਰੀ ਕੀ ਹੁੰਦਾ ਹੈ ਕਿ ਲੋਟ ਆਫ ਪੀਪਲ ਸੇ ਕਿ ਮੈਂ ਐਡਵਾਈਸ ਨਹੀਂ ਲੈਣੀ, ਐਡਵਾਈਸ ਇਜ਼ ਵੈਰੀ ਗੁੱਡ, ਪ੍ਰੋਐਕਟਿਵ ਲੈ ਕੇ ਰੱਖੋ, ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਪ੍ਰੋਟੈਕਟ ਵਟ ਯੂ ਬਿਲਡਿੰਗ। ਸਾਡਾ ਲੋਗੋ ਇਹੀ ਹੈ ਕਿ ਵੀ ਪ੍ਰੋਟੈਕਟ ਯੂ ਵਟ ਯੂ ਬਿਲਡਿੰਗ। ਤੋ ਆਈ ਥਿੰਕ ਇਹ ਬਹੁਤ ਚੀਜ਼ਾਂ ਜ਼ਰੂਰੀ ਹੈ ਕਿ ਐਜ਼ ਅ ਬਿਜ਼ਨਸ ਐਂਟਰਪ੍ਰੀਨਿਓਰ ਆਈ ਥਿੰਕ ਸਟੋਪ ਬਲੇਮਿੰਗ ਅਦਰਸ, ਸਟਾਰਟ ਬਲੇਮਿੰਗ ਯੂਰਸੈਲਫ ਐਂਡ ਟ੍ਰਾਈ ਟੂ ਡੂ ਰਾਈਟ ਥਿੰਗ ਫੋਰ ਯੂਰਸੈਲਫ ਐਂਡ ਫੋਰ ਯੋਰ ਬਿਜ਼ਨਸ ਐਂਡ ਫੋਰ ਯੋਰ ਫੈਮਿਲੀ।
1: ਕਈ ਵਾਰੀ ਜਾਂ ਫਿਰ ਬਹੁਤੀ ਵਾਰੀ ਤੁਹਾਡੇ ਅਕਾਊਂਟੈਂਟ, ਕਿਉਂਕਿ ਉਹਨਾਂ ਦੀ ਵੀ ਜ਼ਿੰਮੇਵਾਰੀ, ਉਹ ਤੁਹਾਨੂੰ ਦੱਸ ਦਿੰਦੇ ਆ ਆਪਣੇ ਢੰਗ ਦੇ ਨਾਲ, ਪਰ ਇਹ ਆ ਕਿ ਫਾਈਨਲ ਡਿਸੀਜ਼ਨ ਫਿਰ ਤੁਹਾਡਾ ਹੁੰਦਾ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਫ ਬਟ ਦੇ ਵਿੱਚ ਰਹਿ ਹੀ ਜਾਂਦੀਆਂ ਨੇ ਵੀ ਹਾਂਜੀ ਆਹ ਹੋ ਸਕਦਾ, ਬਾਕੀ ਤੁਹਾਡੀ ਮਰਜ਼ੀ ਹੈ ਨਾ। ਸੋ ਉੱਥੇ ਉਹ ਜਿਹੜੀਆਂ ਚੀਜ਼ਾਂ ਉਹ ਅੱਗੇ ਚੱਲ ਕੇ ਤੁਹਾਨੂੰ ਮਹਿੰਗੀਆਂ ਪੈ ਸਕਦੀਆਂ। ਖੈਰ ਕਾਫੀ ਇੰਟਰਸਟਿੰਗ ਮੋਡ ਦੇ ਉੱਤੇ ਅੱਜ ਸਾਡੀ ਕਨਵਰਸੇਸ਼ਨ ਜਿਹੜੀ ਆ ਉਹ ਪਹੁੰਚੀ ਹੈ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅੱਗੇ ਆਪਾਂ ਇੱਥੋਂ ਹੀ ਫਿਰ ਸ਼ੁਰੂ ਕਰਾਂਗੇ, ਹੋਰ ਬਹੁਤ ਸਾਰੇ ਸਵਾਲ ਤੁਹਾਡੀਆਂ ਗੱਲਾਂ ਦੇ ਵਿੱਚੋਂ ਗਾਂਹ ਨਿਕਲ ਰਹੇ ਨੇ ਆਪਣਾ ਅਕਾਊਂਟੈਂਟਸ ਦੇ ਲਿਹਾਜ਼ ਦੇ ਨਾਲ। ਜਿੱਦਾਂ ਜਿੱਦਾਂ ਆਪਾਂ ਉਹ ਕਹਿੰਦੇ ਵੀ ਉਹ ਅੱਗੇ ਅੱਗੇ ਗੱਲ ਕਰੀ ਜਾਈਦੀ, ਵਿੱਚੋਂ ਉੱਧੜਦਾ ਆਉਂਦਾ ਕੁਛ ਨਾ ਕੁਛ। ਸੁਪਰ ਦੇ ਬਾਰੇ ਤੁਸੀਂ ਮਾੜਾ ਜਿਹਾ ਜ਼ਿਕਰ ਕੀਤਾ, ਅਗਲੇ ਆਪਾਂ ਪ੍ਰੋਗਰਾਮਾਂ ਦੇ ਵਿੱਚ ਉਹਦੇ ਉੱਤੇ ਵੀ ਥੋੜ੍ਹਾ ਜਿਹਾ ਜ਼ਿਕਰ ਕਰਾਂਗੇ। ਹੋਰ ਕਿਹੜੇ ਕਿਹੜੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਆਪਾਂ ਕਟਹਿਰੇ 'ਚ ਖੜਨ ਤੋਂ ਆਪਾਂ ਬਚ ਸਕਦੇ ਹਾਂ, ਜਾਂ ਫਿਰ ਜਿੱਦਾਂ ਤੁਸੀਂ ਵਰਡ ਯੂਜ਼ ਕਰ ਰਹੇ ਹੋ ਪ੍ਰੋਐਕਟਿਵ ਆਪਾਂ ਰਹਿ ਸਕਦੇ ਹਾਂ। ਨਿਤਿਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ।
0: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਰਣਜੋਤ ਜੀ ਤੁਹਾਡਾ ਔਰ ਸਾਰੇ ਸਰੋਤਿਆਂ ਦਾ ਸੁਣਨ ਲਈ, ਐਂਡ ਗੋਡ ਬਲੈਸ ਐਵਰੀਵਨ।
1: ਥੈਂਕ ਯੂ ਜੀ। ਇਹ ਸਨ ਸਾਡੇ ਨਾਲ ਨਿਤਿਨ ਸੈਬੀ ਜੀ, ਸੈਬੀ ਐਟ ਪਾਰਟਨਰਸ। ਤੁਸੀਂ ਵਧੇਰੇ ਜਾਣਕਾਰੀ ਲੈਣੀ ਹੈ ਅਤੇ ਗੂਗਲ ਦੇ ਉੱਤੇ ਸਰਚ ਮਾਰ ਸਕਦੇ ਹੋ। ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਨੇ, ਅਤੇ ਇਹਨਾਂ ਦੀ ਖਾਸੀਅਤ ਮੈਂ ਵੇਖਦਾ ਵੀ ਕੋਈ ਨਿੱਕਾ ਮੋਟਾ ਵੀ ਕੋਈ ਇਸ਼ੂ ਕੋਈ ਇਹਨਾਂ ਦੇ ਆਉਂਦਾ ਵਾ ਧਿਆਨ ਦੇ ਵਿੱਚ, ਅਤੇ ਦਵਾ ਦਵਾ ਉਹਦੀ ਰੀਲ ਬਣਾ ਕੇ ਵੀ ਪਾ ਦਿੰਦੇ ਆ, ਅਤੇ ਇਹਨਾਂ ਨੂੰ ਇਹੋ ਹੀ ਹੁੰਦਾ ਕਿ ਬਿਜ਼ੀ ਰਹਿੰਦੇ ਮੈਂ 'ਚ ਬਾਅਦ 'ਚ ਮੈਂ ਭੁੱਲ ਨਾ ਜਾਵਾਂ, ਅਤੇ ਉਹ ਨਿੱਕੀਆਂ ਨਿੱਕੀਆਂ ਰੀਲਾਂ ਕਾਫੀ ਸਾਨੂੰ ਜਾਣਕਾਰੀ ਦੇ ਜਾਂਦੀਆਂ। ਸੋ ਉੱਥੇ ਵੀ ਤੁਸੀਂ ਜਾ ਕੇ ਤੇ ਵੇਖ ਸਕਦੇ ਹੋ। ਬਾਕੀ ਡਿਟੇਲ ਦੇ ਵਿੱਚ ਜਾਣਕਾਰੀਆਂ ਹਲੇ ਅੱਜ ਸਾਡਾ ਇਹ ਸੈਸ਼ਨ ਇੱਕ ਇੰਟਰੋਡਕਸ਼ਨ ਸੀ ਅਤੇ ਹੋਰ ਬਹੁਤ ਸਾਰੇ ਮੁੱਦੇ ਨੇ ਜਾਂ ਫਿਰ ਇਹੋ ਹੀ ਜਿਹੜੇ ਮੁੱਦੇ ਆਪਾਂ ਡਿਸਕਸ ਕੀਤੇ ਇਹਨਾਂ ਨੂੰ ਹੋਰ ਆਪਾਂ ਖੋਲ ਕੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਡਿਸਕਸ ਕਰਾਂਗੇ। ਫਿਲਹਾਲ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਰਹੋ, ਸੋਹਣਾ ਕਾਰੋਬਾਰ ਕਰਦੇ ਰਹੋ ਅਤੇ ਜੋ ਵੀ ਸਰ ਦਾ ਬਣਦਾ ਟੈਕਸ ਆ ਉਹ ਵੀ ਤੁਸੀਂ ਦਿੰਦੇ ਰਹੋ ਅਤੇ ਜੇਕਰ ਕੋਈ ਗਲਤੀ ਕਰ ਰਹੇ ਹੋ ਤਾਂ ਮਾਹਰਾਂ ਦੀ ਮਦਦ ਦੇ ਨਾਲ ਉਸ ਗਲਤੀ ਤੋਂ ਥੋੜ੍ਹਾ ਜਿਹਾ ਬਚ ਬਚਾ ਕੇ ਦਿਓ ਇਜਾਜ਼ਤ। ਰੱਬ ਰੱਖ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
3: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au। Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
5: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
6: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪ ਆਇਆ?
5: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
7: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
5: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
8: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
5: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇਨਸਾਈਟ ਰਿਪੋਰਟ ਪ੍ਰੋਗਰਾਮ ਲੈ ਕੇ ਹੋਏ ਹਾਂ ਹਾਜ਼ਰ। ਸਾਲ 1974 ਸੀ ਔਰ ਭਾਰਤ ਦਾ ਸੂਬਾ, ਭਾਰਤ ਦੀ ਸਟੇਟ ਬਿਹਾਰ ਸੀ, ਜਿੱਥੋਂ ਇੱਕ ਪ੍ਰੋਟੈਸਟ ਸ਼ੁਰੂ ਹੁੰਦਾ ਵਿਦਿਆਰਥੀਆਂ ਦੀ ਅਗਵਾਈ ਦੇ ਵਿੱਚ। ਔਰ ਇਸ ਦੀ ਅਗਵਾਈ ਕੌਣ ਕਰ ਰਹੇ ਹੁੰਦੇ ਨੇ ਉਸ ਵਕਤ? ਸਮਾਜਵਾਦੀ ਪਾਰਟੀ ਦੇ ਜਿਹੜੇ ਲੀਡਰ ਸੀ ਔਰ ਸੁਤੰਤਰਤਾ ਸੰਘਰਸ਼ ਦੇ ਵਿੱਚ ਵੀ ਆਪਣਾ ਯੋਗਦਾਨ ਦੇਣ ਵਾਲੇ ਜੈ ਪ੍ਰਕਾਸ਼ ਨਰਾਇਣ। ਅੰਦੋਲਨ ਦਾ ਪੂਰਾ ਜਿਹੜਾ ਇੱਕ ਮਕਸਦ ਸੀ ਉਹ ਸੀ ਉਸ ਵਕਤ ਉਸ ਦੌਰ ਦੇ ਵਿੱਚ ਭਾਰਤ ਦੀ ਅੰਦਰ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ, ਬੇਰੁਜ਼ਗਾਰੀ ਸੀ, ਮਹਿੰਗਾਈ ਸੀ, ਉਸ ਦੇ ਖਿਲਾਫ ਆਵਾਜ਼ ਚੁੱਕਣਾ। ਉਸ ਜੇ ਪੀ ਪ੍ਰੋਟੈਸਟ ਦੇ ਵਿੱਚ ਜਿਹੜਾ ਭਾਰਤ ਦੇ ਅੰਦਰ ਉਹ ਸ਼ੁਰੂ ਹੋਇਆ ਉਹ ਗਹਿਰਾਂਦਾ ਇੰਨਾ ਗਹਿਰਾ ਹੋ ਗਿਆ ਸੀ। ਜੇ ਪੀ ਅੰਦੋਲਨ ਦੇ ਨਾਮ ਨਾਲ ਹੀ ਉਹਦਾ ਜੈ ਪ੍ਰਕਾਸ਼ ਦਾ ਸ਼ੋਰਟ ਨੇਮ ਉਹਦੇ ਨਾਲ ਹੀ ਉਹ ਤੁਰਿਆ ਸੀ ਕਿ ਉਹਨੇ ਫਿਰ 79 ਦੇ ਵਿੱਚ ਜਾ ਕੇ ਜਿਹੜਾ ਐਮਰਜੈਂਸੀ ਲਗਵਾਤੀ, ਸਰਕਾਰ ਗਿਰਾਤੀ, ਸਰਕਾਰ ਨੂੰ ਗੋਡਿਆਂ ਭਾਰਾਂ ਦੇ ਲਈ ਮਜਬੂਰ ਕਰਤਾ। ਐਮਰਜੈਂਸੀ ਲਗਵਾਤੀ ਉਹਨਾਂ ਕਰਕੇ ਨਹੀਂ ਕਹਾਂਗੇ, ਪਰ ਸਰਕਾਰ ਇੰਨਾ ਡਰ ਗਈ ਸੀ, ਇੰਨਾ ਖੌਫ ਦੇ ਵਿੱਚ ਆ ਗਈ ਸੀ ਉਸ ਅੰਦੋਲਨ ਦੀ ਵਜ੍ਹਾ 'ਤੇ ਚੜ੍ਹਦੇ। ਔਰ ਜੈ ਪ੍ਰਕਾਸ਼ ਜਿਹੜੇ ਸੀ ਉਸ ਵਕਤ ਹਿੰਦੁਸਤਾਨ ਦੇ ਸਭ ਤੋਂ ਵੱਡੇ ਲੀਡਰ ਬਣ ਚੁੱਕੇ ਸੀ, ਬਲਕਿ ਪ੍ਰਧਾਨ ਮੰਤਰੀ ਤੋਂ ਵੀ ਉੱਪਰ ਦੀ, ਇੰਦਰਾ ਗਾਂਧੀ ਤੋਂ ਵੀ ਉੱਪਰ ਦੀ ਉਹਨਾਂ ਦੀ ਸ਼ਖਸੀਅਤ ਜਾ ਚੁੱਕੀ ਸੀ। ਖੈਰ ਉਸ ਤੋਂ ਜਦੋਂ ਇਹ ਐਮਰਜੈਂਸੀ ਲੱਗੀ ਸੀ ਔਰ ਉਸੇ ਸਾਲ ਦੇ ਵਿੱਚ ਇੰਡੀਆ ਦੀ ਇੱਕ ਹੋਰ ਸਟੇਟ ਸੀ ਆਸਾਮ, ਉੱਥੇ ਆਲ ਆਸਾਮ ਸਟੂਡੈਂਟਸ ਯੂਨੀਅਨ ਦੀ ਤਰਫ ਤੋਂ ਇੱਕ ਪ੍ਰੋਟੈਸਟ ਸ਼ੁਰੂ ਕੀਤਾ ਜਾਂਦਾ ਔਰ ਲਗਭਗ ਅਗਲੇ 6 ਸਾਲ ਉਹ ਪ੍ਰੋਟੈਸਟ ਚੱਲਦਾ। ਉਹ ਵੀ ਪ੍ਰੋਟੈਸਟ ਜਿਹੜਾ ਸੀ ਉਹ ਵੀ ਲੋਕਲ ਸਟੂਡੈਂਟਸ ਨੇ ਸਟਾਰਟ ਕੀਤਾ ਸੀ ਉੱਥੋਂ ਦੇ ਕਾਲਜਾਂ ਦੇ, ਉੱਥੋਂ ਦੇ ਯੂਨੀਵਰਸਿਟੀ ਦੇ, ਅਸਮ ਦੇ ਵਿੱਚ। ਔਰ ਉਹ ਕਹਿ ਰਹੇ ਸੀਗੇ ਕਿ ਸਾਡੇ ਇੱਥੇ ਇੰਨੀ ਘੁਸਪੈਠ ਕੀਤੀ ਜਾ ਰਹੀ ਹੈ ਬਾਂਗਲਾਦੇਸ਼ ਤੋਂ ਜਿਹੜੇ ਲੋਕ ਦਾਖਲ ਕੀਤੇ ਜਾ ਰਹੇ ਨੇ ਸਰਕਾਰ ਦੀ ਤਰਫ ਤੋਂ, ਜਿਹਦੇ ਚੱਲਦੇ ਆ ਅਸਾਮ ਦਾ ਜਿਹੜਾ ਕਲਚਰ ਆ ਉਹ ਖਤਮ ਹੋ ਕੇ ਰਹਿ ਗਿਆ। ਅਤੇ ਇਸੇ ਹੀ ਤਰੀਕੇ ਦੇ ਨਾਲ 90s ਦੇ ਦੌਰ ਦੇ ਵਿੱਚ ਵੀ ਇੱਕ ਪ੍ਰੋਟੈਸਟ ਹੋਇਆ ਸੀ ਜਿਹਨੂੰ ਮੰਡਲ ਕਮਿਸ਼ਨ ਦੇ ਵਿਰੁੱਧ ਸ਼ੁਰੂ ਹੋਇਆ ਇੱਕ ਅੰਦੋਲਨ ਕਿਹਾ ਜਾ ਸਕਦਾ। ਮੰਡਲ ਕਮਿਸ਼ਨ ਅਸਲ ਦੇ ਵਿੱਚ ਭਾਰਤ ਦੀ ਸਰਕਾਰ ਦੀ ਤਰਫ ਤੋਂ ਮੰਡਲ ਆਯੋਗ ਇੱਕ ਬਿਠਾਇਆ ਗਿਆ ਸੀ ਭਾਰਤ ਦੇ ਵਿੱਚ ਜਦੋਂ ਵੀ ਪੀ ਸਿੰਘ ਪ੍ਰਧਾਨ ਮੰਤਰੀ ਹੁੰਦੇ ਸੀ, ਤਾਂ ਉਹਨਾਂ ਨੇ ਓ ਬੀ ਸੀ ਕੈਟਾਗਰੀ ਦੇ ਲਈ, ਜਿਵੇਂ ਇੱਕ ਬੀ ਸੀ ਕੈਟਾਗਰੀ ਹੁੰਦੀ ਹੈ, ਇੱਕ ਐੱਸ ਸੀ ਕੈਟਾਗਰੀ ਹੁੰਦੀ ਹੈ, ਇੱਕ ਓ ਬੀ ਸੀ ਅਦਰ ਬੈਕਵਰਡ ਕਲਾਸਿਸ, ਉਹਨਾਂ ਦੇ ਵਾਸਤੇ 27% ਰਾਖਵਾਂ ਕਰਨ ਲਾਗੂ ਕਰਨ ਦੀ ਗੱਲ ਕੀਤੀ ਸੀ। ਔਰ ਇਸੇ ਦਾ ਵਿਰੋਧ ਆਮ ਵਿਦਿਆਰਥੀਆਂ ਨੇ ਭਾਰਤ ਭਰ ਦੇ ਵਿੱਚ ਕੀਤਾ ਸੀਗਾ ਔਰ ਕਿਹਾ ਸੀ ਕਿ ਇਹਦੇ ਨਾਲ ਨੌਕਰੀਆਂ ਤੋਂ ਲੈ ਕੇ ਸਿੱਖਿਆ ਤੋਂ ਲੈ ਕੇ ਹਰ ਇੱਕ ਸੈਕਟਰ ਦੇ ਵਿੱਚ ਜਦੋਂ ਰੈਜ਼ਰਵੇਸ਼ਨ ਇੰਨੀ ਜ਼ਿਆਦਾ ਵੱਧ ਜਾਏਗੀ ਤਾਂ ਮੁਕਾਬਲੇਬਾਜ਼ੀ ਘਟੇਗੀ, ਸਿਰਫ ਰੈਜ਼ਰਵੇਸ਼ਨ ਦੇ ਆਧਾਰ ਦੇ ਉੱਤੇ ਕਿਸੇ ਨੂੰ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ। ਇਹਨੂੰ ਲੈ ਕੇ ਭੁੱਖ ਹੜਤਾਲਾਂ ਹੋਈਆਂ ਸੀ, ਉਦੋਂ ਸੜਕਾਂ ਜਾਮ ਹੋ ਗਈਆਂ ਸੀ ਔਰ ਆਤਮਦਾਹ ਵੀ ਲੋਕ ਕਰਨ ਲੱਗ ਪਏ ਸੀ। ਉਹ ਅੰਦੋਲਨ ਕਾਫੀ ਜ਼ਿਆਦਾ ਜਿਹੜਾ ਇੰਟੈਂਸ ਹੋ ਚੁੱਕਿਆ ਸੀ। ਅਤੇ ਇਸ ਕਿਸਮ ਦੇ ਜਿਹੜੇ ਅੰਦੋਲਨ ਨੇ ਉਹ ਵਿਦਿਆਰਥੀਆਂ ਦੀ ਤਰਫ ਤੋਂ ਅਕਸਰ ਕੀਤੇ ਜਾਂਦੇ ਰਹੇ ਹੈਗੇ ਨੇ। ਅਤੇ ਹੁਣ ਜਿਹੜਾ ਕਾਂਗਰਸ ਜਨਤਾ ਪਾਰਟੀ ਨੂੰ, ਜਿਹਨੂੰ ਜੈਨਜ਼ੀ ਅੰਦੋਲਨ ਵੀ ਕਿਹਾ ਜਾ ਰਿਹਾ ਹੈਗਾ ਹੈ, ਉਹ ਵੀ ਕਾਫੀ ਜ਼ਿਆਦਾ ਉਸੇ ਤਰੀਕੇ ਦੇ ਨਾਲ ਜਿਵੇਂ ਜੇ ਪੀ ਅੰਦੋਲਨ ਸੀ ਜਾਂ ਜੇ ਪੀ ਪ੍ਰੋਟੈਸਟ ਸੀ, ਇਹ ਸੀ ਜੇ ਪੀ ਪ੍ਰੋਟੈਸਟ ਸੀ। ਹਾਲਾਂਕਿ ਸੀ ਫੋਰ ਕਾਂਗਰਸ ਔਰ ਉਹ ਸਾਰੀ ਕਹਾਣੀ ਤੁਹਾਨੂੰ ਪਤਾ ਹੀ ਹੈ, ਭਾਰਤੀ ਮੀਡੀਆ ਚੈਨਲਸ ਨੇ ਉਹ ਦਿਖਾ ਦਿੱਤੀ ਹੈ, ਦਰਸਾ ਦਿੱਤੀ ਹੈ। ਇਹ ਤਾਂ ਸਿਰਫ ਪ੍ਰੋਟੈਸਟ ਦੀ ਇੱਕ ਗੱਲ ਤੁਹਾਡੇ ਤੱਕ ਰੱਖੀ ਸੀ। ਅਸਲ ਦੇ ਵਿੱਚ ਅੱਜ ਜਿਸ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਨੀ ਹੈਗੀ ਉਹ ਨੀਟ ਯੂ ਜੀ ਦੀ ਪ੍ਰੀਖਿਆ ਦੇ ਬਾਰੇ ਗੱਲ ਕਰਨੀ ਹੈ। ਅਸਲ ਦੇ ਵਿੱਚ ਜਿਹੜੀਆਂ ਨੀਟ ਯੂ ਜੀ ਦੀਆਂ ਪ੍ਰੀਖਿਆਵਾਂ ਨੇ ਇਹਦੇ ਬਾਰੇ ਨਾ ਬੜਾ ਰੌਲਾ ਤੁਸੀਂ ਅਲੱਗ ਅਲੱਗ ਮੀਡੀਆ ਚੈਨਲਸ ਦੇ ਵਿੱਚ ਸੁਣ ਲਿਆ, ਪਰ ਮੈਂ ਜਿਸ ਚੀਜ਼ ਦੀ ਉਮੀਦ ਰੱਖ ਰਿਹਾ ਸੀ ਕਿ ਜਿਸ ਜਾਣਕਾਰੀ ਦੀ ਮੈਂ ਐਜ਼ ਅ ਲੇਮੈਨ, ਐਜ਼ ਐਨ ਆਡੀਅੰਸ ਮੈਂ ਉਮੀਦ ਕਰ ਰਿਹਾ ਸੀਗਾ ਕਿ ਜਾਣਕਾਰੀ ਮੈਨੂੰ ਮਿਲੂਗੀ, ਉਹ ਮੈਨੂੰ ਕਿਤੋਂ ਮਿਲੀ ਨਹੀਂ। ਸੋ ਸੋਚਿਆ ਕਿ ਰੇਡੀਓ ਦੇ ਉੱਤੇ ਖੁਦ ਮੈਂ ਹੀ ਕਿਉਂ ਨਾ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਇਨਸਾਈਟ ਰਿਪੋਰਟ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕਾਂ ਤੱਕ ਉਹਦੀਆਂ ਜਵਾਬਦੇਹੀਆਂ ਉਹ ਪਹੁੰਚੀਆਂ ਨਹੀਂ ਹੋਣਗੀਆਂ ਕਿ ਅਸਲ ਦੇ ਵਿੱਚ ਇਹ ਨੀਟ ਪ੍ਰੀਖਿਆ ਹੈ ਕੀ। ਨੀਟ ਯਾਨੀ ਕਿ NEET, ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ। ਇੰਡੀਆ ਦੇ ਵਿੱਚ ਜਿਹੜੇ ਵੀ ਮੈਡੀਕਲ ਕੋਰਸਿਸ ਨੇ ਉਹਨਾਂ ਦੇ ਲਈ ਇੱਕ ਐਂਟਰੈਂਸ ਪ੍ਰੀਖਿਆ ਲਈ ਜਾਂਦੀ ਹੈਗੀ ਹੈ, ਉਹਨੂੰ ਨੀਟ ਦੀ ਪ੍ਰੀਖਿਆ ਕਹਿੰਦੇ ਹੈਗੇ ਨੇ। ਔਰ ਇਹ ਕਿਵੇਂ ਇਹਦਾ ਸਰੂਪ ਬਦਲਿਆ ਉਹ ਵੀ ਤੁਹਾਨੂੰ ਦੱਸਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪਰ ਨੀਟ ਦਾ ਇਮਤਿਹਾਨ ਇੰਡੀਆ ਦੇ ਵਿੱਚ ਜੇ ਤੁਸੀਂ MBBS ਯਾਨੀ ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਾਇੰਸ, ਇਹ ਅੰਡਰ ਗ੍ਰੈਜੂਏਟ ਪ੍ਰੀਖਿਆ ਹੈ। ਨੀਟ UG ਵੀ ਕਹਿ ਦਿੰਦੇ ਨੇ ਕਿਉਂਕਿ ਅੰਡਰ ਗ੍ਰੈਜੂਏਟ ਕੋਰਸਿਸ ਨੇ ਸਾਰੇ। ਅੰਡਰ ਗ੍ਰੈਜੂਏਟ ਯਾਨੀ ਕਿ 12ਵੀਂ ਤੋਂ ਬਾਅਦ ਤੁਸੀਂ
ਐਂਟਰੈਂਸ ਦਿੰਦੇ ਹੋ ਨੀਟ ਦਾ, ਨੀਟ ਦੀ ਪ੍ਰੈਪਰੇਸ਼ਨ ਕਰਦੇ ਹੋ, ਕਈ ਕਈ ਮਹੀਨਿਆਂ ਤੱਕ ਪ੍ਰੈਪਰੇਸ਼ਨ ਕੀਤੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਇਹ ਜਾ ਕੇ ਪ੍ਰੀਖਿਆ ਦਿੱਤੀ ਜਾਂਦੀ ਹੈ। ਸੋ ਜਦੋਂ ਨੀਟ ਦੀ ਪ੍ਰੀਖਿਆ ਆਉਂਦੀ ਹੈ ਤਾਂ ਤੁਸੀਂ ਜਾਂ ਤਾਂ MBBS ਕਰਦੇ ਹੋ ਉਸ ਤੋਂ ਬਾਅਦ, ਜਾਂ ਆਪਣੀ ਰੈਂਕ ਦੇ ਅਕੋਰਡਿੰਗ BDS ਕਰਦੇ ਹੋ ਯਾਨੀ ਬੈਚਲਰ ਆਫ ਡੈਂਟਲ ਸਾਇੰਸ, ਜਾਂ BAMS ਕਰਦੇ ਹੋ ਯਾਨੀ ਬੈਚਲਰ ਆਫ ਆਯੁਰਵੈਦਿਕ ਮੈਡੀਸਨ ਸਾਇੰਸ, ਜਾਂ ਫਿਰ BHMS ਯਾਨੀ ਹੋਮਿਓਪੈਥੀ ਦੇ। ਸੋ ਇਹ ਅਲੱਗ

ਗੱਲ, ਅੱਜ ਦੀ ਤਰੀਕ ਦੇ ਵਿੱਚ ਇਹ ਪ੍ਰੀਖਿਆ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਹੈ। ਕਿਵੇਂ ਹੁੰਦੀ ਹੈ ਪ੍ਰੀਖਿਆ, ਕਿਸ ਤਰੀਕੇ ਦੇ ਨਾਲ ਇਹਦੇ ਨੰਬਰਸ ਜਿਹੜੇ ਨੇ ਦੱਸੇ ਜਾਂਦੇ ਹੈਗੇ ਨੇ, ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ। ਪਰ ਇਹਦਾ ਥੋੜ੍ਹਾ ਜਿਹਾ ਬੈਕਗਰਾਊਂਡ ਸਮਝ ਲਓ ਕਿ ਇਸ ਵਾਰ ਇਹ ਰੌਲਾ ਕਿਉਂ ਪੈ ਗਿਆ। ਹੁਣ ਇਸ ਸਾਲ 2026 ਦੇ ਵਿੱਚ 3 ਮਈ ਨੂੰ ਨੀਟ ਦਾ ਐਗਜ਼ਾਮ ਹੁੰਦਾ, ਆਲ ਇੰਡੀਆ ਦੇ ਵਿੱਚ ਹੁੰਦਾ, ਜ਼ਾਹਰ ਜੀ ਗੱਲ ਹੈ। ਪੂਰੇ ਭਾਰਤ ਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਨੇ 12ਵੀਂ ਤੋਂ ਬਾਅਦ 1-1 ਸਾਲ ਜਾਂ 2-2 ਸਾਲ ਆਪਣੇ ਡਰੋਪ ਕਰਕੇ ਯਾਨੀ ਜ਼ਾਹਰ ਜੀ ਗੱਲ ਹੈ ਕਿ ਉਹ ਕੋਈ ਹੋਰ ਪੜ੍ਹਾਈ ਨਹੀਂ ਕਰ ਰਹੇ ਹੁੰਦੇ, ਉਹ ਸਿਰਫ ਔਰ ਸਿਰਫ ਇਸੇ ਐਂਟਰੈਂਸ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਕਿ ਇਹ ਇੱਕ ਵਾਰ ਕਲੀਅਰ ਹੋ ਗਿਆ ਐਂਟਰੈਂਸ ਤਾਂ ਫਿਰ ਐਡਮਿਸ਼ਨ ਸਾਨੂੰ ਮਿਲ ਜਾਏਗੀ, ਚਾਹੇ MBBS 'ਚ ਮਿਲੇ, ਚਾਹੇ BDS 'ਚ ਮਿਲੇ, ਚਾਹੇ BHMS 'ਚ ਮਿਲੇ, ਚਾਹੇ ਕਿਸੇ ਵੀ ਮੈਡੀਕਲ ਸਟਰੀਮ ਦੇ ਵਿੱਚ ਉਹਨਾਂ ਨੂੰ ਡਾਕਟਰ ਬਣਨ ਦੇ ਲਈ ਦਾਖਲਾ ਮਿਲ ਜਾਏ, ਅਤੇ ਫਿਰ ਉਹ ਉਸਦੀ ਪੜ੍ਹਾਈ ਕਰਕੇ ਫਿਰ ਪ੍ਰੈਕਟਿਸਡ ਡਾਕਟਰ ਬਣਨਗੇ। ਚੰਗੀ ਚੀਜ਼ ਹੈ, ਇੱਥੇ ਤੱਕ ਤਾਂ ਸੁਣਨ ਦੇ ਵਿੱਚ ਕੁਝ ਵੀ ਅਜੀਬ ਨਹੀਂ ਲੱਗ ਰਿਹਾ ਹੈਗਾ। ਸੋ 3 ਮਈ ਨੂੰ ਇਹ ਐਗਜ਼ਾਮ ਹੋਇਆ ਸੀ, ਉਹਦੇ ਲਈ 3 ਮਈ 2026 ਨੂੰ ਹੋਇਆ ਸੀ, ਪਰ ਪਿਛਲੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਜਿਹੜੇ ਦਿਨ ਰਾਤ ਬੱਚੇ ਮਿਹਨਤ ਕਰ ਰਹੇ ਸੀਗੇ ਇਸ ਪ੍ਰੀਖਿਆ ਦੇ ਲਈ, ਉਹ ਜਾਂਦੇ ਨੇ ਆਮ ਦੇ ਤਰੀਕੇ ਦੇ ਨਾਲ। ਉਹਨਾਂ ਨੂੰ ਲੱਗਦਾ ਕਿ ਹਰ ਸਾਲ ਇਹ ਪ੍ਰੀਖਿਆ ਹੁੰਦੀ ਹੈ, ਹਰ ਸਾਲ ਮਈ ਮਹੀਨੇ ਦੇ ਵਿੱਚ ਹੁੰਦੀ ਹੈ, ਔਰ ਉਹ ਜਾਂਦੇ ਨੇ ਇਹ ਸੋਚ ਕੇ ਕਿ ਇਸ ਵਾਰ ਸ਼ਾਇਦ ਉਹ ਆਪਣੀ ਲੱਕ ਅਜ਼ਮਾਣਗੇ, ਸ਼ਾਇਦ ਉਹਨਾਂ ਦਾ ਨੰਬਰ ਲੱਗ ਜਾਏਗਾ। ਜਾਂਦੇ ਨੇ, ਪ੍ਰੀਖਿਆ ਦਿੰਦੇ ਨੇ, ਪ੍ਰੀਖਿਆ ਦਾ ਰਿਜ਼ਲਟ ਆਵੇ ਇਸ ਤੋਂ ਪਹਿਲਾਂ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਜਾਂਦੀ ਹੈ। ਅਧਿਕਾਰਕ ਤੌਰ 'ਤੇ ਕਿਹਾ ਜਾਂਦਾ ਕਿ ਨੀਟ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਨੀਟ ਦਾ ਜਿਹੜਾ ਐਗਜ਼ਾਮ ਹੋਇਆ ਸੀ, ਜਿਨ੍ਹਾਂ ਜਿਨ੍ਹਾਂ ਵਿਦਿਆਰਥੀਆਂ ਨੇ ਦਿੱਤਾ ਸੀ, ਉਹ ਕੈਂਸਲ ਹੈ। ਨੋ ਮੈਟਰ ਤੁਹਾਡਾ ਰਿਜ਼ਲਟ ਕੀ ਹੈ, ਵੈਲਿਡ ਨਹੀਂ ਹੋਏਗਾ, ਜਾਂ ਰਿਜ਼ਲਟ ਤਾਂ ਹੈ ਹੀ ਨਹੀਂ, ਪਰ ਉਸ ਪ੍ਰੀਖਿਆ ਨੂੰ ਵੈਲਿਡ ਨਹੀਂ ਮੰਨਿਆ ਜਾਏਗਾ। ਤਾਂ ਚਾਹੇ ਤੁਸੀਂ ਕਹੋ ਕਿ ਮੈਂ ਤਾਂ ਸਾਰੇ ਦੇ ਸਾਰੇ ਕੁਐਸਚਨ ਸਹੀ ਕੀਤੇ ਸੀਗੇ, ਇੰਨਾ ਕੌਨਫੀਡੈਂਟ ਹੈ, ਫਿਰ ਕੀ ਹੋ ਗਿਆ, ਰੱਦ ਕਰਤੀ। ਸਰਕਾਰ ਹੈ, ਤੁਸੀਂ ਸਾਲ ਤੋਂ 2 ਸਾਲ ਤੋਂ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ, ਕਾਰਨ ਕੀ ਦੱਸੇ ਗਏ ਕਿ ਇਸ ਜਿਹੜਾ ਐਗਜ਼ਾਮੀਨੇਸ਼ਨ ਸੀਗਾ ਇਹਦੇ ਕੁਝ ਕੁ ਸ਼ਹਿਰਾਂ ਦੇ ਵਿੱਚ ਕੁਝ ਕੁ ਜਿਹੜੇ ਟੈਲੀਗ੍ਰਾਮ ਦੇ ਖਾਤੇ ਸੀਗੇ ਉਹਨਾਂ ਤੋਂ ਕੁਝ ਅਨਸਰਸ ਜਿਹੜੇ ਕੁਐਸਚਨਸ ਜਿਹੜੇ ਸੀਗੇ ਅਨਸਰ ਨਹੀਂ ਕੁਐਸਚਨਸ ਜਿਹੜੇ ਸੀਗੇ ਆਲਰੇਡੀ ਲੀਕ ਕਰ ਦਿੱਤੇ ਗਏ ਸੀਗੇ, ਸਾਰੇ ਦੇ ਸਾਰੇ ਨਹੀਂ ਪਰ ਕੁਝ ਕੁ ਕੁਐਸਚਨਸ। ਐਗਜ਼ਾਮ ਦਾ ਫਾਰਮੈਟ ਕੀ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਅੱਗੇ ਚੱਲ ਕੇ। ਸੋ ਕੁਝ ਕੁਐਸਚਨ ਜਿਹੜੇ ਲੀਕ ਕਰ ਦਿੱਤੇ ਗਏ ਸੀ, ਇਸ ਕਰਕੇ ਇਸ ਪ੍ਰੀਖਿਆ ਨੂੰ ਨਹੀਂ ਕਰਵਾਇਆ ਜਾ ਸਕਦਾ। CBI ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ, ਅਤੇ ਫਿਰ ਬੜਾ ਸਾਰਾ ਰੌਲਾ ਹੋਣ ਲੱਗਿਆ ਕਿ NTA ਜਿਹੜੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਹੈ ਜਿਹੜੀ ਇਸ ਐਗਜ਼ਾਮ ਨੂੰ ਕਰਵਾਉਂਦੀ ਹੈ, ਉਹ ਕਿਉਂ ਨਹੀਂ ਇਸ ਨੂੰ ਸਕਸੈਸਫੁਲੀ ਕਰਵਾ ਪਾਉਂਦੀ, ਕਿਉਂ ਨਹੀਂ ਇਸ ਕਰਕੇ ਉੱਠਿਆ। ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ, ਬਾਰ ਬਾਰ ਹੁੰਦਾ ਰਿਹਾ ਸੀ। ਪ੍ਰੋਗਰਾਮ ਪੂਰਾ ਧਿਆਨ ਨਾਲ ਸੁਣ ਲਿਓ, ਐਂਡ ਤੱਕ ਸਾਰੀ ਕਹਾਣੀ ਕਲੀਅਰ ਹੋ ਜਾਣੀ ਹੈ। ਸੋ ਦੁਬਾਰਾ ਐਗਜ਼ਾਮ ਹੁੰਦਾ, ਜਿਹੜਾ ਉਹ ਪਹਿਲੀ ਵਾਰ ਇਸ ਸਾਲ ਦਾ ਐਗਜ਼ਾਮ ਹੋਇਆ ਸੀ 3 ਮਈ ਵਾਲਾ, ਜਿਹੜਾ 12 ਮਈ ਨੂੰ ਕੈਂਸਲ ਕਰ ਦਿੱਤਾ ਜਾਂਦਾ, ਉਹਦੀ ਬਜਾਏ ਰੀ ਐਗਜ਼ਾਮ ਕੀਤਾ ਜਾਂਦਾ। 21 ਜੂਨ ਨੂੰ ਦੁਬਾਰਾ ਐਗਜ਼ਾਮ ਹੁੰਦਾ, ਹਾਲਾਂਕਿ ਕੋਈ ਐਕਸਟਰਾ ਫੀਸ ਨਹੀਂ ਵਿਦਿਆਰਥੀਆਂ ਤੋਂ ਲਈ, ਪਰ 20 ਲੱਖ ਸਟੂਡੈਂਟਸ ਦੁਬਾਰਾ ਤੋਂ ਐਗਜ਼ਾਮ ਦਿੰਦੇ ਨੇ, 4 ਲੱਖ ਸਟੂਡੈਂਟਸ ਘੱਟ ਜਿਨ੍ਹਾਂ ਨੇ ਪਹਿਲਾਂ ਦਿੱਤਾ ਸੀ। ਉਹਦੇ ਵਿੱਚ ਬਹੁਤ ਸਾਰੇ ਨਾ ਉਮੀਦ ਵੀ ਹੋ ਜਾਂਦੇ ਨੇ, ਅਤੇ ਇਹਨਾਂ 20 ਲੱਖ ਦੇ ਵਿੱਚ 20 ਵਿਦਿਆਰਥੀ ਉਹ ਵੀ ਨੇ ਜਿਹੜੇ 24 ਲੱਖ ਦੇ ਵਿੱਚ ਉਹ ਵੀ ਨੇ ਜਿਹੜੇ ਸੁਸਾਈਡ ਕਰ ਗਏ ਸੀ। ਪਹਿਲੀ ਵਾਰ ਉਹਨਾਂ ਨੇ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕੀਤੀ ਸੀ, ਸਰਕਾਰ ਨੇ ਕੈਂਸਲ ਹੀ ਕਰਤਾ, ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਈ, ਉਹਨਾਂ ਨੇ ਇਹ ਐਗਜ਼ਾਮ ਦੇ ਲਈ ਸੁਸਾਈਡ ਹੀ ਕਰ ਲਿਆ, ਕਿਉਂਕਿ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਜਾਂ ਇਨਫੈਕਟ ਬੜੇ ਜਦੋਂ ਹਾਈ ਸਕੂਲ ਦੇ ਵਿੱਚ ਹੁੰਦੇ ਨੇ ਬੱਚੇ ਉਦੋਂ ਤੋਂ ਹੀ ਤੈਅ ਕਰ ਲੈਂਦੇ ਨੇ ਕਿ ਮੈਂ ਵੱਡਾ ਹੋ ਕੇ ਡਾਕਟਰ ਬਣੂੰ, ਔਰ ਇਸੇ ਕਰਕੇ ਫਿਰ ਉਹ ਮੈਡੀਕਲ ਸਟਰੀਮ ਦੇ ਵਿੱਚ ਜਾਂਦੇ ਨੇ, +1 +2 ਆਪਣੀ ਉਸੇ ਦੇ ਵਿੱਚ ਕਰਦੇ ਨੇ। ਅਤੇ ਉਹ ਜਿਹੜੇ 21 ਸਟੂਡੈਂਟਸ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇਸ ਦੁਨੀਆ 'ਚ ਨਹੀਂ ਰਹੇ, ਉਹਨਾਂ ਦੀਆਂ ਕਹਾਣੀਆਂ ਜੰਤਰ ਮੰਤਰ ਦੇ ਉਸ ਮੰਚ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ। ਖੈਰ ਹੁਣ ਜੰਤਰ ਮੰਤਰ ਦੇ ਉੱਤੇ ਉਹ ਕਹਾਣੀਆਂ ਨਹੀਂ ਸਾਂਝੀਆਂ ਹੋ ਰਹੀਆਂ, ਪਰ ਮੈਂ ਤੁਹਾਨੂੰ ਦੱਸ ਦਿੰਦਾ। ਰੇਮਾ ਬੇਗਮ ਨਾਮ ਦੀ ਇੱਕ ਲੇਡੀ ਉੱਥੇ ਆਉਂਦੀ ਹੈ। ਰੇਮਾ ਬੇਗਮ ਬਿਹਾਰ ਦੇ ਇੱਕ ਬਹੁਤ ਦੂਰ ਦੁਰਾਡੇ ਦੇ ਪਿੰਡ, ਪਟਨਾ ਤਾਂ ਨੇੜੇ ਤੇੜੇ ਵੀ ਨਹੀਂ, ਉੱਥੋਂ ਆਪਣੀ ਬਿਮਾਰ ਮਾਂ ਦੇ ਨਾਲ ਉੱਥੇ ਪਹੁੰਚੀ ਸੀ, ਔਰ ਉਹ ਕਹਿੰਦੀ ਕਿ ਮੈਂ ਪਹਿਲੀ ਵਾਰ ਨੀਟ ਐਗਜ਼ਾਮ ਦਿੱਤਾ ਸੀਗਾ ਇਸ ਸਾਲ 3 ਮਈ ਵਾਲਾ, ਜਿਹੜਾ ਕਿ ਰੱਦ ਹੋ ਜਾਂਦਾ, ਅਤੇ ਉਸ ਤੋਂ ਬਾਅਦ ਮੇਰੀ ਮਾਂ ਜਿਹੜੀ ਸੀ ਉਹ ਸੁਪਨਾ ਦੇਖਦੀ ਰਹੀ, ਅਤੇ ਹੁਣ ਡਿਊਰਿੰਗ ਪ੍ਰੋਟੈਸਟ ਉਸ ਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ, ਕਿਉਂਕਿ ਉਹਦੀ ਮਾਂ ਬਿਮਾਰ ਸੀ, ਔਰ ਰੇਮਾ ਦਾ ਇਹ ਸੁਪਨਾ ਸੀ ਕਿ ਉਹ ਡਾਕਟਰ ਬਣ ਕੇ ਆਪਣੀ ਮਾਂ ਜਾਂ ਉਸੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਦੂਰ ਦੁਰਾਡੇ ਦੇ ਪਿੰਡਾਂ ਦੇ ਵਿੱਚ ਬਿਮਾਰ ਰਹਿੰਦੇ ਨੇ, ਜਿਨ੍ਹਾਂ ਤੱਕ ਸਹੀ ਇਲਾਜ ਨਹੀਂ ਪਹੁੰਚ ਪਾਉਂਦਾ, ਉਹਨਾਂ ਤੱਕ ਉਹ ਇਲਾਜ
ਕਰਨ ਦੇ ਲਈ ਕਾਬਿਲ

हो सके वो आप डॉक्टर बन के उन्हां पिंडां दे विच काम करे। भारत की सच्चाई अज की तरीक दे विच यही है। और 20 साल की रेमा दे मन दे विच यही सुपना सी, हुण वो अपने इस सुपने नूं ज्यों सकूगी। जदों उन्हें जिहड़ी शिद्दत दे नाल एग्जाम दिता सी वो कैंसल हो गया, उहदी मां जिहड़ी इह सोचदी रही सीगी कि वह पास हो जाएगी, डॉक्टर बनेगी, पढ़ाई करेगी, वह रह जाती है, वह नहीं हैगी। तो हुण इस किस हालात दे विच, किस मेंटल फ्रेम दे विच रेमा अपनी प्रैपरेशन कर सकेगी। नाउ दिस इज जस्ट वन इंसीडेंट। रेमा की माँ उन्हां 21 विद्यार्थियों के भी शामिल नहीं है जिन्होंने सुसाइड कर लिया, उहदी माँ की एक बीमारी के चलदे मौत हुई है। पर उस तो पहला रेमा के फादर की भी डैथ हो गई सी, वह भी इस हिम्मत दे विच अपना जिहड़ा दम तोड़ गए सी, रोज़ल इस्लाम, कि उन्हां दी धी कदे वड्डी बनूगी, कदे वह होएगी। तो पेपर लीक की खबर सुनने तो पहले ही वह चले गए सी। और रेमा ने मीडिया के ये गल कही कि चंगा होया कि उन्होंने वह खबर नहीं सुनी, नहीं तो वह उस वक्त जिस किस्म के नाल टुटदे वह मैं नहीं सी देख सकती। दैट्स जस्ट वन केस, यह सिर्फ एक कहानी हैगी है। हुण एक होर कहानी तुसी सुनो। एक होर कहानी यह है कि अज की तरीक दे विच ये जिहड़े 23-24 लख या हुण इस बार जिहड़े 20 लख बच्चे बैठे सी, उन्होंने 1,37,000 मैडिकल सीटा दे लई कॉन्टेस्ट करना सी। ये तो सच्चाई हैगी है हिंदुस्तान की कि महज 1,37,000 सीटा ने, उन्हां दे लई वो बच्चे फाइट कर रहे हैं। वो 1,37,000 प्राइवेट या सरकारी कॉलेजां दीआं ने, उत्थे नां दे बराबर जदों तुहाडा उह रैंक आंदा, AIR कहने ऑल इंडिया रैंक, वह आंदा तां तुहानूं नां दे बराबर की फीस हैगी है, या स्कॉलरशिप दे उत्ते भी तुसीं चले जांदे हैगे हो। नहीं तो फिर जे तुहाडा रैंक नहीं आंदा, फिर जिहड़े बहुत तनाड हैगे ने वह या तो वीज़े वूज़े लैके कोई यूक्रेन करन चला गया, MBBS की डिग्री, कोई बांग्लादेश तो भी करे आते हैं, कोई कितों करे आते हैं, कोई कितों करे आते हैं, वह जे भी फिर डॉक्टर हैगे ने। राजस्थान दे विच राजेश कुमार नाम का एक किसान सी, उन्हें अपनी जमीन जिन्हों माँ कहा जाता है पछतैनी जमीन बेच के 11 लाख रुपए का करजा चुकया। तो उहदा मुंडा प्रदीप मीना 3 साल नीट की कोचिंग हासिल करता रहा, प्लस टू मैडिकल करन तो बाद, प्लस टू दे इन्ने टफ सबजैक्ट दे विच मनदीप प्रदीप मीना ने टॉप रैंक हासिल किया अपने स्कूल दे विच, अपने जिले दे विच। और राजेश कुमार कहिंदे ने कि 16 घंटे खेतों चो मजदूरी इस करके कर रहे थे क्योंकि जमीन बेच चुके से, आपकी जमीन है नहीं सी, इस करके कह रहे थे क्योंकि कुछ के दिन ने यह जिहड़ा नेरा यह छट जाना, जिद्दन मेरा मुंडा प्रदीप मीना डॉक्टर बन गया मेरा बुढ़ापा जिहड़ा हैगा वह घट्टो घट आसानी दे नाल लंघूगा। प्रीख्या होंदी है 3 मई का दिन आंदा, प्रदीप मीना 3 साल तो जिहड़ी मेहनत कर रहा सीगा, बड़ी मेहनत दे नाल एग्जाम दे के आंदा, घरे आके अपने फादर अपने जिहड़ा हड्डी मेहनत करके आंदा राजेश कुमार ने, उन्हां दसदा है कि पिता जी ऐतकी टेंशन ना लियो, सारे रोने धोने चक देंगे, मैं पूरी प्रैपरेशन दे नाल एग्जाम दे के आया। और गले लगते ने वो अपने फादर दे प्रदीप मीना कि हुण तां रब भी मैनू डॉक्टर बनन तो रोक नहीं सकता। और फिर 12 मई का कलैणा दिन आता, उस दिन सरकार कहती है कि जिहड़ी तुसीं प्रीख्या दे के आए सी वह रद्द कर रहे हैं नवें सिरे तो एग्जाम तो। 22 साल का प्रदीप मीना अपने घर के विच ही आत्महत्या कर लैंदा। और उहदा मजदूर प्यो जिहड़ा यह उड़ीक कर रहा सी कि मेरा मुंडा मेरा हुण बुढ़ापा कटूगा, वह हुण अपने मुंडे की चिता नूं अग दे रहा। उत्तर प्रदेश एक होर स्टेट राजस्थान के नाल दा सूबा, 21 साल का मुंडा रितिक मिश्रा अपने पिता अनूप कुमार मिश्रा दे नाल एग्जाम देन जांदे ने, खुशी खुशी एग्जाम दे के आंदे ने, क्योंकि जिन्नी टेंशन उन्हूं एग्जाम देन तो पहला सी उन्नी हुण नहीं सी। अनूप मिश्रा ने वापस आंदे हुए अपने मुंडे नूं जदों एग्जामीनेशन सेंटर तो स्कूटर दे उत्ते वापस आ रहे सी घर नूं, तां पुछिया वी किवें गया पेपर, कहिंदा जी पिता जी वी बहुत वधिया गया। ते हुण कहिंदा मेरा प्लैन यह है कि मैं हुण अपने दोस्तों के नाल कुछ क दिन घूमा फिरा, तो फिर जिद्दन रिजल्ट आ गया वो तो बाद फिर मैं प्रैपरेशन दे विच लग जूंगा, ताकि अगली जिहड़ी भी पढ़ाई जिहदे च भी मैं जाना उहदे लई फिर मैं तैयारी कर सकां, तो मैं सैल्फ स्टडी दे उत्ते ज़्यादा ध्यान दूंगा क्योंकि कोचिंग दे उत्ते मैं तुहाडा बहुत खर्चा करवाता है। रितिक मिश्रा भी
ਕੋਈ ਬਹੁਤ ਅਮੀਰ ਪਰਿਵਾਰ ਚੋਂ ਨਹੀਂ ਅਨੂਪ ਮਿਸ਼ਰਾ ਜਿਹੜੇ ਉਹਦੇ ਫਾਦਰ ਸੀਗੇ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਚੋਂ ਕਹਿ ਸਕਦੇ ਹੋ ਖਬਰ ਆਉਂਦੀ ਹੈ ਕਿ ਪਰਚਾ ਰੱਦ ਹੋ ਗਿਆ ਉਹ ਤੋਂ ਅਗਲੇ ਦਿਨ ਰਿਤਿਕ ਮਿਸ਼ਰਾ ਆਪਣੀ ਜਾਨ ਲੈ ਲੈਂਦੇ ਨੇ ਅਤੇ ਅੱਜ ਦੀ ਤਰੀਕ ਦੇ ਵਿੱਚ ਅਨੂਪ ਮਿਸ਼ਰਾ ਇਸ ਧਰਨੇ ਦੇ ਵਿੱਚ ਜਾ ਕੇ ਜੰਤਰ ਮੰਤਰ 'ਤੇ ਜਿਹੜਾ ਚੱਲ ਰਿਹਾ ਸੀ ਉੱਥੇ ਉਹਨਾਂ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਸੀ ਸੋਨਮ ਵਾਗਚੁਕ ਜਾਂ ਹੋਰ ਆਈਸਾ ਦੇ ਮੈਂਬਰ ਉਹਨਾਂ ਨੂੰ ਗਲੇ ਲੱਗ ਕੇ ਬਸ ਇੰਨਾ ਕੁ ਕਹਿੰਦਾ ਥੈਂਕ ਯੂ ਮੇਰਾ ਮੁੰਡਾ ਤੁਹਾਨੂੰ ਥੈਂਕ ਯੂ ਕਹਿ ਰਿਹਾ ਉੱਪਰੋਂ ਇਹ ਉਹਨਾਂ ਦੀ ਕਹਾਣੀ ਔਰ ਐਸੇ ਪਤਾ ਹੀ ਨਹੀਂ ਹੋਰ ਕਿੰਨੇ ਕੁ ਬੱਚੇ ਜਿਨ੍ਹਾਂ ਦੀਆਂ ਅਲੱਗ ਅਲੱਗ ਕਹਾਣੀਆਂ ਜਿਨ੍ਹਾਂ ਦੇ ਮਾਂ ਪਿਓ ਅੱਗੇ ਵੀ ਨਹੀਂ ਆ ਸਕੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਦੇ ਨਾਲ ਇੱਕ ਧੋਖਾ ਹੋਇਆ ਇੱਕ ਵਿਸ਼ਵਾਸਘਾਤ ਹੋਇਆ ਪੂਰੀਆਂ ਤਿਆਰੀਆਂ ਦੇ ਨਾਲ ਉਹ ਬੱਚੇ ਜਾਂਦੇ ਨੇ ਅਤੇ ਪੇਪਰ ਰੱਦ ਹੋ ਜਾਂਦੇ ਨੇ ਔਰ ਪਹਿਲੀ ਵਾਰ ਨਹੀਂ ਹੋਇਆ ਦਿਸ ਇਜ਼ ਨੋਟ ਦੀ ਫਸਟ ਟਾਈਮ ਉਹਦੀ ਕਹਾਣੀ ਵੀ ਮੈਂ ਤੁਹਾਨੂੰ ਦੱਸਦਾ ਪਰ ਇੱਕ ਕਹਾਣੀ ਜਿਹੜੀ ਮੈਂ ਸੁਣ ਕੇ ਬਹੁਤ ਜ਼ਿਆਦਾ ਹਿੱਲ ਗਿਆ ਸੀ ਉਹ ਇਹ ਸੀ ਕਿ ਤਮਿਲਨਾਡੂ ਦੀ 17 ਸਾਲ ਦੀ ਇੱਕ ਛੋਟੀ ਬੱਚੀ ਐਸ ਅਨੀਤਾ ਉਹਨੇ ਵੀ ਐਗਜ਼ਾਮ ਤੋਂ ਬਾਅਦ ਜਾਂ ਪਰਚਾ ਰੱਦ ਹੋਣ ਤੋਂ ਬਾਅਦ ਆਤਮ ਹੱਤਿਆ ਕਰ ਲਈ ਸੀ ਪਰ ਉਹਨੇ ਮੌਤ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਇੱਕ ਅਰਜ਼ੀ ਪਾਈ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਹੈ ਉਹ ਜਿਹੜੇ ਪੇਂਡੂ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੱਕ ਬੋਝ ਪਾ ਦਿੰਦੀ ਹੈ ਮੈਂ ਪਤਾ ਨਹੀਂ ਰਹੂੰਗੀ ਨਹੀਂ ਰਹੂੰਗੀ ਮੈਂ ਸੁਪਰੀਮ ਕੋਰਟ ਤੋਂ ਇਹ ਉਮੀਦ ਕਰਦੀ ਹਾਂ ਕਿ ਜਿਹੜੇ ਦਿਹਾਤੀ ਇਲਾਕੇ ਦੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੰਨਾ ਬੋਝ ਨਹੀਂ ਪਊਗਾ ਹੁਣ ਦੋ ਤਿੰਨ ਚੀਜ਼ਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਣੀਆਂ ਨੇ ਉਹ ਐਸ ਅਨੀਤਾ ਦੀ ਅਰਜ਼ੀ ਦੀ ਮੈਂ ਗੱਲ ਕਿਉਂ ਕਰ ਰਿਹਾ ਨੰਬਰ ਇੱਕ ਉਹ ਬੱਚੀ ਨੇ ਮਰਨ ਤੋਂ ਪਹਿਲਾਂ ਹੀ ਬਹੁਤ ਦੂਰਦਰਸ਼ੀ ਸੋਚ ਮਤਲਬ ਕਿਆ ਕਮਾਲ ਦਾ ਵਿਜ਼ਨ ਰਿਹਾ ਹੋਣਾ ਉਸ ਬੱਚੀ ਦਾ ਜਿਹੜੀ ਡਾਕਟਰ ਬਣਨ ਦੀ ਤਿਆਰੀ ਕਰ ਰਹੀ ਸੀ ਪਰ ਜਾਨ ਦੇਗੀ ਅਤੇ ਉਹਦਾ ਵਿਜ਼ਨ ਇੰਨਾ ਵਧੀਆ ਸੀਗਾ ਕਿ ਉਹਨੂੰ ਪਤਾ ਸੀ ਕਿ ਸਰਕਾਰ ਅੱਗੇ ਕੀ ਕਰਨ ਜਾ ਰਹੀ ਹੈ ਔਰ ਐਗਜੈਕਟਲੀ ਜਿਹੜੀ ਗੱਲ ਦੀ ਡਿਮਾਂਡ ਉਹਨੇ ਸੁਪਰੀਮ ਕੋਰਟ 'ਚ ਰੱਖੀ ਹੈ ਆਈ ਡੋਂਟ ਨੋ ਮੈਨੂੰ ਹੁਣ ਕੋਈ ਆਈਡੀਆ ਨਹੀਂ ਹੈਗਾ ਕਿ ਉਹਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਵੀ ਕਰ ਰਹੀ ਹੈ ਕਿ ਨਹੀਂ ਕਿਉਂਕਿ ਸਰਕਾਰ ਤਾਂ ਬਿਲਕੁਲ ਉਹੋ ਜਿਹਾ ਨਹੀਂ ਕਰ ਰਹੀ ਹੈਗੀ ਉਹਦੀ ਪਟੀਸ਼ਨ ਤੋਂ ਬਿਲਕੁਲ ਉਲਟ ਕਦਮ ਚੁੱਕਣ ਲੱਗੀ ਹੈ ਤੁਹਾਨੂੰ ਲੱਗ ਰਿਹਾ ਹੋਏਗਾ ਕਿ ਜੰਤਰ ਮੰਤਰ ਦੇ ਉੱਤੇ ਇੱਕ ਧਰਨੇ ਹੋਏ 37 ਦਿਨ ਸਟੂਡੈਂਟਸ ਧਰਨਾ ਦਿੰਦੇ ਰਹੇ ਜਿਹੜਾ ਧਰਮਿੰਦਰ ਪ੍ਰਧਾਨ ਸੀ ਉਹਦਾ ਅਸਤੀਫਾ ਲੈਣਾ ਸੀ ਉਹ ਹੋ ਗਿਆ ਧਰਨਾ ਸਕਸੈਸਫੁਲ ਖਤਮ ਕਹਾਣੀ ਨਹੀਂ ਪਲੀਜ਼ ਇਹ ਸਮਝ ਕੇ ਚੱਲਿਓ ਗੱਲ ਕਹਾਣੀ ਇੰਨੀ ਕੁ ਨਹੀਂ ਹੈਗੀ ਪਹਿਲੀ ਗੱਲ ਤਾਂ ਇਹ ਧਰਨੇ ਦੀ ਲੋੜ ਹੀ ਕਿਉਂ ਪਈ ਇਹਦੇ ਪਿੱਛੇ ਜਾਣਨਾ ਇਹਦਾ ਮਕਸਦ ਜਾਣਨਾ ਬਹੁਤ ਜ਼ਰੂਰੀ ਹੈ ਉਹਦੀ ਇੱਕ ਉਹਦਾ ਕਹਾਣੀ ਦਾ ਇੱਕ ਹਿੱਸਾ ਇਹ ਹੈ ਇਹ ਜਿਹੜੇ ਬੱਚੇ ਸੁਸਾਈਡ ਕਰ ਗਏ ਇਹ ਬੱਚੇ ਜਿਹੜੇ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੇ ਗੜਬੜੀਆਂ ਦਾ ਸ਼ਿਕਾਰ ਹੋਏ ਨੇ ਇੱਕ ਇਹ ਵਜ੍ਹਾ ਹੈਗੀ ਹੈ ਦੂਜੀ ਵਜ੍ਹਾ ਇਹ ਹੈ ਕਿ ਹੁਣ ਇਸ ਤੋਂ ਬਾਅਦ ਜੋ ਵੀ ਕੁਛ ਹੋਣ ਜਾ ਰਿਹਾ ਹੈਗਾ ਜਦੋਂ ਅਨੰਦੋਲਨ ਹੋਇਆ ਸੀ ਉਹ ਤੋਂ ਬਾਅਦ ਇਹ ਗੱਲ ਹੋਈ ਸੀਗੀ ਕਿ ਲੋਕ ਆਯੁਕਤ ਬਣੂਗਾ ਭ੍ਰਿਸ਼ਟਾਚਾਰ ਦੇ ਮਾਮਲੇ ਖਤਮ ਹੋ ਜਾਣਗੇ ਮਾਮਲੇ ਖਤਮ ਹੋਏ ਭ੍ਰਿਸ਼ਟਾਚਾਰ ਖਤਮ ਹੋਇਆ ਨਹੀਂ ਸਰਕਾਰ ਬਦਲੀ ਅੰਦੋਲਨ ਸਕਸੈਸਫੁਲ ਸੀ ਆਈ ਡੋਂਟ ਨੋ ਤੁਸੀਂ ਦੱਸੋ ਜੰਤਰ ਮੰਤਰ ਵਾਲਾ ਅੰਦੋਲਨ ਦੇ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਇਆ ਬਟ ਉਹ ਅਸਲੀ ਮਸਲਾ ਨਹੀਂ ਹੈਗਾ ਉਹਦੇ ਵਿੱਚ ਅਸਲੀ ਮਸਲਾ ਜਾਂ ਅਸਲੀ ਮੰਗ ਜਿਹੜੀ ਸੀਗੀ ਉਹ ਇਹ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਲਈ ਜਾਂਦੀ ਹੈ ਨੀਟ ਵਰਗੀਆਂ ਹੋਰ ਜਿੰਨੀਆਂ ਵੀ ਪ੍ਰੀਖਿਆਵਾਂ NTA ਲੈਂਦੀ ਹੈ ਉਹ ਪਾਰਦਰਸ਼ੀ ਤਰੀਕੇ ਦੇ ਨਾਲ ਹੋਣ ਨਾ ਕਿ ਇਸ ਤਰ੍ਹਾਂ ਕਿ ਸਰਕਾਰ ਆਪਣਾ ਕੋਲਰ ਬਚਾ ਕੇ ਇਹਨਾਂ ਪ੍ਰੀਖਿਆਵਾਂ ਨੂੰ ਲਵੇ ਸਰਕਾਰ ਆਪਣਾ ਕੋਲਰ ਕਿਉਂ ਬਚਾ ਰਹੀ ਹੈ ਉਹਦਾ ਜਵਾਬ ਵੀ ਮੈਂ ਤੁਹਾਨੂੰ ਇਸੇ ਹੀ ਪ੍ਰੋਗਰਾਮ ਦੇ ਵਿੱਚ ਦੇਣ ਲੱਗਿਆ ਪਹਿਲਾਂ ਤਾਂ ਇਹ ਸਮਝੋ ਕਿ ਨੀਟ NTA ਦੀ ਤਰਫ ਤੋਂ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਇੱਕ ਪ੍ਰੀਖਿਆ ਹੈਗੀ ਹੈ ਹੁਣ NTA ਦੀ ਤਰਫ ਤੋਂ ਜਿਹੜੀਆਂ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਨੇ ਉਹ 14 ਅਲੱਗ ਅਲੱਗ ਐਗਜ਼ਾਮੀਨੇਸ਼ਨ ਨੇ ਉਹਦੇ ਵਿੱਚ ਇੱਕ ਤਾਂ ਨੀਟ ਐਗਜ਼ਾਮ ਹੈ ਨੀਟ UG ਜਿਹਨੂੰ ਕਿਹਾ ਜਾਂਦਾ ਹੈਗਾ ਉਸ ਤੋਂ ਇਲਾਵਾ JEE ਜਿਹਦੇ 'ਚ ਇੰਜੀਨੀਅਰਿੰਗ ਜਿਹੜੇ ਬੱਚੇ ਕਰਦੇ ਨੇ ਫਿਰ CUET ਇਹ ਹੈਗਾ ਸੈਂਟਰਲ ਯੂਨੀਵਰਸਿਟੀ ਐਗਜ਼ਾਮ ਨੋਰਮਲੀ ਸੈਂਟਰਲ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈਣ ਦੇ ਵਾਸਤੇ ਫਿਰ UGC NET ਦਾ ਐਗਜ਼ਾਮ ਜਿਹਦੇ 'ਚ ਤੁਸੀਂ ਲੈਕਚਰਾਰ ਬਣਦੇ ਹੋ ਜਾਂ ਫੈਲੋਸ਼ਿਪ ਦੇ ਲਈ ਜਿਹੜਾ ਐਗਜ਼ਾਮ ਹੁੰਦਾ ਔਰ ਹੋਰ ਐਸੇ ਬਹੁਤ ਸਾਰੇ ਐਗਜ਼ਾਮ ਜਿਹੜੇ ਨੇ ਉਹ NTA ਦੀ ਤਰਫ ਤੋਂ ਕਰਵਾਏ ਜਾਂਦੇ ਹੈਗੇ ਨੇ
15 अलग अलग प्रीख्यावां एनटीए करवांदी है नीट इज वन ऑफ दैम नीट यूजी नीट एनटीए दे जिहड़े इस वक्त डायरैक्टर ने अभिषेक सिंह ते चेयरमैन प्रदीप कुमार जोशी उन्होंने 21 मई नूं पार्लीमेंटरी कमेटी दे सामने ओह पेश हुंदे ने जदों इह पूरा पेपर लीक वाला जिहड़ा कांड हुंदा है ओह तों बाद अपनी सफाई दिंदे ने ओह कहिंदे कि उन्हां तों जदों कमेटी पुछदी है कि दसो जी की होया वह कहें कि CBI जांच कर रही हैगी पूरी कर लवे तो फिर असी दस दें बट उन्होंने कि जांच की है CBI ने मेरे ख्याल के नाल बड़ा मसला यह होना चाहिए है कि नीट का वह प्रीख्या लीक हालांकि उस दरम्यान असी भी तुहानू खबर दित्तियां सी कि टैलीग्राम जिदे उत्ते कुछ आंसर जिहड़े ने लीक होए ने वह टैलीग्राम नू बैन कर दिता गया ਇਹ ਸਰਕਾਰ ਦਾ ਇੱਕ ਕਦਮ ਸੀਗਾ ਜਿਹੜੇ ਅਲੱਗ ਅਲੱਗ ਸਟੇਟਸ ਨੇ ਔਰ ਜਿਹੜੀ ਐਸ ਸਨੀਤਾ ਜਿਹੜੀ ਉਹ 17 ਸਾਲ ਦੀ ਛੋਟੀ ਬੱਚੀ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਸੀ ਉਹਦੇ ਵੱਲ ਥੋੜ੍ਹਾ ਜਿਹਾ ਧਿਆਨ ਦਿਓ ਨੀਟ ਦੇ ਵਿੱਚ ਧਾਂਦਲੀ ਕੋਈ ਪਹਿਲੀ ਵਾਰ ਨਹੀਂ ਹੋਈ ਤਮਿਲਨਾਡੂ ਤੋਂ ਜਿਹੜੇ ਹੁਣ ਮੁੱਖ ਮੰਤਰੀ ਬਣ ਕੇ ਆਏ ਨੇ ਫਿਲਮਾਂ ਬੜੀਆਂ ਦੇਖ ਲਈਆਂ ਤੁਸੀਂ ਉਹਨਾਂ ਦੀਆਂ ਐਂਡ ਹੀ ਆਲਸੋ ਸਪੋਕ ਅਬਾਊਟ ਇਟ ਵਿਜੇ ਜੋਸਫ ਵਿਜੇ ਉਹ ਕਹਿੰਦੇ ਕਿ 12ਵੀਂ ਦੇ ਵਿੱਚ ਜਦੋਂ ਮੈਡੀਕਲ ਦਾ ਐਗਜ਼ਾਮ 12ਵੀਂ ਦੇ ਵਿੱਚ ਮੈਡੀਕਲ ਪੜ੍ਹਦੇ ਨੇ ਬੱਚੇ ਅਤੇ ਉਹਦੇ 'ਚ ਜਿੰਨੇ ਨੰਬਰ ਉਹਦੇ 12ਵੀਂ ਦੇ ਵਿੱਚ ਹੈਗੇ ਨੇ ਉਹ ਕਿਉਂ ਨਹੀਂ ਇੱਕ ਪੈਮਾਨਾ ਹੋ ਸਕਦਾ ਕਿ ਉਹਨੇ ਅੱਗੇ MBBS 'ਚ ਪੜ੍ਹਨਾ ਇੱਕ ਕੀ ਕਰਨਾ ਹੈ ਨਾ ਜਦੋਂ ਤੁਸੀਂ ਆਪਣੇ 12ਵੀਂ ਕਰੀ ਹੈ ਮੈਡੀਕਲ ਸਬਜੈਕਟ ਲੈ ਕੇ ਕਰੀ ਹੈ ਤਾਂ ਇਸ ਕਰਕੇ ਕਰੀਏ ਕਿ ਕਿਉਂਕਿ ਤੁਸੀਂ ਅਗਲਾ ਕਰੀਅਰ ਜਿਹੜਾ ਉਹ ਇਹਦੇ ਵਿੱਚ ਪਰਸਿਊ ਕਰਨਾ ਚਾਹੁੰਦੇ ਹੋ ਜਿਹੜੇ ਨਹੀਂ ਕਰਨਾ ਚਾਹੁੰਦੇ ਉਹ ਆਪਣੇ ਆਪ ਆਪਣਾ ਅੰਡਰ ਗ੍ਰੈਜੂਏਟ ਕੋਰਸ ਜਿਹੜਾ ਉਹ ਚੇਂਜ ਕਰ ਲੈਂਦੇ ਨੇ ਸੋ ਜਿਹੜੇ ਉਹਨਾਂ ਨੂੰ ਹੋਰ 2-3-4 ਸਾਲ ਤੱਕ ਇਸ ਚੱਕਰ 'ਚ ਕਿਉਂ ਫਸਾਇਆ ਜਾਂਦਾ ਹੈ ਇਹ ਜਿਹੜਾ ਕੋਚਿੰਗ ਇੰਸਟੀਚਿਊਟਸ ਦਾ ਇੱਕ ਜਾਲ ਮੱਕੜ ਜਾਲ ਬਣ ਚੁੱਕਿਆ ਇੰਡੀਆ 'ਚ ਇਹਦੇ ਵਿੱਚ ਕਿਉਂ ਧੱਕਿਆ ਜਾਂਦਾ ਕਿ 12ਵੀਂ ਮੈਡੀਕਲ ਦੇ ਨਾਲ ਕਰ ਲਈ ਤੁਸੀਂ ਜੀ ਜਾਨ ਲਗਾ ਕੇ ਕੀਤੀ ਡਜ਼ਨ ਮੈਟਰ ਉਹਦੇ 'ਚੋਂ ਕਿੰਨੇ ਨੰਬਰ ਸੀ ਹੁਣ ਨੀਟ ਕਰੋ ਹੁਣ ਨੀਟ ਦੇ ਵਿੱਚ ਤੁਹਾਡਾ ਰੈਂਕ ਆ ਗਿਆ ਹੁਣ ਤੁਸੀਂ MBBS ਕਰੋ ਅਤੇ ਫਿਰ MBBS ਕਰਨ ਤੋਂ ਬਾਅਦ ਫਿਰ ਤੁਸੀਂ ਪ੍ਰੈਕਟਿਸ ਕਰੋ 2-3-4 ਸਾਲ ਫਿਰ ਤੁਸੀਂ ਡਾਕਟਰ ਬਣਨ ਦੇ ਲਈ ਤਿਆਰ ਹੋ ਵਾਈ ਇਜ਼ ਦਿਟ ਦਿਸ ਪ੍ਰੋਸੈਸ ਐਡੀ ਜਦੋਂ ਕਰਨੀ MBBS ਹੀ ਹੈ ਤਾਂ ਇਸ ਪ੍ਰੋਸੈਸ ਦੇ ਵਿੱਚੋਂ ਕਿਉਂ ਕੇਰਲ ਦੇ ਮੁੱਖ ਮੰਤਰੀ ਨੇ VD ਸਤੀਸ਼ਨ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਦੋਂ ਮੈਡੀਕਲ ਜਾਂ ਇੰਜੀਨੀਅਰਿੰਗ ਕਾਲਜਾਂ 'ਚ ਦਾਖਲਾ ਹੁੰਦਾ ਤਾਂ ਜਿਹੜੀਆਂ ਅਲੱਗ ਅਲੱਗ ਸਟੇਟਾਂ ਨੇ ਜਿਵੇਂ ਕੇਰਲ ਦੇ ਵਿੱਚੋਂ ਜਿਹੜੇ ਕੇਰਲ ਦੇ ਕਾਲਜਿਸ ਨੇ ਜਾਂ ਯੂਨੀਵਰਸਿਟੀਜ਼ ਨੇ ਉਹ ਆਪਣਾ ਐਗਜ਼ਾਮ ਆਪ ਰੱਖ ਲੈਣ ਜੇ ਰੱਖਣਾ ਹੀ ਹੈ ਤਾਂ ਵਾਈ NTA ਇਜ਼ ਹੋਲਡਿੰਗ ਦਿਸ ਐਗਜ਼ਾਮ NTA ਯਾਨੀ ਕਿ ਇੱਕ ਜੇ ਐਡੀ ਵੱਡੀ ਸੰਸਥਾ ਹੈ ਜਿਹੜੀ ਪੂਰੇ ਦੇਸ਼ ਦੇ ਵਿੱਚ ਐਗਜ਼ਾਮ ਕਰਵਾਉਂਦੀ ਹੈ ਉਹ ਕਿਉਂ ਹੁਣ NTA ਦਾ ਜਦੋਂ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਹਾਲੇ ਨਹੀਂ ਦਿੱਤਾ ਸੀ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹਦਾ ਸੋਲਿਊਸ਼ਨ ਕੀ ਦੇਖਦੇ ਹੋ ਦੈਨ ਹੀ ਸੇਡ ਕਿ ਇਹਨੂੰ CBT ਮੋਡ 'ਚ ਅਸੀਂ ਲੈ ਕੇ ਜਾ ਰਹੇ ਹਾਂ ਅਗਲੇ ਸਾਲ ਤੋਂ ਯਾਨੀ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਬਾਰ ਬਾਰ ਮੈਂ ਉਸ 17 ਸਾਲ ਦੀ ਛੋਟੀ ਬੱਚੀ ਦਾ ਜ਼ਿਕਰ ਕਰੂੰਗਾ ਯਾਦ ਜ਼ਰੂਰ ਰੱਖਿਓ ਦਿਸ ਇਜ਼ ਦੀ ਰੀਜ਼ਨ ਦੈਟਸ ਵਾਈ ਸ਼ੀ ਸੈਡ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਸਰਕਾਰ ਨੂੰ ਇਹੀ ਇੱਕ ਸੋਲਿਊਸ਼ਨ ਲੱਗਦਾ ਬਟ ਮੈਨੂੰ ਇਹ ਲੱਗਦਾ ਕਿ ਸੋਲਿਊਸ਼ਨ ਤੋਂ ਪਹਿਲਾਂ ਸਮੱਸਿਆ ਦੀ ਜੜ ਫੜਨੀ ਜ਼ਰੂਰੀ ਹੈ ਸਮੱਸਿਆ ਕੀ ਹੈ ਕਿ NTA ਨਾਮ ਦੀ ਜਿਹੜੀ ਇੱਕ ਸੰਸਥਾ ਹੈ ਉਹ ਪੂਰੇ ਇੰਡੀਆ ਦੇ ਵਿੱਚ ਪ੍ਰੀਖਿਆਵਾਂ ਨਹੀਂ ਕਰਵਾ ਪਾ ਰਹੀ ਕੀ ਇਹ ਹਮੇਸ਼ਾ ਇੱਦਾਂ ਹੁੰਦਾ ਸੀ ਨਹੀਂ 2017 ਤੋਂ ਪਹਿਲਾਂ ਮੋਦੀ ਸਰਕਾਰ ਦਾ ਜਿਹੜਾ ਪਹਿਲਾ ਕਾਰਜਕਾਲ ਸੀ ਉਹਦੇ 'ਚ 2017 ਤੋਂ ਪਹਿਲਾਂ ਜਿਹੜੀਆਂ ਵੀ ਹੁੰਦੀਆਂ ਸੀਗੀਆਂ ਇੰਜੀਨੀਅਰਿੰਗ ਦੀਆਂ ਪ੍ਰੀਖਿਆਵਾਂ ਮੈਡੀਕਲ ਦੀਆਂ ਪ੍ਰੀਖਿਆਵਾਂ ਜਾਂ ਤੁਸੀਂ MBBS ਕਰਨੀ ਹੈ ਜਾਂ ਤੁਸੀਂ BTECH ਕਰਨੀ ਹੈ ਜਾਂ ਜਿੰਨੇ ਵੀ ਭਾਰਤ ਭਰ ਦੇ ਸਰਕਾਰੀ ਕਾਲਜਾਂ ਤੋਂ ਜਾਂ ਸੈਮੀ ਗਵਰਨਮੈਂਟ ਕਾਲਜਾਂ ਤੋਂ ਤਾਂ ਤੁਹਾਡੀ ਜਿਹੜੀ ਪ੍ਰੀਖਿਆ ਉਹ CBSE ਕਰਵਾਉਂਦੀ ਹੁੰਦੀ ਸੀ ਹੁਣ CBSE ਤਾਂ 12ਵੀਂ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਵੀ ਕਰਵਾਉਂਦੀ ਹੈ ਵਿਚ ਮੀਨਸ ਉਹਨਾਂ ਦੇ ਕੋਲ ਉਹ ਸਿਸਟਮ ਹੈਗਾ ਕਿ ਉਹ ਆਪਣੇ ਆਪਣੇ ਪੱਧਰ ਦੇ ਉੱਤੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਐਗਜ਼ਾਮ ਕਰਵਾ ਸਕਦੇ ਨੇ ਉਹ ਅਧਿਕਾਰ CBSE ਤੋਂ ਖੋਲ੍ਹਿਆ ਗਿਆ ਉਹ ਅਧਿਕਾਰ NTA ਨੂੰ ਦਿੱਤੇ ਗਏ ਪਲੱਸ ਔਨ ਟੋਪ ਆਫ ਦੈਟ ਆਪਣੀਆਂ ਸਟੇਟਸ ਦੇ ਵਿੱਚ ਜਿਹੜੇ ਸਰਕਾਰੀ ਕਾਲਜ ਨੇ ਮੰਨ ਲਓ ਪੰਜਾਬ ਦਾ ਸਰਕਾਰੀ ਕਾਲਜ ਹੈ ਕੋਈ ਉੱਥੇ ਜੇ ਤੁਸੀਂ BDS ਕਰਨੀ ਹੈ ਤਾਂ ਉਹਦੇ ਲਈ ਜਿਹੜੀ ਪ੍ਰੀਖਿਆ ਉਹ ਪੰਜਾਬ ਸਰਕਾਰ ਕਰਵਾਊਗੀ ਹਰਿਆਣੇ ਵਾਲੇ ਕਾਲਜ ਦੇ ਲਈ ਹਰਿਆਣੇ ਦੀ ਮਹਾਰਾਸ਼ਟਰ ਵਾਸਤੇ ਮਹਾਰਾਸ਼ਟਰ ਦੀ ਕਰਨਾਟਕ ਵਾਸਤੇ ਕਰਨਾਟਕ ਦੀ ਇੱਦਾਂ ਹੁੰਦਾ ਸੀ ਔਰ ਇਨਫੈਕਟ ਕੁਛ ਯੂਨੀਵਰਸਿਟੀਜ਼ ਵੀ ਆਪਣੇ ਲੈਵਲ ਦੇ ਉੱਤੇ ਪ੍ਰੀਖਿਆਵਾਂ ਕਰਵਾਉਂਦੀਆਂ ਸੀ ਵਿਚ ਵਾਜ਼ ਈਜ਼ੀ ਫੋਰ ਦੈਮ ਕਿਉਂਕਿ ਥੋੜ੍ਹੇ ਲੈਵਲ ਛੋਟੇ ਲੈਵਲ 'ਤੇ ਕਰਨੀ ਇੱਦਾਂ ਥੋੜ੍ਹੇ ਕਿ 24-25 ਲੱਖ ਬੱਚੇ ਆ ਕੇ ਐਂਟਰੈਂਸ ਦੇ ਰਹੇ ਨੇ ਕੁਛ ਕੁ ਹਜ਼ਾਰ ਦਿੰਦੇ ਸੀ ਉਹ ਯੂਨੀਵਰਸਿਟੀਆਂ ਵੀ ਕੈਪੇਬਲ ਸੀ ਸਟੇਟ ਗੌਰਮੈਂਟਸ ਵੀ ਕੈਪੇਬਲ ਸੀ CBSE ਵੀ ਕੈਪੇਬਲ ਸੀ ਪਰ ਸਰਕਾਰ ਨੇ ਸਾਰੀ ਪ੍ਰੀਖਿਆ ਪ੍ਰਣਾਲੀ ਭੰਗ ਕਰਤੀ
ਉਹ ਇੱਕ ਦੇਸ਼ ਇੱਕ ਨੀਤੀ ਵਾਲਾ ਜਿਹੜਾ ਕੰਮ ਹੈ ਹਰ ਜਗ੍ਹਾ ਨਹੀਂ ਫਿੱਟ ਬੈਠਦਾ ਹੁੰਦਾ। 2017 ਦੇ ਵਿੱਚ ਸਰਕਾਰ ਨੇ NTA ਬਣਾਤੀ, NTA ਹੀ ਨੀਟ ਕਰਵਾਏਗੀ, NTA ਹੀ UGC ਦੇ ਐਗਜ਼ਾਮ ਕਰਵਾਏਗੀ, NTA ਹੀ JEE ਕਰਵਾਏਗੀ, NTA ਹੀ ਸਾਰਾ ਕੁਛ ਕਰਵਾਏਗੀ। 15 ਪ੍ਰੀਖਿਆਵਾਂ NTA ਨੂੰ ਦੇਤੀਆਂ ਔਰ ਉਦੋਂ ਤੋਂ ਹੀ ਇਹ ਲਗਾਤਾਰ ਘਿਰੇ ਹੋਏ ਹੈਗੇ ਨੇ। ਇਨਫੈਕਟ 2024 ਦੇ ਵਿੱਚ ਵੀ ਇਸੇ ਕਿਸਮ ਦੇ ਨਾਲ ਖਬਰਾਂ ਸਾਹਮਣੇ ਆਈਆਂ ਸੀ। ਸਾਲ 2024 ਦੇ ਵਿੱਚ ਜਿਹੜੇ ਐਗਜ਼ਾਮ ਹੋਏ ਸੀ ਉਹ ਤਾਂ ਤੁਸੀਂ ਤੁਹਾਡੇ ਸੁਣ ਕੇ ਹੋਸ਼ ਪਾਖਤਾ ਹੋ ਜਾਣਗੇ। 24 ਲੱਖ ਬੱਚਿਆਂ ਨੇ ਨੀਟ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ। 5 ਮਈ ਨੂੰ ਉਦੋਂ ਇਹ ਐਗਜ਼ਾਮ ਹੁੰਦੇ ਨੇ, ਸਾਲ 2024 ਦੀ ਮੈਂ ਗੱਲ ਕਰ ਰਿਹਾ। 24 ਲੱਖ ਦੇ ਵਿੱਚੋਂ 23 ਲੱਖ ਬੱਚੇ ਐਗਜ਼ਾਮ ਦੇਣ ਜਾਂਦੇ ਹੈਗੇ ਨੇ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ 23 ਲੱਖ ਬੱਚੇ ਐਗਜ਼ਾਮ ਦੇਣ ਪਹੁੰਚਦੇ ਨੇ। ਕਈ ਨਹੀਂ ਪਹੁੰਚੇ, ਕੋਈ ਬਿਮਾਰ ਹੋ ਗਏ, ਕੁਛ ਅਲੱਗ ਅਲੱਗ ਰੀਜ਼ਨ, ਕਈ ਐਗਜ਼ਾਮੀਨੇਸ਼ਨ ਸੈਂਟਰ 'ਚ ਲੇਟ ਪਹੁੰਚੇ ਉਹਨਾਂ ਨੂੰ ਬਾਹਰ ਰੋਗ, ਅਲੱਗ ਅਲੱਗ ਦੈਟ ਕੁੱਡ ਬੀ ਡਿਫਰੈਂਟ ਰੀਜ਼ਨ, ਕਈ ਮਾਈਗ੍ਰੇਟ ਕਰ ਗਏ। ਸੋ ਬਚੀ ਗਿਣਤੀ 23 ਲੱਖ। ਹੁਣ 5 ਮਈ 2024 ਨੂੰ ਨੀਟ ਦਾ ਐਗਜ਼ਾਮ ਹੁੰਦਾ ਔਰ 23 ਲੱਖ ਬੱਚੇ ਐਗਜ਼ਾਮ ਦਿੰਦੇ ਨੇ। 14 ਜੂਨ ਨੂੰ ਰਿਜ਼ਲਟ ਅਨਾਊਂਸ ਹੋਣੇ ਸੀ ਪਰ NTA ਨੇ 4 ਦਿਨ ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤੇ 10 ਜੂਨ ਨੂੰ। ਨਾਓ ਦਿਸ ਕੁੱਡ ਬੀ ਟ੍ਰਿਕੀ ਫੋਰ ਯੂ ਔਰ ਟ੍ਰਿਗਰਿੰਗ ਫੋਰ ਯੂ। ਇਹ ਜਿਹੜੀ ਖਬਰ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ, 4 ਦਿਨ ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤਾ ਔਰ ਉਸ ਦਿਨ ਅਨਾਊਂਸ ਕੀਤਾ ਜਿਸ ਦਿਨ ਲੋਕ ਸਭਾ ਦੀਆਂ ਚੋਣਾਂ ਦੇ ਰਿਜ਼ਲਟ ਆਉਣੇ ਸੀ। 2024 'ਚ ਸਰਕਾਰ ਦੁਬਾਰਾ ਆਈ ਸੀ ਨਾ, ਮੋਦੀ ਸਰਕਾਰ ਦਾ 3.0 ਕਾਰਜਕਾਲ ਸ਼ੁਰੂ ਹੋਇਆ ਸੀ, ਇਹ ਉਹੀ ਤਰੀਕ ਸੀ ਜਦੋਂ ਨੀਟ ਦੇ 2024 ਦੇ ਵਿੱਚ ਹੋਏ ਐਗਜ਼ਾਮਸ ਦਾ ਰਿਜ਼ਲਟ ਵੀ ਆਇਆ ਸੀ। ਔਰ ਜਦੋਂ ਐਗਜ਼ਾਮ ਦਾ ਰਿਜ਼ਲਟ ਆਇਆ ਤਾਂ ਲੋਕਾਂ ਦੇ ਹੋਸ਼ ਉੜ ਗਏ ਔਰ ਇਹ ਪਹਿਲੀ ਵਾਰ ਜਿਹੜਾ ਨੀਟ ਦਾ ਇੱਕ ਗੜਬੜੀ ਜਿਹੜੀ ਸਾਹਮਣੇ ਆਈ ਸੀਗੀ। 2024 'ਚ ਵੀ ਆਈ, 25 'ਚ ਵੀ ਆਈ, ਆ 26 ਵਾਲੀ ਤਾਂ ਜਿਹੜੀ ਸੀਗੀ ਦੁਬਾਰਾ ਵਾਲੀ, ਇਹਨੇ ਤਾਂ ਜਾਨ ਹੀ ਲੈ ਲਈ ਬੱਚਿਆਂ ਦੀ। ਜਿਹੜੀ 2024 'ਚ ਆਈ ਸੀਗੀ ਉਹ ਸੁਣਿਓ ਜ਼ਰਾ, ਉਹ ਬੜਾ ਅਜੀਬ ਕਿੱਸਾ। 67 ਬੱਚਿਆਂ ਨੇ ਟੌਪ ਕੀਤਾ ਸੀਗਾ, 67 ਬੱਚਿਆਂ ਨੇ ਇਕੱਠਾ ਟੌਪ ਕੀਤਾ ਸੀ। ਇਹ ਅੱਜ ਤੱਕ ਨਹੀਂ ਸੀ ਕਦੇ ਹੋਇਆ ਇੰਡੀਆ ਦੇ ਵਿੱਚ। 2017 ਤੋਂ ਜਦੋਂ ਤੋਂ ਨੀਟ ਕਰਵਾ ਰਹੀ ਸੀਗੀ, NTA ਐਗਜ਼ਾਮ ਕਰਵਾ ਰਹੀ ਸੀ, 67 ਬੱਚਿਆਂ ਨੇ ਟੌਪ ਕੀਤਾ ਇਕੱਠੇ ਹੀ। ਹੁਣ ਜੇ ਤੁਹਾਨੂੰ ਇਹ ਹੈਰਾਨੀ ਦੀ ਗੱਲ ਨਹੀਂ ਲੱਗਦੀ ਵੀ ਫਿਰ ਕੀ ਹੈ, ਜੇ 23 ਲੱਖ ਬੱਚਿਆਂ ਨੇ ਐਗਜ਼ਾਮ ਦਿੱਤਾ ਤਾਂ 67 ਕਰ ਗਏ ਹੋਣਗੇ ਟੌਪ। ਇਹ 67 ਦੇ ਵਿੱਚ ਜਿਨ੍ਹਾਂ ਨੇ 720 ਅੰਕ ਬਣਦੇ ਨੇ, 720 ਟੋਟਲ ਅੰਕ ਹੁੰਦੇ ਨੇ, ਉਹਨਾਂ ਨੇ 720 ਹੀ ਹਾਸਲ ਕੀਤੇ, ਯਾਨੀ 100% ਰਿਜ਼ਲਟ ਆਇਆ। ਇਹ ਵੀ ਹੈਰਾਨੀ ਦੀ ਗੱਲ ਤੁਹਾਨੂੰ ਨਹੀਂ ਲੱਗ ਰਹੀ ਹੈਗੀ, ਤਾਂ ਇਹਦੇ 'ਚ ਇੱਕ ਗੱਲ ਹੋਰ ਹੈਰਾਨੀ ਦੀ ਇਹ ਹੈ ਕਿ ਜਿਹੜੇ 67 ਟੋਪਰ ਸੀਗੇ ਉਹਨਾਂ 'ਚ 6 ਬੱਚੇ ਇੱਕੋ ਹੀ ਸੈਂਟਰ ਤੋਂ, ਇੱਕੋ ਹੀ ਕੋਚਿੰਗ ਸੈਂਟਰ ਦੇ ਸੀਗੇ ਜਿਹੜੇ ਟੋਪਰ ਸੀ। ਕੁਡ ਦੈਟ ਬੀ ਅ ਕੋਇਨਸੀਡੈਂਟ? ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਉਹ ਕੋਚਿੰਗ ਇੰਸਟੀਚਿਊਟ ਸੀਗਾ ਔਰ ਹੁਣ ਉਹਦੀਆਂ ਖਬਰਾਂ ਵੀ ਦੱਬ ਰਹੀਆਂ ਜਾ ਰਹੀਆਂ ਹੈਗੀਆਂ ਨੇ ਕਿ ਉਹ ਕੋਚਿੰਗ ਇੰਸਟੀਚਿਊਟਸ ਦੀ ਕਮਾਈ ਦਾ ਹਿੱਸਾ ਕਿਹਨਾਂ ਨੂੰ ਜਾਂਦਾ। ਇਹ ਹੈਰਾਨ ਕਰਨ ਵਾਲੀ ਗੱਲ ਹੈਗੀ ਔਰ ਸਪੈਸ਼ਲ ਗੱਲ ਇਹ ਰਹੀ ਕਿ ਇਸ ਪ੍ਰੀਖਿਆ ਦੇ ਵਿੱਚ ਉਸ ਵਕਤ 2024 'ਚ 720 ਅੰਕ ਦੀ ਇਹ ਪ੍ਰੀਖਿਆ ਹੁੰਦੀ ਹੈ, ਕਿਸੇ ਦੇ 718 ਨੰਬਰ ਆਏ ਨੇ, ਕਿਸੇ ਦੇ 719। ਹੁਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ NTA ਹੁੰਦਾ ਕੀ ਹੈ, NTA ਕਿਵੇਂ ਲਿਆ ਜਾਂਦਾ, ਇਹ ਹੁਣ ਸੁਣੋ ਤੁਸੀਂ। ਜੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ NTA ਦੇ ਪੇਪਰ ਦੇ ਬਾਰੇ, ਮੈਂ ਤੁਹਾਨੂੰ NTA ਦੇ ਬਾਰੇ ਥੋੜ੍ਹਾ ਜਿਹਾ, ਮਾਫ ਕਰਨਾ, ਸੋਰੀ, ਨੀਟ ਦੇ ਬਾਰੇ ਥੋੜ੍ਹਾ ਜਿਹਾ ਸਮਝਾ ਦਿੰਦਾ ਕਿ ਨੀਟ ਹੁੰਦਾ ਕਿਵੇਂ। ਧਿਆਨ ਨਾਲ ਸੁਣਿਓ, ਤੁਹਾਡੇ ਆਪਣੇ ਆਪ ਹੋਸ਼ ਜਿਹੜੇ ਹੈਗੇ ਨੇ ਉਹ ਤੁਹਾਨੂੰ ਲੱਗੂਗਾ ਕਿ ਯਾਰ ਇਹ ਕਿਸ ਕਿਸਮ ਦੀ ਧਾਂਦਲੀ ਜਿਹੜੀ ਆ ਹੁਣ ਤੱਕ ਚੱਲ ਰਹੀ ਸੀਗੀ। ਸੋ ਇਹ ਪ੍ਰੀਖਿਆ ਜਿਹੜੀ ਹੁੰਦੀ ਹੈ ਇਹ ਆਫਲਾਈਨ ਮੋਡ 'ਚ ਹੁੰਦੀ ਹੈ, ਨੋਟ ਇਨ ਦੀ CBT ਮੋਡ, ਜਿਹਨੂੰ ਸਰਕਾਰ ਹੁਣ ਕੰਪਿਊਟਰ ਬੇਸਡ ਟੈਸਟਿੰਗ ਕਰਵਾਉਣਾ ਚਾਹੁੰਦੀ ਹੈ। ਹੁਣ ਤੱਕ ਇੰਡੀਆ ਦੇ ਵਿੱਚ ਜਿੰਨੇ ਵੀ ਨੀਟ ਦੇ ਐਗਜ਼ਾਮ ਹੋਏ ਨੇ, ਜਿੰਨੇ ਵੀ ਕਾਲਜ, ਚਾਹੇ 2017 ਤੋਂ ਪਹਿਲਾਂ, ਚਾਹੇ 2017 ਤੋਂ ਬਾਅਦ 2026 ਤੱਕ, ਉਹ ਪੈੱਨ ਐਂਡ ਪੇਪਰ ਮੋਡ 'ਚ ਹੋਏ ਨੇ, ਯਾਨੀ ਤੁਸੀਂ ਆਪਣਾ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ, ਰਜਿਸਟ੍ਰੇਸ਼ਨ ਕਰਾਓ, ਆਪਣਾ ਤੁਹਾਡਾ ਨੰਬਰ ਆਏਗਾ, ਉਸ ਨੰਬਰ ਦੇ ਉੱਤੇ ਆਪਣੇ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ, ਉੱਥੇ ਜਾ ਕੇ ਆਪਣਾ ਐਗਜ਼ਾਮ ਦੇਵੋ, ਪੈੱਨ ਅਤੇ ਪੇਪਰ ਤੁਹਾਨੂੰ ਉਹ ਦਿੱਤਾ ਜਾਊਗਾ, ਉਹ MR ਸ਼ੀਟ ਹੁੰਦੀ ਹੈ, ਉਹ ਦਿੱਤਾ ਜਾਊਗਾ। 3 ਘੰਟੇ ਦਾ ਐਗਜ਼ਾਮ ਹੋਊਗਾ, 180 ਮਿੰਟ ਦਾ, ਔਰ ਇਹ ਐਗਜ਼ਾਮੀਨੇਸ਼ਨ ਜਿਹੜਾ ਇਹਦੀ ਹੁਣ BJP ਸਰਕਾਰ ਨੇ ਇਹਦੀਆਂ ਲੈਂਗੁਏਜਿਸ ਵੀ ਚੇਂਜ ਕਰਤੀਆਂ ਸੀ, ਜਿਹਦੇ 'ਤੇ ਵੀ ਇਤਰਾਜ਼ ਹੋਏ ਸੀ, ਉਹ ਇੱਕ ਅਲੱਗ ਬਹਿਸ ਦਾ ਵਿਸ਼ਾ ਕਿ ਇਹ ਪੰਜਾਬੀ 'ਚ ਵੀ ਹੋ ਜਾਂਦੇ ਨੇ, ਹਿੰਦੀ 'ਚ ਵੀ, 13 ਅਲੱਗ ਅਲੱਗ ਲੈਂਗੁਏਜਿਸ 'ਚ ਹੁੰਦੇ ਨੇ ਇੰਗਲਿਸ਼ ਤੋਂ ਇਲਾਵਾ। ਸੋ ਮੈਡੀਕਲ ਦੀ ਪੜ੍ਹਾਈ ਇਹਨਾਂ ਭਾਸ਼ਾਵਾਂ ਦੇ ਵਿੱਚ ਪੜ੍ਹਨੀ ਬਹੁਤ ਮੁਸ਼ਕਿਲ ਹੈਗੀ, ਉਹ ਨਹੀਂ ਪੋਸੀਬਲ ਹੈਗੀ, ਤਾਂ ਨੀਟ ਦਾ ਐਗਜ਼ਾਮ ਇਹਨਾਂ ਭਾਸ਼ਾਵਾਂ ਦੇ ਵਿੱਚ ਕਿਉਂ ਕਰਤਾ? ਸੋ ਐਨੀਵੇਜ਼, ਉਹਦਾ ਸਰਕਾਰ ਦਾ ਤਰਕ ਇਹ ਸੀਗਾ ਕਿ ਪੇਂਡੂ ਵਿਦਿਆਰਥੀਆਂ ਤੱਕ ਰੀਚ ਪੋਸੀਬਲ ਪਹੁੰਚਾਉਣੀ ਹੈ, ਉਹਦੇ 'ਚ ਨਹੀਂ ਆਪਾਂ ਪੈਂਦੇ। ਸੋ
एनसीआरटी ਦਾ ਜਿਹੜਾ ਪਲੱਸ 1 ਤੇ ਪਲੱਸ 2 ਦਾ ਸਿਲੇਬਸ ਹੈ ਉਹਦੇ ਚੋਂ ਹੀ ਕੁਐਸਚਨ ਹੁੰਦੇ ਨੇ ਮੈਡੀਕਲ ਦੇ 180 ਕੁਐਸਚਨ ਹੁੰਦੇ ਨੇ ਮਲਟੀਪਲ ਚੁਆਇਸ ਹੁੰਦੇ ਨੇ ਐਮਸੀਕਿਊ ਜਿਨ੍ਹਾਂ ਨੂੰ ਕਹਿੰਦੇ ਆ ਔਰ ਇਹ ਸਬਜੈਕਟ ਵਾਈਜ਼ ਡਿਸਟ੍ਰੀਬਿਊਸ਼ਨ ਐਦਾਂ ਹੈ ਕਿ 45 ਕੁਐਸਚਨ ਜਿਹੜੇ ਨੇ ਉਹ ਫਿਜ਼ਿਕਸ ਦੇ ਹੋਣਗੇ 45 ਕੈਮਿਸਟਰੀ ਦੇ ਹੋਣਗੇ ਤੇ 90 ਕੁਐਸਚਨ ਬਾਇਓਲੋਜੀ ਬਾਇਓਲੋਜੀ ਹੁੰਦੀ ਹੈ ਬੋਟਨੀ ਤੇ ਜ਼ੂਲੋਜੀ ਨੂੰ ਮਿਲਾ ਕੇ ਆਪਾਂ ਸਾਰਿਆਂ ਨੇ ਪੜ੍ਹਿਆ ਹੋਇਆ ਜੀਵ ਵਿਗਿਆਨ ਬਾਇਓਲੋਜੀ ਸੋ ਟੋਟਲ ਇਸ ਤਰੀਕੇ ਦੇ ਨਾਲ ਇਹ ਕੁਐਸਚਨਸ ਦਾ ਸੈਟਅਪ ਜਿਹੜਾ ਉਹ ਤਿਆਰ ਕੀਤਾ ਜਾਂਦਾ ਹਰ ਸਹੀ ਜਵਾਬ ਦੇ ਲਈ 4 ਅੰਕ ਮਿਲਦੇ ਨੇ 4 ਪੁਆਇੰਟਸ ਹਰ ਗਲਤ ਜਵਾਬ ਦੇ ਲਈ ਨੀਟ ਐਗਜ਼ਾਮੀਨੇਸ਼ਨ 'ਚ -1 ਅੰਕ ਮਿਲਦਾ ਸੋ ਔਰ ਜੇ ਜੇ ਤੁਸੀਂ ਕੋਈ ਕੁਐਸਚਨ ਛੱਡਤਾ ਇਸ ਕਰਕੇ ਕਿ ਨੈਗੇਟਿਵ ਮਾਰਕਿੰਗ ਨਾ ਹੋ ਜਾਵੇ ਤਾਂ ਉਹਦਾ ਕੋਈ ਅੰਕ ਨਹੀਂ ਮਿਲਣਾ ਉਹਦਾ 0 ਹੋਊਗਾ ਸੋ ਬੈਟਰ ਹੈ ਨੀਟ ਦੀ ਐਗਜ਼ਾਮੀਨੇਸ਼ਨ ਦੇ ਵਾਸਤੇ ਇਹ ਕਿਹਾ ਜਾਂਦਾ ਜਿੰਨੇ ਵੀ ਕੋਚਿੰਗ ਇੰਸਟੀਚਿਊਟ ਕਿ ਜੇ ਤੁਹਾਨੂੰ ਜਵਾਬ ਨਹੀਂ ਪਤਾ ਤਾਂ ਰਹਿਣ ਦਿਓ ਛੱਡ ਦਿਓ ਸਿਰਫ ਉਹੀ ਕੌਨਫੀਡੈਂਟ ਬੱਚੇ ਹੀ ਉਹਨੂੰ ਅਟੈਂਪਟ ਕਰਨਗੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਹਾਂ ਮੈਂ ਠੀਕ ਕਰ ਰਿਹਾ ਹੁਣ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਹੋ ਕਿਵੇਂ ਗਿਆ ਕਿ ਕੁਛ ਬੱਚਿਆਂ ਦੇ ਅੰਕ 718 ਜਾਂ 719 ਕਿਵੇਂ ਆ ਗਏ 2024 'ਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ ਜਦੋਂ ਮੋਦੀ ਸਰਕਾਰ ਦੁਬਾਰਾ ਚੁਣ ਕੇ ਆਈ ਸੀ ਅਤੇ ਉਦੋਂ ਵੀ ਕਿਸੇ ਨੇ ਜਵਾਬਦੇਹੀ ਨਹੀਂ ਲਈ ਉਹ ਧਿਆਨ ਨਾਲ ਸੁਣਿਓ ਹਰ ਸਹੀ ਜਵਾਬ ਦੇ 4 ਅੰਕ ਮਿਲਣੇ ਨੇ ਹਰ ਗਲਤ ਜਵਾਬ ਦੇ -1 ਅਤੇ ਛੱਡੇ ਹੋਏ ਦੇ 0 ਸੋ ਮੰਨ ਲਓ ਜਿਹਨੇ ਟੌਪ ਕੀਤਾ ਉਹਨੇ 720 ਅੰਕ ਨੇ ਟੋਟਲ ਉਹਨੇ ਸਾਰੇ 180 ਦੇ 180 ਸਹੀ ਹੱਲ ਕੀਤੇ ਹੋਣਗੇ ਸੋ ਉਹਨੂੰ 720 ਅੰਕ ਮਿਲੇ ਹੋਣਗੇ ਇਹ ਤਾਂ 100% ਰਿਜ਼ਲਟ ਹੋਇਆ 718 ਦਾ ਕੀ ਮਤਲਬ ਹੋਇਆ ਮੰਨ ਲਓ ਮੇਰਾ ਇੱਕ ਕੁਐਸਚਨ ਗਲਤ ਹੋ ਗਿਆ ਤਾਂ ਇਹਦਾ ਮਤਲਬ ਆਲਰੇਡੀ ਉਹਦੇ 4 ਨੰਬਰ ਤਾਂ ਹੋ ਗਏ 716 ਰਹਿ ਗਏ ਪਲੱਸ ਉਹਦਾ ਗਲਤ ਦਾ -1 ਕੱਟਣਾ ਚਾਹੀਦਾ ਯਾਨੀ 715 ਰਹਿਣੇ ਚਾਹੀਦੇ ਨੇ ਨੰਬਰ 718 ਦੇ 719 ਨੰਬਰ ਕਿਵੇਂ ਆ ਸਕਦੇ ਨੇ ਨੀਟ 'ਚ ਦੈਟ ਹੈਪਨਡ ਇਨ 2024 ਇਨ ਨੀਟ ਐਗਜ਼ਾਮਸ ਇਹਦੀ ਰਿਜ਼ਲਟਸ ਦੇ ਉੱਤੇ ਜਿਹੜਾ ਸੀ ਉਹ ਬਹੁਤ ਸਾਰੀ ਗੱਲ ਹੋਣ ਲੱਗ ਪਈ ਸੀ ਹੁਣ ਆਲ ਇੰਡੀਆ ਰੈਂਕਿੰਗ ਜਿਹੜੀ ਹੈਗੀ ਹੈ ਉਹਦੇ ਅਕੋਰਡਿੰਗ ਕੌਂਸਲਿੰਗ ਹੁੰਦੀ ਹੈ MCC ਜਿਹਨੂੰ ਮੈਡੀਕਲ ਕੌਂਸਲਿੰਗ ਕਮੇਟੀ ਕਹਿੰਦੇ ਨੇ ਉਹ ਕਮੇਟੀ ਕਿਹੜੀ ਕੀ ਕਹਿੰਦੀ ਹੈ ਕਿ 15% ਤੁਸੀਂ ਦੇਸ਼ ਦੇ ਸਰਕਾਰੀ ਕਾਲਜਾਂ 'ਚ ਦਾਖਲਾ ਲੈਣਾ 85% ਸਟੇਟ ਦਾ ਕੋਟਾ ਹੁੰਦਾ ਜਿਵੇਂ ਪੰਜਾਬ ਦੇ ਵਿੱਚ BFUHS ਹੈ ਉਹ ਹੈ ਆਪਣੇ 85% ਬੱਚੇ ਜਿਹੜੇ ਨੇ ਆਪਣੀ ਆਪਣੀ ਸਟੇਟ ਦੇ ਵਿੱਚ ਜਾ ਸਕਦੇ ਨੇ ਤੁਹਾਡਾ ਕਿੰਨਾ ਰੈਂਕ ਹੈ ਆਲ ਇੰਡੀਆ ਰੈਂਕ ਹੈ ਉਹਦੇ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਵੀ ਮੈਂ MBBS 'ਚ ਜਾਣਾ ਮੈਂ BDS 'ਚ ਜਾਣਾ ਉਹ ਤੁਹਾਡੀ ਮਰਜ਼ੀ ਹੁੰਦੀ ਹੈ ਫਿਰ ਉਹ ਤੋਂ ਬਾਅਦ ਸੀਟ ਅਲਾਟਮੈਂਟ ਹੁੰਦੀ ਹੈ ਨੀਟ ਦੇ ਰੈਂਕ ਦੇ ਅਕੋਰਡਿੰਗ ਤੁਹਾਨੂੰ ਉਸ ਕਾਲਜ 'ਚ ਐਡਮਿਸ਼ਨ ਮਿਲੂਗੀ ਨਹੀਂ ਮਿਲੇਗੀ ਇਹ ਸੀਟ ਅਲਾਟਮੈਂਟ ਤੈਅ ਕਰਦੀ ਹੈ ਇਹ ਤਾਂ ਸਾਰਾ ਤਰੀਕਾ ਹੋ ਗਿਆ ਹੁਣ ਇਹ ਜਿਹੜੀ ਕਹਾਣੀ ਸਾਹਮਣੇ ਆਈ ਹੈ 2024 ਦੇ ਵਿੱਚ ਲੀਕ ਉਦੋਂ ਵੀ ਹੋਇਆ ਸੀ ਨੀਟ ਦਾ ਪੇਪਰ ਉਦੋਂ ਵੀ ਬਿਹਾਰ ਦੇ ਵਿੱਚ FIR ਦਰਜ ਹੋਈਆਂ ਸੀ 13 ਲੋਕ ਗ੍ਰਿਫਤਾਰ ਹੋਏ ਸੀ ਬਟ ਦੈਟਸ ਇਟ ਉਸ ਤੋਂ ਅੱਗੇ ਕੁਛ ਵੀ ਨਹੀਂ ਜਿਹੜੇ ਮੰਨ ਲਓ ਮੈਂ ਤਿਆਰੀ ਕਰ ਰਿਹਾ ਮੈਂ ਇਸ ਐਗਜ਼ਾਮ ਦੀ ਰੱਜ ਕੇ ਤਿਆਰੀ ਕੀਤੀ ਹੈ ਔਰ ਬਿਲਕੁਲ ਜੈਨੂਅਨਲੀ ਮੈਂ ਐਗਜ਼ਾਮ ਦਿੱਤਾ ਅਤੇ ਮੇਰੇ 700 ਨੰਬਰ ਆਏ ਨੇ ਜਾਂ 690 ਨੰਬਰ ਆਏ ਨੇ ਅਤੇ ਮੇਰੇ ਬਰਾਬਰ ਕੋਈ ਬੱਚਾ ਧਾਂਦਲੀ ਦੇ ਨਾਲ 718 ਨੰਬਰ ਲੈ ਜਾਂਦਾ ਵਿਚ ਇਜ਼ ਨੋਟ ਈਵਨ ਪੋਸੀਬਲ ਉਹ ਮੇਰੇ ਤੋਂ ਪਹਿਲਾਂ ਜਾ ਕੇ ਕਾਲਜ ਚੁਣ ਲੂਗਾ ਅਤੇ ਮੇਰੀ ਜਿਹੜੀ ਸੀਟ ਹੋਊਗੀ ਉਹ ਖਾ ਗਿਆ ਇੱਕ ਅਨਡਿਜ਼ਰਵਿੰਗ ਬੱਚਾ ਖਾ ਗਿਆ ਔਰ ਇਹਨਾਂ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਕੀ ਐਜੂਕੇਸ਼ਨ ਮਿਨਿਸਟਰ ਨਹੀਂ ਹੈਗਾ ਕੀ ਇਸ ਪੂਰਾ ਦਾ ਪੂਰਾ ਸਿਸਟਮ ਨਹੀਂ ਹੈਗਾ ਇਹਦੇ ਬਾਰੇ ਹੰਗਾਮੇ ਪਹਿਲਾਂ ਵੀ ਹੁੰਦੇ ਰਹੇ ਨੇ ਪਰ ਸੁਣੇ ਕੌਣ ਜਵਾਬਦੇਹੀ ਕਿਹਦੀ ਹੈਗੀ ਹੈ ਇਹ ਜਿਹੜਾ ਵੱਡਾ ਸਵਾਲ ਪੈਦਾ ਹੁੰਦਾ ਅਤੇ ਹੁਣ ਪੰਜਾਬ ਦੀ ਜਵਾਬਦੇਹੀ ਕੀ ਹੈ ਇਹ ਮੈਂ ਤੁਹਾਨੂੰ ਦੱਸਦਾ ਇਸ ਵਾਰ ਜਿਹੜੀ ਉਹ ਰੱਦ ਹੋਈ ਪ੍ਰੀਖਿਆ ਸੀ ਉਹਦਾ ਜਦੋਂ ਦੁਬਾਰਾ ਰਿਜ਼ਲਟ ਆਇਆ ਤਾਂ ਜਿਹੜਾ ਟੌਪ ਸਕੋਰ ਸੀਗਾ ਉਹ 99.99% ਸੀ ਯਾਨੀ ਉਹ ਬੱਚੇ ਨੇ ਇੱਕ ਸਵਾਲ ਆਪਣਾ ਗਲਤ ਕੀਤਾ ਸੀ ਸੋ ਉਹਦੇ 5 ਨੰਬਰ ਕੱਟ ਗਏ 720 ਚੋਂ 715 ਵਾਲਾ ਜਿਹੜਾ ਸੀ ਟੋਪਰ ਸੀ ਵੇਅਰ ਇਜ਼ ਦੈਟ ਟੋਪਰ ਫਰੋਮ ਪੰਜਾਬ ਤੋਂ ਆਰਿਅਨ ਗੁਪਤਾ ਵੇਅਰ ਇਜ਼ ਦੀ ਸੈਕਿੰਡ ਟੋਪਰ ਇੱਕ ਹੋਰ ਬੱਚੇ ਦੇ 715 ਆਏ ਸੀ ਪ੍ਰੰਸ਼ੂਲ ਬਾਂਸਲ ਹਰਿਆਣਾ ਉਹ ਦੋ ਸਟੇਟਾਂ ਪੰਜਾਬ ਅਤੇ ਹਰਿਆਣਾ ਜਿਹੜੀਆਂ ਕਿਸਾਨੀ ਅੰਦੋਲਨ ਦੇ ਵਿੱਚ ਸਿਖਰ 'ਤੇ ਸੀ ਅਤੇ ਹੁਣ ਡਾਕਟਰ ਬਣਾਉਣ ਦੇ ਵਿੱਚ ਉਹ ਪਿੱਛੇ ਕਿਵੇਂ ਰਹਿ ਜਾਣ ਇਹ ਕਿਵੇਂ ਹੋ ਸਕਦਾ ਕਿ ਪੰਜਾਬ ਨੂੰ ਡਾਕਟਰਾਂ ਦੀ ਲੋੜ ਨਹੀਂ ਹੈਗੀ ਇਹ ਕਿਵੇਂ ਹੋ ਸਕਦਾ ਕਿ ਤੁਹਾਨੂੰ ਡਾਕਟਰ ਦੀ ਲੋੜ ਨਹੀਂ ਹੈਗੀ ਔਰ ਪੜ੍ਹੇ ਲਿਖੇ ਡਾਕਟਰ ਦੀ ਲੋੜ ਨਹੀਂ ਹੈਗੀ ਸਵਾਲ ਸਿਰਫ ਨੀਟ ਦੀ ਗੜਬੜੀ ਦੇ ਉੱਤੇ ਨਹੀਂ ਹੈ ਸਵਾਲ ਸਿਰਫ ਉਹ ਬੱਚਿਆਂ ਦੀਆਂ ਸੁਸਾਈਡਸ ਦੇ ਉੱਤੇ ਨਹੀਂ ਹੈ ਸਵਾਲ ਇਸ ਪੂਰੇ ਐਗਜ਼ਾਮੀਨੇਸ਼ਨ ਪੈਟਰਨ ਦੇ ਉੱਤੇ ਹੈ
ਇਸ ਅਨੀਤਾ ਦੀ ਜਿਹੜੀ ਐਪਲੀਕੇਸ਼ਨ ਉਸ 17 ਸਾਲ ਦੀ ਛੋਟੀ ਬੱਚੀ ਦੀ ਐਪਲੀਕੇਸ਼ਨ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਉਹ ਪਾ ਕੇ ਗਈ ਸੀ ਉਹਦੇ ਬਾਰੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਰਕਾਰ ਹੁਣ ਇਹਦੇ ਲਈ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਉਣਾ ਚਾਹੁੰਦੀ ਹੈ ਔਰ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਕੀ ਸਫਲ ਰਹੂਗਾ ਪਹਿਲੀ ਗੱਲ ਤਾਂ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਤੱਕ ਸਹੀ ਗੈਜਟਸ ਨਹੀਂ ਪਹੁੰਚ ਪਾਉਂਦੇ ਪਿੰਡਾਂ ਦੇ ਵਿੱਚ ਉਹ ਬੱਚਿਆਂ ਤੱਕ ਜਿਹੜੇ ਪੂਰਾ ਜਿਹੜਾ ਸਿਸਟਮ ਹੀ ਉਪਲਬਧ ਨਹੀਂ ਹੈ ਜਿਹੜੇ ਉਸ ਐਗਜ਼ਾਮੀਨੇਸ਼ਨ ਪੈਟਰਨ 'ਚ ਆਪਣੇ ਆਪ ਨੂੰ ਫਿੱਟੀ ਮਹਿਸੂਸ ਨਹੀਂ ਕਰਦੇ ਓ ਐੱਮ ਆਰ ਸ਼ੀਟ ਦੇ ਲਈ ਉਹਨਾਂ ਨੇ ਪ੍ਰੈਪਰੇਸ਼ਨ ਕੀਤੀ ਹੈ ਔਰ ਉਹਨਾਂ ਨੂੰ ਜੇ ਹੁਣ ਤੁਸੀਂ ਅਚਾਨਕ ਇਹ ਕਹਿ ਦੋਗੇ ਕਿ ਤੁਸੀਂ ਕੰਪਿਊਟਰ ਤੋਂ ਇਹ ਟੈਸਟ ਦੇਣਾ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਫਿਜ਼ੀਕਲ ਟੈਸਟ ਹੁੰਦੇ ਨੇ ਜਿਹੜੇ ਪੈੱਨ ਐਂਡ ਪੇਪਰ ਮੋਡ ਦੇ ਵਿੱਚ ਯਾਨੀ ਆਫਲਾਈਨ ਮੋਡ ਦੇ ਵਿੱਚ ਐਗਜ਼ਾਮ ਹੁੰਦੇ ਨੇ ਉਹ 'ਚ ਜੇ ਕਿਤੇ ਧਾਂਦਲੀ ਹੁੰਦੀ ਹੈ ਜਿਵੇਂ ਇਸ ਵਾਰ ਹੋਈ ਹੈ ਉਹ ਫੜਨੀ ਬੜੀ ਆਸਾਨ ਹੈਗੀ ਹੈ ਕੰਪਿਊਟਰ ਦੇ ਉੱਤੇ ਜਿਹੜੀਆਂ ਧਾਂਦਲੀਆਂ ਹੋਣਗੀਆਂ ਉਹਨੂੰ ਕੌਣ ਫੜੂਗਾ ਕਿਵੇਂ ਫੜਿਆ ਜਾਊਗਾ ਅਤੇ ਫਿਰ ਇਹ ਜਿਹੜਾ ਕੋਚਿੰਗ ਇੰਸਟੀਟਿਊਸ਼ਨ ਦਾ ਧੰਦਾ ਹੈਗਾ ਇਹ ਤਾਂ ਹੋਰ ਜ਼ਿਆਦਾ ਪ੍ਰਫੁੱਲਤ ਹੋਊਗਾ ਕੋਈ ਕੋਚਿੰਗ ਇੰਸਟੀਟਿਊਸ਼ਨ ਐੱਮ ਬੀ ਬੀ ਐੱਸ ਦੇ ਵਾਸਤੇ ਨੀਟ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਤੁਹਾਡੇ ਤੋਂ 50,000 ਰੁਪਈਆ ਲੈਂਦਾ ਹੈ 100,000 ਰੁਪਈਆ ਲੈਂਦਾ ਹੈ ਕਿ ਆਓ ਤੁਹਾਨੂੰ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰਵਾਵਾਂਗੇ ਅਤੇ ਸਰਕਾਰ ਨੇ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਤਾ ਅਤੇ ਇੰਸਟੀਚਿਊਟ ਕਹਿੰਦਾ ਹੈ ਕਿ 200,000 ਉੱਪਰ ਹੋਰ ਦੇਵੋ ਤੁਹਾਡਾ ਟੈਸਟ ਵੀ ਕਲੀਅਰ ਕਰਵਾ ਦਾਂਗੇ ਸਰਕਾਰ ਫੜ ਲੂਗੀ ਨਹੀਂ ਫੜੂਗੀ ਵਜ੍ਹਾ ਕਿਉਂਕਿ ਉਹ ਜਿਹੜਾ 200,000 ਉੱਪਰ ਲਿਆ ਗਿਆ ਉਹ ਕਿਹਨੂੰ ਕਿਹਨੂੰ ਜਾਣਾ ਹੈ ਸਾਰੇ ਜਾਣਦੇ ਹਾਂ ਅਸੀਂ ਆਫਲਾਈਨ ਸਿਸਟਮ ਦੇ ਵਿੱਚ ਇੰਨੀਆਂ ਗੜਬੜੀਆਂ ਪੋਸੀਬਲ ਨਹੀਂ ਹੈਗੀਆਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਡੀਆ ਜਿਹੜਾ ਦਾਅਵਾ ਕਰਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਇਕਾਈ ਹੈ ਇਲੈਕਸ਼ਨਸ ਕਰਵਾ ਰਹੇ ਨੇ ਐਡੇ ਵੱਡੇ ਪੱਧਰ ਦੇ ਉੱਤੇ ਐਗਜ਼ਾਮੀਨੇਸ਼ਨਸ ਨਹੀਂ ਕਰਵਾ ਪਾ ਰਹੇ ਚਾਈਨਾ ਇੰਡੀਆ ਦੇ ਬਰਾਬਰ ਹੀ ਆਬਾਦੀ ਵਾਲਾ ਮੁਲਕ ਹੈ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕੁਛ ਕੁ ਕਰੋੜ ਦਾ ਹੋਏਗਾ 140 crore ਦੋਹਾਂ ਦੇਸ਼ਾਂ ਦੀ ਆਬਾਦੀ ਹੈ ਇੰਡੀਆ ਦੀ ਥੋੜ੍ਹੀ ਵੱਧ ਹੈਗੀ ਹੈ ਚਾਈਨਾ ਦੇ ਵਿੱਚ ਸਭ ਤੋਂ ਟੋਪ ਦੀ ਐਗਜ਼ਾਮੀਨੇਸ਼ਨ ਸਭ ਤੋਂ ਹਾਰਡ ਐਗਜ਼ਾਮੀਨੇਸ਼ਨ ਉੱਥੇ ਦੀ ਗਾਓਕਾਓ ਹੁੰਦੀ ਹੈ ਗਾਓਕਾਓ ਦੇ ਜਿਹੜਾ ਤਰੀਕੇ ਹੈਗੇ ਨੇ ਉਹਦੇ ਲਈ ਚਾਈਨਾ ਨੇ ਪਿਛਲੇ ਕੁਛ ਸਮੇਂ ਦੇ ਵਿੱਚ ਔਰ ਇਹ ਆਫਲਾਈਨ ਹੁੰਦੀ ਹੈ ਚਾਈਨਾ ਕਦੇ ਵੀ ਉਹਨਾਂ ਨੂੰ ਆਨਲਾਈਨ ਨਹੀਂ ਕਰਵਾਏਗਾ ਔਰ ਉਹਦੇ ਵਿੱਚ ਚਾਈਨਾ ਨੇ ਹਾਈ ਸਕੂਲ ਦੇ ਬੱਚੇ ਹੁੰਦੇ ਨੇ ਸਾਰੇ ਸੈਕੰਡਰੀ ਸਕੂਲ ਦੇ ਬੱਚੇ ਹੁੰਦੇ ਨੇ ਜਿਹੜੇ ਐਗਜ਼ਾਮ ਦੇਣ ਜਾਂਦੇ ਨੇ ਚੀਟਿੰਗ ਨੂੰ ਰੋਕਣ ਦੇ ਲਈ ਚਾਈਨਾ ਨੇ ਵਾਇਰਲੈਸ ਕਮਿਊਨੀਕੇਸ਼ਨ ਡਿਵਾਈਸ ਲਗਾਤੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕਿ ਇਹ ਜਿਹੜੇ ਡਿਵਾਈਸ ਹੈਗੇ ਨੇ ਤੁਹਾਡੀ ਸਮਾਰਟ ਵਾਚ ਜੇ ਤੁਸੀਂ ਫੋਨ ਅੰਦਰ ਵੈਸੇ ਤਾਂ ਅਲਾਊਡ ਹੀ ਨਹੀਂ ਹੈਗੇ ਜੇ ਤੁਸੀਂ ਸਮਾਰਟ ਚਸ਼ਮੇ ਵੀ ਇਸਤੇਮਾਲ ਕਰ ਰਹੇ ਹੋ ਤਾਂ ਡਿਵਾਈਸ ਫੜ ਲਏਗਾ ਟੂੰ ਟੂੰ ਟੂੰ ਕਰੇਗਾ ਅਤੇ ਤੁਹਾਨੂੰ ਉੱਥੋਂ ਹੀ ਬਾਹਰ ਕਰ ਦੇਗਾ ਡਜ਼ਨਟ ਮੈਟਰ ਤੁਸੀਂ ਉਦੋਂ ਇਹ ਨਹੀਂ ਕਹਿ ਸਕਦੇ ਕਿ ਮੈਂ ਲਾ ਦਿੰਦਾ ਐਗਜ਼ਾਮੀਨੇਸ਼ਨ 'ਚੋਂ ਹੀ ਬੈਨ ਹੋ ਗਏ ਹੋ ਤੁਸੀਂ ਜਿਹੜਾ ਚੀਟਿੰਗ ਕੋਡ ਹੈਗਾ ਉਹ ਬੱਚਿਆਂ ਨੂੰ ਤਾ ਉਮਰ ਬੈਨ ਕਰ ਦਿੰਦਾ ਹੈਗਾ ਕਿ ਹੁਣ ਤੁਸੀਂ ਗਾਓਕਾਓ ਦੇ ਲਈ ਜਾ ਨਹੀਂ ਸਕਦੇ ਇਸ ਸਾਲ ਮਈ ਮਹੀਨੇ ਦੇ ਵਿੱਚ ਇੰਡੀਆ ਨੇ ਨੀਟ ਕਰਵਾਏ ਸੀ ਕੈਂਸਲ ਕੀਤੇ ਦੁਬਾਰਾ ਕਰਵਾਏ ਚਾਈਨਾ ਨੇ ਜੂਨ ਮਹੀਨੇ ਦੇ ਵਿੱਚ ਗਾਓਕਾਓ ਕਰਵਾਇਆ ਸੀ 7900 ਪ੍ਰੀਖਿਆ ਕੇਂਦਰ ਸੀ ਔਰ 400,000 ਤੋਂ ਜ਼ਿਆਦਾ ਜਿਹੜੇ ਅਲੱਗ ਅਲੱਗ ਕਮਰੇ ਬਣੇ ਹੋਏ ਸੀਗੇ ਪੂਰੇ ਚਾਈਨਾ ਦੇ ਵਿੱਚ ਹਰ ਇੱਕ ਕਮਰੇ ਦੇ ਬਾਹਰ ਇਸ ਕਿਸਮ ਦਾ ਐਂਟੀ ਚੀਟਿੰਗ ਸਿਸਟਮ ਜਿਹੜਾ ਤੈਨਾਤ ਰੱਖਿਆ ਗਿਆ ਸੀਗਾ ਔਰ 1 crore ਤੋਂ ਜ਼ਿਆਦਾ ਬੱਚਿਆਂ ਨੇ ਉੱਥੇ 1 crore ਤੋਂ ਜ਼ਿਆਦਾ ਹਰ ਸਾਲ ਹੀ ਦਿੰਦੇ ਨੇ ਐਤਕੀ 1,30,00,000 ਬੱਚਿਆਂ ਨੇ ਉੱਥੇ ਐਗਜ਼ਾਮ ਦਿੱਤਾ ਹੈਗਾ ਇੰਡੀਆ ਦੇ 24,00,000 ਬੱਚੇ ਆਫਲਾਈਨ ਮੋਡ 'ਚ ਐਗਜ਼ਾਮ ਦੇ ਕੇ ਆਏ ਨੇ 20,00,000 ਦੇ ਕੇ ਆਏ ਨੇ ਚਾਈਨਾ 'ਚ 1.25 crore ਤੋਂ ਜ਼ਿਆਦਾ ਹਰ ਸਾਲ ਦਿੰਦੇ ਨੇ ਔਰ ਹਰ ਸਾਲ ਬਕਾਇਦਾ ਗਾਓਕਾਓ ਜਿਹੜਾ ਹੈਗਾ ਬਗੈਰ ਚੀਟਿੰਗ ਤੋਂ ਹੁੰਦਾ ਕਰੋਗੇ ਮੁਕਾਬਲਾ ਦਿਓਗੇ ਜਵਾਬ ਉਹਨਾਂ ਬੱਚਿਆਂ ਦਾ ਜਿਹੜੇ ਸੁਸਾਈਡ ਕਰ ਗਏ ਨੇ ਜਿਹੜੇ ਸਾਰਾ ਸਾਰਾ ਸਾਲ ਪ੍ਰੈਪਰੇਸ਼ਨ ਕਰਦੇ ਸੀ ਜੰਤਰ ਮੰਤਰ ਦੇ ਉੱਤੇ ਹੋਏ ਧਰਨੇ ਦੀ ਅਹਿਮੀਅਤ ਘੱਟ ਨਹੀਂ ਹੈਗੀ ਬਸ ਇਹ ਸਮਝਣਾ ਜ਼ਰੂਰੀ ਹੈ ਕਿ ਉਹਦੇ ਪਿੱਛੇ ਦੀ ਰੈਲੇਵੈਂਸ ਕੀ ਸੀ ਸ਼ੋਅ ਇਸ ਕਰਕੇ ਕੀਤਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਇਦ ਇਹ ਇੱਕ ਇਟਸ ਜਸਟ ਐਨ ਅਨਦਰ ਐਗਜ਼ਾਮ ਜੇ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਬੱਚਾ ਇਸ ਦੀ ਪ੍ਰੈਪਰੇਸ਼ਨ ਕਰ ਰਿਹਾ ਹੁੰਦਾ ਅਤੇ ਉਹਦੀਆਂ ਅੱਖਾਂ ਦੇ ਥੱਲੇ ਆਏ ਕਾਲੇ ਟੋਏ ਜਿਹੜੇ ਤੁਸੀਂ ਦੇਖੇ ਹੋਏ ਹੁੰਦੇ ਜਾਂ ਉਸ ਜਿਸ ਡਿਪਰੈਸ਼ਨ ਦੇ ਵਿੱਚੋਂ ਹੁਣ ਗੁਜ਼ਰ ਰਿਹਾ ਉਹ ਦੇਖਿਆ ਹੋਇਆ ਹੁੰਦਾ ਤਾਂ ਸ਼ਾਇਦ ਤੁਸੀਂ ਇਹ ਗੱਲਾਂ ਨਾ ਕਰਦੇ ਪਰ ਮੈਨੂੰ ਇਹ ਲੱਗ ਰਿਹਾ ਸੀ ਪਿਛਲੇ ਹਫ਼ਤੇ ਮੈਂ ਨਹੀਂ ਸੀ ਕੀਤਾ ਇਹ ਐਪੀਸੋਡ ਕਿਉਂਕਿ ਦੋ ਇਸ਼ੂ ਸੀਗੇ ਇੱਕ ਆਸਟ੍ਰੇਲੀਆ ਵਾਲਾ ਇੱਕ ਇੰਡੀਆ ਵਾਲਾ ਮੈਂ ਸੋਚਿਆ ਕਿ ਚਲੋ ਛੱਡ ਦਿੰਦਾ ਬਟ ਹਾਲੇ ਵੀ ਬਹੁਤ ਸਾਰੇ ਲੋਕਾਂ ਦੀਆਂ ਗਲਤ ਫਹਿਮੀਆਂ ਇਸ ਐਗਜ਼ਾਮੀਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ ਧਰਨਾ ਸਕਸੈਸਫੁਲ ਸੀ ਨਹੀਂ ਸੀ ਡਜ਼ਨਟ ਮੈਟਰ
ਆਮ ਆਦਮੀ ਪਾਰਟੀ ਕਰਵਾ ਰਹੀ ਸੀ, ਕਾਂਗਰਸ ਕਰਵਾ ਰਹੀ ਸੀ, ਸਿਆਸਤ ਸੀ ਉਹਦੇ ਵਿੱਚ, ਇਟ ਡਜ਼ਨਟ ਮੈਟਰ ਐਟ ਆਲ, ਆਈ ਡੋਂਟ ਈਵਨ ਕੇਅਰ, ਨੋਬਡੀ ਸ਼ੁੱਡ ਕੇਅਰ। ਉਹ ਸਿਆਸਤ ਦੇ ਇੱਕ ਤਰੀਕੇ ਹੈਗੇ ਨੇ, ਉਹ ਆਪਣੀਆਂ ਕੌਨਸਪੀਰੇਸੀਜ਼ ਹੈਗੀਆਂ ਨੇ, ਸਰਕਾਰ ਗਲਤ ਹੈ, ਵਿਰੋਧੀ ਧਿਰ ਗਲਤ ਹੈ, ਉਹ 'ਚ ਕਿਹਦੇ ਨਾਅਰੇ ਲੱਗੇ, ਹਿੰਦੂ ਦੇ ਧਰਮ ਦੇ ਨਾਅਰੇ ਲੱਗੇ, ਇਸਲਾਮਿਕ ਧਰਮ ਦੇ, ਇਟ ਡਜ਼ਨਟ ਮੈਟਰ ਐਟ ਆਲ, ਟਰੱਸਟ ਮੀ। ਦ ਥਿੰਗ ਵਿਚ ਮੈਟਰਸ ਦੀ ਮੋਸਟ ਇਜ਼ ਦ ਫਿਊਚਰ ਆਫ ਦਿਸ ਜਨਰੇਸ਼ਨ, ਇਸ ਪੀੜ੍ਹੀ ਦਾ ਭਵਿੱਖ ਕੀ ਹੋਊਗਾ, ਕੀ ਉਹਨਾਂ ਦਾ ਇੰਡੀਆ ਦੇ ਐਗਜ਼ਾਮੀਨੇਸ਼ਨ ਸਿਸਟਮਸ ਦੇ ਵਿੱਚ ਭਰੋਸਾ ਬਣੂਗਾ, ਕੀ ਉਹ ਉੱਦਾਂ ਹੀ ਤਿਆਰੀ ਕਰ ਸਕਣਗੇ, ਕੀ ਅਸੀਂ ਐਸੇ ਡਾਕਟਰ ਤੋਂ, ਤੁਸੀਂ ਆਪਣਾ ਇਲਾਜ ਕਰਵਾਉਣਾ ਪਸੰਦ ਕਰੋਗੇ ਜੇ ਭਵਿੱਖ ਦੇ ਵਿੱਚ ਤੁਸੀਂ ਆਪਰੇਸ਼ਨ ਥੀਏਟਰ ਦੇ ਵਿੱਚ ਬੈਠੇ ਹੋਏ, ਜਿਹੜਾ ਉਹ 718 ਨੰਬਰ ਲੈ ਕੇ ਆਇਆ ਹੋਇਆ, ਐਸੇ ਡਾਕਟਰ ਤੋਂ ਆਪਰੇਸ਼ਨ ਸੱਚੀ ਸੱਚੀ ਦੱਸਿਓ, ਜਾਂ ਆਪਣੇ ਪੇਰੈਂਟਸ ਦਾ ਆਪਰੇਸ਼ਨ ਕਰਵਾ ਲਉਂਗੇ ਤੁਸੀਂ। ਇਹ ਜਿਹੜੀ ਧਾਂਦਲੀ ਹੈਗੀ ਹੈ ਅਸਲ ਦੇ ਵਿੱਚ, ਇਹ ਧਾਂਦਲੀ ਦੇ ਖਿਲਾਫ ਆਵਾਜ਼ ਉੱਠਣੀ ਚਾਹੀਦੀ ਹੈਗੀ, ਔਰ ਉੱਠੀ ਵੀ ਹੈ ਥੋੜ੍ਹੀ, ਕਾਫੀ ਹੱਦ ਤੱਕ, ਪਰ ਮੈਨੂੰ ਲੱਗਦਾ ਨਹੀਂ ਕਿ ਬਹੁਤ ਸਾਰੇ ਲੋਕ ਕਿਹੜੇ ਜਿਹੜੇ ਕਹਿ ਰਹੇ ਨੇ ਕਿ ਇਹ ਧਰਨਾ ਸਫਲ ਹੋ ਗਿਆ, ਆਈ ਡੋਂਟ ਥਿੰਕ ਸੋ, ਇਹ ਸਫਲ ਹੋਇਆ, ਸਫਲ ਨਹੀਂ ਹੋਇਆ, ਦੂਰ ਦੂਰ ਤੱਕ ਸਫਲ ਨਹੀਂ ਹੋਇਆ। ਧਰਮਿੰਦਰ ਪ੍ਰਧਾਨ ਨੂੰ ਹਟਾ ਕੇ ਅਕਾਊਂਟੇਬਿਲਟੀ ਸਰਕਾਰ ਦੀ ਤੈਅ ਨਹੀਂ ਹੋਈ, ਹਾਲੇ ਵੀ ਸਰਕਾਰ ਦੇ ਕੋਲ ਜਿਹੜੀ ਪਲੈਨਿੰਗ ਹੈਗੀ ਹੈ, ਇੱਕ ਹਾਈ ਪਾਵਰ ਟਾਸਕ ਫੋਰਸ ਬਣਾਤੀ ਹੈ, CBT 'ਚ ਲੈ ਜਾਂਗੇ, ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਹੋਵੇਗਾ, ਇਹਦੇ 'ਚ ਅਲੱਗ ਅਲੱਗ ਬੰਦੇ ਓਬਜ਼ਰਵ ਕਰਨਗੇ, ਸੁਪਰਵੀਜ਼ਨ ਕਰਨਗੇ, ਬਲਾ ਬਲਾ ਬਲਾ ਬਲਾ ਬਲਾ, ਨਥਿੰਗ। 2023 ਤੋਂ ਸਬਕ ਲਿਆ? ਨਹੀਂ। 24 ਤੋਂ ਲਿਆ? ਨਹੀਂ। 26 ਤੋਂ ਲਿਆ? ਨਹੀਂ। ਅੱਗੇ ਲੈ ਲਉਂਗੇ ਸਬਕ? ਆਈ ਡੋਂਟ ਥਿੰਕ ਸੋ, ਮੈਂ ਤਾਂ ਨਹੀਂ ਗਰੰਟੀ ਚੱਕਦਾ। ਖੈਰ, ਅੱਜ ਦੇ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
5: ਯਾਰ, ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2525-45 ਤੇ।
6: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
7: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
9: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: ब्रोकर्स अपने इंश्योरेंस की हर लोड़ ले। याद रखो बस अमरिंदर गिद्दा कॉल 0491-999-555 गिद्दा इंश्योरेंस शर्ता लागू।
1: रेडी सेट गो चेस्टन फोर्ड डेंडिनोंग रोड ते तुहानू उड़ीक रहा है फोर्ड रेंजर रेंजर सुपर ड्यूटी एवरेस्ट ते सदाबहार मस्टैंग ब्रांड न्यू डेमो ते क्वालिटी प्री ओन्ड व्हीकल्स ट्रेड इन अते फाइनेंस ऑप्शंस वी अवेलेबल आओ ते अपनी नवी फोर्ड दा टेस्ट ड्राइव करो बिजनेस फ्लीट लाई गल करो व्हीकल एक्सपर्ट्स टिम फोर्ब्स या कोरी नाल रेडियो हांजी दे हवाले नाल पाओ 3 साल दी फ्री सर्विस चेस्टन फोर्ड रेडी सेट Ford.
2: Oh, Paji, ek passe mortgage utte grocery te hun electricity bills bhi rocket ban gaye ne.
3: Oh, hun tension chaddo ji. Government di navi battery rebate naal hun solar te battery lagwana ho gaya hor vi aasan. Bijli da bill ghat, tension vi ghat.
2: Fir lawaiye kitho?
3: Sun Current walya kolon 2012 to Melbourne di ek bharosemand ate award winning solar company.
2: Aaj hi Sun Current nu call karo te apna free assessment book karo. 0406-021-206
4: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
5: ਕਿੱਥੇ ਵੱਜ ਗਈ ਤੇਰੀ ਗੱਡੀ
6: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
7: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸਵੇ ਰੈਵਨ ਹਾਲ
8: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
2: ਕੀ ਹੋਇਆ
8: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
2: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
8: ਜਾਂ 9077-9933
2: ਜਾਂ ਈਮੇਲ info@vivaimmigration.com.au
8: ਯਾਦ ਰੱਖੋ 9077-9733
2: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
8: ਹਰ ਕਦਮ ਤੁਹਾਡੇ ਨਾਲ
0: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
9: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ
10: ਇਹ ਸਿਰਫ ਫਿਲਮ ਹੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
9: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸੰਕਸ਼ ਮਨਾ ਲੈਂਦਾ
10: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ

0: फिल्म बंद अखां नाल किसे अपने नूं वेखण दी कहानी कणकां दे ओले
1: साडा रब वसदा ए कणकां दे ओले
0: स्टारिंग गुरप्रीत गुग्गी तानिया किश्तू के अते होर कई साथी कलाकार रिलीजिंग ऑन 31 जुलाई
2: सोना चाहिदा
3: भरोसा चाहिदा
2: क्वालिटी ते बाईबैक भी चाहिदा चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बाईबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042
4: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है तुसी एथे इंडियन मसाले दालां ग्रोसरी दा हर समान वाजिब रेट ते ले सकदे हो पाओ कॉस्मेटिक दी हर आइटम वी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार ग्रोसरी दी होम डिलीवरी लई नंबर लिख लो 0430-123-394 दियो रेडियो हांजी दा हवाला ते पाओ भारी डिस्काउंट हर शॉपिंग ते मेरा देश इनक्रेडिबल इंडिया त्रुगनिना विच
5: यार तू इत्थे इनी छेती आके पक्का भी हो गया की जुगाड़ लाया है
6: जुगाड़ नहीं ए है 8 सालां तो भी वड्डा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
5: नंबर ता दे बंसल इमीग्रेशन वालियां दा
6: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au
7: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ ਦੋਸਤੋ ਪਿਛਲੇ ਹਫ਼ਤੇ ਆਪਾਂ ਗੱਲ ਕੀਤੀ ਸੀ ਡੋਮੈਸਟਿਕ ਵਾਇਲੈਂਸ ਦੇ ਉੱਤੇ ਅਤੇ ਇਸ ਹਫ਼ਤੇ ਆਪਾਂ ਉਸੇ ਵਿਸ਼ੇ ਨੂੰ ਥੋੜ੍ਹਾ ਜਿਹਾ ਹੋਰ ਆਪਾਂ ਡੂੰਘਾ ਕਰਕੇ ਜਾਣਾਂਗੇ ਬੜੀਆਂ ਸਾਰੀਆਂ ਪਰਤਾਂ ਇਸ ਵਿਸ਼ੇ ਦੇ ਵਿੱਚੋਂ ਖੁੱਲ੍ਹਦੀਆਂ ਨੇ ਅਤੇ ਪਿਛਲੇ ਜਿਹੜੇ ਪ੍ਰੋਗਰਾਮ ਆਪਾਂ ਕੀਤੇ ਇਸ ਵਿਸ਼ੇ ਦੇ ਉੱਤੇ ਉੱਥੋਂ ਤੁਹਾਡੇ ਕਾਫੀ ਸਾਰੇ ਮੈਸੇਜ ਆਏ ਕਾਫੀ ਸਾਰੇ ਤੁਹਾਡੇ ਸਵਾਲ ਕਾਫੀ ਸਾਰੀ ਹੱਲਾਸ਼ੇਰੀ ਆਏ ਅਤੇ ਉਸੇ ਤੋਂ ਅੱਗੇ ਆਪਾਂ ਇਸ ਸਿਲਸਿਲੇ ਨੂੰ ਤੋਰਦੇ ਹਾਂ ਸਾਡੇ ਨਾਲ ਇਸ ਟਾਈਮ ਦੀਪਿਕਾ ਜੀ ਨੇ ਸਟੂਡੀਓ ਦੇ ਵਿੱਚ ਅਤੇ ਆਪਾਂ ਜਾਣਦੇ ਹਾਂ ਕਿ ਇਸ ਵਿਸ਼ੇ ਦੇ ਉੱਤੇ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਜਾਣਕਾਰੀਆਂ ਜਿਹੜੀਆਂ ਹਾਲੇ ਵੀ ਸਾਡੀ ਸਮਝ ਤੋਂ ਦੂਰ ਨੇ ਹਾਲੇ ਵੀ ਆਪਾਂ ਨਖੇੜ ਨਹੀਂ ਪਾਉਂਦੇ ਕਿ ਡੋਮੈਸਟਿਕ ਵਾਇਲੈਂਸ ਆਏ ਕਿ ਇਹ ਕੁਛ ਹੋਰ ਦੀਪਕਾ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ
8: ਥੈਂਕ ਯੂ ਸਤਿ ਸ਼੍ਰੀ ਅਕਾਲ ਜੀ
7: ਥੈਂਕ ਯੂ ਤੁਹਾਡਾ ਪਿਛਲੇ ਪ੍ਰੋਗਰਾਮ ਤੋਂ ਕਾਫੀ ਮੈਸੇਜ ਕਾਫੀ ਸੋਹਣੀ ਫੀਡਬੈਕ ਆਈ ਅਤੇ ਈਵਨ ਮੈਨੂੰ ਵੀ ਬੜੀਆਂ ਚੀਜ਼ਾਂ ਤੁਹਾਡੇ ਤੋਂ ਨਵੀਆਂ ਪਤਾ ਲੱਗਦੀਆਂ ਕਈ ਵਾਰੀ ਆਪਾਂ ਸਾਰਾ ਕੁਛ ਜਿਹੜਾ ਉਹ ਇਕੱਠਾ ਹੀ ਕਰਕੇ ਜਾਣ ਲੈਂਦੇ ਹਾਂ ਕਿ ਸਾਰਾ ਇੱਕ ਹੀ ਆ ਡੋਮੈਸਟਿਕ ਵਾਇਲੈਂਸ ਇੱਕ ਉਹ ਮਸਲਾ ਜਿਹੜਾ ਆਪਣੇ ਭਾਈਚਾਰੇ ਦੇ ਵਿੱਚ ਇਸ ਟਾਈਮ ਇੱਕ ਹਊਆ ਬਣਿਆ ਵਾ ਕੀ ਅਪਡੇਟਸ ਨੇ ਇਹਦੇ ਬਾਰੇ ਫਿਲਹਾਲ ਇਸ ਘੜੀ
8: ਡੋਮੈਸਟਿਕ ਵਾਇਲੈਂਸ ਅਸੀਂ ਪਿਛਲੀ ਵਾਰ ਵੀ ਕਿਹਾ ਸੀ ਬਹੁਤ ਸੀਰੀਅਸ ਟੋਪਿਕ ਹੈ ਅੱਜ ਕੱਲ੍ਹ ਅਸੀਂ ਹਰ ਲੜਾਈ ਨੂੰ ਹਰ ਫਰਸਟ੍ਰੇਸ਼ਨ ਨੂੰ ਜ਼ਿਆਦਾਤਰ ਡੋਮੈਸਟਿਕ ਵਾਇਲੈਂਸ ਦਾ ਰੂਪ ਦੇ ਦਿੰਦੇ ਹਾਂ ਜਦੋਂ ਉਹ ਹੁੰਦਾ ਨਹੀਂ ਹੈ
7: ਨਾ ਦੇ ਦਿੰਦੇ
8: ਨਾ ਦੇ ਦਿੰਦੇ ਕਿ ਮੇਰੇ ਨਾਲ ਤਾਂ ਡੋਮੈਸਟਿਕ ਵਾਇਲੈਂਸ ਹੋ ਗਈ ਪਰ ਅਸੀਂ ਇਹ ਰਿਅਲਾਈਜ਼ ਨਹੀਂ ਕਰਦੇ ਕਿ ਐਕਚੁਅਲ ਜਿਹੜੀ ਡੋਮੈਸਟਿਕ ਵਾਇਲੈਂਸ ਉਹ ਬਹੁਤ ਸਕੇਰੀ ਚੀਜ਼ ਹੈ ਅਸੀਂ ਘਰ ਦੇ ਹਰ ਡਿਸਪਿਊਟ ਨੂੰ ਸੋਚਣ ਲੱਗ ਪੈਂਦੇ ਹਾਂ ਕਿ ਸਾਡੇ ਨਾਲ ਡੋਮੈਸਟਿਕ ਵਾਇਲੈਂਸ ਹੋ ਗਈ ਹੈ
7: ਸੋ ਇਹ ਦੋ ਅਲੱਗ ਅਲੱਗ ਚੀਜ਼ਾਂ ਹੋ ਗਈਆਂ ਇੱਕ ਡਿਸਪਿਊਟ
8: ਤੇ ਇੱਕ ਵਾਇਲੈਂਸ
7: ਇੱਕ ਵਾਇਲੈਂਸ
8: ਜੀ ਡਿਸਪਿਊਟ ਹੋਇਆ ਡਿਸਐਗਰੀਮੈਂਟ ਓਵਰ ਐਨੀਥਿੰਗ ਮੈਨੂੰ ਦੋ ਇਨਸਾਨ ਨਾਲ ਰਹਿ ਰਹੇ ਨੇ ਪਾਇਓ ਹਸਬੈਂਡ ਵਾਈਫ ਹੋ ਬੱਚਾ ਪੇਰੈਂਟਸ ਹੋਣ ਤੁਹਾਡੇ ਆਪਣੇ ਪੇਰੈਂਟਸ ਹੋਣ ਬਜ਼ੁਰਗ ਹੋ ਅਤੇ ਤੁਸੀਂ ਹੋ ਅਤੇ ਡਿਸਐਗਰੀਮੈਂਟ ਹੈ ਚੀਜ਼ਾਂ ਨੂੰ ਲੈ ਕੇ ਯੂ ਨੋ ਕਿ ਅਸੀਂ ਇੱਦਾਂ ਕਰਦੇ ਹਾਂ ਤੁਸੀਂ ਇੱਦਾਂ ਕਰ ਰਹੇ ਹੋ ਐਂਡ ਐਵਰੀ ਹੈਲਦੀ ਫੈਮਲੀ ਈਵਨ ਅਨਹੈਲਦੀ ਫੈਮਲੀ ਡਿਸਪਿਊਟ ਹੋਣਗੇ ਦੋ ਬਰਤਨ ਹੈ ਖੜਕਣਗੇ ਹੀ ਖੜਕਣਗੇ ਹਰ ਬਰਤਨ ਦੇ ਖੜਕਣ ਨੂੰ ਅਸੀਂ ਵਾਇਲੈਂਸ ਨਹੀਂ ਕਹਿੰਦੇ ਦੈਟਸ ਅ ਡੋਮੈਸਟਿਕ ਡਿਸਪਿਊਟ
7: ਪਰ ਆਰਗੂਮੈਂਟਸ
8: ਹੋ ਗਏ ਤੁਹਾਨੂੰ ਪਸੰਦ ਨਹੀਂ ਸਾਹਮਣੇ ਵਾਲਾ ਕਿੱਦਾਂ ਚੀਜ਼ਾਂ ਕਰ ਰਿਹਾ ਹੈ ਫੋਰ ਐਗਜ਼ਾਮਪਲ ਪੈਸੇ ਕਿੱਦਾਂ ਖਰਚ ਰਿਹਾ ਹੈ ਜਾਂ ਘਰ ਨੂੰ ਕਿੱਦਾਂ ਚਲਾ ਰਿਹਾ ਹੈ ਜਾਂ ਘਰ ਦੇ ਵਿੱਚ ਕਿੱਦਾਂ ਰਹਿ ਰਿਹਾ ਹੈ ਬਿਕੋਜ਼ ਹਰ ਕਿਸੇ ਇਨਸਾਨ ਦਾ ਇੱਕ ਆਪਣਾ ਪਰਸਪੈਕਟਿਵ ਹੁੰਦਾ ਹੈ ਜ਼ਿੰਦਗੀ ਜੀਣ ਦਾ ਸਵੇਰੇ 6 ਵਜੇ ਉੱਠੋ ਤੜਕੇ ਉੱਠੋ ਪਹਿਲਾਂ ਸਵੇਰੇ ਸਾਰਾ ਘਰ ਦਾ ਕੰਮ ਕਰ ਲਓ ਦੈਨ ਯੂ ਗੈਟ ਫਰੀ ਫੋਰ ਦਾ ਡੇ ਫੋਰ ਐਗਜ਼ਾਮਪਲ ਪੇਰੈਂਟਸ ਸੋਚਦੇ ਨੇ ਅਸੀਂ ਤਾਂ ਮੈਂ 9 ਵਜੇ ਉੱਠਦੀ ਸੀ ਜੇ ਨਹੀਂ ਉੱਠਾਂ ਮੇਰੀ ਸੱਸ ਮੈਨੂੰ ਕਹਿੰਦੀ ਸੀ ਫਾਦਰ ਥਿੰਕਸ ਮੈਂ ਸਵੇਰੇ ਉੱਠ ਕੇ ਘਰ ਦਾ ਸਾਰਾ ਕੰਮ ਕਰ ਲੈਂਦਾ ਸੀ ਬੱਚਿਆਂ ਨੂੰ ਸਕੂਲ ਛੱਡ ਆਉਂਦਾ ਸੀ ਮੇਰਾ ਪੁੱਤਰ ਹਾਲੇ ਤੱਕ ਸੋਇਆ ਹੋਇਆ

0: ਨੂੰ ਹਾਲੇ ਤੱਕ ਸੋਈ ਹੋਈ ਹੈ, ਦੇ ਕੰਪੇਅਰ ਇਟ ਵਿਦ ਦੇਅਰ ਓਨ ਲਾਈਫ, ਚਿਕ ਚਿਕ ਪਿਟ ਪਿਟ ਸ਼ੁਰੂ ਹੋ ਜਾਂਦੀ ਹੈ, ਯੂ ਨੋ ਡਿਸਐਗਰੀਮੈਂਟ ਸ਼ੁਰੂ ਹੋ ਜਾਂਦਾ ਹੈ. ਇਟ ਇਜ਼ ਨੋਟ ਡੋਮੈਸਟਿਕ ਵਾਇਲੈਂਸ.
1: ਓਕੇ,
0: ਬੱਚਾ ਸਕੂਲੋਂ ਆਉਂਦਾ, ਉਹਦੀ ਆਪਣੀ ਐਕਟੀਵਿਟੀ ਹੈ, ਉਹ ਗੇਮ ਵੀ ਖੇਲੇਗਾ, ਪੜ੍ਹਾਈ ਵੀ ਕਰੇਗਾ. ਪੇਰੈਂਟਸ ਥਿੰਕ ਅਸੀਂ ਤਾਂ 6-6 ਘੰਟੇ ਪੜ੍ਹਦੇ ਸੀ, ਇਹ ਵਾਲੇ ਬੱਚੇ ਨਹੀਂ ਪੜ੍ਹ ਰਹੇ, ਸਾਡੀ ਸੁਣ ਨਹੀਂ ਰਹੇ. ਅਸੀਂ ਗੁਰਦੁਆਰੇ ਵੀ ਜਾਂਦੇ ਸੀ, ਮੰਦਰ ਵੀ ਜਾਂਦੇ ਸੀ, ਬੱਚੇ ਇੰਨੇ ਰਿਲੀਜੀਅਸ ਨਹੀਂ ਹੈ, ਐਂਡ ਦੇ ਆਰ ਆਰਗਿਊਇੰਗ ਵਿਦ ਈਚ ਅਦਰ ਕਿ ਦਿਸ ਇਜ਼ ਦਾ ਵੇ ਲਾਈਫ ਸ਼ੁੱਡ ਬੀ. ਅਗੇਨ ਡਿਸਅਗਰੀਮੈਂਟ, ਡਿਸਪਿਊਟ. ਵਾਈਫ ਇੱਥੇ ਖਰਚਾ ਕਰਦੀ ਹੈ ਮੇਕਅਪ 'ਤੇ, ਹਸਬੈਂਡ ਟੂਲਸ 'ਤੇ ਖਰਚਾ ਕਰਦਾ ਹੈ, ਜਾਂ ਹਸਬੈਂਡ ਆਪਣੇ ਪੇਰੈਂਟਸ 'ਤੇ ਖਰਚਾ ਕਰ ਰਿਹਾ, ਵਾਈਫ ਆਪਣੇ ਪੇਰੈਂਟਸ 'ਤੇ ਖਰਚਾ ਕਰ ਰਹੀ ਹੈ, ਅਤੇ ਦੋਨੋਂ ਆਪਸ ਦੇ ਵਿੱਚ ਆਰਗਿਊ ਕਰ ਰਹੇ,
1: ਕੰਮ ਨਹੀਂ ਕਰਦੀ, ਘੱਟ ਕਰਦੀ ਹੈ,
0: ਐਨੀਥਿੰਗ, ਐਂਡ ਵਾਈਫ ਥਿੰਕਸ ਹਸਬੈਂਡ ਬੈਠਾ ਟੀਵੀ ਦੇਖਦਾ ਰਹਿੰਦਾ, ਵਟ ਐਵਰ, ਐਂਡ ਦੇ ਆਰ ਫਾਈਟਿੰਗ ਓਵਰ ਇਟ. ਅਗੇਨ ਡਿਸਪਿਊਟ.
1: ਸੋ ਇਹਦਾ ਮਤਲਬ ਕਿ ਜਿੱਦਾਂ ਕੋਈ ਵੀ ਚੀਜ਼, ਕੋਈ ਵੀ ਆਰਗੂਮੈਂਟ, ਕੋਈ ਵੀ ਇੱਕ ਦੂਸਰੇ ਨਾਲ ਅਸਹਿਮਤੀ ਹੁਣ ਹੋਈ ਆ, ਤੇ ਘੜੀ ਨੂੰ ਫਿਰ ਤੁਸੀਂ ਜਾਂ ਫਿਰ ਅਗਲੇ ਦਿਨ ਫਿਰ ਤੁਸੀਂ ਆਪਸ ਵਿੱਚ ਬੋਲ ਪਏ, ਚੰਗਾ ਭਲਾ ਹੋ ਗਏ, ਫਿਰ ਕਿਸੇ ਨਾ ਕਿਸੇ ਗੱਲੋਂ ਤੁਸੀਂ ਉਹ
0: ਚੱਲਦਾ ਰਹੇਗਾ, ਐਂਡ ਇਟਸ ਡਿਸਐਗਰੀਮੈਂਟ ਐਂਡ ਅ ਫੈਮਿਲੀ ਡਿਸਪਿਊਟ, ਕਿ ਇਹਨਾਂ ਦੇ ਘਰ ਦੇ ਵਿੱਚ ਇੱਕ ਕਲਾ ਕਲੇਸ਼ ਜਿਹਾ ਹੈ, ਡਿਸਪਿਊਟ ਚੱਲ ਰਿਹਾ ਹੈ, ਉਹ ਇੱਕ ਸੈਪਰੇਟ ਚੀਜ਼ ਹੈ ਰੰਜੋ 'ਚ,
1: ਜੋ ਕਿ ਹਰ ਘਰ 'ਚ ਛੋਟੇ ਵੱਡੇ ਪੱਧਰ ਦੇ ਉੱਤੇ ਚੱਲਦੀ ਰਹਿੰਦੀ. ਓਕੇ,
0: ਭਾਵੇਂ ਤੁਸੀਂ ਵਿਆਹੇ ਹੋ, ਇਕੱਲੇ ਹੋ, ਕਿਸੇ ਵੀ ਅਰੇਂਜਮੈਂਟ 'ਚ ਰਹਿ ਰਹੇ ਹੋ, ਵਟ ਐਵਰ,
1: ਜੀ,
0: ਦੈਟ ਇਜ਼ ਅ ਫੈਮਿਲੀ ਡਿਸਪਿਊਟ.
1: ਤੇ ਜਿਹੜਾ ਫਿਰ ਘਰੇਲੂ ਹਿੰਸਾ ਹੋ ਗਈ, ਵਾਇਲੈਂਸ ਹੋ ਗਿਆ, ਉਹ ਫਿਰ ਇਸੇ ਤੋਂ ਹੀ ਇਹਦੀ ਅਗਲੀ ਸਟੇਜ ਹੈ ਜਾਂ ਬਿਲਕੁਲ ਅਲੱਗ ਵੀ ਹੈ?
0: ਉਹ ਇਸੇ ਦੀ ਅਗਲੀ ਸਟੇਜ ਹੈ, ਬਿਕਾਜ਼ ਡਿਸਪਿਊਟ ਕਦੋਂ ਵਾਇਲੈਂਸ ਕਨਵਰਟ ਹੋਣਾ ਸ਼ੁਰੂ ਹੁੰਦਾ ਹੈ, ਉਹਦੇ ਸਟਲ ਸਿਮਟਮਸ ਨੇ, ਤਾਂ ਤੁਹਾਨੂੰ ਉਹ ਡਿਫਰੈਂਸ ਸਮਝ ਆਉਣਾ ਬਹੁਤ ਜ਼ਰੂਰੀ ਹੈ. ਡਿਸਪਿਊਟ ਤਾਂ ਇੱਕ ਵਾਇਲੈਂਸ, ਡੋਮੈਸਟਿਕ ਵਾਇਲੈਂਸ ਬਣਦਾ ਹੈ, ਜੇ ਤੁਸੀਂ ਸਾਹਮਣੇ ਵਾਲੇ ਨੂੰ ਕੰਟਰੋਲ ਕਰਨ ਲਈ ਕੁਛ ਹਰਕਤਾਂ ਕਰੋ, ਮੈਂਟਲੀ ਡਿਸਟਰਬ ਕਰਨ ਲਈ ਕੁਛ ਹਰਕਤਾਂ ਕਰੋ. ਫੋਰ ਐਗਜ਼ਾਮਪਲ, ਕੰਟਰੋਲ ਇਨ ਦਾ ਸੈਂਸ, ਇਹਨੇ ਮੈਨੂੰ ਅੱਗੇ ਤੋਂ ਜਵਾਬ ਦਿੱਤਾ, ਮੈਂ ਇਹਦੇ ਇਹਨੂੰ ਪੈਸੇ ਦੇਣੇ ਬੰਦ ਕਰ ਦਾਂਗਾ, ਇਹਦੀ ਤਨਖਾਹ ਮੈਂ ਲੈ ਲੈਣੀ ਹੈ. ਕਿਉਂ? ਕਿਉਂਕਿ ਇਹ ਮੇਰੇ ਅੱਗੇ ਇਸ ਕਰਕੇ ਬੋਲ ਪਾ ਰਹੀ ਹੈ, ਇਹਦੇ ਕੋਲ ਪੈਸੇ ਨੇ.
1: ਓਕੇ,
0: ਮੈਂ ਇਹਨੂੰ ਹੁਣ ਕੰਟਰੋਲ ਕਰਾਂਗਾ, ਇਹਦਾ ਬਿਹੇਵੀਅਰ ਕੰਟਰੋਲ ਕਰਾਂਗਾ. ਬੱਚੇ ਨੂੰ ਕਮਰੇ ਦੇ ਵਿੱਚ ਬੰਦ ਕਰ ਦੇਣਾ, ਯੂ ਆਰ ਰੋਬਿੰਗ ਦੈਮ ਆਫ ਦੇਅਰ ਫਰੀਡਮ. ਇੱਕ ਤਰੀਕਾ ਹੁੰਦਾ ਕਰਨ ਦਾ, ਟਾਈਮ ਆਊਟ ਦੇਣਾ ਅਤੇ ਉਹਨੂੰ ਕੰਟਰੋਲ ਮੈਂਟਲੀ, ਯੂ ਨੋ, ਇੱਕ ਤੁਸੀਂ ਜਦੋਂ ਕਿਸੇ ਨੂੰ ਮੈਂਟਲੀ ਆਪਣੇ ਵੱਸ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰੋਗੇ ਅਤੇ ਉਹਦੇ ਲਈ ਸਟੈਪਸ ਚੱਕੋਗੇ, ਦੈਟ ਇਜ਼ ਡੋਮੈਸਟਿਕ ਵਾਇਲੈਂਸ.
1: ਓਕੇ,
0: ਫੋਰ ਐਗਜ਼ਾਮਪਲ, ਹਸਬੈਂਡ ਵਾਈਫ ਨੇ, ਹਸਬੈਂਡ ਪੀ ਕੇ ਘਰ ਆਉਂਦਾ, ਲੜਾਈ ਹੁੰਦੀ ਹੈ ਦੋਨਾਂ ਦੀ ਕਿ ਤੂੰ ਪੀ ਕਿਉਂ ਰਿਹਾ, ਇੱਦਾਂ ਕਿਉਂ ਕਰ ਰਿਹਾ. ਵਾਈਫ ਉਸ ਲੜਾਈ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੰਦੀ ਹੈ,
1: ਓਕੇ, ਕਿ ਮੈਂ ਪ੍ਰੂਫ ਰੱਖ ਲਾਂ,
0: ਮੈਂ ਪ੍ਰੂਫ ਰੱਖ ਲਾਂ. ਉਹ ਡੋਮੈਸਟਿਕ ਵਾਇਲੈਂਸ ਨਹੀਂ ਹੈ, ਦੈਟਸ ਐਨ ਆਰਗੂਮੈਂਟ ਆਫਟਰ ਅ ਡਰੰਕ ਥਿੰਗ.
1: ਓਕੇ,
0: ਦੈਟ ਉਹ ਪਰਸਨ ਆਪਣੇ ਹੋਸ਼ ਦੇ ਵਿੱਚ ਨਹੀਂ ਹੈ. ਅਤੇ ਵਾਈਫ ਕੱਲ੍ਹ ਨੂੰ ਹਸਬੈਂਡ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੀ ਹੈ, ਤੈਨੂੰ ਮੈਂ ਅੰਦਰ ਕਰਾਵਾਂਗੀ, ਮੇਰੇ ਕੋਲ ਤੇਰੀ ਰਿਕਾਰਡਿੰਗ ਪਈ ਹੈ.
1: ਓਕੇ,
0: ਤੁਸੀਂ ਸੋਚੋਗੇ ਕਿ ਵਾਈਫ ਨੇ ਡੋਮੈਸਟਿਕ ਵਾਇਲੈਂਸ ਦਾ ਪ੍ਰੂਫ ਸਾਂਭ ਲਿਆ, ਐਕਚੁਅਲੀ ਇਸ ਕੇਸ ਦੇ ਵਿੱਚ ਹਸਬੈਂਡ ਵਾਈਫ ਦੇ ਉੱਤੇ ਡੋਮੈਸਟਿਕ ਵਾਇਲੈਂਸ ਨਹੀਂ ਕਰ ਰਿਹਾ, ਵਾਈਫ ਹਸਬੈਂਡ ਦੇ ਉੱਤੇ ਡੋਮੈਸਟਿਕ ਵਾਇਲੈਂਸ ਕਰ ਰਹੀ ਹੈ, ਕਿਉਂਕਿ ਉਹ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ. ਉਹ ਆਪਣੀ ਸੇਫਟੀ ਲਈ ਨਹੀਂ ਇਹ ਰਿਕਾਰਡ ਕਰੀ, ਉਹ ਤਾਂ ਸੇਫਟੀ ਲਈ ਰਿਕਾਰਡ ਮੰਨਿਆ ਜਾਏਗਾ ਜੇ ਹਸਬੈਂਡ ਪੀ ਕੇ ਉਹਨੂੰ ਕੁੱਟ ਰਿਹਾ.
1: ਓਕੇ, ਸੋ ਜਸਟ ਜੇ ਵੈਸੇ ਹੀ ਪੀ ਕੇ ਆਇਆ ਵਾ, ਉੱਚੀ ਬੋਲ ਰਿਹਾ,
0: ਉੱਚੀ ਬੋਲ ਰਿਹਾ, ਇਨੇਬਰੇਟਿਡ ਸਟੇਟ ਦੇ ਵਿੱਚ ਹੈ. ਅਸੀਂ ਕੇਸਿਸ ਦੇਖੇ ਨੇ ਰਣਜੋਤ ਜੀ, ਵਾਈਫ ਕਹਿ ਰਹੀ ਹੈ ਕਿ ਇਹ ਕਰ ਨਹੀਂ ਤਾਂ ਅੰਦਰ ਕਰਾ ਦਾਂਗੇ. ਦੈਟ ਕੰਟਰੋਲ ਜਿਹੜਾ ਉਹ ਵਾਈਫ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਜਦੋਂ ਤੁਸੀਂ ਅਗਲੇ ਦੇ ਉੱਤੇ ਪਰੂਫ ਇੱਦਾਂ ਦੇ ਇਕੱਠੇ ਕਰਨੇ ਸ਼ੁਰੂ ਕਰ ਦਿਓ ਕਿ ਤੁਸੀਂ ਉਹਦਾ ਬਿਹੇਵੀਅਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ, ਦੈਟ ਇਜ਼ ਡੋਮੈਸਟਿਕ ਵਾਇਲੈਂਸ, ਦੈਟ ਇਜ਼ ਅ ਕੰਟਰੋਲ ਯੂ ਆਰ ਟਰਾਇੰਗ ਟੂ ਪੁੱਟ ਓਵਰ ਦੀ ਅਦਰ ਪਰਸਨ. ਸਾਨੂੰ ਐਜੂਕੇਸ਼ਨ, ਅਸੀਂ ਪਿਕਚਰਾਂ ਦੇਖਦੇ ਹਾਂ, ਸਾਨੂੰ ਲੱਗਦਾ ਅਸੀਂ ਰਿਕਾਰਡਿੰਗ ਦਾਂਗੇ, ਵਾਹ ਵਾਹ ਹੋ ਜਾਏਗੀ, ਇਹਦੇ ਕੋਲੋਂ ਪੈਸਾ ਵੀ ਲੈ ਲਾਂਗੇ, ਸਭ ਕੁਝ ਕਰ ਲਾਂਗੇ. ਔਨ ਦਾ ਸੇਮ ਸਾਈਡ, ਹਸਬੈਂਡ ਜੇ ਵੀ ਵਾਈਫ ਦੀ ਰਿਕਾਰਡਿੰਗ ਕਰ ਰਿਹਾ ਹੈ, ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਉਹਦਾ ਬਿਹੇਵੀਅਰ ਕੰਟਰੋਲ ਕਰ ਸਕੇ, ਦੈਟਸ ਡੋਮੈਸਟਿਕ ਵਾਇਲੈਂਸ.
1: ਅਤੇ ਜੇ ਉਹ ਮੰਨ ਲਓ ਲੱਗੇ ਕੈਮਰਿਆਂ ਦੇ ਵਿੱਚੋਂ ਕੱਢ ਲਏ, ਅੱਜ ਕੱਲ੍ਹ ਸਾਰਿਆਂ ਦੇ ਘਰਾਂ 'ਚ ਵੇਖੋ ਸੀਸੀਟੀਵੀ ਕੈਮਰੇ ਲੱਗੇ ਆ, ਅਤੇ ਉਦੋਂ ਇੰਟੈਂਸ਼ਨਲੀ ਨਾ ਕਰੇ ਪਰ ਬਾਅਦ ਵਿੱਚ
0: ਕਰੇ, ਦੈਟ ਇਜ਼ ਵੈਰੀ ਡਿਫਰੈਂਟ.
1: ਓਕੇ,
0: ਤੁਹਾਡੇ ਘਰ ਦੇ ਵਿੱਚ ਕੈਮਰਾ ਲੱਗਿਆ ਹੋਇਆ, ਲੜਾਈ ਹੋ ਰਹੀ ਹੈ, ਵਰਬਲ ਆਰਗੂਮੈਂਟ ਹੋ ਰਿਹਾ, ਜੋ ਉਸ ਘਰ ਦੇ ਕੈਮਰੇ ਨੇ ਰਿਕਾਰਡ ਵੀ ਕਰ ਲਿਆ, ਇਟਸ ਅ ਵਰਬਲ ਆਰਗੂਮੈਂਟ, ਐਂਡ ਇਨ ਦੈਟ ਵਰਬਲ ਆਰਗੂਮੈਂਟ ਆਲਸੋ ਯੂ ਹੈਵ ਟੂ ਪਰੂਵ ਕਿ ਜੋ ਚੀਜ਼ਾਂ ਕਹੀ ਜਾ ਰਹੀਆਂ ਸੀ ਉਹ ਸੀਗੀਆਂ ਜਿਹੜੀ ਤੁਹਾਨੂੰ ਮੈਂਟਲੀ ਡਿਸਟਰਬ ਕਰਕੇ ਤੁਹਾਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ.
1: ਓਕੇ,
0: ਅਬਿਊਜ਼ ਇਜ਼ ਜੇ ਮੈਂ ਤੁਹਾਨੂੰ ਗੰਦੀ ਗੰਦੀ ਗਾਲਾਂ ਕੱਢ ਰਹੀ ਹਾਂ, ਦੈਟਸ ਅਬਿਊਜ਼, ਇਟਸ ਅ ਵਰਬਲ ਅਬਿਊਜ਼. ਪਰ ਜੇ ਤੁਸੀਂ ਆਪਸ ਦੇ ਵਿੱਚ ਇੱਕ normal state of mind de vich nahi ho. For example, as I said, under the influence of drugs, under the influence of alcohol, you say certain things. It's a very complicated. Sanu lagda andar case karawange everything. ਉਸ ਕੇਸ ਨੂੰ ਪ੍ਰੂਫ ਕਰਨ ਲਈ ਵੀ ਬਹੁਤ ਕੁਝ ਲੱਗਦਾ ਹੈ
1: ਪਰ ਇਹਦੇ 'ਚ ਇਹ ਫਿਰ ਬੜਾ ਟ੍ਰਿਕੀ ਅਤੇ ਬੜਾ ਸੈਂਸਿਟਿਵ ਮਸਲਾ ਵਾ ਮੰਨ ਲਓ ਇੱਕ ਬੰਦੇ ਨੂੰ ਇਹ ਪਤਾ ਵਾ ਕਿ ਹੁਣ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਨਸ਼ੇ ਦੀ ਹਾਲਤ 'ਚ ਆ ਅਤੇ ਉਹ ਆਪਣੀ ਸਟੇਟ 'ਚ ਨਹੀਂ ਆ ਇਸ ਕਰਕੇ ਉਹ ਨਹੀਂ ਇਹ ਚੀਜ਼ ਉਨੀ ਮੰਨੀ ਨਹੀਂ ਜਾਊਗੀ ਪਰ ਇਹਦਾ ਫਿਰ ਉਹ ਗਲਤ ਇਸਤੇਮਾਲ ਵੀ ਕਰ ਸਕਦਾ ਵੀ ਉਹਨੇ ਕਰ ਸਕਦਾ ਜਾਂ ਕਰ ਸਕਦੀ ਹੈ ਵੀ ਔਲਰੇਡੀ ਉਹਨੇ ਉਹਨੂੰ ਪਤਾ ਲੱਗ ਗਿਆ ਵੀ ਪੀ ਕੇ ਅਤੇ ਉਹ ਗੱਲ
0: ਕੁਛ ਵੀ ਕਰ ਸਕਦਾ ਇਨ ਦੈਟ ਸਿਚੁਏਸ਼ਨ ਵੀ
1: ਪੀ ਸਕਦਾ
0: ਬਿਲਕੁਲ ਬਿਲਕੁਲ ਪੀ ਸਕਦਾ ਪਰ ਮੈਂ ਤੁਹਾਨੂੰ ਪੁੱਛਦੀ ਹਾਂ ਜੋ ਤੁਹਾਨੂੰ ਪਤਾ ਸਾਹਮਣੇ ਵਾਲਾ ਪੀ ਕੇ ਆਇਆ ਹੈ ਤੁਹਾਡੀ ਲਾਈਫ ਨੂੰ ਥ੍ਰੈਟ ਹੈ ਤੁਸੀਂ ਰਿਕਾਰਡ ਕਰੋਗੇ ਕਿ ਆਪਣੀ ਜਾਨ ਬਚਾ ਕੇ ਘਰੋਂ ਜਾਓਗੇ
1: ਗੁੱਡ ਪੁਆਇੰਟ
0: ਆਮ ਜਸਟ ਆਸਕਿੰਗ ਯੂ ਜੇ ਤੁਸੀਂ ਆਪਣੀ ਇੱਕ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਦੇ ਵਿੱਚ ਸੀਗੇ ਤੁਹਾਨੂੰ ਪਤਾ ਅਗਲਾ ਨਸ਼ੇ ਦੀ ਹਾਲਤ ਦੇ ਵਿੱਚ ਹੈ ਐਂਡ ਬੜੇ ਕੇਸਿਸ ਇੱਦਾਂ ਹੋਏ ਨੇ ਜਿੱਥੇ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਪਾਰਟਨਰ ਨੇ ਦੂਜੇ ਪਾਰਟਨਰ ਨੂੰ ਜਾਨਲੇਵਾ ਚੋਟ ਪਹੁੰਚਾਈ ਹੈ ਬਟ ਐਟ ਦੈਟ ਪੁਆਇੰਟ ਜਿਹਨੂੰ ਚੋਟ ਪਹੁੰਚਾਈ ਜਾ ਰਹੀ ਸੀ ਉਹ ਰਿਕਾਰਡਿੰਗ ਕਰਕੇ ਪ੍ਰੂਫ ਨਹੀਂ ਇਕੱਠੇ ਕਰ ਰਿਹਾ ਸੀ ਜਾਂ ਉਹ ਪੁਲਿਸ ਨੂੰ ਕਾਲ ਕਰ ਰਿਹਾ ਸੀ ਜਾਂ ਘਰੋਂ ਨਿਕਲ ਰਿਹਾ ਸੀ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੋ ਮਾਈ ਪੁਆਇੰਟ ਟੂ ਯੂ ਇਜ਼ ਉਹ ਡੋਮੈਸਟਿਕ ਡਿਸਪਿਊਟ ਵਾਇਲੈਂਸ ਦੀ ਸ਼ਕਲ ਤਾਂ ਲੈ ਰਿਹਾ ਹੈ ਜੇ ਤੁਸੀਂ ਕੰਟਰੋਲ ਮਾਈਂਡ ਦੇ ਵਿੱਚ ਉਸ ਚੀਜ਼ ਨੂੰ ਇੱਕ ਵਾਇਲੈਂਸ ਦਾ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਐਂਡ ਵੀ ਵਿਲ ਕਮ ਟੂ ਡੋਮੈਸਟਿਕ ਵਾਇਲੈਂਸ ਐਜ਼ ਵੈਲ ਅਸੀਂ ਨਸ਼ੇ ਡਰੱਗਸ ਉਹ ਸਾਰਾ ਡਿਸਕਸ ਕਰਾਂਗੇ ਵਾਟ ਵੀ ਆਰ ਟ੍ਰਾਇੰਗ ਟੂ ਸੇਜ਼ ਇੱਕ ਡੋਮੈਸਟਿਕ ਡਿਸਪਿਊਟ ਨੂੰ ਡੋਮੈਸਟਿਕ ਵਾਇਲੈਂਸ ਦੀ ਸ਼ਕਲ ਨਾ ਦਿਓ ਇਸ ਸਾਡੇ ਸਾਰਿਆਂ ਨੂੰ ਪਤਾ ਕਿ ਸਾਹਮਣੇ ਵਾਲਾ ਕਿੱਦਾਂ ਦਾ ਹੈ ਕੀ ਕਰ ਸਕਦਾ ਹੈ ਉਹ ਇੱਕ ਐਕਚੁਅਲ ਆਰਗੂਮੈਂਟ ਹੈਗੀ ਹੈ ਮੈਨੂੰ ਕੰਟਰੋਲ ਇਜ਼ ਅ ਬਿਗ ਪ੍ਰੋਬਲਮ ਇਨ ਦਿਸ ਇੰਟਾਇਰ ਸਿਚੁਏਸ਼ਨ ਰਣਜੋਤ ਜੀ ਕੰਟਰੋਲ ਹੀ ਹੈ ਜਿਹੜਾ ਇੱਕ ਡਿਸਪਿਊਟ ਨੂੰ ਵਾਇਲੈਂਸ ਜਾਂ ਅਬਿਊਜ਼ ਦੇ ਵਿੱਚ ਕਨਵਰਟ ਕਰਦਾ ਹੈ ਮੈਨੀ ਮੈਨ ਆਊਟ ਦੇਅਰ ਜਿਹੜੇ ਆਪਣੀ ਵਾਈਫ ਨੂੰ ਜਿਹੜੀ ਹਾਲੇ ਪੱਕੀ ਨਹੀਂ ਹੈ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਜੇ ਤੂੰ ਇਹ ਨਹੀਂ ਮੰਨਿਆ ਤੈਨੂੰ ਡਿਪੋਰਟ ਕਰਾ ਦਾਂਗਾ
1: ਉਹਦੀ ਮਜਬੂਰੀ ਦਾ ਫਾਇਦਾ
0: ਮਜਬੂਰੀ ਦਾ ਫਾਇਦਾ ਹੁੰਦਾ ਜਾਂ ਇਹ ਨਹੀਂ ਮੰਨਿਆ ਤੇਰੇ ਪੇਰੈਂਟਸ ਨੂੰ ਫੋਨ ਕਰਕੇ ਯੂ ਨੋ ਆਈ ਵਿਲ ਡੂ ਦਿਸ ਦੈਟਸ ਡੋਮੈਸਟਿਕ ਵਾਇਲੈਂਸ
1: Okay.
0: It's not a dispute. Because you are exerting control in front of control exert kar rahe ho, tusi to odi freedom nu rob kar rahe ho, ki je tu freedom apni de naal zindagi bitai, main tera nuksan karanga. That's domestic violence.
1: ਸੋ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੇ ਆਰਗੂਮੈਂਟ ਨੇ ਜਾਂ ਫਿਰ ਇਹੋ ਹੀ ਚੀਜ਼ਾਂ ਨੇ ਇਹ ਹੌਲੀ ਹੌਲੀ ਇਹੋ ਹੀ ਜਾ ਕੇ ਅੱਗੇ ਵਾਇਲੈਂਸ ਵੱਲ ਵੱਧਦੀਆਂ ਜਦੋਂ ਇਸ ਸਟੇਜ 'ਤੇ ਹੋਵੇ ਬੰਦਾ ਫਿਰ ਕੀ ਉਹ ਕੀ ਵਾਜਬ ਹੈ ਕੀ ਕਰਨਾ ਚਾਹੀਦਾ
0: ਆਈਡੀਅਲੀ ਵੈਸੇ ਤਾਂ ਡਿਸਪਿਊਟ ਤੁਸੀਂ ਆਪਣੇ ਪਹਿਲਾਂ ਤਾਂ ਸੌਟ ਹੀ ਕਰੋ
1: ਕਿਹੜੇ ਤਰੀਕੇ ਦੇ ਨਾਲ ਇੱਥੇ ਹੀ ਰੁਕ ਜਾਇਓ ਕਿਉਂਕਿ ਬਹੁਤ ਵਾਰੀ ਆਪਣੇ ਆਪ ਨੂੰ ਤੇ ਹਰ ਕੋਈ ਜਸਟੀਫਾਈ ਕਰਦਾ ਰਹਿੰਦਾ ਵਾ ਮੰਨ ਲਓ ਉਹਨੇ ਛੋਟੀ ਛੋਟੀ ਚੀਜ਼ ਤੋਂ ਉਹਨੇ ਨੌਕਰੀ ਜਾਣਾ ਉਸ ਤੋਂ ਬਾਅਦ ਉਹਦੇ ਕੋਈ ਹੋਰ ਪਰਿਵਾਰ ਦੇ ਮੈਂਬਰ ਆ ਗਏ ਉਹਦੇ ਨੇ ਤੇ ਉਹਦੀ ਸਪੋਰਟ 'ਚ ਆ ਗਏ ਉਹਦੇ ਨੇ ਤੇ ਉਹਦੀ ਸਪੋਰਟ 'ਚ ਆ ਗਏ ਸੋ ਉਹ ਚੀਜ਼ ਜਿਹੜੀ ਆ ਚਾਹੇ ਉਹ ਫਿਰ ਨੋਰਮਲ ਵੀ ਘਰ 'ਚ ਗੱਲ ਹੋਵੇ ਅਗਲੇ ਨੂੰ ਉਹ ਫੀਲ ਹੋਊਗੀ ਉਹ ਚੀਜ਼ ਦੀ ਗ੍ਰੈਵਿਟੀ ਹੋਰ ਵੱਧਦੀ ਵੱਧਦੀ ਵੱਧਦੀ ਆਪਣੇ ਭਾਈਚਾਰੇ ਦੇ ਵਿੱਚ ਜਾਂ ਫਿਰ ਆਪਣੇ ਕਲਚਰ 'ਚ ਮੈਂ ਵੇਖਦਾ ਕਿ ਇਹਨਾਂ ਮੁੱਦਿਆਂ ਦੇ ਉੱਤੇ ਖੁੱਲ੍ਹ ਕੇ ਗੱਲ ਨਹੀਂ ਹੁੰਦੀ ਇਹਨਾਂ ਦੇ ਉੱਤੇ ਸਿਰਫ ਬਾਹਰ ਅੰਦਰ ਗੱਲ ਹੁੰਦੀ ਹੈ ਸਹੇਲੀਆਂ ਨਾਲ ਜਾ ਕੇ ਕਰ ਲਈ ਭੂਆ ਨਾ ਕਰ ਲਈ ਆਪਣੀ ਮੰਮੀ ਨਾ ਕਰ ਲਈ ਆਪਣੇ ਯਾਰ ਦੋਸਤਾਂ ਦੇ ਨਾਲ ਕਰ ਲਈ ਬੰਦਾ ਤੇ ਅਲੱਗ ਜਨਾਨੀ ਤੇ ਅਲੱਗ ਪਰ ਉਹ ਉਸ ਚੀਜ਼ ਨੂੰ ਰਿਜ਼ੋਲਵ ਕਰਨ ਦੇ ਲਈ ਉੱਥੇ ਉਸ ਲੈਵਲ ਦੇ ਉੱਤੇ ਕੀ ਬੈਸਟ ਕੀਤਾ ਜਾ ਸਕਦਾ
0: ਕਈ ਚੀਜ਼ਾਂ ਪਰ ਉਹਦੇ ਲਈ ਫਿਰ ਸਾਨੂੰ ਸਾਡੀ ਈਗੋ ਥੋੜ੍ਹੀ ਪਿੱਛੇ ਰੱਖਣੀ ਪਏਗੀ ਕਿਉਂਕਿ ਪ੍ਰੋਬਲਮ ਕੀ ਹੁੰਦੀ ਹੈ ਦੋ ਲੜਾਈ ਕਰ ਰਹੇ ਨੇ ਇੱਕ ਸੋਚਦਾ ਕਿ ਮੈਂ ਹੀ ਕਿਉਂ ਜਾ ਕੇ ਮਦਦ ਮੰਗਾਂ ਇਹਦਾ ਮਤਲਬ ਗਲਤੀ ਮੇਰੀ ਹੈ ਅਗਲਾ ਤਾਂ ਚੌੜਾ ਹੋ ਕੇ ਘੁੰਮ ਰਿਹਾ ਵਨ ਮੈਰਿਜ ਤਾਂ ਚੱਲਦੀ ਹੈ ਜਾਂ ਕੋਈ ਵੀ ਰਿਲੇਸ਼ਨਸ਼ਿਪ ਤਾਂ ਚੱਲਦਾ ਗੁਰਜੋਤ ਜੀ ਰਣਜੋਤ ਜੀ ਸੋਰੀ ਰਣਜੋਤ ਬਿਕੋਜ਼ ਜਦੋਂ ਇੱਕ ਬੰਦਾ ਉਸ ਚੀਜ਼ ਨੂੰ ਰਿਜ਼ੋਲਵ ਕਰਨਾ ਚਾਹੁੰਦਾ ਹੈ ਦੋਨਾਂ ਦੀ ਲੜਾਈ ਹੋਈ ਵਾਈਫ ਰੀਅਲੀ ਵਾਂਟਸ ਦਾ ਰਿਲੇਸ਼ਨਸ਼ਿਪ ਉਹ ਜਾ ਕੇ ਹੈਲਪ ਮੰਗ ਰਹੀ ਹੈ ਉਹਨੇ ਹਥਿਆਰ ਪਾ ਤੇ ਥੋੜ੍ਹੀ ਦੇਰ ਲਈ ਯੂ ਨੋ ਉਹ ਚੀਜ਼ ਰਿਜ਼ੋਲਵ ਹੋ ਗਈ
1: ਮਦਦ ਕਿੱਥੋਂ
0: ਵੈਸੇ ਤਾਂ ਨੋਨ ਬਾਇਸਡ ਫੈਮਿਲੀ ਮੈਂਬਰ ਔਰ ਫਰੈਂਡ ਤੁਹਾਨੂੰ ਆਪਣੇ ਆਪ ਪਤਾ ਹੁੰਦਾ ਹੈ ਕਿਹੜਾ ਚੱਕੋ ਚਕਾਈ ਵਾਲਾ ਦੋਸਤ ਜਾਂ ਫਰੈਂਡ ਹੈ ਕਿਹੜਾ ਨਿਊਟਰਲ ਫਰੈਂਡ ਹੈ ਪਲੀਜ਼ ਜਾ ਕਰ ਕਿਸੇ ਨਿਊਟਰਲ ਫਰੈਂਡ ਦੀ ਮਦਦ ਲਓ ਜਿਹੜਾ ਤੁਹਾਨੂੰ ਤੁਹਾਡੀ ਗਲਤੀ ਵੀ ਦੱਸ ਸਕੇ
1: ਜਿਹੜੇ ਦੋਵੇਂ ਪਾਸੇ ਨੇ ਪਰ ਦੇਖੋ ਇਹ 'ਚ ਦੋ ਪੱਖ ਨੇ ਕਈ ਵਾਰੀ ਇਹ ਹੁੰਦਾ ਕਿ ਆਪਾਂ ਆਪਣੀ ਗਲਤੀ ਸੁਣਨਾ ਨਹੀਂ ਚਾਹੁੰਦੇ ਹੁੰਦੇ ਤੇ ਫਿਰ ਉਹਦਾ ਅਗਲਾ ਸਾਈਡ ਇਫੈਕਟ ਇਹ ਹੁੰਦਾ ਕਿ ਆਪਾਂ ਜਾਂਦੇ ਹੀ ਉੱਥੇ ਹਾਂ ਜਿੱਥੇ ਸਾਨੂੰ ਗੁੱਡੀ ਗੁੱਡੀ ਗੱਲਾਂ ਸੁਣਨ ਨੂੰ ਮਿਲਣ ਸਾਡੇ
0: ਐਗਜੈਕਟਲੀ ਉਹ ਕਹਿ ਸੀ ਸਾਨੂੰ ਪਤਾ ਹੁੰਦਾ ਸਾਡੀ ਫੇਵਰ 'ਚ ਕੌਣ ਹੈ ਅਸੀਂ ਹਮੇਸ਼ਾ ਉੱਥੇ ਜਾਂਦੇ ਕਿਉਂਕਿ ਅਸੀਂ ਉਸ ਵੇਲੇ ਚਾਹੁੰਦੇ ਕੋਈ ਸਾਡੀ ਪਿੱਠ ਥਪਥਪਾਏ ਕਿ ਚੰਗਾ ਕੀਤਾ ਜਵਾਬ ਦਿੱਤਾ ਚੰਗਾ ਕੀਤਾ ਇਹ ਕਹਿਤਾ ਤੈਨੂੰ ਕਿੱਦਾਂ ਕਹਿ ਗਏ ਪਰ ਫਿਰ ਤੁਸੀਂ ਆਪਣੀ ਪੈਰ 'ਤੇ ਆਪ ਕੁਲਾੜੀ ਮਾਰ ਰਹੇ ਹੋ ਤੁਸੀਂ ਫਿਰ ਸਲਿਊਸ਼ਨ ਲੱਭਣ ਨਹੀਂ ਜਾ ਰਹੇ ਤੁਸੀਂ ਆਪਣੇ ਈਗੋ ਨੂੰ ਹੋਰ ਬੂਸਟ ਕਰਾਉਣ ਜਾ ਰਹੇ ਹੋ ਕਿ ਜਿਹੜਾ ਤੁਹਾਡੇ ਦੂਜੇ ਪਾਰਟਨਰ ਦੋ ਗਾਲਾਂ ਵਾਧੂ ਕੱਢਦੇ ਤੁਹਾਡੇ ਕੋਲੋਂ, ਐਂਡ ਦੈਨ ਯੂ ਫੀਲ ਗੁੱਡ ਕਿ ਹਾਂ ਦੇਖਿਆ ਸਿਰਫ ਮੈਂ ਗਲਤ ਨਹੀਂ ਸੀਗੀ, ਮੈਂ ਗਲਤ ਨਹੀਂ ਸੀਗਾ, ਸਾਹਮਣੇ ਵਾਲਾ ਵੀ ਉਹੀ ਚੀਜ਼ ਕਹਿ ਰਿਹਾ।
1: ਸਪੋਰਟ ਮਿਲ ਗਈ ਤੁਹਾਨੂੰ, ਉਹ ਡਬਲ ਹੋ ਗਈ ਚੀਜ਼।
0: ਉਹ ਜਦੋਂ ਸਪੋਰਟ ਮਿਲੇਗੀ ਉਹ ਘਰ ਨੂੰ ਹਮੇਸ਼ਾ ਖਰਾਬ ਕਰੇਗੀ, ਕਦੇ ਠੀਕ ਨਹੀਂ ਕਰੇਗੀ।
1: ਸੋ ਮਤਲਬ ਤਰਾਸਦੀ ਇਹ ਹੈ ਕਿ ਇਹ ਜਿਹੜੇ ਕਰੈਕਟਰਸ ਨੇ ਇਹ ਸਾਡੇ ਆਪਣੇ ਪਰਿਵਾਰ ਦੇ ਆਪਣੇ ਖਾਸ ਹੁੰਦੇ ਆ। ਫੋਰ ਐਗਜ਼ਾਮਪਲ ਜੇ ਮਾਂ ਆ ਤੇ ਉਹ ਆਪਣੀ ਧੀ ਨਾਲ ਗੱਲ ਕਰੂਗੀ, ਸੋਰੀ ਵਹੁਟੀ ਆ ਤੇ ਉਹ ਆਪਣੀ ਮਾਂ ਦੇ ਨਾਲ ਗੱਲ ਕਰੂਗੀ ਕਿਉਂਕਿ ਉਹਨੂੰ ਉਹ ਸਭ ਤੋਂ ਕਲੋਜ਼ ਆ, ਜਾਂ ਆਪਣੀ ਭੈਣ ਦੇ ਨਾਲ ਗੱਲ ਕਰੂਗੀ ਵੱਡੀ ਨਾਲ ਛੋਟੀ ਨਾਲ,
0: ਸੱਸ ਹੋਏਗੀ ਸੱਸ ਆਪਣੀ ਕੁੜੀ ਨਾਲ ਕਰੇਗੀ ਕਿ ਨੂੰਹ ਨੇ ਕਰਤਾ, ਨੂੰਹ ਆਪਣੀ ਮਦਰ ਨਾਲ ਕਰੇਗੀ ਕਿ ਸੱਸ ਨੇ ਕਰਤਾ। ਬਟ ਦੈਨ ਤੁਹਾਨੂੰ ਰੀਅਲੀ ਪਤਾ ਹੋਣਾ ਚਾਹੀਦਾ ਹੈ ਕਿ ਜੇ ਮੈਂ ਉਹਨਾਂ ਕੋਲ ਜਾਵਾਂਗੀ ਰਾਦਰ ਦੈਨ ਸਿੰਘ ਕਿ ਤੂੰ ਚੇਂਜ ਹੋ ਜਾ, ਉਹ ਕਹਿਣਗੇ ਕਿ ਚੰਗਾ ਕੀਤਾ। ਹਰ ਇੱਕ ਇਨਸਾਨ ਨੂੰ ਪਤਾ ਉਹਨੂੰ ਸਹੀ ਐਡਵਾਈਸ ਕੌਣ ਦਿੰਦਾ। ਜੇ ਤਾਂ ਤੁਸੀਂ ਜੈਨੂਇਨਲੀ ਰਿਜ਼ੋਲਵ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਕੋਈ ਇੱਦਾਂ ਦਾ ਦੋਸਤ ਨਹੀਂ ਹੈ, ਮਿੱਤਰ ਨਹੀਂ ਹੈ ਜਿਹੜਾ ਤੁਹਾਨੂੰ ਓਨੈਸਟ ਸਲਾਹ ਦੇ ਸਕੇ। ਸਪੋਰਟ ਗਰੁੱਪਸ ਨੇ, ਤੁਹਾਡਾ ਆਪਣਾ GP ਜੇ ਤੁਸੀਂ ਉਹਦੇ ਨਾਲ ਵੀ ਜਾ ਕੇ ਗੱਲ ਕਰੋਗੇ ਉਹ ਵੀ ਤੁਹਾਨੂੰ ਕਿਸੇ ਨਾ ਕਿਸੇ ਦਾ ਰੈਫਰਲ ਦੇ ਦੇਗਾ ਜੋ ਤੁਹਾਡੀ ਲੈਂਗੁਏਜ ਦੇ ਵਿੱਚ ਜਾ ਕੇ ਉਹ ਤੁਹਾਨੂੰ ਹੈਲਪ ਕਰੇ ਅਤੇ ਐਕਚੁਅਲੀ ਤੁਹਾਨੂੰ ਰਸਤਾ ਦਿਖਾਏ ਕਿ ਇੱਥੇ ਤੁਸੀਂ ਗਲਤ ਹੋ, ਇੱਥੇ ਸਾਹਮਣੇ ਵਾਲਾ ਗਲਤ ਹੈ, ਅਤੇ ਆਕਰ ਜਾਂ ਤਾਂ ਮਿਡਲ ਗਰਾਊਂਡ ਦੇ ਵਿੱਚ ਰਿਜ਼ੋਲਵ ਕਰੋ। ਉਹਦੇ ਵਿੱਚ ਵੀ ਇੱਕ ਐਡਵਾਈਸ ਮੈਂ ਹਮੇਸ਼ਾ ਦਾਂਗੀ, ਸਾਡੀ ਸੋਸਾਇਟੀ ਦਾ ਇੱਕ ਸਭ ਤੋਂ ਵੱਡਾ ਪ੍ਰੋਬਲਮ ਹੈ, ਅਸੀਂ ਕਦੀ ਥੈਰੇਪਿਸਟ ਕਾਊਂਸਲਰਸ ਕੋਲ ਨਹੀਂ ਜਾਂਦੇ, ਸਾਨੂੰ ਲੱਗਦਾ ਹੈ ਉਹ ਕਹਿਣਗੇ ਕਿ ਦਿਮਾਗੋ ਹਿਲਿਆ ਹੋਇਆ। ਸਾਡੇ ਇੱਥੇ ਕਿੱਥੇ ਬਜ਼ੁਰਗ ਪਹਿਲਾਂ ਪੁਰਾਣੇ ਪਿੰਡਾਂ 'ਚ ਪੰਚਾਇਤ ਕਰਦੇ ਸੀ, ਬਜ਼ੁਰਗ ਕਹਿੰਦੇ ਸੀ, ਉਹ ਬੈਠ ਕੇ ਦੋ ਗਾਲਾਂ ਕਰਦੇ ਸੀ ਦੋਨਾਂ ਨੂੰ, ਕਹਿੰਦੇ ਸੀ ਘਰ ਚਲੋ, ਪਰ ਉਹ ਵੀ ਦੋਨਾਂ ਨੂੰ ਕੱਢਦੇ ਸੀ। ਅੱਜ ਦੀ ਡੇਟ ਦੇ ਵਿੱਚ ਦੈਟ ਇਜ਼ ਨੋਟ ਦ ਕੇਸ।
1: ਵਨ ਵੇ
0: ਇੱਥੇ ਕੋਈ ਤੁਹਾਡੀ ਪੰਚਾਇਤ ਨਹੀਂ, ਕੋਈ ਬਜ਼ੁਰਗ ਨਹੀਂ, ਤੁਹਾਡੇ 'ਤੇ ਕੋਈ ਸੋਸਾਇਟੀ ਦਾ ਪ੍ਰੈਸ਼ਰ ਨਹੀਂ, ਇਸ ਕਰਕੇ ਜ਼ਿਆਦਾ ਵੀ ਵਧੇ ਹੋਏ ਆ ਰਣਜੋਤ ਜੀ, ਬਿਕਾਜ਼ ਸ਼ਰਮੋ ਸ਼ਰਮੀ ਅਸੀਂ ਕਈ ਵਾਰੀ ਚੁੱਪ ਕਰ ਜਾਂਦੇ ਸੀ। ਇੱਥੇ ਤਾਂ ਸ਼ਰਮ ਹੈ ਹੀ ਨਹੀਂ, ਇਨ ਦਾ ਸੈਂਸ ਮੈਨੂੰ ਐਸੇ ਸ਼ਰਮ ਨਹੀਂ, ਇਨ ਦਾ ਸੈਂਸ ਕਿ ਮੈਨੂੰ ਮੇਰੇ ਪੜੋਸੀ ਦਾ ਨਹੀਂ ਪਤਾ, ਤਾਂ ਕੋਈ ਅੱਖ ਦੀ ਸ਼ਰਮ ਨਹੀਂ ਰਹੀ ਨਾ ਕਿ ਮੈਂ ਇਸ ਚੀਜ਼ ਨੂੰ ਰਿਜ਼ੋਲਵ ਕਰਾਂ ਜਾਂ ਬਾਹਰ ਨਾ ਪਤਾ ਲੱਗ ਜਾਏ। ਉਹ ਪ੍ਰੈਸ਼ਰ ਕਈ ਵਾਰੀ ਚੰਗਾ ਵੀ ਹੁੰਦਾ, ਕਈ ਚੀਜ਼ਾਂ ਉਹ ਚੀਜ਼ ਸਬਸਾਈਡ ਕਰ ਦਿੰਦਾ, ਇੱਥੇ ਉਹ ਚੀਜ਼ ਨਹੀਂ ਹੈ, ਇਸ ਕਰਕੇ ਉਹ ਚੀਜ਼ ਜ਼ਿਆਦਾ ਵੱਧਦੀ ਹੈ।
1: ਸਮੱਸਿਆ ਤਾਂ ਇਹ ਵੀ ਹੈ ਨਾ ਕਿ ਹੁਣ ਮੰਨ ਲਓ ਆਪਾਂ ਆਪਣੇ ਪਰਿਵਾਰ ਨੂੰ ਖਾਸ ਤੌਰ ਦੇ ਉੱਤੇ ਆਪਣੇ ਬਜ਼ੁਰਗਾਂ ਨੂੰ ਆਪਾਂ ਸਭ ਤੋਂ ਆਪਣੇ ਕਲੋਜ਼ ਸਭ ਤੋਂ ਸਿਆਣੇ ਆਪਾਂ ਉਹਨਾਂ ਨੂੰ ਹੀ ਸਮਝਦੇ ਹਾਂ ਅਤੇ ਉਹਨਾਂ ਦੇ ਨਾਲ ਹੀ ਗੱਲ ਕੀਤੀ ਜਾਂਦੀ ਹੈ। ਹੁਣ ਇਹ ਚੀਜ਼ ਤਾਂ ਆਈਡੈਂਟੀਫਾਈ ਕਰਨੀ ਵੀ ਬਹੁਤ ਔਖੀ ਹੈ ਵੀ ਇੱਥੋਂ ਸਾਨੂੰ ਸਹੀ ਸਲਾਹ ਨਹੀਂ ਮਿਲ ਰਹੀ ਜਾਂ ਇੱਥੋਂ ਸਾਨੂੰ ਸਹੀ ਮਿਲ ਰਹੀ ਹੈ। ਸਾਡੇ ਕਲਚਰ 'ਚ ਉਹ ਚੀਜ਼ਾਂ ਜਿਹੜੀਆਂ ਬੜੀਆਂ ਬੜੀਆਂ ਬਰੀਕੀ ਦੇ ਨਾਲ ਉੱਥੇ ਕਿਤੇ ਨਾ ਕਿਤੇ ਜਿੱਥੇ ਫਾਇਦਾ ਉੱਥੇ ਪੈਰਲਰ ਨੁਕਸਾਨ ਵੀ ਕਈ ਵਾਰੀ ਵੱਡੇ ਕਰ ਜਾਂਦੇ। ਹੁਣ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ ਜਿਹੜੀ ਵੇਖਣ 'ਚ ਆ ਰਹੀ ਖਾਸ ਤੌਰ ਦੇ ਉੱਤੇ ਜਿਹੜੀ ਆਪਣਾ ਭਾਈਚਾਰਾ ਵਾ ਅਤੇ ਇੱਥੇ ਪ੍ਰਦੇਸ਼ਾਂ ਦੇ ਵਿੱਚ ਇਹ ਚੀਜ਼ ਆਮ ਆਪਾਂ ਵੇਖਦੇ ਹਾਂ ਕਿ ਕੁੜੀਆਂ ਨੂੰ ਮਾਵਾਂ ਦੇ ਵੱਲੋਂ ਹਮੇਸ਼ਾ ਗਲਤ ਸਲਾਹ ਮਿਲ ਰਹੀ ਹੁੰਦੀ ਹੈ। ਮਾਂ ਨੂੰ ਵੀ ਲੱਗ ਰਿਹਾ ਹੁੰਦਾ ਵੀ ਉਹ ਠੀਕ ਹੀ ਕਰ ਰਹੀ ਹੈ, ਧੀ ਨੂੰ ਵੀ ਲੱਗ ਰਿਹਾ ਵੀ ਉਹਨੂੰ ਠੀਕ ਹੀ ਸਲਾਹ ਮਿਲ ਰਹੀ ਹੈ। ਬਾਏ ਦਾ ਟਾਈਮ ਅਲੱਗ ਹੋ ਜਾਂਦੇ ਆ, ਲੜਾਈ ਵੱਧਦੀ ਜਾਂਦੀ ਹੈ, ਉਹਨਾਂ ਨੂੰ ਇਸ ਚੀਜ਼ ਦੀ ਸਮਝ ਹੀ ਨਹੀਂ ਲੱਗਦੀ ਕਿ ਉਹ ਆਪ ਹੀ ਆਪਣੇ ਘਰ ਤੋੜ ਰਹੇ। ਫਿਰ ਇਸ ਸਿਨੈਰੀਓ ਦੇ ਵਿੱਚ ਫਿਰ ਕੀ ਇਹ ਤਾਂ ਸਿੱਧੀ ਸਿੱਧੀ ਗੱਲ ਹੋ ਗਈ ਨਾ ਕਿ ਹਾਂ ਸਾਨੂੰ ਉੱਥੋਂ ਸਲਾਹ ਲੈਣੀ ਚਾਹੀਦੀ ਆ ਜਿਹੜਾ ਦੋਵਾਂ ਦੀ ਗੱਲ ਕਰੇ, ਜਿਹੜਾ ਸਾਡੇ ਹੱਕ ਦੀ ਗੱਲ ਕਰੇ। ਪਰ ਸਾਨੂੰ ਜੇਕਰ ਇਹ ਚੀਜ਼ ਦਾ ਅਹਿਸਾਸ ਹੀ ਨਹੀਂ ਹੋ ਪਾ ਰਿਹਾ ਵੀ ਇੱਥੋਂ ਸਾਨੂੰ ਸਾਡੇ ਘਰ 'ਚੋਂ ਹੀ ਸਾਡੇ ਪਿਓ ਵੱਲੋਂ ਜਾਂ ਮਾਂ ਵੱਲੋਂ ਜਾਂ ਧੀ ਵੱਲੋਂ ਭੈਣ ਵੱਲੋਂ ਹੀ ਗਲਤ ਸਲਾਹ ਮਿਲੀ ਜਾਂਦੀ ਆ, ਇਹ ਵੀ ਚੀਜ਼ ਆਈਡੈਂਟੀਫਾਈ ਕਰਨੀ ਬੜੀ ਔਖੀ ਹੈ।
0: ਇਹ ਹੱਲਾਸ਼ਾਹੀ ਜਿਹੜੀ ਹੈ ਨਾ, ਚਾਹੇ ਉਹ ਘਰ ਦੇ ਕਿਸੇ ਵੀ ਬੰਦੇ ਕੋਲੋਂ ਮਿਲੇ, ਉਹ ਤੁਹਾਡਾ ਘਰ ਤੋੜੇਗੀ ਤੋੜੇਗੀ।
1: ਐਗਜੈਕਟਲੀ ਹਾਂ,
0: ਠੀਕ ਹੈ।
1: ਜੇ ਕੋਈ ਤੁਹਾਡੇ ਹੱਕ 'ਚ ਹਾਂ ਜਾਂ
0: ਸਾਰਿਆਂ ਨੂੰ ਪਤਾ ਹੈ ਕਿ ਹੱਲਾਸ਼ਾਹੀ ਮਿਲ ਰਹੀ ਹੈ, ਪਰ ਕੱਲ੍ਹ ਨੂੰ ਜ਼ਿੰਦਗੀ ਮੈਂ ਆਪਣੇ ਆਪ ਫੇਸ ਕਰਨੀ ਹੈ। ਜਦੋਂ ਮੈਂ ਇਕੱਲੀ ਬੈਠੀ ਹੋਵਾਂਗੀ, ਬਿਮਾਰ ਹੋਵਾਂਗੀ, ਉਸ ਵੇਲੇ ਇਹਨਾਂ 'ਚੋਂ ਕੋਈ ਨਹੀਂ ਆਏਗਾ। ਮੈਂ ਆਪਣੇ ਆਪ ਆਪਣੇ ਬੱਚਿਆਂ ਨੂੰ ਪਾਲਣਾ, ਐਂਡ ਦੇਰ ਇਜ਼ ਐਨ ਇਮੋਸ਼ਨਲ ਸਪੋਰਟ ਜਿਹੜਾ ਤੁਹਾਡਾ ਲਾਈਫ ਪਾਰਟਨਰ ਤੁਹਾਨੂੰ ਦੇ ਸਕਦਾ, ਹੋਰ ਕੋਈ ਨਹੀਂ ਦੇ ਸਕਦਾ ਰਣਜੋਤ ਜੀ। ਜਿਹਦੇ ਕੰਧੇ 'ਤੇ ਤੁਸੀਂ ਸਰ ਰੱਖ ਕੇ ਆਰਾਮ ਨਾਲ ਬਹਿ ਕੇ ਉਹ ਗੱਲ ਵੀ ਕਰ ਜਾਓਗੇ ਜੋ ਸ਼ਾਇਦ ਆਪਣੇ ਪੇਰੈਂਟਸ, ਬ੍ਰਦਰ, ਸਿਸਟਰ ਕਿਸੇ ਦੇ ਨਾਲ ਨਹੀਂ ਕਰ ਸਕਦੇ। ਇਹ ਰਿਅਲਾਈਜੇਸ਼ਨ ਸਾਨੂੰ ਹੋਣੀ ਬਹੁਤ ਜ਼ਰੂਰੀ ਹੈ, ਚਾਹੇ ਉਹ ਤੁਹਾਡੇ ਸ਼ੋਅ ਦੇ ਪੀਡੀਐਮ ਕੋਲੋਂ ਹੋਏ, ਕਿੱਥੋਂ ਪੜ੍ਹ ਕੇ ਹੋਏ। ਜੇ ਪੰਜ ਲੋਕ ਵੀ ਇਹ ਅੱਜ ਤੁਹਾਡਾ ਸ਼ੋਰ ਸੁਣ ਕੇ ਰਿਅਲਾਈਜ਼ ਕਰ ਜਾਣ ਕਿ ਮੈਂ ਉਹਦੇ ਕੋਲ ਨਹੀਂ ਜਾਣਾ ਜਿਹੜਾ ਮੇਰੀ ਹਾਂ 'ਚ ਹਾਂ ਮਿਲਾਏ, ਮੈਂ ਉਹਦੇ ਕੋਲ ਜਾਣਾ ਜਿਹੜਾ ਮੇਰੇ ਕੋਲ ਐਕਚੁਅਲੀ ਸਮਝਾਏ ਕਿ ਚੱਲ ਕੀ ਰਿਹਾ। ਹੋ ਸਕਦਾ ਮੈਂ ਹੀ ਠੀਕ ਹਾਂ ਅਤੇ ਸਾਹਮਣੇ ਵਾਲਾ ਜੈਨੂਇਨਲੀ ਮੇਰੇ ਨਾਲ ਗਲਤ ਕਰ ਰਿਹਾ, ਪਰ ਜੇ ਉਹ ਬੰਦਾ ਮੈਨੂੰ ਕਹੇਗਾ ਨਾ ਜਿਹੜਾ ਨਿਊਟਰਲ ਹੈ, ਉਹ ਮੇਰੇ ਲਈ ਚੀਜ਼ ਠੀਕ ਹੋਏਗੀ।
1: ਇਹ ਵੀ ਬੜਾ ਔਖਾ ਵੇਖੋ, ਇੱਕ ਪਾਸੇ ਤੁਹਾਡਾ ਰਿਸ਼ਤਾ ਵਾ
0: ਜੀ,
1: ਇੱਕ ਪਾਸੇ ਹਸਬੈਂਡ ਦਾ ਰਿਸ਼ਤਾ ਵਾ, ਇੱਕ ਪਾਸੇ ਮੰਨ ਲਓ ਤੁਹਾਡੀ ਮਾਂ ਦਾ ਪਿਓ ਦਾ ਜਾਂ ਭੈਣ ਦਾ ਰਿਸ਼ਤਾ ਵਾ, ਅਤੇ ਉਹ ਵੀ ਚੀਜ਼ਾਂ ਬੰਦਾ ਕਿੱਦਾਂ ਉਹਨੂੰ ਲੱਗੂਗਾ ਵੀ ਜੇ ਮੈਂ ਉਹਦੇ ਕੋਲ ਨਹੀਂ ਹੁਣ ਜਾਂਦੀ ਜਾਂ ਉਹਦੇ ਕੋਲ ਨਹੀਂ ਜਾਂਦਾ ਤਾਂ ਉਹ ਰਿਸ਼ਤਾ ਛੁੱਟੂਗਾ। ਇਹਦੇ ਕੋਲ ਨਹੀਂ ਤੇ ਇਹ ਰਿਸ਼ਤਾ ਛੁੱਟੂਗਾ। ਸੋ ਇੱਥੇ ਮੈਂ ਚਾਹੂੰਗਾ ਕਿ ਇਹਨੂੰ ਆਪਾਂ ਬਹੁਤ ਡਿਟੇਲਡ ਜਾਂ ਫਿਰ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਕੇਸ ਉਹਨਾਂ ਦੇ ਵਿੱਚੋਂ ਵੀ ਕਿੱਥੇ ਕਿੱਥੇ ਹਰਡਲ ਕੀ ਨੇ, ਮਜਬੂਰੀਆਂ ਕੀ ਨੇ, ਆਪਾਂ ਸਾਰੇ ਜਾਣਦੇ ਹਾਂ ਸਮਝਦੇ ਹਾਂ ਇਸ ਸਿਨੈਰੀਓ 'ਚ, ਇਸ ਕੇਸ ਸਟੱਡੀ 'ਚ ਆਪਾਂ ਵੱਧ ਤੋਂ ਵੱਧ ਜੇ ਇਨਫੋਰਮੇਸ਼ਨ ਦੇ ਸਕੀਏ।
0: ਬਿਲਕੁਲ, ਬਿਕੋਜ਼ ਹੁੰਦਾ ਕੀ ਹੈ, ਜਿਹੜਾ ਫਸਟ ਸਟੈਪ ਹੁੰਦਾ ਹੈ, ਅਸੀਂ ਆਪਣੇ ਪੇਰੈਂਟਸ ਕੋਲ, ਬ੍ਰਦਰ ਸਿਸਟਰ ਕੋਲ ਕਿਉਂ ਜਾਂਦੇ ਹਾਂ ਆਪਣੀ ਪ੍ਰੋਬਲਮ ਲੈ ਕੇ? ਕਈ ਵਾਰੀ ਅਸੀਂ ਇਸ ਕਰਕੇ ਨਹੀਂ ਜਾਂਦੇ ਕਿ ਸਾਨੂੰ ਸੋਲਿਊਸ਼ਨ ਚਾਹੀਦਾ ਹੁੰਦਾ। ਜਦੋਂ ਵੀ ਅਸੀਂ ਪ੍ਰੋਬਲਮ ਲੈ ਕੇ ਜਾਵਾਂਗੇ, ਸਾਹਮਣੇ ਵਾਲਾ ਬੜੇ ਇੰਟਰਸਟ ਨਾਲ ਸੁਣੇਗਾ, ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ। ਸਾਡੀ ਉਹਦੇ ਨਾਲ ਗੱਲਬਾਤ ਵਾਪਸ ਉਨੀ ਡੀਪ ਸ਼ੁਰੂ ਹੋਏਗੀ ਜਿਹੜੀ ਵਿੱਚ ਨਹੀਂ ਹੋ ਰਹੀ ਸੀ। ਤੁਹਾਨੂੰ ਲੱਗਦਾ ਤੁਹਾਡਾ ਇਮੋਸ਼ਨਲ ਬੌਂਡ ਤੁਹਾਡੀ ਪ੍ਰੋਬਲਮ ਕਰਕੇ ਦੂਜੇ ਫੈਮਿਲੀ ਮੈਂਬਰ ਦੇ ਨਾਲ ਵੱਧ ਗਿਆ, ਤੁਹਾਨੂੰ ਇੱਕ ਦੋਸਤ ਮਿਲ ਗਿਆ ਉਹਨਾਂ ਦੇ ਵਿੱਚ ਵਾਪਸ। ਕਿਉਂਕਿ ਪਹਿਲਾਂ ਕੀ ਹੁੰਦਾ, ਜੇ ਆਪਸ 'ਚ ਕਲੇਸ਼ ਨਹੀਂ ਹੈ, 5 ਮਿੰਟ ਗੱਲ ਕਰੋਗੇ, ਕਿੱਦਾਂ ਹੋ, ਕਿੱਦਾਂ ਹੋ, ਤੁਸੀਂ ਚੰਗੇ, ਅਸੀਂ ਚੰਗੇ, ਨਿਕਲ ਗਏ। ਪਰ ਉਹ ਬੌਂਡ ਕਿਤੇ ਨਾ ਕਿਤੇ ਇੱਕ ਬੜਾ ਫੋਰਮਲ ਬੌਂਡ ਰਹਿ ਗਿਆ। ਜਦੋਂ ਘਰ ਦੀ ਪ੍ਰੋਬਲਮ ਆਉਂਦੀ ਹੈ ਤਾਂ ਹਸਬੈਂਡ ਮਦਰ ਦੇ ਨਾਲ ਗੱਲ ਕਰਦੇ, ਆਪਣੀ ਡਾਟਰ ਆਪਣੀ ਮਦਰ ਦੇ ਨਾਲ ਗੱਲ ਕਰਦੀ ਹੈ, ਉਹ ਮਾਂ ਬੇਟੇ ਦਾ ਰਿਸ਼ਤਾ ਅਤੇ ਮਾਂ ਧੀ ਦਾ ਰਿਸ਼ਤਾ ਵਾਪਸ ਉਹ ਪੁਰਾਣੇ ਵਾਲਾ ਹੋ ਜਾਂਦਾ। ਮੈਨੂੰ ਦੱਸ ਸੱਚ ਕੀ ਹੋਇਆ, ਯੂ ਨੋ, ਯੂਅਰ ਫੀਡਿੰਗ ਆਫ ਯੂਅਰ ਪ੍ਰੋਬਲਮ।
1: ਬੱਚਿਆਂ ਵਾਲਾ, ਬੇਬੀਜ਼ ਵਾਲਾ,
0: ਮਾਂ ਨੂੰ ਲੱਗਦਾ ਮੇਰਾ ਪੁੱਤਰ ਵਾਪਸ ਮੇਰੇ ਕੋਲ ਆ ਗਿਆ ਜਿਹੜਾ ਵਿੱਚ ਚਲਾ ਗਿਆ ਸੀ। ਇੱਧਰ ਕੁੜੀ ਦੀ ਮਾਂ ਨੂੰ ਜਾਂ ਫਾਦਰ ਨੂੰ ਲੱਗਦਾ ਕਿ ਮੇਰੀ ਡਾਟਰ ਮੇਰੇ ਨਾਲ ਵਾਪਸ ਫਰੈਂਡ ਬਣ ਗਈ ਹੈ। ਉਹ ਐਕਚੁਅਲੀ ਤੁਹਾਡਾ ਘਰ ਨਹੀਂ ਖਰਾਬ ਕਰੇ ਹੁੰਦੇ, ਉਹ ਆਪਣਾ ਲੌਂਗ ਲੋਸਟ ਰਿਸ਼ਤਾ ਜਿਹੜਾ ਬਚਪਨ 'ਚ ਤੁਹਾਡੇ ਨਾਲ ਸੀਗਾ, ਦੇ ਆਰ ਰੀਲਿਵਿੰਗ ਇਟ ਅਗੇਨ।
1: ਸੋ ਸਬਕੌਂਸ਼ੀਅਸਲੀ
0: ਦੇ ਆਰ ਹੋਲਡਿੰਗ ਯੂ ਕਲੋਜ਼, ਮਗਰ ਇਹ ਤੁਹਾਡੇ ਲਈ ਨੁਕਸਾਨਦੇਹ। ਕਦੀ ਵੀ ਇੱਕ ਇਹ ਬੜੀ ਪਿਆਰੀ ਚੀਜ਼ ਹੈ, ਆਪਣਾ ਰਿਸ਼ਤਾ ਕਿਸੇ, ਚਾਹੇ ਦੋਸਤ ਮਿੱਤਰ ਹੋਣ, ਮੇਰੇ ਇੱਕ ਬੈਸਟ ਫਰੈਂਡ ਹੈ, ਮੈਂ ਇਸ ਫਰੈਂਡ ਦੀ ਚੁਗਲੀ ਇਸ ਫਰੈਂਡ ਦੇ ਨਾਲ ਕਰ ਰਹੀ ਹਾਂ, ਅਸੀਂ ਬੈਸਟ ਫਰੈਂਡ ਬਣ ਗਏ। ਕਿਉਂ? ਕਿਉਂਕਿ ਬੜਾ ਮਜ਼ਾ ਆਉਂਦਾ ਹੈ, ਉਹਨੇ ਅੱਜ ਇਹ ਕੀਤਾ, ਪਤਾ ਅੱਜ ਪਾਰਟੀ 'ਚ ਗਈ, ਇਹ ਪਾਇਆ, ਬੇਵਕੂਫ ਲੱਗ ਰਹੀ ਸੀ, ਐਂਡ ਵੀ ਆਰ ਲਾਈਕ ਵਾਓ, ਵੀ ਆਰ ਬੈਸਟ ਫਰੈਂਡਸ ਅਗੇਨ। ਜਦੋਂ ਵੀ ਕਿਸੇ ਦੀ ਪ੍ਰੋਬਲਮ, ਚਾਹੇ ਉਹ ਤੁਹਾਡੀ ਆਪਣੀ ਹੋਏ ਕਿਸੇ ਹੋਰ ਦੇ, ਉਸ ਪ੍ਰੋਬਲਮ ਦੇ ਉੱਤੇ ਕੋਈ ਵੀ ਰਿਸ਼ਤਾ ਤੁਸੀਂ ਪਨਪੋਗੇ ਨਾ, ਉਹ ਬਹੁਤ ਸ਼ਾਰਟ ਟਰਮ ਹੈ। ਅੱਜ ਤੁਸੀਂ ਆਪਣੇ ਮਾਂ ਪਿਓ ਦੀ ਸਲਾਹ ਕਰਕੇ ਆਪਣਾ ਘਰ ਖਰਾਬ ਕਰ ਲਓਗੇ, 6 ਮਹੀਨੇ ਬਾਅਦ ਉਸੇ ਮਾਂ ਪਿਓ ਨੂੰ ਤੁਸੀਂ ਬਲੇਮ ਕਰ ਰਹੇ ਹੋਗੇ ਕਿ ਤੁਹਾਡੇ ਕਰਕੇ ਅੱਜ ਮੈਂ ਇਕੱਲੀ ਹਾਂ, ਤੁਹਾਡੇ ਕਰਕੇ ਅੱਜ ਮੈਂ ਇਕੱਲਾ, ਮੈਨੂੰ ਕੋਈ ਪੁੱਛਣ ਵਾਲਾ ਨਹੀਂ। ਅਤੇ ਜਿਹੜਾ ਰਿਸ਼ਤਾ, ਜਿਹੜਾ ਬੜਾ ਪਿਆਰ ਆ ਰਿਹਾ ਸੀ ਨਾ ਕਿ ਅੱਜ ਬੈਸਟ ਫਰੈਂਡਸ ਬਣੇ ਹੋਏ ਆ, ਉਹਦੇ ਵਿੱਚ ਜਿਹੜੀ ਖਟਾਸ ਆਏਗੀ ਨਾ, ਉਹ ਫਿਰ ਰਿਸ਼ਤਾ ਹੱਥੋਂ ਚਲਾ ਜਾਏਗਾ।
1: ਇੱਦਾਂ ਹੁੰਦਾ ਅਕਸਰ,
0: ਹਮੇਸ਼ਾ ਹੁੰਦਾ ਰਣਜੋਤ ਜੀ,
1: ਲੋਕਲ ਕੇਸਿਸ,
0: ਬਿਕਾਜ਼ ਯੂ ਹੈਵ ਟੂ ਅੰਡਰਸਟੈਂਡ, ਲੋਕਲ ਇੰਡੀਆ ਹਰ ਜਗ੍ਹਾ ਆਈਵ ਸੀਨ ਕੇਸਿਸ ਜਿੱਥੇ ਹਸਬੈਂਡ ਵਾਈਫ 'ਚ ਬੜਾ ਡਿਸਪਿਊਟ ਹੈ, ਕਿਉਂਕਿ ਹਲੇ ਕੁੜੀ ਦੇ ਮਾਂ ਪਿਓ ਇੰਡੀਆ ਤੋਂ ਆ ਗਏ, ਉਹਨੂੰ ਸਲਾਹ ਦੇ ਰਹੇ ਕਿ ਕਿੱਦਾਂ ਤੇਰੇ ਨਾਲ ਗੱਲ ਕਰਦਾ ਹੈ, ਆਪ ਬੈਠਿਆ ਰਹਿੰਦਾ ਹੈ, ਤੂੰ ਸਾਰਾ ਕੰਮ ਕਰਦੀ ਹੈ। ਮੁੰਡੇ ਦੀ ਮਾਂ ਇੰਡੀਆ ਤੋਂ ਆ ਗਈ, ਆ ਭੈਣਾਂ ਇੰਡੀਆ ਤੋਂ ਆ ਗਈਆਂ, ਸਾਡੇ ਵੀਰ ਨੇ ਤਾਂ ਕਿਤੇ ਗਲਾਸ ਨਹੀਂ ਚੱਕਿਆ ਸੀ, ਤੂੰ ਇੱਥੇ ਯੂ ਨੋ ਮੁੰਡੂ ਬਣਿਆ ਘੁੰਮ ਰਿਹਾ, ਸਾਰਾ ਕੰਮ ਵੀ ਕਰ ਰਿਹਾ, ਮੈਂ ਸਾਰਾ ਕੰਮ ਉੱਥੇ ਕਰਦੀ ਹਾਂ, ਇੱਥੇ ਇਹ ਯੂ ਨੋ ਰਾਣੀ ਬਣੀ ਬੈਠੀ ਹੈ, ਤੁਸੀਂ ਚੱਕ ਯੂ ਨੋ ਚੱਕੋ ਚੱਕਾਈ 'ਚ ਆ ਗਏ, ਘਰ ਖਰਾਬ ਕਰ ਲਿਆ, ਸੈਪਰੇਟ ਹੋ ਗਏ। ਐਟ ਦ ਡੇਂਟ ਦੇ ਆਲਸੋ ਹੈਵ ਦੇਅਰ ਲਾਈਫ, ਪੇਰੈਂਟਸ ਆਰ ਗੈਟਿੰਗ ਓਲਡਰ, ਦੇ ਆਰ ਨੋਟ ਗੈਟਿੰਗ ਯੰਗਰ, ਉਹਨਾਂ ਦੀ ਡਿਪੈਂਡੈਂਸੀ ਤੁਹਾਡੇ 'ਤੇ ਵਧੇਗੀ, ਤੁਹਾਡੀ ਮਤਲਬ ਅਦਰ ਵੇ ਰਾਊਂਡ ਨਹੀਂ ਹੋਣ ਵਾਲਾ। ਤੁਸੀਂ ਇਕੱਲੇ ਫਿਰ ਕੱਲ ਆਪਣੇ ਬਜ਼ੁਰਗ ਮਾਂ ਪਿਓ ਦਾ ਵੀ ਧਿਆਨ ਰੱਖੋਗੇ, ਜੇ ਬੱਚੇ ਹੈ ਉਹਨਾਂ ਦਾ ਵੀ ਧਿਆਨ ਰੱਖੋਗੇ, ਜੇ ਸੈਕਿੰਡ ਇਨਿੰਗ ਖੇਡ ਰਹੇ ਹੋ ਅਤੇ ਨਵੀਂ ਵੋਟੀ ਲੈ ਕੇ ਆ ਰਹੇ ਹੋ, ਤਾਂ ਤੁਸੀਂ ਮੈਨੂੰ ਦੱਸੋ ਜਿਸ ਪ੍ਰੋਬਲਮ ਦੇ ਵਿੱਚ ਪਹਿਲਾਂ ਸੀਗੇ, ਜਿਹੜੀ ਪ੍ਰੋਬਲਮ ਪਹਿਲਾਂ ਆਪਣੇ ਪੇਰੈਂਟਸ ਨਾਲ ਡਿਸਕਸ ਕਰੀ ਸੀ, ਪ੍ਰੋਬਲਮ ਤਾਂ ਫਿਰ ਵੀ ਕਿੱਥੇ ਨਹੀਂ ਗਈ, ਦੋ ਨਵੇਂ ਇੰਡੀਵਿਜੁਅਲਸ ਇਕੱਠੇ ਆ ਰਹੇ ਹੈ, ਪ੍ਰੋਬਲਮਸ ਤਾਂ ਹੋਣਗੀਆਂ, ਤਾਂ ਵੀ ਤਾਂ ਤੁਸੀਂ ਐਡਜਸਟ ਕਰੋਗੇ। ਮੇਰੀ ਮਦਰ ਇੱਕ ਬੜੀ ਚੰਗੀ ਚੀਜ਼ ਕਹਿੰਦੇ ਨੇ ਤੇਰਾ ਇੰਨਾ ਪੁਰਾਣਾ ਰਿਸ਼ਤਾ, ਫੋਰ ਐਗਜ਼ਾਮਪਲ, ਅੱਜ ਲੜਾਈ ਵੀ ਛੱਡਤਾ, ਕੱਲ੍ਹ ਨੂੰ ਕਿਸੇ ਹੋਰ ਦੇ ਨਾਲ ਜਾਓਗੇ, ਤਾਂ ਵੀ ਤਾਂ ਐਡਜਸਟ ਕਰੋਗੇ। ਅਤੇ ਜਿਹੜਾ 13 ਸਾਲ, 50 ਸਾਲ ਜਾਂ 25 ਸਾਲ ਇੱਕ ਦੇ ਨਾਲ ਕੱਟ ਲਏ, ਇੱਕ ਦੂਜੇ ਨੂੰ ਥੋੜ੍ਹਾ ਸਿਖਾ ਲਿਆ ਕਿ ਤੁਹਾਡੀ ਨੇਚਰ ਕਿੱਦਾਂ ਦੀ ਹੈ, ਉੱਥੇ ਐਡਜਸਟ ਕਰ ਲਓ, ਰਾਧਾ ਦਾ ਨਵੀਂ ਜਗ੍ਹਾ ਜਾ ਕੇ ਐਡਜਸਟ ਕਰੋ, ਨਵੀਂ ਪ੍ਰੋਬਲਮ ਫੇਸ ਕਰੋ, ਪਹਿਲੇ ਵਾਲੇ ਨੂੰ ਸੋਰਟ ਆਊਟ ਕਰ ਲਓ। ਪਰ ਇਹ ਐਗਜ਼ਾਮਪਲ ਉਹਨਾਂ ਦੇ ਲਈ ਹੈ ਜਿਨ੍ਹਾਂ ਦੀ ਪ੍ਰੋਬਲਮ ਸੋਰਟ ਆਊਟ ਕਰਨ ਵਾਲੀਆਂ ਨੇ,
1: ਅੱਗੇ ਤੱਕ ਵੱਧ ਗਿਆ ਕੰਮ।
0: ਜੇ ਇੱਕ ਦੀ ਪਰਸਨੈਲਿਟੀ ਇੱਦਾਂ ਦੀ ਹੈ ਕਿ ਮੈਂ ਇਹਨੂੰ ਬਿਲਕੁਲ ਸਾਹ ਨਹੀਂ ਲੈਣ ਦੇਣਾ, ਆਪਣੇ ਇਸ਼ਾਰਿਆਂ 'ਤੇ ਚਲਾਉਣਾ, ਚਾਹੇ ਵਾਈਫ ਹੋਏ ਚਾਹੇ ਹਸਬੈਂਡ ਹੋਏ, ਉਹ ਪ੍ਰੋਬਲਮ ਰਿਸ਼ਤੇ ਦੀ ਨਹੀਂ ਹੈ, ਉਹ ਇਨਸਾਨੀ ਫਿਤਰਤ ਅਤੇ ਮੈਂਟੈਲਿਟੀ ਦੀ ਹੈ, ਉਹ ਡੋਮੈਸਟਿਕ ਵਾਇਲੈਂਸ ਦਾ ਰੂਪ ਲੈਂਦੀ ਹੈ। ਰਣਜੋਤ ਜੀ, ਇੱਥੇ ਕਿੰਨੇ ਕੇਸਿਸ ਹੋਏ ਨੇ ਜਿੱਥੇ, ਐਂਡ ਆਈ ਵਿਲ ਕਮ ਬੈਕ ਟੂ ਦ ਪੇਰੈਂਟਸ ਪੁਆਇੰਟ ਐਜ਼ ਵੈਲ ਔਨ ਵਨ ਥਿੰਗ, ਜਿੱਥੇ ਪੇਰੈਂਟਸ ਹੱਲਾਸ਼ਾਹੀ ਦਿੰਦੇ ਨੇ ਨਾ, ਉਹ ਘਰ ਖਰਾਬ ਕਰ ਰਹੇ ਹੈ। ਪਰ ਜਿੱਥੇ ਪੇਰੈਂਟਸ ਕਹਿੰਦੇ ਆ ਨਾ ਕਿ ਤੂੰ ਕੁੱਟ ਖਾਈ ਜਾ, ਚੁੱਪ ਰਹਿ ਕੇ ਸਹੀ ਜਾ, ਚਾਹੇ ਬੋਏ ਹੋਏ ਚਾਹੇ ਗਰਲ ਹੋਏ, ਉੱਥੇ ਕੇਸਿਸ ਦਿੱਤੇ ਯੂ ਨੋ ਐਂਡ ਰਿਜ਼ਲਟ ਬਹੁਤ ਮਾੜਾ ਵੀ ਦੇਖਿਆ।
1: ਸੋ ਦੋਵੇਂ ਪਾਸੇ ਜਾਏ, ਇੱਧਰ ਬਹੁਤਾ ਚੱਲ ਜਾਓ ਤਾਂ ਵੀ ਮਾੜਾ, ਇੱਧਰ ਆ ਜਾਓ ਤਾਂ ਵੀ।
0: ਸੋ ਆਈ ਥਿੰਕ ਕਮਿੰਗ ਫਰੋਮ ਪਰਸਨਲ ਐਕਸਪੀਰੀਅੰਸ ਵਿਦ ਸੋ ਮੈਨੀ ਪੀਪਲ, ਯੋਰ ਇਮੀਡੀਏਟ ਫੈਮਿਲੀ ਮੈਂਬਰਸ ਆਰ ਨੋਟ ਦ ਰਾਈਟ ਪੀਪਲ ਫੋਰ ਹੈਲਪ। ਬਿਕਾਜ਼ ਉਹ ਬਾਇਸਡ ਹੁੰਦੇ ਨੇ ਤੁਹਾਨੂੰ ਲੈ ਕੇ, ਹਾਈਲੀ ਇਮੋਸ਼ਨਲ ਹੁੰਦੇ ਨੇ ਤੇ ਟ੍ਰੇਨਡ ਨਹੀਂ ਹੁੰਦੇ ਨੇ।
1: ਆਈ ਥਿੰਕ ਉਲਟਾ ਇਹ ਵੀ ਹੁੰਦਾ ਹੈ ਕਿ ਮੰਨ ਲਓ ਤੁਹਾਡੇ 'ਚ ਚਾਂਸ ਬਹੁਤ ਘੱਟ ਜਾਂਦੇ ਆ, ਡਿਪੈਂਡ ਔਨ ਕਿਹੜੀ ਸਟੇਜ 'ਤੇ ਤੁਸੀਂ, ਪਰ ਮੈਂ ਵੀ ਵੇਖਣਾ ਵੀ ਤੁਹਾਡੇ 'ਚ ਚਾਂਸ ਸਗੋਂ ਘੱਟ ਜਾਂਦੇ ਆ ਪੈਚਅਪ ਦੇ ਜਦੋਂ ਤੁਸੀਂ ਆਪਣਿਆਂ ਦੇ ਨਾਲ ਗੱਲ ਕਰਦੇ ਹੋ ਅਤੇ ਹਰ ਇੱਕ ਗੱਲ ਕਰਦੇ ਹੋ,
0: ਬਿਕਾਜ਼ ਇਟ ਇਜ਼ ਆਊਟ ਦੇਅਰ ਇਨ ਦਾ ਪਬਲਿਕ। ਫਿਰ ਅੱਖਾਂ ਦੀ ਸ਼ਰਮ ਚੁੱਕੀ ਗਈ ਨਾ ਕਿ ਕੱਲ੍ਹ ਨੂੰ ਤਾਂ ਕਹਿ ਰਹੀ ਸੀ ਮੈਨੂੰ ਗਾਲਾਂ ਕੱਢਦਾ, ਅੱਜ ਇਹਦੇ ਨਾਲ ਹੀ ਬਾਹਾਂ 'ਚ ਬਾਹਾਂ ਪਾ ਕੇ ਤੁਰੀ ਹੋਈ ਹੈ, ਯੂ ਨੋ ਦੈਟ ਪਰਸੈਪਸ਼ਨ ਕਮਸ ਇਨ ਟੂ ਮਾਈਂਡ।
1: ਇੱਕ ਤਾਂ ਜਿੰਨੇ ਗੱਲ ਕੀਤੀ ਹੁੰਦੀ ਆ, ਮੰਨ ਲਓ ਫੋਰ ਐਗਜ਼ਾਮਪਲ ਵਾਈਫ ਨੇ ਗੱਲ ਕੀਤੀ ਆਪਣੀ ਮਾਂ ਦੇ ਨਾਲ, ਅਤੇ ਹੁਣ ਉਹ ਕੱਲ੍ਹ ਨੂੰ ਤੁਹਾਡੀ ਜਿੱਦਾਂ ਤੁਸੀਂ ਕਿਹਾ ਵੀ ਬਾਹਾਂ 'ਚ ਬਾਹਾਂ ਪਾ ਕੇ ਕੱਲ੍ਹ ਨੂੰ ਜਦੋਂ ਆਪਸ ਦੇ ਵਿੱਚ ਉਹ ਸਹੀ ਬੋਲ ਰਹੇ ਆ, ਅਤੇ ਫਿਰ ਉਹ ਕਿਤੇ ਨਾ ਕਿਤੇ ਇੱਕ ਤਾਂ ਕੁੜੀ ਨੂੰ ਵੀ ਸ਼ਰਮ ਮਾਰੂਗੀ ਵੀ ਉਹ ਇਹਦੇ ਸਾਹਮਣੇ ਮੈਂ ਹੁਣ ਕਿੱਦਾਂ ਵਾਪਸ ਮੈਂ ਉੱਦਾਂ ਦੀ ਹੋ ਜਾਂ, ਅਤੇ ਮਾਂ ਨੂੰ ਸ਼ਾਇਦ ਉਹ ਚੀਜ਼ ਜਿਹੜੀ ਉਹ ਲੱਗੂਗੀ ਵੀ ਇਹ ਤਾਂ ਇੱਦਾਂ ਕਹਿੰਦੀ ਸੀ ਅਤੇ
0: ਹੁਣ ਡਰਾਮਾ ਕਰ ਰਹੇ ਨੇ ਜਾਂ ਇਹਦਾ ਤਾਂ ਕੋਈ ਸਟੈਂਡ ਹੀ ਨਹੀਂ। ਤੋ ਫਰੋਮ ਪਰਸਨਲ ਐਕਸਪੀਰੀਅੰਸ ਰਣਜੋਤ ਜੀ, ਯੋਰ ਇਮੀਜੀਏਟ ਫੈਮਿਲੀ ਮੈਂਬਰਸ ਦੇ ਆਰ ਨੋਟ ਦ ਬੈਸਟ ਆਪਸ਼ਨ ਟੂ ਡਿਸਕਸ ਦੀਜ਼ ਇਸ਼ੂਜ਼।
1: ਆਈ ਥਿੰਕ ਇਹ ਤੁਹਾਡਾ ਬਿਲਕੁਲ ਵਾਜਿਬ ਆ ਚੀਜ਼, ਬਾਕੀ ਇਹਨੂੰ ਆਪਾਂ 100% ਵੀ ਨਹੀਂ ਲੈ ਸਕਦੇ ਕੇਸ ਟੂ ਕੇਸ ਵੈਰੀ ਕਰਦਾ
0: ਹੈ ਨਾ। ਜਦੋਂ ਸਾਡਾ ਦਿਲ ਦੁਖਿਆ ਹੋਏ ਸਾਨੂੰ ਲੱਗਦਾ ਕਿ ਬਾਹਰ ਕਿਸੇ ਦੇ ਨਾਲ ਗੱਲ ਕਰਾਂਗੇ, ਉਹ ਗੱਲ ਬਾਹਰ ਨਾ ਚਲੀ ਜਾਏ, ਮੰਮੀ ਨਾਲ ਕਰਾਂਗੇ, ਡੈਡੀ ਨਾਲ ਕਰਾਂਗੇ, ਭੈਣ ਨਾਲ ਭਰਾ ਨਾਲ ਕਰਾਂਗੇ, ਘਰ ਦੇ ਵਿੱਚ ਰਹਿ ਜਾਏਗੀ। ਬਟ ਉਸ ਵਨ ਥਿੰਗ ਲੀਡਸ ਟੂ ਦੀ ਅਦਰ, ਡੋਮਿਨੋ ਇਫੈਕਟ ਹੈ ਨਾ।
1: ਇੱਕ ਹੋਰ ਚੀਜ਼ ਮੈਨੂੰ ਲੱਗਦੀ ਹੈ, ਜਦੋਂ ਘੁੰਮ ਕੇ ਵਾਇਆ ਉਹ ਚੀਜ਼ਾਂ ਆਉਂਦੀਆਂ ਨੇ ਨਾ, ਇੱਕ ਤਾਂ ਕਿਸੇ ਦੇ ਰਾਹੀਂ ਉਹ ਚੀਜ਼ਾਂ ਆਉਣੀਆਂ, ਪਰ ਇਹਦੇ ਵਿੱਚ ਆਪਾਂ ਵੇਖਦੇ ਹਾਂ ਕਿ ਜਿਵੇਂ ਮੰਨ ਲਓ ਤੁਸੀਂ ਗੱਲ ਕੀਤੀ ਆਪਣੇ ਇਮੀਜੀਏਟ ਕਿਸੇ ਪਰਿਵਾਰ ਦੇ ਜੀ ਦੇ ਨਾਲ, ਹੁਣ ਤੁਸੀਂ ਘਰ ਦੇ ਵਿੱਚ ਹੋ, ਤੁਸੀਂ ਅੱਜ ਲੜੇ ਹੋ, ਹੁਣੇ ਤੁਹਾਨੂੰ ਫੋਨ ਆ ਗਿਆ, ਤੁਸੀਂ ਕੋਈ ਗੱਲ ਕਰਤੀ, ਪਰ ਘੰਟੇ ਕੁ ਬਾਅਦ ਤੁਸੀਂ ਫਿਰ ਠੀਕ ਹੋ ਆਪਸ ਵਿੱਚ, ਹੈ ਨਾ, ਪਰ ਉਹਦੇ ਦਿਮਾਗ ਦੇ ਵਿੱਚ ਉਹ ਗੱਲ ਬਹਿ ਗਈ ਤੁਹਾਡੇ ਮੰਨ ਲਓ ਉਸ ਜੀ ਦੇ ਬਾਰੇ, ਉਹ ਥਰਡ ਪਰਸਨ ਮੰਨ ਲਓ ਜੇ ਮਾਂ ਦੇ ਨਾਲ ਤੁਸੀਂ ਕੀਤੀ ਹੈ ਤੇ ਮਾਂ ਦੀਆਂ ਨਜ਼ਰਾਂ ਦੇ ਵਿੱਚ ਜਵਾਈ ਵਿਲਨ ਬਣ ਚੁੱਕਾ ਵਾ।
0: ਹਾਂਜੀ ਬਿਲਕੁਲ, ਕਿਉਂਕਿ ਆਪਣੇ ਬੱਚੇ ਨੂੰ ਲੈ ਕੇ ਬਹੁਤ ਪ੍ਰੋਟੈਕਟਿਵ ਹੈ,
1: ਸੋ ਇਸ ਕਰਕੇ ਬਹੁਤ ਕੇਅਰਫੁਲ ਰਹਿਣ ਵਾਲਾ ਬਿਲਕੁਲ ਬਿਲਕੁਲ ਮਸਲਾ ਵਾ।
0: ਜਵਾਈ ਵਿਲਨ ਬਣ ਗਿਆ ਜਾਂ ਨੂੰਹ ਛੁੜੈਲ ਬਣ ਗਈ, ਕਹਿਣ ਦਾ ਮਤਲਬ ਹੈ ਉਹ ਚੀਜ਼ ਤੁਸੀਂ ਫਿਰ ਅੰਡੂ ਨਹੀਂ ਕਰ ਸਕਦੇ। ਤੇ ਤਾਂ ਹੀ ਕਹਿੰਦੇ ਹਾਂ ਜਦੋਂ ਇੱਕ ਫੈਮਿਲੀ ਡਿਸਪਿਊਟ ਸ਼ੁਰੂ ਹੋਏ, ਹਰ ਇੱਕ ਦੇ ਕੋਲ ਕੋਈ ਇੱਦਾਂ ਦਾ ਦੋਸਤ ਨੋਰਮਲੀ ਹੁੰਦਾ ਜਿਹੜਾ ਨਿਊਟਰਲ ਹੋਏ। ਤੁਹਾਨੂੰ ਪਤਾ ਹੁੰਦਾ ਹੈ ਅੰਦਰੋਂ, ਸਭ ਨੂੰ ਪਤਾ ਹੁੰਦਾ ਰਣਜੋਤ ਜੀ ਸਾਹਮਣੇ ਵਾਲਾ ਕਿੱਦਾਂ ਦਾ ਹੈ। ਕੋਈ ਨਿਊਟਰਲ ਫਰੈਂਡ ਲੱਭੋ ਜਿਹਦੇ ਨਾਲ ਗੱਲ ਕਰ ਸਕੋ, ਅਤੇ ਜੇ ਤੁਸੀਂ ਪ੍ਰੀਫਰਡ ਹੁੰਦਾ ਕੰਮ 'ਤੇ ਕੋਈ ਹੋਏ, ਕਿਉਂਕਿ ਉਹ ਤੁਹਾਨੂੰ ਪਰਸਨਲੀ ਤੁਹਾਡੀ ਇਕੁਏਸ਼ਨ ਨੂੰ ਨਹੀਂ ਜਾਣਦਾ, ਤੁਸੀਂ ਐਗਜੈਕਟਲੀ ਉਹਨੂੰ ਦੱਸੋ। ਪਰ ਦੈਨ ਵਨ ਸਾਈਡਡ ਸਟੋਰੀ ਨਹੀਂ, ਕਿਉਂਕਿ ਅਸੀਂ ਜਦੋਂ ਅਸੀਂ ਹਰ ਕੋਈ ਆਪਣੀ ਸਟੋਰੀ ਦਾ ਆਪ ਹੀਰੋ ਹੈ। ਮੈਂ ਆਪਣਾ ਵਰਜ਼ਨ ਜਦੋਂ ਵੀ ਸੁਣਾਵਾਂਗੀ ਉਹਦੇ 'ਚ ਮੈਂ ਹੀਰੋ ਹਾਂ।
1: ਉਹ ਕਹਿੰਦੇ ਨਾ ਕਿ ਜੇ ਵਿਲਨ ਸਟੋਰੀ ਲਿਖੂਗਾ ਤਾਂ ਐਂਡ ਆਫ ਦਾ ਡੇ ਵਿਲਨ ਤੁਹਾਨੂੰ ਹੀਰੋ ਜਾਪੂਗਾ।
0: ਬਿਲਕੁਲ। ਸੋ ਬਹੁਤ ਮੁਸ਼ਕਿਲ ਹੁੰਦਾ, ਕਿਉਂਕਿ ਜਦੋਂ ਅਸੀਂ ਲੜ ਰਹੇ ਹੁੰਦੇ ਆ ਨਾ, ਸਾਨੂੰ ਲੱਗ ਰਿਹਾ ਹੁੰਦਾ ਅਸੀਂ ਠੀਕ ਹਾਂ, ਵਰਨਾ ਬਹੁਤ ਰੇਅਰ ਬੰਦੇ ਹੋਣਗੇ ਜਿਹੜਾ ਉਹਨੂੰ ਲੱਗੇਗਾ ਕਿ ਮੈਂ ਗੱਲ ਤਾਂ ਫਿਰ ਵੀ ਲੜਾਂਗਾ। ਮੈਨੂੰ ਲੱਗ ਰਿਹਾ ਮੇਰਾ ਪੁਆਇੰਟ ਸਹੀ ਹੈ, ਸਾਹਮਣੇ ਵਾਲੇ ਨੂੰ ਲੱਗ ਰਿਹਾ ਉਹਦਾ ਪੁਆਇੰਟ ਸਹੀ ਹੈ, ਅਸੀਂ ਦੋਨੋਂ ਸਹੀ ਹਾਂ ਕਿਉਂਕਿ ਸਾਡਾ ਨਜ਼ਰੀਆ ਡਿਫਰੈਂਟ ਹੈ। ਅਤੇ ਮੈਂ ਜਦੋਂ ਆਪਣੇ ਕਿਸੇ ਨੂੰ ਸਟੋਰੀ ਦੱਸਾਂ, ਆਪਣਾ ਨਜ਼ਰੀਆ ਆਪਣਾ ਪਰਸਪੈਕਟਿਵ ਜ਼ਰੂਰ ਦੱਸਾਂ, ਪਰ ਸਾਹਮਣੇ ਵਾਲੇ ਦਾ ਵੀ ਜਿੰਨਾ ਅਨਬਾਇਸਡ ਹੋ ਸਕੇ ਦੱਸਾਂ, ਤਾਂ ਹੀ ਸਹੀ ਸਲਾਹ ਮਿਲੇਗੀ।
1: ਮਜ਼ੇ ਦੀ ਗੱਲ ਪਤਾ ਕੀ ਆ, ਇਹ ਹੁਣ ਜਿਹੜੇ ਜਿਹੜੇ ਰੱਬ ਨਾ ਕਰੇ ਕੋਈ ਇੱਦਾਂ ਦੇ ਸਨੈਰੀਓ 'ਚ ਹੋਵੇ, ਪਰ ਜਿੰਨੇ ਵੀ ਮੁੰਡੇ ਕੁੜੀਆਂ ਇਸ ਸਨੈਰੀਓ ਦੇ ਵਿੱਚ ਨੇ ਜਾਂ ਜਿਹੜੇ ਵੀ ਜੀ, ਮਜ਼ੇ ਦੀ ਗੱਲ ਇਹ ਆ ਕਿ ਜਿਹਨੂੰ ਵੀ ਤੁਸੀਂ ਦੱਸਦੇ ਹੋ ਨਾ, ਮੰਨ ਲਓ ਕੋਈ ਤੁਸੀਂ ਮੈਨੂੰ ਦੱਸ ਰਹੇ ਹੋ ਜਾਂ ਕਿਸੇ ਨੂੰ, ਜਿਹੜਾ ਸੁਣਨ ਵਾਲਾ ਉਹਨੂੰ ਬਹੁਤ ਮਜ਼ਾ ਆਉਂਦਾ ਜੇ ਇਸ ਕਹਾਣੀਆਂ ਸੁਣ 'ਚ। ਇਟਸ ਲਾਈਕ ਮੂਵੀ, ਇਟਸ ਲਾਈਕ ਡਰਾਮਾ, ਇਟਸ ਲਾਈਕ ਫਿਲਮ, ਉਹਦੇ ਲਈ ਇਹ ਬੜੀ ਮਜ਼ੇਦਾਰ ਇੱਕ ਗੌਸਿਪ ਆ, ਪਰ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਨਹੀਂ, ਸ਼ਾਇਦ ਸੁਣਾਉਣ ਵਾਲੇ ਨੂੰ ਵੀ ਆਉਂਦਾ ਮਜ਼ਾ, ਹੈ ਨਾ, ਤੁਹਾਨੂੰ ਵੀ ਲੱਗਦਾ। ਪਰ ਇਹਦੇ 'ਚ ਇੱਕ ਚੀਜ਼ ਮੈਂ ਹੋਰ ਦੀਪਿਕਾ ਜੀ ਮੈਂ ਵੇਖਦਾ, ਜਦੋਂ ਆਪਾਂ ਮੰਨ ਲਓ ਕਿਸੇ ਨਾਲ ਡਿਸਕਸ ਕਰਦੇ ਹਾਂ ਨਾ, ਮੰਨ ਲਓ ਮੇਰੇ ਘਰ ਦੀ ਪ੍ਰੋਬਲਮ ਆ, ਮੈਂ ਤੁਹਾਡੇ ਨਾਲ ਡਿਸਕਸ ਕੀਤੀ, ਮੈਂ ਆਪਣੇ ਆਪ ਨੂੰ ਚੰਗਾ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ, ਚਾਹੇ ਮੇਰਾ ਕਸੂਰ ਆ ਜਾਂ ਮੈਂ ਆਪਣਾ ਆਪ ਹਾਈਡ ਕਰਕੇ, ਪਰ ਉੱਥੇ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਆ ਕਿ ਤੁਸੀਂ ਫਿਰ ਪਾਰਟਨਰ ਦੀ ਜਿਹੜੀ, ਜੇ ਅਗਲਾ ਰਿਸਪੋਂਸ ਉਸ ਹਿਸਾਬ ਨਾਲ ਮੰਨ ਲਓ ਨਹੀਂ ਨਾ ਦੇ ਰਿਹਾ, ਅਸੀਂ ਗ੍ਰਾਫ ਚੁੱਕੀ ਜਾਂਦੇ ਹਾਂ, ਅਸੀਂ ਫਿਰ ਉੱਥੋਂ ਤੱਕ ਵੀ ਗੱਲਾਂ ਘਰ ਦੀਆਂ ਜਾਂ ਪਾਰਟਨਰ ਦੀਆਂ ਦੱਸ ਦਿੰਦੇ ਹਾਂ ਵੀ ਇਹ ਹੁਣ ਮਤਲਬ ਅੱਗੋਂ ਸਾਨੂੰ ਰਿਸਪੋਂਸ ਉਹ ਵਾਲਾ ਆਉਣਾ ਚਾਹੀਦਾ ਵਾ
0: ਜਿਹੜਾ ਮੈਂ ਸੋਚ ਰਿਹਾ ਆਪਣੇ ਦਿਮਾਗ 'ਚ,
1: ਮੈਂ ਸੋਚ ਰਿਹਾ ਵੀ ਉਹ ਐਡੀ ਮਾੜੀ ਆ, ਜਿੰਨਾ ਚਿਰ ਤੱਕ ਤੁਸੀਂ ਇਹ ਨਹੀਂ ਸੁਣਦੇ ਉਹਨਾਂ ਚਿਰ ਤੱਕ ਉਹ ਹੌਲੀ ਹੌਲੀ ਹੌਲੀ ਹੌਲੀ ਉਹਨੇ ਉਹ ਚੀਜ਼ਾਂ ਵਧਾਈ ਜਾਣੀਆਂ। ਆਪਾਂ ਇਹ ਚੀਜ਼ ਸੋਚਦੇ ਨਹੀਂ ਹਾਂ ਜਾਂ ਬਹੁਤੇ ਇਹ ਚੀਜ਼ ਧਿਆਨ 'ਚ ਹੀ ਨਹੀਂ ਰੱਖਦੇ ਕਿ ਕੱਲ੍ਹ ਨੂੰ ਫਿਰ ਵੀ ਉਹ ਤੁਹਾਡੇ ਜੀ ਰਹਿਣੇ ਆ, ਕੱਲ੍ਹ ਨੂੰ ਫਿਰ ਵੀ ਉਹ ਤੁਹਾਡੇ ਆਪਣੇ ਪਰਿਵਾਰ ਆ। ਪਰ ਇਹ ਇਹ ਮੈਂ ਵੇਖਦਾ ਇਹ ਅਸਲ ਦੇ ਵਿੱਚ ਹੈਗਾ ਵਾ ਸਾਡਾ ਆਪਣੇ ਮਨਚਾਹੇ ਨਤੀਜੇ ਜਾਂ ਮਨਚਾਹੇ ਰਿਸਪੋਂਸ ਅਗਲੇ ਕੋਲੋਂ ਵੇਖਣ ਸੁਣਨ ਦਾ ਜਿਹੜਾ ਇਨਸਾਨ ਦੇ ਵਿੱਚ ਇੱਕ ਉਹ ਆ ਨਾ ਪ੍ਰਵਿਰਤੀ, ਉਹ ਬੜੀ ਦੂਰ ਤੱਕ ਲੈ ਜਾਂਦੀ ਬੰਦੇ ਨੂੰ,
0: ਉਹੀ ਵਾਇਲੈਂਸ 'ਚ ਅੱਗੇ ਕਨਵਰਟ
1: ਕਰਵਾਉਂਦਾ।
0: ਜੇ ਅਸੀਂ ਡਿਸਪਿਊਟ ਸੋਲਵ ਕਰਨਾ ਹੈ ਨਾ, ਸਾਡੀ ਪ੍ਰਵਿਰਤੀ ਜਿਹੜੀ ਹੈ ਉਹ ਪ੍ਰੋਬਲਮ ਫਿਕਸ ਕਰਨ ਦੀ ਹੋਣੀ ਚਾਹੀਦੀ ਹੈ, ਰਾਦਰ ਦੈਨ ਮੈਂ ਠੀਕ ਹਾਂ ਇਹ ਪ੍ਰੂਵ ਕਰਨ ਦੀ। ਜੇ ਅਸੀਂ ਬਾਹਰ ਸੋਚ ਕੇ ਇਹ ਨਿਕਲਿਆ ਨਾ ਕਿ ਮੈਂ ਪ੍ਰੂਵ ਕਰਨਾ ਕਿ ਮੈਂ ਠੀਕ ਹਾਂ, ਉਹ ਡਿਸਪਿਊਟ ਹਮੇਸ਼ਾ ਵਧੇਗਾ, ਕਦੀ ਘੱਟ ਨਹੀਂ ਹੋਏਗਾ।
1: ਸਾਨੂੰ ਸ਼ੁਰੂ ਕਿੱਥੋਂ ਕਰਨਾ ਚਾਹੀਦਾ ਦੀਪਿਕਾ ਜੀ? ਮੰਨ ਲਓ ਕਿਸੇ ਜੋੜੇ ਦੇ ਦਰਮਿਆਨ ਆਰਗੂਮੈਂਟ ਚੱਲ ਰਹੇ ਨੇ, ਖਲਾਰਾ ਪੈ ਗਿਆ, ਉਹਨੇ ਆਪਣੀ ਮਾਂ ਨੂੰ ਦੱਸਤਾ, ਉਹਨੇ ਆਪਣੇ ਪਿਓ ਨੂੰ ਦੱਸਤਾ, ਉਹਨੇ ਭੈਣ ਨੂੰ, ਜੋ ਵੀ ਲਾਗੇ ਬੰਨੇ ਖਲਾਰਾ ਪੈ ਚੁੱਕਾ ਵਾ
0: ਜੀ,
1: ਸ਼ੁਰੂਆਤ ਕਿੱਥੋਂ ਕਰਨੀ ਚਾਹੀਦੀ ਹੈ? ਮੰਨ ਲਓ ਆਪਾਂ ਹਸਬੈਂਡ ਵਾਈਫ 'ਤੇ ਆ ਜਾਂਦੇ
0: ਹਾਂ,
1: ਦੋਵਾਂ ਨੂੰ ਸਭ ਤੋਂ ਪਹਿਲਾਂ ਇੱਕ ਹੁੰਦਾ ਨਾ ਕਿ ਆਪਾਂ ਆਹ ਚੀਜ਼ ਧਿਆਨ 'ਚ ਰੱਖ ਕੇ ਇਸ ਦਾਇਰੇ ਦੇ ਵਿੱਚ ਰਹਿ ਕੇ ਆਪਾਂ ਗੱਲ ਕਰਨੀ ਆ। ਕਈ ਵਾਰੀ ਮੈਂ ਵੇਖਣਾ ਵੀ ਰਿਲੇਸ਼ਨ ਬਚਾਉਣ ਦੇ ਲਈ ਇੱਕ ਡਰ ਬਹੁਤ ਜ਼ਰੂਰੀ ਹੁੰਦਾ, ਆਪਾਂ ਡਰ ਦੇ ਕਰਕੇ ਆਪਾਂ ਹੁਣ ਸਹੀ ਸਹੀ ਟੈਕਸ ਭਰਦੇ ਹਾਂ ਕਿਉਂਕਿ ਸਾਨੂੰ ATO ਦਾ ਡਰ ਆ, ਹੈ ਨਾ, ਆਪਾਂ ਪੰਡਿਤ ਜੀ ਦੇ ਕਹੇ ਦੇ ਉੱਤੇ ਦੁੱਧ ਦਾਲ ਪਤਾ ਨਹੀਂ ਕੀ ਕੀ ਆਪਾਂ ਨਾਰੀਅਲ ਚੜ੍ਹਾ ਦਿੰਦੇ ਹਾਂ ਕਿਉਂਕਿ ਉਹਨਾਂ ਡਰ ਪਾਇਆ ਵੀ ਨਹੀਂ ਤਾਂ ਤੇਰੇ ਗ੍ਰਹਿ ਇੱਦਾਂ ਦੇ ਤੇਰੇ ਚੱਲ ਰਹੇ। ਉਹ ਡਰ ਕੀ ਹੈ, ਕਿੱਦਾਂ ਕਿੱਦਾਂ ਸ਼ੁਰੂਆਤ ਕਰਨ, ਕੀ ਦਿਮਾਗ 'ਚ ਰੱਖਣ ਵੀ ਵੱਧ ਤੋਂ ਵੱਧ ਜਿਹੜਾ ਉਹਨਾਂ ਦਾ ਖਤਰਾ ਮਿਨੀਮਾਈਜ਼ ਹੋ ਜੇ?
0: ਕਈ ਡਰ ਹੁੰਦੇ ਨੇ, ਸਭ ਤੋਂ ਪਹਿਲਾਂ ਡਰ ਹੈ ਕਿ ਸਾਨੂੰ ਇੱਕ ਜਿਹੜਾ ਮੈਂਟੈਲਿਟੀ ਹੈ ਨਾ ਕਿ ਆਈ ਨੀਡ ਨੋ ਰਿਲੇਸ਼ਨਸ਼ਿਪਸ ਇਨ ਲਾਈਫ, ਆਈ ਕੈਨ ਬੀ ਮਾਈ ਸੈਲਫ, ਉਹ ਸਭ ਤੋਂ ਬੜਾ ਮਿੱਥ ਹੈ। ਤੁਹਾਨੂੰ ਰਿਲੇਸ਼ਨਸ਼ਿਪਸ ਚਾਹੀਦੇ ਨੇ, ਚਾਹੇ ਹਸਬੈਂਡ ਦਾ ਹੋਏ, ਫੈਮਿਲੀ ਦਾ ਹੋਏ, ਫਰੈਂਡਸ ਦਾ ਹੋਏ। ਇੱਕ ਪੁਆਇੰਟ ਤੋਂ ਬਾਅਦ ਤੁਸੀਂ ਇਕੱਲੇ ਜ਼ਿੰਦਗੀ ਨਹੀਂ ਕੱਟ ਸਕਦੇ,
1: ਸਾਥ ਜ਼ਰੂਰੀ ਹੈ,
0: ਸਾਥ ਜ਼ਰੂਰੀ ਹੈ, ਕੰਪੈਨੀਅਨਸ਼ਿਪ। ਉਹ ਡਰ ਤੋਂ ਜ਼ਿਆਦਾ ਇੱਕ ਰੀਅਲਾਈਜੇਸ਼ਨ ਜ਼ਰੂਰੀ ਹੈ ਕਿ ਮੈਨੂੰ ਕੰਪੈਨੀਅਨਸ਼ਿਪ ਚਾਹੀਦੀ ਹੈ, ਦੈਨ ਥਿੰਕ ਕਿ ਜਿਹਦੇ ਨਾਲ ਮੈਂ ਲੜ ਰਹੀ ਹਾਂ ਕਿਆ ਇੱਕ ਮੇਰਾ ਰਾਈਟ ਕੰਪੈਨੀਅਨ ਹੈ। ਜੇ ਆਨਸਰ ਯੈਸ ਆਉਂਦਾ ਨਾ ਮਨ ਦੇ ਵਿੱਚ, ਫਿਰ ਯੂ ਨੀਡ ਟੂ ਬੀ ਓਕੇ ਟੂ ਸੇ ਸੋਰੀ, ਜਿਹੜਾ ਸਭ ਤੋਂ ਜ਼ਿਆਦਾ ਟਫ ਕੰਮ ਹੈ ਪਰ ਸਭ ਤੋਂ ਜ਼ਿਆਦਾ ਈਜ਼ੀ ਕੰਮ ਹੈ,
1: ਈਜ਼ੀ ਕੰਮ ਹੈ।
0: ਕਿਉਂਕਿ ਸਾਨੂੰ ਲੱਗਦਾ ਜੇ ਮੈਂ ਅੱਜ ਸੋਰੀ ਕਹਿਤਾ ਕੱਲ੍ਹ ਨੂੰ ਮੇਰੇ 'ਤੇ ਹੋਰ ਹਾਵੀ ਹੋਏਗਾ, ਮੈਂ ਅੱਜ ਗਲਤੀ ਮੰਨ ਲਈ, ਹਾਂ ਮੈਂ ਅੱਜ ਗਲਤੀ ਮੰਨ ਲਈ, ਕੱਲ੍ਹ ਨੂੰ ਇੰਨਾ ਆਇਆ ਦੋ ਕਦਮ ਹੋਰ ਅੱਗੇ ਆਏਗਾ। ਪਰ ਪਹਿਲਾਂ ਇੱਕ ਵਾਰੀ ਜਾਂ ਦੋ ਵਾਰੀ ਬੈਨੀਫਿਟ ਆਫ ਡਾਊਟ ਤੁਹਾਨੂੰ ਸਾਹਮਣੇ ਵਾਲੇ ਨੂੰ ਦੇਣਾ ਪਏਗਾ, ਜੋ ਅਸੀਂ ਦੇਣ ਲਈ ਤਿਆਰ ਨਹੀਂ ਹੁੰਦੇ। ਕਿਉਂਕਿ ਸਾਡੇ ਵਿੱਚ ਤੁਸੀਂ ਕਹਿੰਦੇ ਨਾ ਡਰ, ਡਰ ਹੈ ਦੱਬਣ ਦਾ, ਡਰ ਹੈ ਆਪਣੀ ਫਰੀਡਮ ਛਿਨ ਜਾਣ ਦਾ,
1: ਉਲਟ ਡਾਇਰੈਕਸ਼ਨ 'ਚ।
0: ਉਹ ਡਰ ਨਹੀਂ ਹੋਣਾ ਚਾਹੀਦਾ। ਜੇ ਤੁਹਾਨੂੰ ਆਪਣੇ ਉੱਤੇ ਕੌਨਫੀਡੈਂਸ ਹੈ ਨਾ ਕਿ ਤੁਸੀਂ ਜੇ ਅੱਜ ਮੇਰੇ ਨਾਲ ਗਲਤ ਕਰੇਗਾ ਮੈਂ ਆਪਣੇ ਲਈ ਸਟੈਂਡ ਲੈ ਸਕਦੀ ਹਾਂ ਜਾਂ ਲੈ ਸਕਦਾ, ਦੋ ਦਿਨ ਬਾਅਦ ਵੀ ਜਦੋਂ ਮੈਂ ਡਿਸਪਿਊਟ ਸੋਲਵ ਕਰ ਰਹੀ ਹਾਂ ਜਾਂ ਕਰ ਰਹੀ ਹਾਂ, ਮੈਂ ਤਾਂ ਵੀ ਇਹ ਸਟੈਂਡ ਲੈ ਸਕਦੀ ਹਾਂ। ਮੇਰਾ ਫਸਟ ਜਿਹੜਾ ਸਟੈਪ ਹੈਗਾ ਉਹ ਹੈਗਾ ਕਿ ਮੈਂ ਇਸ ਡਿਸਪਿਊਟ ਨੂੰ ਅੱਜ ਸੋਲਵ ਕਰਕੇ ਦੇਖਦੇ ਹਾਂ, ਚਾਹੇ ਮੈਨੂੰ ਉਹਦੇ ਲਈ ਸੋਰੀ ਕਹਿਣੀ ਪਏ, ਚਾਹੇ ਮੈਨੂੰ ਦੋ ਚੀਜ਼ਾਂ ਇਹਦੀ ਗਲਤ ਵੀ ਮੰਨੀਆਂ ਪੈਣ, ਪਰ ਆਈ ਨੀਡ ਟੂ ਮੇਕ ਸ਼ੋਰ ਕਿ ਇਹ ਸੋਲਿਊਸ਼ਨ ਵਾਲੀ ਚੀਜ਼ ਚੱਲੇ। ਜਦੋਂ ਤੁਸੀਂ ਟੇਬਲ ਦੇ ਉੱਤੇ ਬਹਿਣ ਦੀ ਤਿਆਰੀ ਕਰੋ ਕਿ ਲੈਟਸ ਟਾਕ, ਬਹੁਤ ਮੁਸ਼ਕਿਲ ਹੈ, ਪਰ ਐਜ਼ ਆਈ ਸੈਡ ਦੋਨਾਂ ਦੇ ਵਿੱਚੋਂ ਇੱਕ ਦਾ ਇਹ ਸੋਚਣ ਦਾ ਨਜ਼ਰੀਆ ਬਹੁਤ ਜ਼ਰੂਰੀ ਹੈ। ਮੈਂ ਸਾਹਮਣੇ ਵਾਲੇ ਨੂੰ ਅੱਜ ਬੋਲਣ ਦੇ ਰਿਹਾ,
1: ਲਿਸਨਿੰਗ
0: ਜਿਹੜਾ ਕੋਈ ਨਹੀਂ ਕਰਦਾ ਡਿਸਪਿਊਟ, ਕਿਉਂ ਮੈਂ ਕਿਉਂ ਥੱਲੇ ਲੱਗਾ, ਮੈਂ ਕਿਉਂ ਸੁਣਾ ਉਹ, ਨਾਲੇ ਪ੍ਰੋਬਲਮ ਕੀ ਹੈ, ਸੁਣਨਾ ਬੜਾ ਔਖਾ ਹੈ ਰਣਜੋਤ ਜੀ, ਕਿਉਂ? ਕਿਉਂਕਿ ਜਿਹੜਾ ਦੂਜਾ ਬੋਲ ਰਿਹਾ ਹੁੰਦਾ ਨਾ, ਉਹ ਮੈਂਟਲੀ ਉਸ ਜਗ੍ਹਾ 'ਤੇ ਨਹੀਂ ਜਿੱਥੇ ਤੁਸੀਂ ਬੈਠੇ ਹੋ ਕਿ ਮੈਂ ਅੱਜ ਡਿਸਪਿਊਟ ਸੋਲਵ ਕਰਨਾ। ਉਹ ਕਹਿੰਦਾ ਕਿ ਅੱਛਾ ਅੱਜ ਮੈਨੂੰ ਬੋਲਣ ਦੀ ਵਾਰੀ ਆਈ ਹੈ, ਮੈਂ ਚਾਰ ਚੀਜ਼ਾਂ ਵਾਧੂ ਬੋਲਾਂ, ਕਿਉਂਕਿ ਅੱਜ ਸੁਣ ਰਹੀ ਹੈ, ਜਾਂ ਕੁੜੀ ਸੋਚਦੀ ਅੱਜ ਮੁੰਡਾ ਸੁਣਿਆ, ਅੱਜ ਤਾਂ ਮੈਂ ਚਾਰ ਐਕਸਟਰਾ ਬੋਲਾਂਗਾ। ਟੂ ਰਿਮੇਨ ਔਨ ਦਾ ਟੋਪਿਕ ਇਜ਼ ਵੈਰੀ ਇੰਪੋਰਟੈਂਟ, ਬਟ ਨੋ ਬਡੀ ਸਟੇਜ਼ ਔਨ ਦਾ ਟੋਪਿਕ। ਫੋਰ ਐਗਜ਼ਾਮਪਲ, ਲੜਾਈ ਸ਼ੁਰੂ ਹੋਈ, ਤੂੰ ਪੀ ਕੇ ਜਾਂ ਪਾਰਟੀ ਦੇ ਵਿੱਚ ਮੈਨੂੰ ਪੁੱਠਾ ਬੋਲਿਆ, ਜਾਂ ਫਿਰ ਹਸਬੈਂਡ ਕਹਿ ਰਿਹਾ ਤੂੰ ਸਾਰਿਆਂ ਦੇ ਨਾਲ ਜ਼ਿਆਦਾ ਗੱਲ ਕਰ ਰਹੀ ਸੀ, ਆਈ ਡੋਂਟ ਲਾਈਕ ਦ ਵੇ ਯੂ ਡਰੈਸਡ, ਤੂੰ ਕੁਝ ਜ਼ਿਆਦਾ ਹੀ ਫਰੈਂਡਲੀ ਹੋ ਰਹੀ ਸੀ, ਆਈ ਡੋਂਟ ਲਾਈਕ ਇਟ,
1: ਸਾਰਿਆਂ ਦੇ ਸਾਹਮਣੇ ਝਿੜਕਤਾ।
0: ਹਾਂਜੀ, ਸਮਥਿੰਗ ਐਗਜ਼ਾਮਪਲ। ਅੱਜ ਜਦੋਂ ਅਸੀਂ ਟੋਪਿਕ 'ਤੇ ਗੱਲ ਕਰਨ ਆਏ ਹਾਂ, ਤਾਂ ਟੋਪਿਕ ਕੀ ਹੁੰਦਾ? ਲੜਾਈ ਤਾਂ ਮਤਲਬ ਡਿਸਕਸ਼ਨ ਤਾਂ ਉੱਥੇ ਸ਼ੁਰੂ ਹੋਈ ਕਿ ਪਬਲਿਕਲੀ ਹਿਊਮੀਲੇਟ ਕੀਤਾ, ਅੱਗੇ ਪਿੱਛੇ ਵੀ ਤੂੰ ਮੇਰੀ ਸੁਣਦੀ ਨਹੀਂ ਹੈ, ਮੈਨੂੰ ਪੁੱਠਾ ਬੋਲਦੀ ਹੈ। ਉਹ ਤਿੰਨ ਚਾਰ ਚੀਜ਼ਾਂ ਪਰਤਾਂ ਐਕਸਟਰਾ ਖੁੱਲਦੀਆਂ, ਬਿਕੋਜ਼ ਸਾਹਮਣੇ ਵਾਲੇ ਨੂੰ ਵੀ ਸਾਹ ਆਇਆ ਹੁੰਦਾ ਕਿ ਅੱਜ ਮੈਂ ਆਪਣੀ ਪੜਾਸ ਕੱਢ ਲਾਂ, ਅੱਜ ਇਹ ਸੁਣਨ ਦੀ ਮੂਡ ਦੇ ਵਿੱਚ ਮੈਂ ਦੱਸਦਾ।
1: ਮਾਸੀ ਦੀ ਕੁੜੀ ਦਾ ਵਿਆਹ ਹੀ ਉਦੋਂ ਤੋਂ ਮੇਰੀ ਪੈਂਟ ਨਹੀਂ ਪ੍ਰੈਸ ਕਰਕੇ ਦਿੱਤੀ,
0: ਬਟ ਦੈਟਸ ਅ
1: ਫੈਕਟ।
0: ਉਸ ਵੇਲੇ ਤਾਂ ਟਾਈਮ ਸਭ ਕੁਛ, ਮੈਂ ਆਪਣੇ ਜਿਹੜੇ ਹਸਬੈਂਡ ਨੂੰ ਕਹਿੰਦਾ, ਮੈਨੂੰ ਯਾਦਾਸ਼ਤ ਪੁਰ ਗਿਆ, ਕਹਿੰਦੇ 20 ਸਾਲ ਪੁਰਾਣਾ ਮੈਂ ਕਿੱਥੇ ਖੜਿਆ ਸੀ, ਕੀ ਪਾਇਆ ਸੀ, ਤੈਨੂੰ ਸਾਹ ਕਿੰਨੀ ਵਾਰੀ ਲਿੱਤਾ ਸੀ ਉਹ ਯਾਦ ਆ ਜਾਏਗਾ। ਕੱਲ ਨੂੰ ਦਾਲ ਕਿਹੜੀ ਬਣਾਈ ਸੀ ਉਹ ਭੁੱਲ ਗਈ, ਬਟ ਦੈਟ ਹੈਪਨਸ, ਦੈਟਸ ਹਿਊਮਨ ਮੈਂਟੈਲਿਟੀ. ਸਾਨੂੰ ਲੱਗਦਾ ਅੱਜ ਕੋਈ ਮੇਰੀ ਸੁਣ ਰਿਹਾ, ਅੱਜ ਤਾਂ ਮੈਂ ਸਭ ਕੁਝ ਬੋਲਣਾ. ਵਿਚਾਰਾ ਜਿਹੜਾ ਸਾਹਮਣਾ ਵਾਲਾ ਸੁਣਨ ਆਇਆ, ਉਹ ਪ੍ਰਿਪੇਅਰ ਹੋ ਕੇ ਰਿਹਾ ਇੱਕ ਟੋਪਿਕ ਦੇ ਉੱਤੇ ਸੁਣਨ ਲਈ. ਸੋ ਇਟਸ ਵੈਰੀ ਇੰਪੋਰਟੈਂਟ ਕਿ ਜਦੋਂ ਤੁਸੀਂ ਉਸ ਟੇਬਲ ਦੇ ਉੱਤੇ ਗੱਲ ਕਰਨ ਜਾਓ ਅਤੇ ਸੋਲਵ ਕਰਨ ਲਈ ਜਾਓ, ਤੁਸੀਂ ਸਾਹਮਣੇ ਵਾਲੇ ਨੂੰ ਬੋਲਣ ਦਿਓ ਇੱਕ ਵਾਰੀ.
1: ਇਰੀਟੇਟ ਨਾ ਕਰੋ ਇੱਕ ਦੂਜੇ ਨੂੰ.
0: ਹਾਂ, ਅਤੇ ਤੁਸੀਂ ਆਪ ਇਰੀਟੇਟ ਨਾ ਹੋ. ਬੜਾ ਔਖਾ ਹੈ ਰਣਜੋਤ ਜੀ, ਮੈਂ ਆਪ ਇਰੀਟੇਟ ਹੋ ਜਾਂਦੀ ਹਾਂ ਜੇ ਮੈਂ ਸੋਚ ਕੇ ਜਾਵਾਂ ਨਾ ਅੱਜ ਡਿਸਪਿਊਟ ਸੋਲਵ ਕਰਾਂਗੀ. ਉਹਨਾਂ ਟੋਪਿਕ ਤਾਂ ਬੜਾ ਚੰਗਾ ਲੱਗਦਾ ਜਦੋਂ ਬੋਲ ਰਹੇ, ਕਿਉਂਕਿ ਮੈਂ ਮੈਂਟਲੀ ਪ੍ਰਿਪੇਅਰਡ ਹਾਂ ਕਿ ਮੇਰੀ ਗਲਤੀ ਹੈ ਨਹੀਂ ਹੈ ਬੋਲਣ ਦੇ
1: ਨਾਲ.
0: ਪਰ ਜੇ ਜਿਹੜੀ 6 ਚੀਜ਼ਾਂ ਪੁਰਾਣੀਆਂ ਖੁੱਲ ਗਈਆਂ, ਤੁਸੀਂ ਉਹਦੇ ਲਈ ਮੈਂਟਲੀ ਪ੍ਰਿਪੇਅਰਡ ਨਹੀਂ ਹੋ, ਤਾਂ ਰਿਐਕਸ਼ਨ ਆ ਜਾਂਦਾ ਹੈ. ਫਿਰ ਉਹ ਇੱਕ ਲੜਾਈ ਨੂੰ ਸੋਲਵ ਕਰਨ ਲਈ ਦੋ ਹੋਰ ਹੋ ਜਾਂਦੀਆਂ. ਸੋ ਟਰਾਈ ਐਂਡ ਸੋਲਵ ਇਟ. ਅਤੇ ਜੇ ਤੁਹਾਨੂੰ ਲੱਗ ਰਿਹਾ ਨਾ ਹੁਣ ਤੁਸੀਂ ਇਰੀਟੇਟ ਹੋ ਰਹੇ ਹੋ, ਤਾਂ ਨਹੀਂ ਸੁਣ ਸਕਦੇ, ਜਾਂ ਤਾਂ ਉਸ ਵੇਲੇ ਉੱਥੋਂ ਉੱਠ ਕੇ ਚਲੇ ਜਾਓ, ਦੂਜੀ ਲੜਾਈ ਨਾ ਕਰੋ. ਜਾਂ ਬੜੇ ਪਿਆਰ ਦੇ ਨਾਲ, ਕਹਿਣਾ ਔਖਾ ਪਰ ਬੜੇ ਪਿਆਰ ਦੇ ਨਾਲ ਕਹੋ ਕਿ ਲੈਟਸ ਸਟੇ ਟੂ ਦ ਟੋਪਿਕ. ਉਹ ਜਿਹੜੀ ਗੱਲ ਹੈ ਉਹਦੇ ਲਈ ਕੱਲ੍ਹ ਫਿਰ ਬੈਠਾਂਗੇ, ਪਰ ਅੱਜ ਅਸੀਂ ਇਹਦੇ ਉੱਤੇ ਸਟਿੱਕ ਕਰਦੇ
1: ਹਾਂ. ਇਹਦੀ ਅੱਜ ਤਿਆਰੀ ਮੇਰੀ.
0: ਜੇ ਤੁਸੀਂ ਰੈਲੇਵੈਂਸ ਟੂ ਦ ਟੋਪਿਕ ਰੱਖ ਸਕਦੇ ਹੋ ਅਤੇ ਪਿਆਰ ਦੇ ਨਾਲ ਰੱਖ ਸਕਦੇ ਹੋ, ਦੈਟਸ ਦ ਫਸਟ ਸਟੈਪ ਟੂ ਰਿਜ਼ੋਲਵ ਐਨੀ ਡਿਸਪਿਊਟ. ਕਿਉਂਕਿ ਜਦੋਂ ਤੱਕ ਉਹ ਨਹੀਂ ਹੋਏਗਾ ਨਾ, ਹੋਰ ਕੁਛ ਨਹੀਂ ਹੋਏਗਾ.
1: ਅੱਛਾ, ਬੜੀ ਪਤੇ ਦੀ ਗੱਲ ਹੈ. ਬਹੁਤ ਆਪਾਂ ਆਪਣੀ ਕਮਿਊਨਿਟੀ 'ਚ ਖਾਸ ਤੌਰ ਦੇ ਉੱਤੇ ਮੈਂ ਵੇਖਣਾ ਵੀ ਪੰਜਾਬੀ ਪਰਿਵਾਰਾਂ 'ਚ, ਇੰਡੀਅਨ ਫੈਮਿਲੀਜ਼ ਦੇ ਵਿੱਚ ਸ਼ਾਇਦ ਜ਼ਿਆਦਾ ਹੁੰਦੀ ਹੈ ਕਿ ਜਾਂ ਫਿਰ ਇਸ ਚੀਜ਼ ਦਾ ਸਾਨੂੰ ਅਹਿਸਾਸ ਨਹੀਂ ਹੈ. ਵਾਕਈ ਕਈ ਵਾਰ ਇੱਦਾਂ ਹੁੰਦਾ ਵੀ ਜਦੋਂ ਅਗਲੇ ਨੂੰ ਤੁਸੀਂ ਬੋਲ ਲੈਣ ਦਿਓ ਅਤੇ ਅੱਧੀ ਗੱਲ ਉੱਥੇ ਡਨ ਹੋ ਜਾਂਦੀ ਹੈ.
0: ਕਿਉਂਕਿ ਸਿਰਫ ਪਤਾ ਗੁੱਸਾ ਕੀ ਹੈ, ਮੈਨੂੰ ਅੰਦਰੋਂ ਕੱਢਣਾ, ਕੋਈ ਸੁਣੇ, ਪਰ ਅੰਦਰੋਂ ਅੱਧਾ ਘੰਟਾ ਵਾਲਾ ਕੱਢਣਾ ਜਾਂ 5 ਮਿੰਟ ਵਾਲਾ ਕੱਢਣਾ, ਦੈਟ ਇਜ਼ ਦੀ ਆਰਟ.
1: ਖਾਸ ਤੌਰ ਉੱਤੇ ਲੇਡੀਜ਼ ਦੇ ਲਈ, ਲੱਗਦਾ ਲੇਡੀਜ਼ ਦੇ ਲਈ ਬੋਲਣਾ ਬਹੁਤ ਜ਼ਰੂਰੀ ਹੈ.
0: ਬਹੁਤ, ਟਰਸਟ ਮੀ, ਅੱਜ ਦੀ ਡੇਟ ਦੇ ਵਿੱਚ ਬੰਦਿਆਂ ਦਾ ਵੀ ਬੋਲਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਲੇਡੀਜ਼ ਦਾ. ਬੰਦੇ ਵੀ ਭਰੇ ਬੈਠੇ ਨੇ, ਜਨਾਨੀਆਂ ਵੀ ਭਰੀ ਬੈਠੀਆਂ ਨੇ, ਕਿਉਂਕਿ ਬੌਸ ਨੂੰ ਨਹੀਂ ਕਹਿ ਸਕਦੇ, ਦੋਸਤ ਮਿੱਤਰਾਂ ਨੂੰ ਨਹੀਂ ਕਹਿ ਸਕਦੇ, ਹੁਣ ਅਸੀਂ ਕਹਿ ਰਹੇ ਹਾਂ ਮਾਂ ਪਿਓ ਨੂੰ ਵੀ ਨਾ ਕਹੋ. ਅਤੇ ਫਿਰ ਜੇ ਤੁਸੀਂ ਚਾਹੁੰਦੇ ਹੋ ਕਿ ਉਹ ਆਪਣੀ ਮਾਂ ਪਿਓ ਨੂੰ ਜਾ ਕੇ ਨਾ ਕੰਪਲੇਨ ਕਰੇ, ਦੋਸਤਾਂ ਮਿੱਤਰਾਂ ਨੂੰ ਨਾ ਕੰਪਲੇਨ ਕਰੇ, ਕਿਸੇ ਨੂੰ ਤਾਂ ਕਰੇ.
1: ਆਈ ਥਿੰਕ ਜਿਹੜਾ ਇਹ ਲਿਸਨਿੰਗ ਵਾਲਾ ਨਾ, ਮੈਂ ਕਈ ਵਾਰੀ ਰਿਅਲਾਈਜ਼ ਕਰਦਾ ਕਿ ਇਹ ਲੇਡੀਜ਼ ਦਾ ਬਹੁਤ ਈਜ਼ੀ ਆ. ਮੰਨ ਲਓ ਜੇ ਲੇਡੀਜ਼ ਆਪਣੇ ਦਿਲ ਦੀ ਗੱਲ ਕਰ ਲੈਣ, ਹਾਲੇ ਬੰਦੇ 'ਚ ਇਹ ਆ ਵੀ ਉਹ ਕਰ ਵੀ ਲਵੇ ਮੇਲ,
0: ਪਰ ਇੰਨਾ ਨਹੀਂ ਉਹ ਕਰ ਸਕਦਾ,
1: ਅਤੇ ਉਹ ਕਰਕੇ ਵੀ ਕਈ ਵਾਰੀ ਆਪਣਾ ਗ੍ਰਾਫ ਨਹੀਂ ਗੁੱਸੇ ਵਾਲਾ ਸੁੱਟ ਪਾਉਂਦਾ. ਲੇਡੀਜ਼ ਦਾ ਮੈਂ ਵੇਖਿਆ ਵਾ ਜ਼ਿਆਦਾਤਰ ਕਿ ਉਹ ਜਦੋਂ ਇੱਕ ਵਾਰੀ ਗੱਲ ਕਰ ਲੈਂਦੀਆਂ, 80-90% ਉੱਥੇ ਹੀ ਮਸਲਾ ਹੱਲ
0: ਹੋ ਜਾਂਦਾ.
1: ਹਾਂ, ਉਹਨਾਂ ਦਾ ਸਿਰਫ ਇੰਨਾ ਹੁੰਦਾ ਵਾ ਵੀ ਮੈਂ ਬੋਲਾਂ,
0: ਕੋਈ ਮੈਨੂੰ ਸੁਣੇ,
1: ਕੋਈ ਸੁਣਨ ਵਾਲਾ ਹੋਵੇ.
0: ਮੈਜੋਰਿਟੀ ਆਫ ਦ ਡਿਸਪਿਊਟਸ ਗੈਟ ਸੋਲਵਡ ਜੇ ਤੁਸੀਂ ਸੁਣ ਲਓ.
1: ਫਿਰ ਪਲੱਸ ਇਹ ਆ, ਇੱਕ ਚੀਜ਼ ਹੋਰ ਮੇਰੇ ਹੁਣ ਇੱਕ ਕੇਸ ਮੇਰੇ ਧਿਆਨ ਦੇ ਵਿੱਚ ਆ ਗਿਆ ਦੀਪਿਕਾ ਜੀ, ਗੱਲ ਕਰਦੇ ਹਾਂ ਕਿ ਜਿਹੜੀ ਉਹ ਲਿਸਨਿੰਗ ਵਾਲੀ ਆ, ਔਨ ਟੇਬਲ ਤੁਸੀਂ ਬਹਿਣ ਵਾਲੀ ਗੱਲ ਕੀਤੀ ਹੈ, ਤੁਸੀਂ ਮੇਕ ਸ਼ੋਰ ਕਿ ਉਹਦੇ ਵਿੱਚ ਜਿਹੜਾ ਨਾਲ ਤੁਸੀਂ ਕਿਤੇ ਭਾਇਆ ਵਾ ਉਹ ਵੀ ਬਾਇਸ ਨਾ ਹੋਵੇ,
0: ਤੇਲ ਪਾਉਣ ਵਾਲਾ ਨਾ ਹੋਵੇ, ਉਹ ਪਾਣੀ ਪਾਉਣ ਵਾਲਾ ਹੋਵੇ.
1: ਉੱਥੇ ਨਹੀਂ ਵੀ ਤੁਹਾਡੇ ਲਾਗੇ ਮੰਮੀ ਡੈਡੀ ਭੈਣ ਭਰਾ ਜਿਹੜੇ ਤੁਹਾਡੀ,
0: ਨਹੀਂ ਨਹੀਂ, ਉਹ ਜਦੋਂ ਦੋਨਾਂ ਨੇ ਗੱਲ ਕਰਨੀ ਹੈ ਜਾਂ ਤਾਂ ਇਕੱਲੇ ਕਰਨ ਅਤੇ ਸੇਫ ਸਪੋਟ 'ਤੇ ਕਰਨ, ਪਤਾ ਲੱਗੇ ਹੱਥੋ ਹੱਥੀ ਹੋ ਗਏ ਬਿਕੋਜ਼ ਉਹ ਟੋਪਿਕ ਫਿਰ ਆ ਗਿਆ. ਬੀ, ਜਦੋਂ ਟੇਬਲ 'ਤੇ ਜਾਓ ਇਹ ਸੋਚ ਕੇ ਜਾਓ ਕਿ ਅੱਜ ਸਿਰਫ ਸੁਣਨ ਅਤੇ ਸੋਲਵ ਕਰਨ ਜਾ ਰਿਹਾ, ਮੈਂ ਬਲੇਮ ਕਰਨ ਨਹੀਂ ਜਾ ਰਿਹਾ. ਭਾਵੇਂ ਸਾਹਮਣੇ ਵਾਲਾ ਗਲਤ ਵੀ ਉਸ ਵੇਲੇ ਬਲੇਮ ਕਰੇ, 5 ਮਿੰਟ ਲਈ ਪਲੀਜ਼ ਸੁਣ ਲਓ. ਬਹੁਤ ਔਖਾ ਹੈ, ਆਈ ਸੇ ਇਟ ਫਰੋਮ ਪਰਸਨਲ ਐਕਸਪੀਰੀਅੰਸ, ਇਟਸ ਵੈਰੀ ਹਾਰਡ, ਪਰ ਜੇ ਸੁਣ ਸਕੋ ਤਾਂ ਇਟ ਵਿਲ ਰੀਅਲੀ ਸੋਲਵ ਮੈਨੀ ਪ੍ਰੋਬਲਮਸ.
1: ਅਤੇ
0: ਜਿਹੜਾ ਬੋਲ ਰਿਹਾ ਨਾ, ਅਤੇ ਜੇ ਉਹ ਸਾਡਾ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਨੂੰ ਵੀ ਬੇਨਤੀ ਹੈ ਟੋਪਿਕ 'ਤੇ ਰਹੋ. ਜਿਹੜੀ ਪਿੱਛੇ ਦੀ 5 ਚੀਜ਼ਾਂ ਉਹ ਬੋਲ ਪਾਓਗੇ ਜੇ ਅੱਜ ਇੱਕ ਟੋਪਿਕ ਬੋਲ ਪਾਇਓ, ਇੱਕ ਹੈਬਿਟ ਬਣ ਜਾਏਗੀ ਫਿਰ ਟੇਬਲ ਦੇ ਉੱਤੇ ਗੱਲ ਕਰਨੀ. ਡੋ ਨਾਟ ਬ੍ਰਿੰਗ ਦੀ ਓਲਡ ਟੋਪਿਕ ਐਟ ਦੈਟ ਪੁਆਇੰਟ ਇਨ ਟਾਈਮ. ਜਿਹੜਾ ਤੁਸੀਂ ਪਾਰਟੀ ਦੇ ਵਿੱਚ ਆਪਸ 'ਚ ਖਲਾਰਾ ਪਾਇਆ, ਪਹਿਲਾਂ ਉਹ ਸੋਲਵ ਕਰ ਲਓ. ਅੱਜ ਜੇ ਸੋਲਵ ਹੋ ਗਿਆ ਤਾਂ ਕੱਲ੍ਹ ਨੂੰ ਜਿਹੜਾ ਮਾਸੀ ਦੇ ਉੱਤੇ ਪੈਂਟ ਨਹੀਂ ਪ੍ਰੈਸ ਹੋਈ ਸੀ ਉਹ ਵੀ ਸੋਲਵ ਹੋ ਜਾਏਗਾ.
1: ਮੈਨੂੰ ਤਾਂ ਲੱਗਦਾ ਇਹਦੇ ਵਿੱਚ ਨਾ ਦੀਪਿਕਾ ਜੀ, ਸਾਡੀ ਜਿਹੜੀ ਸਟੱਡੀ ਆ ਜਾਂ ਪਰਵਰਿਸ਼ ਆ, ਕਿਸੇ ਨਾ ਕਿਸੇ ਲੈਵਲ ਦੇ ਉੱਤੇ ਨਾ ਮੁੰਡਿਆਂ ਦੀ ਨਾ ਕੁੜੀ ਦੀ, ਉਸ ਹਿਸਾਬ ਦੇ ਨਾਲ ਉਹ ਚੀਜ਼ਾਂ ਹੋ ਹੀ ਨਹੀਂ ਰਹੀਆਂ. ਇਹ ਸਾਡਾ ਨਾਲ ਦੀ ਨਾਲ ਹੀ ਸਾਨੂੰ ਸਿੱਖਣਾ ਪੈਂਦਾ, ਅਤੇ ਉਹਦੇ ਵਿੱਚ ਇੱਕ ਬੜਾ ਵੱਡਾ ਗੈਪ ਰਹਿ ਜਾਂਦਾ ਵਾ ਕਿ ਮੰਨ ਲਓ ਹੁਣ ਜਿਹੜੇ ਬੰਦੇ ਨੇ, ਜੇ ਮੰਨ ਲਓ ਮੇਰੇ ਵਿਆਹ ਨੂੰ 20 ਸਾਲ ਹੋ ਗਏ ਜਾਂ 10 ਸਾਲ ਹੋ ਗਏ ਆ, ਅਤੇ ਜਿਹਦੇ ਵਿਆਹ ਨੂੰ 1 ਸਾਲ ਹੋਇਆ ਵਾ, ਮੈਂ ਉਹ ਬਾਕੀ 10 ਸਾਲਾਂ ਦਾ ਐਕਸਪੀਰੀਅੰਸ ਜੇ ਉਹਨੂੰ ਦੱਸਣਾ ਚਾਹ ਰਿਹਾ ਵਾਂ ਅਤੇ ਉਹ ਅਗਲਾ ਸੁਣਨਾ ਨਹੀਂ ਚਾਹ ਰਿਹਾ, ਅਤੇ ਜਿਹੜਾ ਮੇਰਾ ਮੈਂ ਦੱਸਣ ਵਾਲਾ ਵਾਂ ਮੈਂ ਉਹਨੂੰ ਪ੍ਰੋਪਰ ਦੱਸ ਨਹੀਂ ਪਾ ਰਿਹਾ ਕਿਉਂਕਿ ਮੈਂ ਵੀ ਬੜੀਆਂ ਚੀਜ਼ਾਂ ਲੁਕਾ ਕੇ ਰੱਖਣੀਆਂ ਵਾਂ, ਉਹ ਸਿੰਪਲ ਇੱਥੇ ਕਿ ਜੇ ਗੱਲ ਮੁੱਕ ਜਾਂਦੀ ਹੈ ਉਹ ਗਾਂਹ ਜਾ ਕੇ ਹੋ ਜਾਂਦਾ ਹੁੰਦਾ ਠੀਕ, ਬੱਚੇ ਹੋ ਗਏ ਫਿਰ ਹੋ ਜਾਣਾ ਠੀਕ, ਉਹ ਇੱਕ ਤਰੀਕ ਤਰੀਕੇ ਉਸ ਤਰੀਕੇ ਤੇ ਦੱਸੇ ਗਏ। ਪਰ ਅੱਜ ਕੱਲ੍ਹ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਵਿੱਚ ਮੁੰਡਿਆਂ 'ਚ ਵੀ ਅਤੇ ਕੁੜੀਆਂ 'ਚ ਵੀ ਉਹ ਪ੍ਰੋਬਲਮ ਸੋਲਵਿੰਗ ਜਿਹੜੀ ਉਹ ਮਾਦਾ ਵਾ ਉਹ ਹੈ ਨਹੀਂ ਆ ਪਰਵਰਿਸ਼ ਦੇ ਵਿੱਚ।
0: ਇਟ ਇਜ਼ ਰੀਅਲ ਮੈਂਟੈਲਿਟੀ ਰਣਜੋਤ ਜੀ, ਜਿਸ ਕਹਿੰਦੇ ਹਾਂ ਨਾ ਸ਼ਾਰਟ ਟਰਮ ਸਪੈਨ ਹੈ, ਸ਼ਾਰਟ ਟਰਮ ਫਾਇਟ ਹੈ, ਸ਼ਾਰਟ ਟਰਮ ਗੇਨ ਹੈ। ਇਹਨੇ ਮੈਨੂੰ ਹੁਣ ਇਸ ਵੇਲੇ ਕਿੱਦਾਂ ਕਹਿਤਾ? ਐਜ਼ ਆ ਸੈਡ ਨਾ, ਡਰ ਬਹੁਤ ਹੈ, ਜਿਹੜਾ ਡਰ ਹੈ ਹੁਣ ਗਲਤ ਵਾਲਾ ਹੈ। ਅੱਜ ਜੇ ਹਾਂ ਕਰਤੀ ਤਾਂ ਕੱਲ੍ਹ ਨੂੰ ਫਿਰ ਹਾਂ ਕਰਨੀ ਪੈਣੀ, ਕੱਲ੍ਹ ਨੂੰ ਵਾਧੂ ਹਾਂ ਕਰਨੀ ਪੈਣੀ ਹਰ ਚੀਜ਼ ਲਈ, ਇਹ ਮੇਰੀ ਫਰੀਡਮ ਕਰਬ ਹੋ ਰਹੀ ਹੈ। ਜਦੋਂ ਦੋ ਬੰਦੇ ਇਕੱਠੇ ਰਹਿਣ ਲੱਗਦੇ ਨੇ, 100 ਚੀਜ਼ਾਂ ਉੱਤੇ ਥੱਲੇ ਹੁੰਦੀਆਂ। ਜਦੋਂ ਤੁਸੀਂ ਇਕੱਲੇ ਰਹਿੰਦੇ ਸੀ ਡਿਫਰੈਂਟਲੀ ਰਹਿੰਦੇ ਸੀ, ਹੁਣ ਤੁਸੀਂ ਆਪਸ 'ਚ ਰਹਿ ਰਹੇ ਹੋ ਡਿਫਰੈਂਟਲੀ, ਕੱਲ੍ਹ ਨੂੰ ਬੱਚੇ ਹੋ ਜਾਣਗੇ ਫਿਰ ਡਿਫਰੈਂਟ ਹੋ ਜਾਏਗਾ। ਚੇਂਜ ਇਜ਼ ਦੀ ਓਨਲੀ ਕੋਂਸਟੈਂਟ, ਅਸੀਂ ਕੋਂਸਟੈਂਟਲੀ ਚੇਂਜ ਹੋ ਰਹੇ ਹਾਂ, ਹੋਰ ਕੁਛ ਕੋਂਸਟੈਂਟ ਨਹੀਂ ਹੈ।
1: ਤੁਹਾਨੂੰ ਲੱਗਦਾ ਕਿ ਪਰਵਰਿਸ਼ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਜਾਂ ਵਿਆਹ ਤੋਂ ਪਹਿਲਾਂ ਕੁਛ ਇੱਦਾਂ ਮਿਸਿੰਗ ਆ ਚੀਜ਼ਾਂ ਜਿਹੜੀਆਂ ਸਾਨੂੰ ਸ਼ਾਮਿਲ ਕਰ ਲੈਣੀਆਂ ਚਾਹੀਦੀਆਂ ਪਰਵਰਿਸ਼ 'ਚ ਜਾਂ ਪੜ੍ਹਾਈ 'ਚ?
0: ਨੋਇੰਗਲੀ ਨੋਟ ਨੋਇੰਗਲੀ ਰਣਜੋ ਜੀ, ਬੱਚਾ ਨਾ ਆਪਣੇ ਆਲੇ ਦੁਆਲੇ ਸਿੱਖ ਕੇ ਬੜਾ ਹੁੰਦਾ। ਪਰਵਰਿਸ਼ ਤੋਂ ਜ਼ਿਆਦਾ ਉਹਦਾ ਮਾਹੌਲ, ਕਲਚਰ, ਸੁਸਾਇਟੀ ਉਹਨੂੰ ਸਿਖਾਉਂਦੀ ਹੈ। ਅਸੀਂ ਉਹ ਜਨਰੇਸ਼ਨ ਹਾਂ ਜਿਹੜੀ ਵਿੱਚ ਲਟਕੀ ਹੋਈ ਹੈ। ਵੀ ਆਰ ਦਾ ਮਾਈਗ੍ਰੇਸ਼ਨ ਜਨਰੇਸ਼ਨ ਇਜ਼ ਵੈਲ। ਇੰਡੀਆ 'ਚ ਡਿਫਰੈਂਟ ਮਾਹੌਲ ਦੇਖਿਆ, ਅਸੀਂ ਬੜੇ ਹੋਏ 90s ਦੇ ਵਿੱਚ ਬੜਾ ਡਿਫਰੈਂਟ ਮਾਹੌਲ ਦੇਖਿਆ। ਅੱਜ ਕੱਲ੍ਹ ਜਿਹੜੀ 2000 ਦੀ ਜਨਰੇਸ਼ਨ ਵੀ ਹੈ, ਜਿਹੜੇ ਮਿਲੇਨੀਅਲਸ ਵੀ ਹੈ, ਇੰਡੀਆ ਦੇ ਵਿੱਚ ਮਾਹੌਲ ਫਿਰ ਵੀ ਬੜਾ ਡਿਫਰੈਂਟ ਹੈ। ਹਾਲੇ ਵੀ ਯੂ ਨੋ ਯੂ ਲਿਵ ਇਨ ਸੁਸਾਇਟੀਜ਼, ਬੜਾ ਅਲੱਗ ਤਰ੍ਹਾਂ ਦਾ। ਇੱਥੇ ਆ ਕੇ ਇਟ ਇਜ਼ ਵੈਰੀ ਆਈਸੋਲੇਟਡ ਸੁਸਾਇਟੀ, ਮਾਹੌਲ ਡਿਫਰੈਂਟ ਹੈ, ਕਲਚਰਲ ਡਿਫਰੈਂਟ ਹੈ, ਰੂਲਸ ਰੈਗੂਲੇਸ਼ਨਸ ਡਿਫਰੈਂਟ ਨੇ। ਸੋ ਜੋ ਸਾਡੀ ਪਰਵਰਿਸ਼ ਸੀਗੀ ਅਤੇ ਅਸੀਂ ਜਿੱਥੇ ਆ ਕੇ ਵਸੇ ਹਾਂ, ਦੇ ਆਰ ਟੂ ਡਿਫਰੈਂਟ ਸੁਸਾਇਟੀਜ਼।
1: ਇਹ ਵੱਡੀ ਪ੍ਰੋਬਲਮ ਹੈ।
0: ਅਸੀਂ ਜਿਹੜੇ ਬਾਕੀ ਦੇ ਸ਼ੋ ਕੀਤੇ ਕ੍ਰਿਸ਼ਨਾ ਦਾ, ਅਸੀਂ ਇਹੀ ਗੱਲ ਕੀਤੀ ਹੈ, ਵੀ ਟਾਕ ਅਬਾਊਟ ਮਾਈਗ੍ਰੈਂਟਸ। ਮਾਈਗ੍ਰੈਂਟਸ ਦਾ ਜਿਹੜਾ ਸਭ ਤੋਂ ਵੱਡਾ ਪ੍ਰੋਬਲਮ ਹੈ, ਵੀ ਆਰ ਸਪਲਿਟ ਬਿਟਵੀਨ ਟੂ ਵਰਲਡਸ। ਅਸੀਂ ਇੰਡੀਆ ਨੂੰ ਛੱਡਣਾ ਵੀ ਨਹੀਂ ਚਾਹੁੰਦੇ, ਅਸੀਂ ਆਸਟ੍ਰੇਲੀਆ ਨੂੰ ਅਡੈਪਟ ਵੀ ਨਹੀਂ ਕਰਨਾ ਚਾਹੁੰਦੇ, ਅਸੀਂ ਇੰਡੀਆ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ, ਅਸੀਂ ਰਹਿਣਾ ਵੀ ਆਸਟ੍ਰੇਲੀਆ ਦੇ ਵਿੱਚ ਹੈ। ਮਤਲਬ ਅਸੀਂ ਆਪਣੇ ਆਪ ਦੇ ਵਿੱਚ ਹੀ ਇੰਨੇ ਡਿਵਾਈਡਡ ਹਾਂ, ਅਸੀਂ ਪਰਿਵਾਰ ਦੇ ਡਿਸਪਿਊਟ ਕਿੱਥੋਂ ਸੋਲਵ ਕਰ ਲਾਂਗੇ? ਬਿਕੋਜ਼ ਡਿਸਪਿਊਟ ਸੋਲਵ ਕਰਨ ਲਈ ਯੂ ਹੈਵ ਟੂ ਬੀ ਵੈਰੀ ਬੈਲੈਂਸਡ ਮੈਂਟਲੀ। ਦਿਮਾਗ ਦੇ ਵਿੱਚ ਸਾਨੂੰ ਇਹ, ਜਦੋਂ ਮੈਂ ਲੜ ਰਿਹਾ ਜਾਂ ਲੜ ਰਹੀ ਹਾਂ, ਮੈਨੂੰ ਇਹ ਆਈ ਬ੍ਰਿੰਗ ਬ੍ਰੈਡ ਟੂ ਦਾ ਟੇਬਲ, ਮੈਂ ਸਵੇਰ ਦਾ ਕੰਮ ਕਰ ਰਿਹਾ, ਇਹ ਘਰ ਦੇ ਵਿੱਚ ਬੈਠੀ ਹੈ, ਦੈਟ ਜਦੋਂ ਉਹ ਤੁਸੀਂ ਲੜ ਰਹੇ ਹੁੰਦੇ ਹੋ ਨਾ, ਬੋਲ ਤੁਸੀਂ ਪਾਏ ਉਹ ਪਾਰਟੀ ਦੇ ਵਿੱਚ ਮਿਸਬਿਹੇਵੀਅਰ ਦਾ ਹੈ, ਪਰ ਇੰਟਾਈਟਲਮੈਂਟ ਜਿਹੜੀ ਹੈਗੀ ਉਹ ਡਿਫਰੈਂਟ ਹੈ।
1: ਉਹ ਬੈਕਗਰਾਊਂਡ 'ਚ ਸਾਰੀ ਰੀਲ ਹੋਰ ਚੱਲ ਰਹੀ
0: ਹੋ ਸਕਦਾ ਕਿ ਮੈਂ ਆਪਣੇ ਪੇਰੈਂਟਸ ਨੂੰ ਦੇਖਿਆ ਹੋਏ, ਐਂਡ ਆਈ ਸੀ ਮਾਈ ਮਦਰ ਫਾਦਰ ਨੈਵਰ ਡਿਸਪਿਊਟਡ ਅਬਾਊਟ ਐਨੀਥਿੰਗ, ਮੇਰਾ ਹਸਬੈਂਡ ਮੇਰੇ ਨਾਲ ਡਿਸਪਿਊਟ ਕਿਉਂ ਕਰ ਰਿਹਾ? ਬਿਕੋਜ਼ ਮੈਂ ਆਪਣੀ ਲਾਈਫ ਦੇ ਵਿੱਚ ਉਹ ਚੀਜ਼ ਦੇਖੀ ਹੈ। ਹਸਬੈਂਡ ਸੋਚਦਾ ਮੈਂ ਹਮੇਸ਼ਾ ਆਪਣੀ ਮਦਰ ਨੂੰ ਆਪਣੇ ਫਾਦਰ ਦਾ ਹਾਂ ਚਾਹ ਮਿਲਾਉਂਦੇ ਦੇਖੀ ਹੈ, ਮੇਰੀ ਵਾਈਫ ਮੇਰੀ ਹਾਂ ਚਾਹ ਕਿਉਂ ਨਹੀਂ ਮਿਲਾ ਰਹੀ? ਉਹ ਜਿਹੜਾ ਆਈ ਵੋਂਟ ਸੇ ਬੈਗੇਜ, ਪਰ ਜਿੱਦਾਂ ਅਸੀਂ ਵੱਡੇ ਹੋਏ ਹਾਂ ਅਤੇ ਜੋ ਸਾਡੀ ਅੱਜ ਦੀ ਕਰੰਟ ਸਿਚੁਏਸ਼ਨ ਹੈ, ਉਹ ਦੋ ਬਹੁਤ ਡਿਫਰੈਂਟ ਚੀਜ਼ਾਂ ਨੇ। ਸਾਡੇ ਟਾਈਮ 'ਤੇ ਸੋਸ਼ਲ ਮੀਡੀਆ ਨਹੀਂ ਸੀ, ਹੁਣ ਸੋਸ਼ਲ ਮੀਡੀਆ ਹੈ, ਸਾਡੇ ਵਰਗੇ ਪੋਡਕਾਸਟ ਨੇ, ਇੱਦਾਂ ਦੇ ਹੋਰ ਬੜੇ ਪੋਡਕਾਸਟ ਨੇ ਜਿਹੜੇ ਕਹਿੰਦੇ ਨੇ ਸਪੀਕ ਫੋਰ ਯੋਰਸੈਲਫ,
1: ਚੱਕ ਦੋ ਪਟ
0: ਹੈ ਨਾ, ਤੋ ਦੇ ਆਰ ਡਿਫਰੈਂਟ ਕਾਈਂਡ ਆਫ ਇਨਫੋਰਮੇਸ਼ਨ ਜਿਹਨੂੰ
1: ਅਸੀਂ ਹੋ ਗਏ ਤੁਹਾਡੇ ਕੋਲ, ਤੁਸੀਂ ਅੱਜ ਹੀ ਹੋ ਜਾਓ।
0: ਸੋ ਕਹਿਣ ਦਾ ਮਤਲਬ ਹੈ ਤੁਸੀਂ ਸੋਚਣਾ ਤੁਸੀਂ ਕਿਹੜੀ ਕਮਿਊਨੀਕੇਸ਼ਨ ਨੂੰ ਕੰਜ਼ਿਊਮ ਕਰਨਾ। ਜਦੋਂ ਲੜਾਈ ਸੋਲਵ ਕਰਨੀ ਹੈ, ਇੰਟਾਈਟਲਮੈਂਟ ਨਹੀਂ ਰੱਖਣੀ ਦਿਮਾਗ ਦੇ ਵਿੱਚ, ਹੰਬਲਨੈਸ ਚਾਹੀਦੀ ਹੈ। ਬੜੀ ਚੀਜ਼ਾਂ ਨੇ ਰਣਜੋਤ ਜੀ, ਸੋ ਇਟ ਇਜ਼ ਵੈਰੀ ਇੰਪੋਰਟੈਂਟ, ਡਿਸਪਿਊਟ ਨੂੰ ਡਿਸਪਿਊਟ ਦੀ ਤਰ੍ਹਾਂ ਲਓ, ਵਾਇਲੈਂਸ ਦਾ ਸ਼ਕਲ ਦੇਣ ਦੀ ਕੋਸ਼ਿਸ਼ ਨਾ ਕਰੋ।
1: ਆਪਾਂ ਆਪਾਂ ਫਿਲਹਾਲ ਇਹ ਕਲੀਅਰ ਕਰਦੇ ਪਏ, ਆਪਾਂ ਹਲੇ
0: ਡਿਸਪਿਊਟ ਦੀ ਗੱਲ ਕਰ ਰਹੇ ਹਾਂ। ਵਾਇਲੈਂਸ ਇਜ਼ ਵੈਰੀ ਸਕੇਰੀ,
1: ਬਹੁਤ ਕੁਛ ਹੈ,
0: ਦੁਨੀਆ ਦੀ ਜਾਨ ਗਈ ਹੈ, ਦੁਨੀਆ ਬਹੁਤ ਤੰਗੀ ਵਿੱਚ ਰਹਿ ਰਹੀ ਹੈ ਜਿਹੜੇ ਐਕਚੁਅਲ ਡੋਮੈਸਟਿਕ ਵਾਇਲੈਂਸ ਦੇ ਸ਼ਿਕਾਰ ਨੇ। ਐਂਡ ਪਲੀਜ਼, ਇਹ ਮਿਥ ਹੈਗਾ ਹੈ, ਯੰਗ ਓਲਡ, ਇੰਡੀਅਨ ਨੈਸ਼ਨੈਲਿਟੀ, ਇੰਡੀਅਨ ਨੈਸ਼ਨੈਲਿਟੀ ਵਿੱਚ ਐਵਰੀ ਰਿਲੀਜਨ, ਐਵਰੀ ਨੈਸ਼ਨੈਲਿਟੀ, ਦੇ ਗੋ ਥਰੂ ਡੋਮੈਸਟਿਕ ਵਾਇਲੈਂਸ, ਐਂਡ ਇਟ ਇਜ਼ ਅ ਵੈਰੀ ਸੀਰੀਅਸ ਇਸ਼ੂ ਰਣਜੋਤ ਜੀ। ਅਤੇ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਡੋਮੈਸਟਿਕ ਵਾਇਲੈਂਸ ਵਾਲੇ ਜਿਹੜੇ ਵਿਕਟਿਮ ਨੇ, ਉਹ ਐਕਚੁਅਲ ਜਾਂ ਸਰਵਾਈਵਰ ਨੇ, ਉਹਨਾਂ ਨੂੰ ਪ੍ਰੋਪਰ ਹੈਲਪ ਮਿਲੇ, ਤਾਂ ਡਿਸਪਿਊਟ ਨੂੰ ਵਾਇਲੈਂਸ ਦੀ ਸ਼ਕਲ ਨਾ ਦਿਓ,
1: ਤੁਸੀਂ ਉਸ ਪਾਸੇ ਨੂੰ ਨਾ ਜਾਓ, ਇਹ ਬੜਾ
0: ਬਹੁਤ ਜ਼ਰੂਰੀ ਹੈ। ਅਤੇ ਰੱਬ ਦਾ ਮੱਥਾ ਟੇਕੋ ਕਿ ਤੁਹਾਡਾ ਕਦੀ ਵੀ ਡਿਸਪਿਊਟ ਵਾਇਲੈਂਸ ਕਨਵਰਟ ਨਾ ਹੋਏ,
1: ਉੱਥੇ ਰੋਕ ਲਓ ਉਹਨੂੰ, ਇਹ ਚੀਜ਼ ਕਿਸੇ ਨੂੰ ਕੋਈ ਫਾਇਦਾ ਨਹੀਂ ਦੇ ਕੇ ਜਾਣ ਵਾਲੀ
0: ਜੀ। ਅਤੇ ਅੱਜ ਕੱਲ੍ਹ ਤਾਂ ਇੰਨੀ ਤੁਹਾਨੂੰ ਨਿਊਜ਼ ਦੇਖਣ ਨੂੰ ਮਿਲਦੀ ਹੈ ਜਿੱਥੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਬਚਦੇ ਨਹੀਂ ਹੈ, ਸੋ ਉਹਨਾਂ ਦੀ ਰਿਸਪੈਕਟ ਬਹੁਤ ਜ਼ਰੂਰੀ ਹੈ।
1: ਟਾਈਮ ਕਿੰਨਾ ਕਿਹਾ ਤੁਹਾਡੇ ਕੋਲ?
0: ਜਿੰਨਾ ਤੁਹਾਡੇ ਕੋਲ, ਕੋਈ ਗੱਲ ਨਹੀਂ, ਵੀ ਕੈਨ ਟਾਕ।
1: ਬਾਕੀ ਗੱਲ
0: ਜੀ ਜੀ,
1: ਓਕੇ ਵੇ ਵੇਖ ਲਓ,
0: ਬਿਕਾਜ਼ ਦਿਸ ਇਜ਼ ਅ ਵੈਰੀ ਸੀਰੀਅਸ, ਵੀ ਕੈਨ ਗਿਵ ਇਟ 10 ਮਿੰਟਸ ਔਰ 5 ਮਿੰਟਸ ਮੋਰ ਐਂਡ
1: ਲੈਟਸ ਰੈਪ ਇਟ ਅਪ। ਕਾਫੀ ਇੰਟਰਸਟਿੰਗ ਮੋਡ ਦੇ ਤਾਂ, ਹਾਲਾਂਕਿ ਸਾਡਾ ਜਿਹੜਾ ਬਾਕੀ ਦਾ ਆਪਾਂ ਫੇਰ ਇਹਨੂੰ ਅੱਗੇ ਤੋਰਨਾ ਪਊਗਾ ਉਹਨੂੰ ਰਿਜ਼ੋਲਵ ਕਰਨ ਦੇ ਲਈ। ਪਰ ਆਪਾਂ ਜਿੱਥੇ ਕੁ ਤੱਕ ਆ ਗਏ, ਸਭ ਤੋਂ ਵੱਡੀ ਜਿਹੜੀ ਸਮੱਸਿਆ ਮੈਂ ਵੇਖਦਾ ਇੱਥੇ ਮਾਈਗ੍ਰੈਂਟਸ ਦੇ ਵਿੱਚ, ਉਹ ਮਾਂ ਪਿਓ ਦੀ, ਬਜ਼ੁਰਗਾਂ ਦੀ, ਕਿਉਂਕਿ ਇਹ ਵਾਲਾ ਮਸਲਾ ਜਿਹੜਾ ਨਾ ਆਪਾਂ ਦੀਪਕਾ ਜੀ ਆਪਣੀ ਸੁਸਾਇਟੀ ਦੇ ਵਿੱਚ ਵੇਖਦੇ ਹਾਂ ਕਿ ਆਪਾਂ ਆਪਣੇ ਵੱਡਿਆਂ ਦਾ ਹਮੇਸ਼ਾ ਆਦਰ ਕਰਨਾ, ਉਹ ਸਾਡੇ ਰਿਸਪੈਕਟਫੁੱਲ ਪਰਸਨੈਲਿਟੀਜ਼ ਨੇ, ਉਹਨਾਂ ਨੂੰ ਵੀ ਆਪਾਂ ਸੇਵਾ ਕਰਨੀ ਆ, ਉਸ ਵਜ੍ਹਾ ਦੇ ਕਰਕੇ ਬੜੀਆਂ ਸਾਰੀਆਂ ਗੱਲਾਂ ਵਿੱਚ ਦੱਬੀਆਂ ਰਹਿ ਜਾਂਦੀਆਂ, ਜਿਹਦੀ ਜਿਹਦੇ ਪਿੱਛੇ ਬਹੁਤ ਸਾਰਾ ਕੁਛ ਲੁਕਿਆ ਵਾ ਇਸ ਚੈਪਟਰ ਦੇ ਵਿੱਚੋਂ। ਜਦੋਂ ਆਪਾਂ ਸ਼ਾਇਦ ਇੰਡੀਆ ਹਾਂ ਤਾਂ ਉੱਥੇ ਇੱਕ ਅਲੱਗ ਤਰ੍ਹਾਂ ਦੀ ਸੋਚ ਸੀ, ਇੱਥੇ ਆਪਾਂ ਵੇਖਦੇ ਹਾਂ ਪਰਿਵਾਰਾਂ ਦੇ ਵਿੱਚ ਅਲੱਗ ਤਰ੍ਹਾਂ ਦੀ ਸੋਚ ਆ। ਜਦੋਂ ਬਜ਼ੁਰਗ ਆਉਂਦੇ ਆ, ਬਹੁਤ ਵਾਰੀ ਵੇਖੀਦਾ ਕਿ ਬਜ਼ੁਰਗ ਵੀ ਇੱਕ ਆਈਡੀਅਲ ਜੋ ਉਹਨਾਂ ਨੂੰ ਚਾਹੀਦਾ ਰੋਲ ਪਰਿਵਾਰ 'ਚ ਅਦਾ ਕਰਨਾ, ਜਾਣੇ ਅਣਜਾਣੇ ਉਹ ਵੀ ਘਰ ਦੇ ਵਿੱਚ ਕਪੱਤ ਦਾ ਸਬੱਬ ਬਣ ਜਾਂਦੇ ਆ। ਕਈ ਮੈਂ ਵੇਖਦਾ ਪਰਿਵਾਰ ਬੜੇ ਸੋਹਣੇ ਵਸ ਰਹੇ ਹੁੰਦੇ, ਪਰ ਜਿੱਦਾਂ ਹੀ ਉਹਨਾਂ ਦੇ ਘਰ ਦੇ ਵਿੱਚ, ਮੈਂ ਮਾਫ਼ੀ ਚਾਹੁੰਦਾ ਜੇ ਕਿਸੇ ਨੂੰ ਬੁਰਾ ਲੱਗੇ, ਪਰ ਇਹ ਸੱਚਾਈ ਆ, ਜਿੱਦਾਂ ਹੀ ਪਰਿਵਾਰ ਦੇ ਵਿੱਚ ਬਜ਼ੁਰਗ ਆਉਂਦੇ ਆ, ਉਹਨਾਂ ਨੂੰ ਨਹੀਂ ਪਤਾ ਵੀ ਉਹਨਾਂ ਦੀਆਂ ਗੱਲਾਂ ਜਾਂ ਉਹਨਾਂ ਦੀ ਪੁੱਛ ਗਿੱਛ ਜਾਂ ਉਹਨਾਂ ਦਾ ਆਲਾ ਦੁਆਲਾ ਜੋ ਕਰਦੇ ਨੇ ਉਹ ਕਿਹੜੇ ਤਰੀਕੇ ਦੇ ਨਾਲ ਉਹਨਾਂ ਦੇ ਧੀ ਪੁੱਤ ਦੇ ਵਿੱਚ ਫ੍ਰਿਕਸ਼ਨ ਪਾ ਜਾਂਦਾ।
0: ਬਿਲਕੁਲ ਬਿਲਕੁਲ,
1: ਇਹ ਉਹਨਾਂ ਨੂੰ ਵੀ ਸਮਝਣਾ ਸਮਝਾਉਣਾ ਬਹੁਤ ਔਖਾ, ਮਤਲਬ ਆਪਾਂ ਇਹ ਉਹਨਾਂ ਗੱਲਾਂ ਦੇ ਵਿੱਚੋਂ ਆ ਜਿਹੜੀ ਆਪਾਂ ਕਰ ਨਹੀਂ ਪਾ ਰਹੇ ਸੋਸਾਇਟੀ 'ਚ।
0: ਮੋਸਟ ਆਫ ਦ ਕੇਸ ਜਦੋਂ ਲੜਾਈ ਹੁੰਦੀ ਹੈ ਨਾ, ਅੱਜ ਕੱਲ੍ਹ ਤਾਂ ਪੁੱਛਿਆ ਜਾਂਦਾ ਕਿ ਪੇਰੈਂਟਸ ਆਏ ਹੋਏ ਨੇ, ਕਿਉਂਕਿ ਇਹ ਬਹੁਤ ਕਾਮਨ ਚੀਜ਼ ਹੈ। ਹਸਬੈਂਡ ਵਾਈਫ ਬਿਲਕੁਲ ਠੀਕ ਰਹਿ ਰਹੇ ਹੁੰਦੇ ਨੇ, ਪੇਰੈਂਟਸ ਆਉਂਦੇ ਓਵਰਸੀਜ਼ ਤੋਂ, ਚਾਹੇ ਉਹ ਕੁੜੀ ਦੇ ਹੋਣ ਚਾਹੇ ਮੁੰਡੇ ਦੇ ਹੋਣ, ਹੁਣ ਆ ਕੇ ਕੋਈ ਰਿਸ਼ਤੇਦਾਰੀ ਤਾਂ ਹੈ ਨਹੀਂ, ਰਹਿਣਗੇ ਆਪਣੇ ਬੱਚਿਆਂ ਦੇ ਕੋਲ ਹੀ ਰਹਿਣਗੇ, ਤਾਂ ਰਹਿਣਾ ਵੀ ਚਾਹੀਦਾ ਰਾਈਟ, ਚਾਹੇ ਕੁੜੀ ਦੇ ਹੋਣ ਜਾਂ ਮੁੰਡੇ ਦੇ। ਪ੍ਰੋਬਲਮ ਕੀ ਹੈ, ਇੱਕ ਇੰਟਾਈਟਲਮੈਂਟ ਐਜ਼ ਆ ਵਾਜ਼ ਸੇਇੰਗ, ਜੇ ਕੁੜੀ ਦੇ ਪੇਰੈਂਟਸ ਆਉਂਦੇ ਨੇ ਉਹਨਾਂ ਨੂੰ ਆਉਂਦਾ ਕੁੜੀ ਬਾਹਰ ਜਾ ਕੇ ਮੇਰੀ ਕਮਾ ਰਹੀ ਹੈ, ਵਿਚਾਰੀ ਬੜੀ ਮਿਹਨਤ ਕਰ ਰਹੀ ਹੈ, ਘਰ ਆ ਕੇ ਵੀ ਘਰ ਦਾ ਕੰਮ ਕਰ ਰਹੀ ਹੈ,
1: ਨਿਆਣੇ ਵੀ ਸਾਂਭ ਰਹੀ ਹੈ,
0: ਸਭ ਕੁਛ ਕਰ ਰਹੀ ਹੈ, ਮੁੰਡਾ ਕਿਉਂ? ਉਹਨਾਂ ਦੀ ਇੱਕ ਲਾਈਫ ਹੈ, ਉਹਨਾਂ ਦਾ ਇੱਕ ਪੈਰਾਮੀਟਰ ਹੈ, ਉਹ ਪਹਿਲਾਂ ਵੀ ਉੱਦਾਂ ਰਹਿ ਰਹੇ ਸੀ। ਯੂ ਸ਼ੁੱਡ ਨੋਟ ਇੰਟਰਫੇਅਰ, ਉਹ ਜਿਹੜੀ ਚੀਜ਼ ਹੈ ਨਾ, ਭਾਵੇਂ ਉਹ ਪਿਆਰ ਦੇ ਵਿੱਚ ਕਰ ਰਹੇ ਹੈ, ਆਈ ਡੋਂਟ ਥਿੰਕ ਐਨੀ ਪੇਰੈਂਟ ਵੁੱਡ ਲਾਈਕ ਟੂ ਕੰਟਰੋਲ ਐਂਡ ਪਰਪਸਲੀ ਆਪਣੇ ਬੱਚੇ ਦਾ ਘਰ ਖਰਾਬ ਕਰਨਾ, ਪਰ ਸੋਚ ਹੈ ਕਿ ਮੇਰੀ ਸੋਚ ਜਿਹੜੀ ਹੈ ਮੈਂ ਇਹਨੂੰ ਅਕਲ ਦੇਵਾਂ, ਕਿਉਂਕਿ ਮੈਨੂੰ 50 ਸਾਲ ਦਾ ਐਕਸਪੀਰੀਅੰਸ ਹੈ, ਇਹ ਤਾਂ 30 ਸਾਲ ਦੀ ਬੇਵਕੂਫ ਬਣ ਰਹੀ ਹੈ, ਉਹ ਬੇਵਕੂਫ ਨਹੀਂ ਬਣ ਰਹੀ। ਬੱਚੇ ਅੱਜ ਕੱਲ੍ਹ ਦੇ ਬਹੁਤ ਸਿਆਣੇ ਨੇ, ਉਹਨਾਂ ਦੀ ਲਾਈਫ ਉਸ ਹਿਸਾਬ ਨਾਲ ਚੱਲ ਰਹੀ ਹੈ, ਉਹਨਾਂ ਨੂੰ ਚੱਲਣ ਦਿਓ। ਮੁੰਡੇ ਦੇ ਪੇਰੈਂਟਸ ਆਉਂਦੇ ਨੇ, ਤੇਰੇ ਪਾਪਾ ਜੀ ਨੇ ਤਾਂ ਕਦੀ ਪਾਣੀ ਦਾ ਗਲਾਸ ਨਹੀਂ ਚੱਕਿਆ, ਤੂੰ ਭਾਂਡੇ ਵੀ ਮਾਂਜ ਰਿਹਾ, ਤੂੰ ਦਫ਼ਤਰੋਂ ਵੀ ਆਇਆ, ਤੂੰ
1: ਖਾਣ,
0: ਹਾਂ ਲਿਟਰਲੀ ਕਿ ਤੂੰ ਕਿਚਨ 'ਚ ਵੀ ਹੈਲਪ ਕਰ ਰਿਹਾ, ਤੂੰ ਬੱਚੇ ਦੀ ਨੈਪੀ ਵੀ ਚੇਂਜ ਕਰ ਰਿਹਾ, ਬੱਚੇ ਨੂੰ ਕਰਨ ਦਿਓ,
1: ਚੱਲ ਤੂੰ ਵਾਪਸ ਚੱਲ ਤੂੰ,
0: ਇਸ ਤੋਂ ਚੰਗਾ ਤਾਂ ਇੰਡੀਆ ਦੇ ਵਿੱਚ ਸੀਗਾ। ਬਟ ਵਾਟ ਦੇ ਡੋਂਟ, ਅੱਛਾ ਇੱਕ ਤਾਂ ਇਹ ਪਰਸਪੈਕਟਿਵ ਹੈ, ਦੂਜਾ ਪਰਸਪੈਕਟਿਵ ਵੀ ਬੜਾ ਸੈਡ ਹੈ। ਫੋਰ ਐਗਜ਼ਾਮਪਲ, ਕੁੜੀ ਦੇ ਪੇਰੈਂਟਸ ਨੇ ਅਤੇ ਮਦਰ ਬਹੁਤ ਦੱਬੀ ਗਈ ਫਾਦਰ ਕੋਲੋਂ ਅਤੇ ਬੋਲ ਨਹੀਂ ਸਕੀ, ਹੁਣ ਉਹ ਦੇਖ ਰਹੀ ਹੈ ਕੁੜੀ ਦੱਬੀ ਜਾ ਰਹੀ ਹੈ, ਸ਼ੀ ਫੀਲਸ ਕਿ ਜੇ ਮੈਂ ਦੱਬੀ ਗਈ ਇਹ ਨਾ ਜਾਏ,
1: ਇਹਨੂੰ ਨਹੀਂ ਦੱਬਣ ਦੇਣਾ,
0: ਚੱਕ ਦਿਓ ਕੰਮ, ਯੂ ਨੋ ਮੈਂ ਗਲਤੀ ਕੀਤੀ ਤੂੰ ਕਿੱਦਾਂ ਕਰੇਂਗੀ,
1: ਪੜ੍ਹੀ ਲਿਖੀ ਕੱਲ੍ਹ ਹੀ ਪੜ੍ਹਾਇਆ
0: ਤੁਹਾਨੂੰ। ਇਸ ਕਰਕੇ ਮੁੰਡੇ ਦੇ ਪੇਰੈਂਟਸ ਆਏ, ਮਦਰ ਫੀਲਸ ਜਿੰਨਾ ਪੁੱਛ ਪੁੱਛ ਮੇਰਾ ਪੁੱਤਰ ਮੇਰੀ ਨੂੰਹ ਦੀ ਕਰ ਰਿਹਾ, ਤੇਰੇ ਪਾਪੇ ਨੇ ਤਾਂ ਕਦੀ ਮੇਰੀ ਕੀਤੀ ਨਹੀਂ, ਦੈਟ ਫੈਕਟਰ ਸੈਟਸ ਇਨ ਕਿ ਮੇਰੇ ਹਸਬੈਂਡ ਨੇ ਮੈਨੂੰ ਕਦੀ ਨਹੀਂ ਪੁੱਛਿਆ, ਮੇਰਾ ਪੁੱਤਰ ਜਨਾਨੀ ਦੇ ਅੱਗੇ ਪਿੱਛੇ ਹੋ ਰਿਹਾ, ਉਹਨੂੰ ਪੈਂਪਰ ਕਰ ਰਿਹਾ, ਪੁੱਛ ਰਿਹਾ, ਐਂਡ ਦੈਟ ਮੈਂਟੈਲਿਟੀ ਆਲਸੋ ਸੈਟਸ ਇਨ ਰਣਜੋਤ ਜੀ ਕਿ ਜੋ ਮੈਨੂੰ ਨਹੀਂ ਮਿਲਿਆ ਦੂਜੇ ਨੂੰ ਕਿੱਦਾਂ ਮਿਲ ਰਿਹਾ, ਜਾਂ ਜਿਸ ਚੀਜ਼ ਤੋਂ ਮੈਂ ਦੱਬੀ ਜਾ ਰਹੀ ਹਾਂ ਉਹ ਦੂਜੇ ਤੋਂ ਫਰੀਡਮ ਕਿੱਦਾਂ ਮਿਲ ਰਹੀ ਹੈ।
1: ਇਹ ਸੱਚਾਈ ਆ ਦੀਪਕਾ ਜੀ, ਹਿਊਮਨ ਮੈਂਟੈਲਿਟੀ ਮੈਂ ਵੇਖਦਾ ਇੱਦਾਂ ਦੀ ਆ ਕਿ ਜਦੋਂ ਤੁਹਾਡੀ ਈਗੋ 'ਤੇ ਆ ਜਾਂਦੀਆਂ ਨਾ ਚੀਜ਼ਾਂ, ਤੁਹਾਡੇ ਸਬਕੌਂਸ਼ੀਅਸ ਪਤਾ ਨਹੀਂ ਕੀ ਕੀ ਲੱਦਿਆ ਕੀ ਕੀ ਪਿਆ ਪਿਛੋਕੜ 'ਚੋਂ, ਮੈਂ ਵੇਖਦਾ ਵਾਂ ਵੀ ਉਦੋਂ ਧੀਆਂ ਪੁੱਤਾਂ ਦਾ ਵੀ ਨੁਕਸਾਨ ਮਾਂ ਪਿਓ ਕਰ ਜਾਂਦੇ ਆ, ਉਦੋਂ ਤੁਸੀਂ ਵੇਖਦੇ ਹੋ ਤੁਸੀਂ ਆਪਸ ਵਿੱਚ ਜੋੜੇ ਵੀ ਇੱਕ ਦੂਸਰੇ ਦਾ ਕਰ ਜਾਂਦੇ ਆ, ਅਸੀਂ ਵੀ ਆਪਣੇ ਮਾਂ ਪਿਓ ਦਾ ਨੁਕਸਾਨ ਕਰ ਜਾਂਦੇ ਹਾਂ, ਆਪਾਂ ਨੂੰ ਲੱਗਦਾ ਵਾ ਕਿ ਨਹੀਂ ਅਸੀਂ ਤਾਂ ਬਹੁਤ ਰਿਸਪੈਕਟ ਕਰਦੇ ਹਾਂ, ਅਸੀਂ ਤਾਂ ਪੂਜਾ ਕਰਦੇ ਹਾਂ, ਪੈਰੀਂ ਹੱਥ ਲਾਉਂਦੇ ਹਾਂ, ਪਰ ਤੁਸੀਂ ਸੋਚ ਕੇ ਵੇਖੋ ਤੁਸੀਂ ਆਰਗੂਮੈਂਟ ਤਾਂ ਮਾਂ ਪਿਓ ਨਾਲ ਵੀ ਕਰਦੇ ਹੀ ਹੋ,
0: ਬਿਲਕੁਲ,
1: ਰੋਜ਼ ਦਿਹਾੜੀ ਵਾਧਾ ਤੁਹਾਡਾ, ਇਹਦਾ ਮਤਲਬ ਡਿਸਐਗਰੀਮੈਂਟ ਤੁਹਾਡਾ ਉਹਨਾਂ ਨਾਲ ਵੀ
0: ਡੋਮੈਸਟਿਕ ਡਿਸਪਿਊਟ ਇਜ਼ ਨੈਵਰ ਅਬਾਊਟ ਹਸਬੈਂਡ ਵਾਈਫ, ਬੱਚਿਆਂ ਦਾ ਪੇਰੈਂਟਸ ਦਾ, ਤੁਹਾਡੇ ਤੁਹਾਡੇ ਆਪਣੇ ਪੇਰੈਂਟਸ ਦੇ ਨਾਲ ਡਿਸਐਗਰੀਮੈਂਟ ਰਹੇਗਾ ਰਣਜੋਤ ਜੀ, ਐਂਡ ਹੈਲਦੀ ਡਿਸਐਗਰੀਮੈਂਟ ਹੋਣੇ ਵੀ ਚਾਹੀਦੇ ਨੇ। ਕਈ ਵਾਰੀ ਹੈਲਦੀ ਡਿਸਐਗਰੀਮੈਂਟ ਵਿੱਚ ਤੁਹਾਨੂੰ ਪਤਾ ਚੱਲ ਜਾਂਦਾ ਕਿ ਅੱਛਾ ਸਾਹਮਣੇ ਵਾਲੇ ਨੂੰ ਇਹ ਗੱਲ ਹਰਟ ਕਰੀ ਹੈ ਨਹੀਂ ਕਰਨੀ, ਕਈ ਵਾਰੀ ਨਹੀਂ ਪਤਾ ਨਾ ਸਾਹਮਣੇ ਵਾਲਾ ਨਹੀਂ ਜੇ ਲੜਿਆ ਜਾਂ ਤੁਹਾਡੇ ਨਾਲ ਇਰੀਟੇਟ ਹੋਇਆ ਨਹੀਂ ਪਤਾ ਲੱਗਦਾ, ਅਸੀਂ ਵੀ ਤੁਰੇ ਜਾਂਦੇ ਹਾਂ, ਕਹਿੰਦੇ ਬੱਚੇ ਨੂੰ ਵੀ ਜਦੋਂ ਤੱਕ ਰੋਂਦਾ ਨਹੀਂ ਮਾਂ ਨਹੀਂ ਦੁੱਧ ਪਵਾਉਂਦੀ, ਸੋ ਦੈਟ ਕਰਾਈ ਇਜ਼ ਓਕੇ, ਹੈਲਦੀ ਹੈ, ਪਰ ਇਹ ਨਹੀਂ ਨਾ ਕਿ ਬੱਚਾ ਦੁੱਧ ਮੰਗ ਰਿਹਾ ਤਾਂ ਪਟਕ ਕੇ ਮਾਰੋ, ਦੈਟ ਇਜ਼ ਵਾਇਲੈਂਸ ਐਂਡ ਦੈਟ ਇਜ਼ ਵੇਅਰ ਡਿਸਪਿਊਟ ਬਿਕਮਸ ਵਾਇਲੈਂਸ।
1: ਬਿਲਕੁਲ, ਅਤੇ ਆਪਾਂ ਇੱਥੋਂ ਹੀ ਅੱਗੇ ਤੁਰਾਂਗੇ। ਮੈਨੂੰ ਲੱਗਦਾ ਇਹ ਜਿਹੜਾ ਮਾਂ ਪਿਓ ਵਾਲਾ ਜਿਹੜਾ ਮਸਲਾ ਵਾ ਬਜ਼ੁਰਗਾਂ ਦਾ ਇੱਥੇ ਆਉਣਾ ਰਹਿਣਾ ਉਹ ਘਰ ਦੇ ਵਿੱਚ, ਵੇਖੋ ਇੱਥੇ ਸਿਰਫ ਇੰਨਾ ਹੀ ਨਹੀਂ ਹੈ ਵੀ ਬਜ਼ੁਰਗਾਂ ਦੇ ਆਉਣ ਕਰਕੇ ਕਿਸੇ ਦੇ ਘਰ ਦਾ ਮਾਹੌਲ ਖਰਾਬ ਹੁੰਦਾ ਵਾ, ਕਈ ਵਾਰੀ ਸਾਡੇ ਕਰਕੇ ਬਜ਼ੁਰਗਾਂ ਦਾ ਖਰਾਬ ਹੁੰਦਾ। ਸੋ ਇਹ ਟੂ ਵੇ ਜਿਹਾ ਹੀ ਆ, ਪਰ ਇਹ ਅਸੀਂ ਤਾਂ ਕਰਕੇ ਹੱਥ ਪਾ ਰਹੇ ਹਾਂ ਕਿਉਂਕਿ ਇਸ ਪਾਸੇ ਨੂੰ ਕੋਈ ਬਹੁਤੀ ਗੱਲ ਕਰਦਾ ਨਹੀਂ ਹੈ ਵੀ ਮੇਰੇ ਘਰ ਦੀ ਗੱਲ ਉਹ ਇੱਦਾਂ ਤਾਂ ਹੋ ਹੀ ਨਹੀਂ ਸਕਦਾ। ਅਸੀਂ ਮਿੱਥ ਬਣਾਈਆਂ ਵਾ ਵੀ ਆਹ ਚੀਜ਼ ਤਾਂ ਇੱਦਾਂ ਹੋਣੀ ਹੀ ਨਹੀਂ ਆ ਅਤੇ ਇੱਦਾਂ ਰਹਿਣਾ ਹੀ ਨਹੀਂ ਆ, ਪਰ ਸੱਚਾਈ ਹੈ ਕਿ ਸਾਰਾ ਕੁਛ ਹੀ ਚੱਲ ਰਿਹਾ ਸਾਡੇ ਆਸ ਪਾਸ ਹੀ ਚੱਲ ਰਿਹਾ। ਇਹਨੂੰ ਆਪਾਂ ਇੱਥੇ ਸਮਅਪ ਕਰੀਏ, ਮੈਨੂੰ ਲੱਗਦਾ ਇਹਦੇ ਉੱਤੇ ਇੱਕ ਪ੍ਰੋਗਰਾਮ ਆਪਾਂ ਸੈਪਰੇਟ ਵੱਖਰਾ ਮਾਂ ਪਿਓ ਦੇ ਉੱਤੇ ਆਪਾਂ ਕਰੀਏ ਕਿ ਜਿਹੜੇ ਸਾਡੇ ਕੀ ਫਰਜ਼ ਬਣਦੇ ਨੇ ਉਹਨਾਂ ਦੇ ਪ੍ਰਤੀ, ਮਾਂ ਪਿਓ ਜਦੋਂ ਇੱਥੇ ਆਉਂਦੇ ਨੇ ਤਾਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ ਤਾਂ ਕਿ ਉਹਨਾਂ ਦੇ ਧੀ ਪੁੱਤ ਸੁਖੀ ਵਸਣ, ਨਾ ਕਿ ਉਹ ਇਹ ਦੋਸ਼ ਲੈ ਕੇ ਸਿਰ ਜਾਣ ਵੀ ਅਸੀਂ ਗਏ ਸਾਂ, ਅਸੀਂ ਘਰ ਤੋੜ ਕੇ ਆ ਗਏ ਕੁੜੀ ਦਾ, ਅਸੀਂ ਆਪਣੇ ਮੁੰਡੇ ਦਾ ਘਰ ਜਾੜ ਕੇ ਆ ਗਏ ਹਾਂ, ਅਤੇ ਜਾਂ ਨਾ ਕਿ ਤੁਸੀਂ ਇੱਦਾਂ ਦਾ ਸੋਚੋ ਵੀ ਅਸੀਂ ਜੇ ਨਾ ਜਾਂਦੇ ਤੇ ਪਤਾ ਨਹੀਂ ਉਹਨੇ ਤੇ ਦਬ ਦਬ ਕੇ ਮਰ ਜਾਣਾ ਹੈ। ਮਤਲਬ ਵੇ ਆ ਨਾ ਸੋਚਣ ਦਾ,
0: ਬਿਲਕੁਲ ਬਿਲਕੁਲ,
1: ਬਹੁਤੀ ਵਾਰੀ ਆਪਾਂ ਇੱਦਾਂ ਕਹਿ ਕੇ ਪਿੱਛੇ ਹਟ ਜਾਂਦੇ ਵੀ ਨਹੀਂ ਵੀ ਆਪਾਂ ਇਹ ਇਸ ਮਸਲੇ ਦੇ ਉੱਤੇ ਬੋਲਦੇ ਆਪਾਂ ਚੰਗੇ ਨਹੀਂ ਲੱਗਦੇ, ਪਰ ਸ਼ਾਇਦ ਇਹ ਜਿਹੜੇ ਮਾਧਿਅਮ ਨੇ ਇਸੇ ਕੰਮ ਹੀ ਆਉਂਦੇ ਨੇ ਕਿ ਆਪਾਂ ਜਿਹੜੀ ਗੱਲ ਤੁਸੀਂ ਘਰ ਨਹੀਂ ਕਰ ਸਕਦੇ ਐਟਲੀਸਟ ਆਨੇ ਬਾਨੇ ਕਿਸੇ ਨਾ ਕਿਸੇ ਦੇ ਖਾਨੇ ਪੈ ਜੇ, ਅਤੇ ਇਹਨੂੰ ਆਪਾਂ ਇੱਥੇ ਸਮਅਪ ਕਰੀਏ ਅਤੇ ਫਿਰ ਆਪਾਂ ਅਗਲੇ ਹਫ਼ਤੇ ਫਿਰ ਆਪਾਂ ਡੋਮੈਸਟਿਕ ਵਾਇਲੈਂਸ ਉੱਤੇ ਕੰਟੀਨਿਊ ਰੱਖਾਂਗੇ। ਸੋ ਸਾਡਾ ਅਤੇ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਸਾਥ ਆ ਉਹ ਘਰੇਲੂ ਹਿੰਸਾ ਤੇ ਹਲੇ ਕੰਟੀਨਿਊ ਰਹੂ।
0: ਐਂਡ ਇਟਸ ਐਨ ਇੰਪੋਰਟੈਂਟ ਟੌਪਿਕ ਟੂ ਟਾਕ ਰਣਜੋਤ ਜੀ,
1: ਬਹੁਤ ਇੰਪੋਰਟੈਂਟ, ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਆ ਵੀ ਸਾਡੇ ਨਾਲ ਕੀ ਹੋ ਰਿਹਾ ਜਾਂ ਅਸੀਂ ਕੀ ਕਰ ਸਕਦੇ ਹਾਂ ਜਾਂ ਕਿਹੜੀਆਂ ਗਲਤੀਆਂ ਸਾਡੀਆਂ ਚੱਲ ਰਹੀਆਂ ਨੇ।
0: ਸੋ
1: ਇਸ ਕਰਕੇ ਬਹੁਤ ਜ਼ਰੂਰੀ ਹੈ ਇਹਦੇ ਉੱਤੇ, ਫਿਰ ਇਹਨੂੰ ਕਰੋ ਕੰਕਲੂਡ ਫਿਰ।
0: ਥੈਂਕ ਯੂ ਸੋ ਮਚ ਰਣਜੋਤ ਜੀ, ਕਿਉਂਕਿ ਤੁਹਾਡੇ ਨਾਲ ਗੱਲ ਕਰਕੇ ਕਈ ਵਾਰ ਮੈਨੂੰ ਆਪਣਾ ਵੀ ਯੂ ਨੋ ਆਪਾ ਸਮਝ ਆਉਂਦਾ ਕਿ ਹਾਂ ਸ਼ਾਇਦ ਮੈਂ ਇਸ ਗੱਲ 'ਤੇ ਗੁੱਸਾ ਕਰਦੀ ਹਾਂ ਜਾਂ ਮੈਨੂੰ ਆਪਣੇ ਘਰ ਜਾ ਕੇ ਇਹ ਚੀਜ਼ ਚੇਂਜ ਕਰਨ ਦੀ ਲੋੜ ਹੈ। ਇਹ ਸਾਡੇ ਸਾਰਿਆਂ ਲਈ ਹੈ, ਬਟ ਮੇਕ ਸ਼ੋਰ ਜੇ ਤੁਸੀਂ ਕਿਸੇ ਇਮੀਨੈਂਟ ਡੇਂਜਰ ਦੇ ਵਿੱਚ ਹੋ, ਇੱਥੇ 000 ਜਾਂ ਡੋਮੈਸਟਿਕ ਵਾਇਲੈਂਸ ਦੀ ਹੈਲਪਲਾਈਨ, ਪਲੀਜ਼ ਉਹਨਾਂ ਨੂੰ ਕਾਲ ਕਰਨ ਤੋਂ ਪਹਿਲਾਂ ਦੋ ਵਾਰੀ ਨਹੀਂ ਸੋਚੋ। ਤੁਹਾਡੀ ਲਾਈਫ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਪਰ ਜੇ ਲਾਈਫ ਨੂੰ ਖਤਰਾ ਨਹੀਂ ਹੈ, ਆਪਸ ਦਾ ਆਰਗੂਮੈਂਟ ਹੈ, ਉਹਨੂੰ ਵਾਇਲੈਂਸ ਦੀ ਸ਼ਕਲ ਨਾ ਦਿਓ।
1: ਫਿਰ ਐਵੇਂ ਗੁੱਸੇ 'ਚ ਇੰਨੀ ਗੱਲ ਨਾ ਵਧਾਓ ਕਿ ਉਹ ਤੁਹਾਨੂੰ ਮੁੜ ਕੇ, ਕਈ ਵਾਰੀ ਇੱਕ ਦੂਸਰੇ ਨਾਲ ਮਿਲਣ ਨੂੰ ਵੀ ਮੁੜ ਕੇ ਤਰਸਦੇ ਰਹਿੰਦੇ। ਇੱਥੇ ਕਈ ਕੇਸ ਮੈਂ ਇੱਦਾਂ ਦੇ ਵੀ ਵੇਖੇ ਉਹਨਾਂ ਨੇ, ਹੁਣ ਜਦੋਂ ਜਾ ਕੇ ਉਹਨਾਂ ਨੇ PR ਪਾਈ ਜਾਂ ਜਦੋਂ ਪੱਕੇ ਹੋਣ ਲੱਗੇ, ਸਿਟੀਜ਼ਨ ਹੋਣ ਲੱਗੇ, ਅਤੇ ਉਦੋਂ ਉਹਨਾਂ ਨੂੰ ਉਹ ਪੁਰਾਣੀਆਂ ਭੁਗਤਣੀਆਂ ਪਈਆਂ, ਜਦਕਿ ਅੱਜ ਮੈਂ ਵੇਹਨਾ ਵਾਂ ਵੀ ਉਹ ਬੈਸਟ ਕਪਲ ਲੱਗਦੇ ਆ ਮੈਨੂੰ, ਅਤੇ ਉਹਨਾਂ ਵਿਚਾਰਿਆਂ ਨੂੰ ਕਈ ਵਾਰੀ ਲੈਟਰਾਂ ਲਿਖਾਉਣੀਆਂ ਪੈਂਦੀਆਂ ਵਾਂ, ਬੁਰੇ ਹਾਲ 36 ਤਰ੍ਹਾਂ ਦੇ ਪ੍ਰੂਫ ਦੇਣੇ ਪੈਂਦੇ ਆ। ਸੋ ਉਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਦੇ ਆ। ਬੜੀ ਇੱਕ ਪਤੇ ਦੀ ਗੱਲ ਹੈ ਮੈਨੂੰ ਕਿਸੇ ਦੀ ਯਾਦ ਆ ਕਿ ਸਭ ਤੋਂ ਪਹਿਲਾਂ ਤੁਸੀਂ ਇਹ ਵੇਖੋ ਵੀ ਤੁਸੀਂ ਰਹਿਣਾ, ਆਪਣੇ ਚੰਗੇ ਦਿਨ ਯਾਦ ਕਰੋ, ਉਹਦੀਆਂ ਚੰਗੀਆਂ ਕੁਆਲਿਟੀਜ਼ ਆਪਣੀ ਪਾਰਟਨਰ ਦੀਆਂ ਯਾਦ ਕਰ ਲਓ, ਅਤੇ ਫਿਰ ਉਹਨਾਂ ਫਿਰ ਵੇਖੋ ਵੀ ਹਾਂ ਵੀ ਮੇਰਾ ਮੈਂ ਮਤਲਬ ਅਚੀਵ ਕੀ ਕਰਨਾ। ਜੇ ਤੁਸੀਂ ਰਹਿਣਾ ਵਾ ਇਕੱਠੇ ਤਾਂ ਫਿਰ ਉਹ ਇਕੱਠੇ ਰਹਿਣ ਦੇ ਲਈ ਜੋ ਵੀ ਹੁੰਦਾ ਕਰ ਦਿਓ।
0: ਬਹੁਤ ਪਤੇ ਦੀ ਗੱਲ ਕਹੀ।
1: ਅਤੇ ਜੇ ਤੁਸੀਂ ਨਹੀਂ, ਮੰਨ ਲਓ ਤੁਹਾਨੂੰ ਲੱਗਦਾ ਹੀ ਆ ਵੀ ਨਹੀਂ, ਇੱਥੇ ਹੁਣ ਇੱਕ ਉਹ ਸਟੇਜ ਹੁੰਦੀ ਆ ਵੀ ਜਿੱਥੇ ਤੁਸੀਂ ਗਲਤੀ ਕਰ ਬੈਠੇ ਹੋ ਜਾਂ ਅਗਲਾ ਤੁਹਾਨੂੰ ਪਤਾ ਵਾ ਵੀ ਇਹਦੀਆਂ ਆਦਤਾਂ ਹੈ ਹੀ ਇੰਨੀਆਂ ਕੁ ਬੁਰੀਆਂ ਵੀ ਬਿਲਕੁਲ ਹੀ ਇਹ ਕਿਤੇ ਵੀ
0: ਫਿਕਸ ਨਹੀਂ ਹੋ ਸਕਦਾ।
1: ਉਹ ਇੱਕ ਪਰ ਹਰ ਕੋਈ ਜਿਹੜਾ ਵਾ ਇਹ ਦੂਸਰੀ ਕੈਟੇਗਰੀ 'ਚ ਪਤਾ ਨਹੀਂ ਕਿਉਂ ਆਪਣੇ ਆਪ ਨੂੰ ਪਹਿਲਾਂ ਫਸਾ ਲੈਂਦਾ, ਪਹਿਲੀ ਵਾਰੀ ਜਿਹੜੀ ਉਹ ਬਾਅਦ 'ਚ ਸ਼ਾਇਦ ਸੋਚਦੇ।
0: ਈਗੋ ਸਾਡੀ ਬਹੁਤ ਵੱਡੀ
1: ਈਗੋ। ਫਿਰ ਇੱਕ ਨਾ ਸਾਨੂੰ ਇਹ ਵੀ ਲੱਗਦਾ ਵਾ ਜਾਂਦੇ ਜਾਂਦੇ ਦੀਪਿਕਾ ਜੀ, ਸਾਨੂੰ ਨਾ ਇਹ ਵੀ ਲੱਗਦਾ ਬਹੁਤਿਆਂ ਨੂੰ ਵੀ ਲੋਕ ਕੀ ਕਹਿਣਗੇ ਅਤੇ ਫਿਰ ਆਪਸ ਵਿੱਚ ਬੋਲਣ ਲੱਗ ਪਏ ਆ ਕੱਲ੍ਹ ਤਾਂ ਇੱਦਾਂ ਹੀ। ਮੈਂ ਆਪਣੀ ਦੱਸਾਂ, ਮੈਂ ਯਕੀਨ ਮੰਨੋ ਮੇਰੇ ਕੋਲ ਤਿੰਨ ਕੁ ਐਗਜ਼ਾਮਪਲਾਂ ਨੇ ਮੇਰੇ ਆਸ ਪਾਸ, ਅਤੇ ਮੈਂ ਉਹਨਾਂ ਨੂੰ ਜਦੋਂ ਮਿਲਾਂ ਅਤੇ ਮੈਂ ਉਦੋਂ ਵੀ ਉਹਨਾਂ ਨਾਲ ਗੱਲ ਕਰਦਾ ਹੁੰਦਾ, ਅਤੇ ਮੈਨੂੰ ਸਭ ਤੋਂ ਵਧੀਆ ਇਹੋ ਹੀ ਚੀਜ਼ ਲੱਗਦੀ ਉਹਨਾਂ ਦੀ ਕਿ ਯਾਰ ਇੰਨਾ ਕੁਛ ਹੋਣ ਦੇ ਬਾਵਜੂਦ ਫਿਰ ਦੁਬਾਰਾ ਇਕੱਠੇ ਹੋ ਗਏ, ਸਲੂਟ ਹੈ ਤੁਹਾਨੂੰ। ਆਪਾਂ ਸੋਚਦੇ ਹਾਂ ਸਮਾਜ ਪਤਾ ਨਹੀਂ ਕੀ ਕਹੂਗਾ, ਅਤੇ ਮੈਂ ਸੋਚਦਾ ਵੀ ਜੇ ਮੈਨੂੰ ਉਹਨਾਂ ਨੂੰ ਮਿਲ ਕੇ ਵਧੀਆ ਲੱਗਦਾ ਵਾ ਵੀ ਯਾਰ ਫਿਰ ਦੁਬਾਰਾ ਤੋਂ ਤੁਸੀਂ ਇੱਕ ਹੋਏ ਹੋ,
0: ਪ੍ਰੋਬਲਮ ਤੋਂ ਠੀਕ,
1: ਤੁਹਾਡੇ ਬੱਚੇ ਫਿਰ ਦੁਬਾਰਾ ਤੋਂ ਖੁਸ਼ ਨੇ, ਅਤੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਜਿਨ੍ਹਾਂ ਦੀ ਇਸ ਟਾਈਮ ਮਾਇੰਡ 'ਚ ਚੱਲ ਰਿਹਾ ਵੀ ਆ ਸਮਾਜ ਬਹੁਤ ਖੁਸ਼ ਹੁੰਦਾ ਜੇ ਤੁਹਾਡੇ ਘਰ 'ਚ ਸੁੱਖ ਹੋਵੇ।
0: ਅਤੇ ਜੇ ਇਕੱਲੇ ਰਹਿ ਗਏ ਤਾਂ ਸਮਾਜ ਨਹੀਂ ਆ ਕੇ ਹੈਲਪ ਕਰੇਗਾ, ਤੁਸੀਂ ਆਪ ਹੀ ਉਹ ਵੀਤਣੀ ਹੈ, ਇਹ ਬਹੁਤ ਜ਼ਰੂਰੀ ਹੈ ਸਮਝਣਾ।
1: ਸੱਚਾਈ ਇਹੋ ਆ ਦੀਪਿਕਾ ਜੀ, ਆਪਾਂ ਵੇਖਦੇ ਹਾਂ ਵੀ ਇੱਕ ਬੰਦਾ ਜਿਹੜਾ ਵਿਆਹਿਆ ਵਾ ਉਹਨੂੰ ਆਪਾਂ ਚਾਹ ਪਾਣੀ ਤੇ ਬਿਆਉਂਦੇ ਹਾਂ, ਦੋਵਾਂ ਜੀਆਂ ਨੂੰ ਆਪਾਂ ਸੱਦ ਤੇ ਬੁਲਾਉਂਦੇ,
0: ਇੱਜ਼ਤ ਬੜੀ ਡਿਫਰੈਂਟ ਹੁੰਦੀ ਹੈ, ਇਕੱਲੇ ਦੀ ਉਹ ਨਹੀਂ ਹੁੰਦੀ,
1: ਲੋਕੀ ਸੱਦ ਨੂੰ ਅੜ ਜਾਂਦੇ ਆ
0: ਜੀ।
1: ਸਾਡੇ ਸਮਾਜ ਦੀ ਸੱਚਾਈ ਹੈ, ਸੋ ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਜਿੰਨੀਆਂ ਵੀ ਤੁਸੀਂ ਕਹੋ ਉਨੀਆਂ ਉਨੀਆਂ ਥੋੜ੍ਹੀਆਂ ਥੋੜ੍ਹੀਆਂ ਦੇੜ ਕੇ ਅਤੇ ਜਿੱਥੇ ਜਿੱਥੇ ਜਿਹਨੂੰ ਜਿਹਨੂੰ ਜੋ ਵੀ ਚਾਹੀਦਾ ਉਹ ਤੁਸੀਂ ਗਿਸ਼ ਕਰ ਕਰਕੇ ਰੱਖ ਲਿਓ ਘਰੇ। ਆਸ ਕਰਦੇ ਹਾਂ ਕਿ ਵਧੀਆ ਲੱਗਾ ਹੋਊਗਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਸਾਡੇ ਨਾਲ। ਅੱਜ ਦੇ ਇਸ ਪ੍ਰੋਗਰਾਮ ਦੇ ਮਾਹਰ ਸਨ ਦੀਪਿਕਾ ਗੁਪਤਾ ਸਿੰਗਲਾ ਜੀ, ਅਤੇ ਇੱਕ ਵਾਰੀ ਫਿਰ ਤੋਂ ਆਪਾਂ ਇਹਨਾਂ ਦੀ ਸਪੈਸ਼ਲਿਟੀ ਦਾ ਆਪਾਂ ਲਾਹਾ ਲਿਆ ਅਤੇ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਦੇ ਨਾਲ ਆਪਾਂ ਅੱਗੇ ਜਾਰੀ ਰੱਖਾਂਗੇ। ਤੁਹਾਡੇ ਵੀ ਕਈ ਸਵਾਲ ਹੋਣ, ਕੋਈ ਮਸਲੇ ਹੋਣ ਤਾਂ ਤੁਸੀਂ ਵੀ ਸਾਨੂੰ ਗਾਹੇ ਵਗਾਹੇ ਭੇਜ ਸਕਦੇ ਹੋ। ਇਸ ਪ੍ਰੋਗਰਾਮ ਦੀ ਫੀਡਬੈਕ ਜ਼ਰੂਰ ਸਾਨੂੰ ਭੇਜੋ। ਇਸ ਪ੍ਰੋਗਰਾਮ ਨੂੰ ਤੁਸੀਂ ਜੇਕਰ ਰੇਡੀਓ 'ਤੇ ਸੁਣ ਰਹੇ ਹੋ ਤਾਂ ਸਾਡੇ ਯੂਟਿਊਬ ਚੈਨਲ ਦੇ ਉੱਤੇ ਜਾ ਕੇ ਤੁਸੀਂ ਵੇਖ ਸਕਦੇ ਹੋ, ਅਤੇ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਅੱਗੇ ਬਾਕੀਆਂ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ। ਸਾਡੀ ਐਪਲੀਕੇਸ਼ਨ ਡਾਊਨਲੋਡ ਕਰਕੇ ਪੋਡਕਾਸਟ ਦੇ ਵਿੱਚ ਵੀ ਇਹ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ। ਦਿਓ ਇਜਾਜ਼ਤ, ਧੰਨਵਾਦ, ਬਹੁਤ ਧੰਨਵਾਦ ਤੁਹਾਡਾ ਵੀ।
0: ਦੇਖ
1: ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31 July।
0: ਦੱਸੋ।
3: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
6: ਉਹ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
8: Ready, set, go! Chadston Ford. Dandenong Road te tuhanu udik reya hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options we available. Aao te apni navi Ford da test drive karo. Business plate lai gal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford. Ready, set, go! Ford.
9: Wow, teri sabji di khushbu ate taste vich kuch ta kamal hai. Mainu vi dass de secret.
10: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
9: Tusi vi ajj hi buy karo Gold Leaf da pure New Zealand tea apne nede de Indian grocery store to. Visit Gold Leaf Dairy.
11: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
12: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
11: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
12: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
13: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
12: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
13: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਦੱਸਿਆ ਨਾ ਅੱਜ ਕੱਲ ਦਾ ਵੈਰ ਰਾਮ ਮੁਹੰਮਦ ਸਿੰਘ ਆਜ਼ਾਦ ਮੈਂ।
1: ਜਦੋਂ ਇਹ ਨਾਂ ਲੈਂਦੇ ਹਾਂ ਤਾਂ ਸ਼ਾਇਦ ਤੁਹਾਨੂੰ ਊਧਮ ਸਿੰਘ ਦੀ ਯਾਦ ਆ ਜਾਂਦੀ ਹੋਏਗੀ। ਪਰ ਜਿੱਦਾਂ ਇਸ ਗੀਤ ਦੇ ਵਿੱਚ ਕੁਛ ਗੱਲਾਂ ਕਹੀਆਂ, ਕੁਛ ਦੇ ਉੱਤੇ ਇਤਰਾਜ਼ ਕੀਤਾ ਜਾ ਸਕਦਾ, ਕੁਛ ਦੇ ਉੱਤੇ ਸਵਾਲ ਕੀਤੇ ਜਾ ਸਕਦੇ ਨੇ, ਅਤੇ ਕਈਆਂ ਦੇ ਨਾਲ ਤਾਂ ਸਹਿਮਤ ਵੀ ਨਹੀਂ ਹੋਇਆ ਜਾ ਸਕਦਾ। ਰਾਮ ਮੁਹੰਮਦ ਸਿੰਘ ਆਜ਼ਾਦ, ਇਹਦੇ 'ਤੇ ਇਤਰਾਜ਼ ਕੀਤਾ ਜਾ ਸਕਦਾ। ਕਈ ਨਾਮ ਬਦਲੇ ਮੈਂ, ਇਹਦੇ 'ਤੇ ਸਵਾਲ ਕੀਤੇ ਜਾ ਸਕਦੇ ਨੇ ਕਿ ਨਾਮ ਬਦਲੇ ਜਾਂ ਵਾਕਈ ਕੋਈ ਨਾਮ ਨਹੀਂ ਸੀ। ਊਧਮ ਸਿੰਘ, ਜਿਨ੍ਹਾਂ ਨੂੰ ਸ਼ਹੀਦ ਊਧਮ ਸਿੰਘ ਜਾਂ ਉਹਨਾਂ ਦੇ ਨਾਂ ਦੇ ਉੱਤੇ ਅੱਜ ਕੱਲ੍ਹ ਇੱਕ ਸ਼ਹਿਰ ਵੀ ਹੈ, ਅੱਜ ਕੱਲ੍ਹ ਤਾਂ ਕੀ ਪਹਿਲਾਂ ਤੋਂ ਹੀ ਹੈ ਜਦੋਂ ਤੋਂ ਉਹ ਪੈਦਾ ਹੋਏ ਉੱਥੇ, ਸੁਨਾਮ ਊਧਮ ਸਿੰਘ ਵਾਲਾ। ਤਰਾਸਦੀ ਸਾਡੀ ਇਹ ਹੈ ਕਿ ਮਹਾਤਮਾ ਗਾਂਧੀ ਦੇ ਨਾਂ ਦੇ ਉੱਤੇ ਗੁਜਰਾਤ ਦੇ ਸੂਬੇ ਦੀ ਇੱਕ ਰਾਜਧਾਨੀ ਹੋਇਆ ਪੂਰੀ, ਅਤੇ ਅਸੀਂ ਊਧਮ ਸਿੰਘ ਜਾਂ ਭਗਤ ਸਿੰਘ ਦੇ ਨਾਂ ਦੇ ਉੱਤੇ ਰਾਜਧਾਨੀ ਤਾਂ ਬਹੁਤ ਦੂਰ ਦੀ ਗੱਲ, ਜਿਹੜੇ ਸ਼ਹਿਰ ਹੈਗੇ ਵੀ ਨੇ ਉਹਨਾਂ ਨੂੰ ਵੀ ਬਚਾ ਬਸਾ ਨਹੀਂ ਪਾ ਰਹੇ। ਐਸਾ ਕੀ ਹੈ ਉੱਥੇ ਜਿਹੜਾ ਊਧਮ ਸਿੰਘ ਦੇ ਨਾਲ ਜੁੜਿਆ ਹੋਇਆ? ਇੱਕੋ ਹਵੇਲੀ, ਔਰ ਉੱਥੇ ਵੀ ਕੋਈ ਰਿਸਰਚ ਨਹੀਂ, ਗਾਂਧੀਅਨ ਸਟੱਡੀ ਹੁੰਦੀ ਹੈ। ਇੱਦਾਂ ਨਹੀਂ ਕਿ ਗਾਂਧੀ ਦੇ ਉੱਤੇ ਨਹੀਂ ਹੋਣਾ ਚਾਹੀਦਾ, ਪਰ ਊਧਮ ਸਿੰਘ ਦੇ ਉੱਤੇ ਵੀ ਹੋਵੇ, ਕਿਉਂਕਿ ਇਹ ਇੱਕ ਐਸਾ ਕਰੈਕਟਰ ਹੈ ਜਿਹਦੇ ਬਾਰੇ ਸ਼ਾਇਦ ਇਤਿਹਾਸ ਨੇ ਵੀ ਜਸਟਿਸ ਨਹੀਂ ਕੀਤਾ, ਅਸੀਂ ਵੀ ਨਹੀਂ ਕਰ ਰਹੇ ਹੈਗੇ। ਅਸੀਂ ਬਸ ਇੰਨਾ ਕੁ ਦਿਖਾ ਦਿੰਦੇ ਹਾਂ ਕਿ 21 ਸਾਲ, ਜਿਵੇਂ ਫਿਲਮ ਵੀ ਆਈ ਸੀਗੀ ਜਿਹੜੀ ਵਿੱਕੀ ਕੌਸ਼ਲ ਵਾਲੀ, ਉਹ 'ਚ ਤੁਸੀਂ ਦੇਖਿਆ ਹੋਣਾ ਕਿ ਹਾਥੀ ਅਤੇ ਪੰਜਾਬੀ ਕਦੇ ਵੀ ਕੋਈ ਭੁੱਲਦੇ ਨਹੀਂ ਹੈਗੇ। ਦਿਖਾਇਆ ਇਹ ਗਿਆ ਕਿ ਪੰਜਾਬੀਆਂ ਦੀ ਐਲੀਫੈਂਟ ਮੈਮਰੀ ਹੁੰਦੀ ਹੈ ਅਤੇ ਕਈ ਗੱਲਾਂ ਨੂੰ ਯਾਦ ਰੱਖਦੇ ਨੇ। 21 ਸਾਲ ਬਾਅਦ ਜਾ ਕੇ ਬਦਲਾ ਲੈ ਲਿਆ ਜਲ੍ਹਿਆਂਵਾਲੇ ਬਾਗ ਦਾ, ਦੈਟ ਇਜ਼ ਨੋਟ ਦੀ ਕਰੈਕਟ ਸਟੋਰੀ, ਜਾਂ ਫਿਰ ਦੈਟ ਇਜ਼ ਨੋਟ ਦੀ ਕੰਪਲੀਟ ਸਟੋਰੀ। ਕੰਪਲੀਟ ਸਟੋਰੀ ਦੇ ਵਿੱਚ ਬੜੇ ਸਾਰੇ ਐਸਪੈਕਟ ਲੁਕ ਵੀ ਜਾਂਦੇ ਨੇ। ਪਿੱਛੇ ਜੇ ਮੈਂ ਇੱਕ ਕਿਸੇ ਪੋਡਕਾਸਟਰ ਦੀ ਗੱਲ ਸੁਣ ਰਿਹਾ ਸੀ, ਕਹਿੰਦੇ ਜਦੋਂ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਕੁ ਰੱਖਦੇ ਹਾਂ ਕਿ ਇੱਕ ਨੌਜਵਾਨ ਜਿਹੜਾ ਛੋਟੀ ਉਮਰ ਦੇ ਵਿੱਚ ਫਾਂਸੀ 'ਤੇ ਟੰਗਿਆ ਗਿਆ, ਪਰ ਉਹ ਨੌਜਵਾਨ ਦੀਆਂ ਕੁਝ ਆਪਣੀਆਂ ਸਧਰਾਂ ਵੀ ਹੋਣਗੀਆਂ। ਨੌਜਵਾਨਾਂ ਨੂੰ ਨੌਜਵਾਨਾਂ ਦੀ ਤਰ੍ਹਾਂ ਦੇਖਦੇ ਹੀ ਨਹੀਂ ਅਸੀਂ। ਫਰੀਡਮ ਫਾਈਟਰਸ ਦੀ ਜਦੋਂ ਗੱਲ ਆਉਂਦੀ ਹੈ, ਉਹਨਾਂ ਦੀ ਆਪਣੀ ਪਰਸਨਲ ਲਾਈਫ ਕੀ ਰਹੀ ਹੋਏਗੀ? ਊਧਮ ਸਿੰਘ ਦੇ ਕੇਸ ਦੇ ਵਿੱਚ ਤਾਂ ਹੋਰ ਵੀ ਬੜੀ ਅਜੀਬ ਕਹਾਣੀ ਹੈਗੀ ਹੈ। ਜਿਹਨੂੰ ਛੋਟੇ ਹੁੰਦੇ ਹੀ ਇੱਕ, ਜਿਹਨੇ ਮਾਂ ਪਿਓ ਨਹੀਂ ਹੈਗੇ ਅਤੇ ਉਹਨਾਂ ਦੇ ਫੈਮਿਲੀ ਦੇ ਵਿੱਚੋਂ ਉਹਨਾਂ ਦੇ ਜਿਹੜੇ ਅੰਕਲ ਨੇ ਉਹਨਾਂ ਨੂੰ ਇੱਕ ਔਰਫਨੇਜ 'ਚ ਪਾ ਦਿੰਦੇ ਨੇ, ਇੱਕ ਅਨਾਥ ਆਸ਼ਰਮ ਦੇ ਵਿੱਚ ਪਾ ਦਿੰਦੇ ਨੇ। ਅਨਾਥ ਆਸ਼ਰਮ ਦੀ ਵੀ ਆਪਣੀ ਇੱਕ ਜ਼ਿੰਦਗੀ ਹੋਏਗੀ, ਅਤੇ ਉੱਥੇ ਊਧਮ ਉਹਨਾਂ ਨੂੰ ਨਾਮ ਕਿਸੇ ਨੇ ਦਿੱਤਾ ਜਾਂ ਕੋਈ ਹੋਰ ਨਾਮ ਸੀ, ਇਹ ਵੀ ਅਲੱਗ ਕਹਾਣੀਆਂ ਨੇ। ਅਤੇ ਊਧਮ ਨਾਮ ਅਸੀਂ ਪੰਜਾਬੀ 'ਚ ਜਾਣਦੇ ਹਾਂ ਕਿ ਊਧਮ ਮਚਾਉਣ ਵਾਲਾ, ਯਾਨੀ ਕਿ ਤਬਾਹੀ ਮਚਾਉਣ ਵਾਲਾ, ਬਟ ਉੱਥੋਂ ਬਿਲਕੁਲ ਅਲੱਗ ਕਰੈਕਟਰ ਇੱਕ ਹੈਗਾ, ਅਤੇ ਉਹ ਕਰੈਕਟਰ ਦੇ ਬਾਰੇ ਅੱਜ ਦੇ ਦਿਨ ਆਪਾਂ ਗੱਲਾਂ ਕਰਨੀਆਂ ਨੇ। ਕਿਉਂ ਕਰਨੀਆਂ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਹੈਗੇ ਹਾਂ। ਪਰ ਇਸ ਪ੍ਰੋਗਰਾਮ ਜਿਹਦਾ ਨਾਂ ਇੱਕ ਦੇਸ ਪੰਜਾਬ ਕੀ ਗੱਲ ਖਿੱਚੀ, ਇਹਦੇ 'ਚ ਗੱਲ ਮੈਂ ਨਹੀਂ ਕਰ ਸਕਦਾ, ਕਿਉਂਕਿ ਊਧਮ ਸਿੰਘ ਦੇ ਬਾਰੇ ਜਿਹੜੀ ਜਿਸ ਜ਼ਹਿਨੀਅਤ ਦੇ ਨਾਲ ਗੱਲ ਕਰਨੀ, ਪਿਛਲੀ ਵਾਰ ਵੀ ਕੀਤਾ ਸੀ, ਪਿਛਲੇ ਸਾਲ ਵੀ ਐਪੀਸੋਡ ਕੀਤਾ ਸੀ, ਪਰ ਉਹਦੇ 'ਚ ਕੁਛ ਵੱਖਰੀਆਂ ਗੱਲਾਂ ਅੱਜ ਦੇ ਦਿਨ ਕਰਨੀਆਂ ਹੈਗੀਆਂ ਨੇ। ਕਿਸੇ ਉਸੇ ਲੀਕ ਦੇ ਉੱਤੇ ਅਸੀਂ ਵੀ ਉਸੇ ਲੀਕ ਦੇ ਫਕੀਰ ਨਾ ਬਣ ਜਾਈਏ। ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਫੋਨ ਲਾਈਨ।

0: ਸੋਚ ਰਿਹਾ ਸੀ ਔਰ ਉਹ ਸਾਰੀਆਂ ਗੱਲਾਂ ਆਪਸ 'ਚ ਜੁੜ ਗਈਆਂ ਅਤੇ ਉਹ ਇਹ ਸੀ ਇੱਕ ਤਾਂ ਜਿਹੜਾ ਰਾਮ ਮੁਹੰਮਦ ਸਿੰਘ ਆਜ਼ਾਦ ਵਾਲਾ ਉਹ ਇੱਕ ਅਲੱਗ ਬਹਿਸ ਚੱਲਦੀ ਰਹਿੰਦੀ ਹੈ ਉਹਦੇ 'ਤੇ ਵੀ ਤੁਸੀਂ ਆਪਣਾ ਦੱਸ ਦਿਓ ਸ਼ਹੀਦ ਏ ਆਜ਼ਮ ਕਿਹਾ ਜਾਂਦਾ ਹੈਗਾ ਹੋਰ ਬਹੁਤ ਕੁਛ ਕਿਹਾ ਜਾਂਦਾ ਪਰ ਇਹ ਸਾਰੇ ਟਾਈਟਲਸ ਦੇਣ ਦੇ ਨਾਲ ਕਿ ਉਸ ਇੱਕ ਪੂਰੇ ਕਰੈਕਟਰ ਨੂੰ ਅਸੀਂ ਜਸਟੀਫਾਈ ਕਰ ਦਿੰਦੇ ਹਾਂ ਅਤੇ ਜਿਹੜੀ ਮੈਂ ਸਟਾਰਟਿੰਗ 'ਚ ਇੱਕ ਰੈਫਰੈਂਸ ਦੇ ਰਿਹਾ ਸੀ ਕਿ ਊਧਮ ਸਿੰਘ ਦੇ ਮਤਲਬ ਜਦੋਂ ਇੱਕ ਅਸੀਂ ਕਿਸੇ ਦੇ ਕਿਰਦਾਰ ਦੀ ਕਹਾਣੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉਹਦੇ ਫਾਈਨਲ ਚੈਪਟਰ 'ਤੇ ਹੀ ਪਹੁੰਚ ਜਾਂਦੇ ਹਾਂ ਜਦੋਂ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦੇ ਹਾਂ ਤਾਂ ਉਹ ਸਿਰਫ ਖਾਲਸਾ ਪੰਥ ਸਾਜਣ ਜਾਂ ਹੋਰ ਲੜਾਈਆਂ ਪੜ੍ਹਾਈਆਂ ਦੀ ਗੱਲ ਕਰਕੇ ਖਤਮ ਕਰ ਦਿੰਦੇ ਉਸ ਇੱਕ ਕਿਰਦਾਰ ਦਾ ਆਪਣਾ ਇੱਕ ਪੂਰੀ ਲਾਈਫ ਜਰਨੀ ਰਹੀ ਹੋਏਗੀ ਠੀਕ ਉਸੇ ਤਰੀਕੇ ਦੇ ਨਾਲ ਊਧਮ ਸਿੰਘ ਦੀ ਪਹਿਲਾਂ ਦੀ ਲਾਈਫ ਉਹ ਕਹਿ ਦਿੰਦੇ ਨੇ ਕਿ ਅਨਨੋਨ ਚੈਪਟਰਸ ਦੇ ਵਿੱਚ ਹੀ ਹੈ ਪਰ ਕਿਸੇ ਨੇ ਤਾਂ ਰਿਕਾਰਡ ਕੀਤੀ ਹੋਣੀ ਹੈ ਨਾ ਔਰਫਨ ਏਜ ਦੇ ਵਿੱਚ ਜਦੋਂ ਰਹਿ ਰਹੇ ਸੀ ਕਿਵੇਂ ਰਹੇ ਉੱਥੇ ਹੋਰ ਬੱਚਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਪਾਰਟੀਸਪੇਟ ਕਰਦੇ ਹੋ ਉਹਨਾਂ ਦਾ ਪਹਿਲੇ ਨਾਮ ਕੀ ਸੀਗੇ ਜਾਂ ਉਹ ਨਾਵਾਂ ਦੇ ਪਿੱਛੇ ਦੀਆਂ ਵੀ ਆਪਣੀਆਂ ਕਹਾਣੀਆਂ ਆਉਣਗੀਆਂ ਫਿਰ ਉਹ ਹੌਲੀ ਹੌਲੀ ਵੱਡੇ ਹੋਏ ਠੀਕ ਹੈ ਇੱਕ ਜਲ੍ਹਿਆਂ ਵਾਲੇ ਬਾਗ ਦਾ ਇੱਕ ਸੇਕ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਸੀਗਾ ਬਟ ਇੱਕ ਬੱਚੇ ਦੇ ਲਈ ਐਡਾ ਜਿਗਰਾ ਕਰਨਾ ਕਿਵੇਂ ਪੋਸੀਬਲ ਹੈ ਫਿਰ ਇੱਕ ਅਲੱਗ ਅਲੱਗ ਸ਼ਹਿਰਾਂ ਦੀ ਜਰਨੀ ਉਹ ਜਰਨੀ ਦੇ ਵਿੱਚ ਵੀ ਕਿ ਉਹ ਹਰ ਵਕਤ ਆਪਣੇ ਦਿਮਾਗ ਦੇ ਵਿੱਚ ਇੱਕ ਬਦਲਾ ਬਦਲਾ ਬਦਲਾ ਇੱਦਾਂ ਰਹਿੰਦਾ ਹੋਊਗਾ ਜਾਂ ਸ਼ਹੀਦ ਊਧਮ ਸਿੰਘ ਦੀ ਆਪਣੀ ਵੀ ਇੱਕ ਪਰਸਨੈਲਿਟੀ ਹੋਊਗੀ ਉਹਦੇ 'ਚੋਂ ਸ਼ਹੀਦ ਅੱਖਰ ਹਟਾ ਕੇ ਊਧਮ ਸਿੰਘ ਜਾਂ ਮੁਹੰਮਦ ਸਿੰਘ ਆਜ਼ਾਦ ਜੋ ਵੀ ਉਹਦੀ ਪਰਸਨੈਲਿਟੀ ਉਹ ਉਸ ਪਰਸਨੈਲਿਟੀ ਨੂੰ ਅਸੀਂ ਕਦੇ ਸਮਝ ਪਾਵਾਂਗੇ ਮੇਰਾ ਗਾਂਧੀ ਸਟੱਡੀ ਦੇ ਉੱਤੇ ਗੱਲ ਕਰਨ ਦਾ ਮਕਸਦ ਇਹ ਨਹੀਂ ਸੀ ਕਿ ਆਪਾਂ ਉਹਨਾਂ ਨੂੰ ਡੀਫੇਮ ਕਰ ਰਹੇ ਬਟ ਊਧਮ ਸਿੰਘ ਸਟੱਡੀ ਭਗਤ ਸਿੰਘ ਸਟੱਡੀ ਇਸ ਕਿਸਮ ਦੀਆਂ ਸਟੱਡੀਜ਼ ਵੀ ਤਾਂ ਹੋਣੀਆਂ ਚਾਹੀਦੀਆਂ ਨੇ
1: ਨਹੀਂ ਬਿਲਕੁਲ ਤੁਹਾਡੀ ਗੱਲ ਗੌਤਮ ਜੀ ਇਹ ਬਿਲਕੁਲ ਦਰੁਸਤ ਹੈ ਕਿ ਜਿਹੜੇ ਸਾਡੇ ਨਾਇਕ ਨੇ ਜਿਹੜੇ ਸਾਡੇ ਹੀਰੋ ਨੇ ਤੇ ਜੰਗੇ ਆਜ਼ਾਦੀ ਦੇ ਹੀਰੋ ਨੇ ਜਾਂ ਹੋਰ ਸੋਸ਼ਲ ਲਾਈਫ ਦੇ ਵਿੱਚ ਪੋਲੀਟੀਕਲ ਲਾਈਫ ਦੇ ਵਿੱਚ ਉਹਨਾਂ ਨੇ ਵੱਡਾ ਕੰਮ ਕੀਤਾ ਤੇ ਉਹ ਕਈ ਵਾਰੀ ਜਦੋਂ ਬਾਅਦ ਦੇ ਵਿੱਚ ਉਹਦਾ ਇੱਕ ਲੈਜੰਡ ਘੜਿਆ ਜਾਂਦਾ ਤੇ ਉਹਦੇ ਵਿੱਚ ਫਿਰ ਜਿਹੜੀ ਇੱਕ ਮਾਰਕੇਬਾਜ਼ੀ ਵਾਲੀ ਗੱਲ ਹੈ ਤੇ ਉੱਥੇ ਜਿਹੜੀ ਸਾਰੀ ਗੱਲ ਕੇਂਦਰਿਤ ਕਰ ਦਿੱਤੀ ਜਾਂਦੀ ਹੈ ਹੁਣ ਅਸੀਂ ਕਈ ਵਾਰੀ ਕਾਲਜਾਂ ਦੇ ਵਿੱਚ ਯੂਥ ਫੈਸਟੀਵਲ ਵਗੈਰਾ ਚ ਦੇਖਦੇ ਹਾਂ ਊਧਮ ਸਿੰਘ ਦੀ ਵਾਰ ਅਕਸਰ ਗਾਈ ਜਾਂਦੀ ਹੈ ਫੜ ਲਓ ਲੰਡਨ ਵਾਸੀ ਮੈਂ ਖੜਾ ਪੁਕਾਰਾਂ ਤੇ ਜਾਂ ਅਕਸਰ ਇਹ ਹੁੰਦਾ ਹੈ ਢੱਡ ਸਾਰੰਗੀ ਤੇ ਜਿਹੜੀਆਂ ਵਾਰਾਂ ਗਾਈਆਂ ਜਾਂਦੀਆਂ ਨੇ ਜਿਹੜਾ ਸੀ ਉਹ ਬੋਲੀ ਸੁਣੀ ਜਦੋਂ ਅੜਵਾਇਰ ਦੀ ਸ਼ੇਰਕੁਰ ਨੇ ਜੋ ਉੱਠਿਆ ਇਹ ਇੱਦਾਂ ਦੀਆਂ ਜਿਹੜੀਆਂ ਉਹਨੇ ਠੀਕ ਹੈ ਉਹ ਇੱਕ ਲੈਜੰਡ ਨੂੰ ਦੱਸਣ ਵਾਸਤੇ ਇੱਕ ਬਹਾਦਰੀ ਨੂੰ ਦੱਸਣ ਵਾਸਤੇ ਜਾਂ ਬੰਦੇ ਦੀ ਦ੍ਰਿੜਤਾ ਨੂੰ ਡਿਟਰਮੀਨੇਸ਼ਨ ਨੂੰ ਦੱਸਣ ਵਾਸਤੇ ਉਹ ਠੀਕ ਹੈ ਤੇ ਪਰ ਉਹਦੇ ਚ ਫਿਰ ਜਿਹੜੀ ਉਹਨਾਂ ਦੀ ਜ਼ਿੰਦਗੀ ਕੀ ਸੀ ਜਿਹੜੀ ਅਸਲ ਜਿਹੜੀ ਲੈਜੰਡ ਹੈ ਉਹ ਕੀ ਸੀ ਉਹ ਰੁਲ ਜਾਂਦੀ ਹੈ ਤੇ ਅਕਸਰ ਇਹ ਹੁੰਦਾ ਤੇ ਦੂਜੀ ਇਹਦੇ ਚ ਨਾਲ ਜਿਹੜੀ ਗੱਲ ਹੈ ਕਿਉਂਕਿ ਜਦੋਂ ਆਪਾਂ ਤੁਸੀਂ ਗਾਂਧੀ ਦੀ ਗੱਲ ਕੀਤੀ ਹੈ ਜਾਂ ਨਹਿਰੂ ਦੀ ਗੱਲ ਕਰਦੇ ਹਾਂ ਇਹ ਕਿ ਚਲੋ ਉਹ ਵੀ ਕੋਈ ਛੋਟੇ ਨਾਇਕ ਨਹੀਂ ਹੈਗੇ ਗਾਂਧੀ ਵੀ ਵੱਡੇ ਨਾਇਕ ਸੀ ਜੰਗੇ ਆਜ਼ਾਦੀ ਦੇ ਤੇ ਪਰ ਕਿਉਂਕਿ ਗਾਂਧੀ ਜਿਹੜੇ ਸੀ ਉਹ ਬਹੁਤ ਵੱਡੇ ਰਈਸ ਪਰਿਵਾਰ ਚ ਪੈਦਾ ਹੋਏ ਦੇ ਨਹਿਰੂ ਜਿਹਨੂੰ ਆਪਾਂ ਕਹਿੰਦੇ ਕਿ ਮੂੰਹ ਚ ਚਾਂਦੀ ਦਾ ਚਮਚਾ ਲੈ ਕੇ ਜੰਮੇ ਸੀ ਅਕਸਰ ਇਹ ਇਹਦੇ ਲਈ ਤਸ਼ਬੀਹ ਵਰਤੀ ਜਾਂਦੀ ਹਾਲਾਂਕਿ ਚਲੋ ਅੰਗਰੇਜ਼ੀ ਦਾ ਇਹ ਮੁਹਾਵਰਾ ਤੇ ਹੁਣ ਉਹ ਤਾਂ ਨਾਲ ਜਿਹਨਾਂ ਆਪਣੇ ਨੋਟਸ ਲਿਖਦੇ ਰਹੇ ਉਹਨਾਂ ਨੇ ਬੁੱਕਸ ਵੀ ਲਿਖੀਆਂ ਅਖਬਾਰ ਕੱਢੇ ਸਾਰਾ ਇਹ ਸਾਰਾ ਕੁਛ ਕੀਤਾ ਪਰ ਜਿਹੜੇ ਸਾਡੇ ਇਹ ਹੀਰੋ ਨੇ ਤੇ ਇਹਨਾਂ ਨੇ ਐਕਟੀਵਿਟੀ ਕੀਤੀ ਤੇ ਉਹ ਐਕਟੀਵਿਟੀ ਕਰਦੇ ਗਏ ਅੱਗੇ ਤੁਰਦੇ ਗਏ ਤੇ ਪਰ ਇਹ ਵੀ ਜਦੋਂ ਉਹਨਾਂ ਦੀ ਉਸ ਪੈੜ ਨੂੰ ਨੱਪਣ ਵਾਲਾ ਜਿਹੜਾ ਸਾਡੇ ਜਿਹੜਾ ਇਤਿਹਾਸਕਾਰਾਂ ਦਾ ਫਰਜ਼ ਬਣਦਾ ਤੇ ਉਵੇਂ ਜਿਹੜੀ ਉਹ ਪੈੜ ਨਹੀਂ ਨੱਪੀ ਗਈ ਇਹੀ ਜਿਹੜਾ ਸਾਰਾ ਕੁਛ ਊਧਮ ਸਿੰਘ ਨਾਲ ਸ਼ਹੀਦ ਊਧਮ ਸਿੰਘ ਨਾਲ ਹੋਇਆ ਸ਼ਹੀਦ ਊਧਮ ਸਿੰਘ ਦੀਆਂ ਜਿਹੜੀਆਂ ਦੋ ਹੀ ਵੱਡੀਆਂ ਗੱਲਾਂ ਇੱਕ ਜਿਹੜਾ ਜਲ੍ਹਿਆਂਵਾਲੇ ਬਾਗ ਦਾ ਸਾਕਾ ਜਿਹੜਾ ਉੱਥੇ ਕਤਲੇਆਮ ਹੋਇਆ ਪੰਜਾਬੀਆਂ ਦਾ ਤੇ ਦੂਜਾ ਜਿਹੜਾ ਹੈਗਾ ਕੈਕਸਟਨ ਹਾਲ ਦੇ ਵਿੱਚ ਜਿਹੜਾ ਹੈ ਉਹ ਡਵਾਇਰ ਨੂੰ ਜਿਹੜਾ ਗੋਲੀ ਮਾਰਨ ਦੀ ਘਟਨਾ ਇਹ ਊਧਮ ਸਿੰਘ ਦੀ ਸਾਰੀ ਲਾਈਫ ਸਾਰੀ ਜ਼ਿੰਦਗੀ ਸਾਰੀ ਇੱਥੇ ਅਸੀਂ ਲਿਆ ਕੇ ਕੇਂਦਰਿਤ ਕਰਕੇ ਛੱਡ ਦਿੰਦੇ ਹਾਂ ਸਾਨੂੰ ਇਹ ਲੱਗਦਾ ਕਿ ਬਸ ਗੱਲ ਕਹਾਣੀ ਇਹ ਖਤਮ ਹੋ ਗਈ ਕੱਲ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ 31 ਜੁਲਾਈ ਨੂੰ ਉਹਨਾਂ ਨੂੰ ਜਿਹੜਾ ਸੀਗਾ ਪੈਂਟੋ ਵਿਲਾ ਜਿਹੜੀ ਜੇਲ੍ਹ ਹੈ ਤੇ ਉੱਥੇ ਉਹਨਾਂ ਨੂੰ ਜਿਹੜੇ ਸੀ ਫਾਂਸੀ ਦਿੱਤੀ ਗਈ ਸੀ ਤੇ ਠੀਕ ਜਿਹੜੀ ਇਹ ਘਟਨਾ ਸੀ ਕੈਕਸਟਨ ਹਾਲ ਦੀ ਤੇ 13 ਮਾਰਚ 1940 ਨੂੰ ਵਾਪਰੀ ਉਸ ਤੋਂ ਠੀਕ ਜਿਹੜਾ ਹੈ 4.5 ਮਹੀਨਿਆਂ ਦੇ ਬਾਅਦ ਜਿਹੜਾ ਉਹਨਾਂ ਨੂੰ ਇਹ ਸਾਰਾ ਕੁਛ ਛੇਤੀ ਛੇਤੀ ਜਿਹੜਾ ਹੈ ਇਹ ਟ੍ਰਾਇਲ ਕੰਪਲੀਟ ਕਰਕੇ ਜਿਹੜਾ ਹੈ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀਗੀ ਤੇ ਇਸ ਕਰਕੇ ਵੀ ਚਲੋ ਇਹ ਇੱਕ ਸਬੱਬ ਬਣਿਆ ਉਹਨਾਂ ਬਾਰੇ ਗੱਲ ਕਰਨ ਦਾ।

0: ਜਿਹੜੀ ਤੁਸੀਂ ਸ਼ੁਰੂ ਚ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ, ਮੇਰਾ ਖਿਆਲ ਹੈ ਕਿ ਉਹ ਬਹੁਤ ਜ਼ਿਆਦਾ ਜਿਹੜਾ ਹੈ ਇੱਕ ਸੋਚਣ ਵਾਲਾ ਬੰਦਾ ਜਾਂ ਥੋੜਾ ਜਿਹਾ ਇਤਿਹਾਸ ਨੂੰ ਸਮਝਣ ਵਾਲਾ ਬੰਦਾ ਜਾਂ ਇਤਿਹਾਸ ਤੇ ਝਾਤੀ ਮਾਰਨ ਵਾਲਾ ਬੰਦਾ, ਉਹ ਫਿਰ ਜ਼ਰੂਰ ਉਹਨੂੰ ਲੱਗਦਾ ਕਿ ਕੁਛ ਨਾ ਕੁਛ ਜਿਹੜੀਆਂ ਉਹ ਗੱਲਾਂ ਵੀ ਹੋਣੀਆਂ ਚਾਹੀਦੀਆਂ ਜਿਹੜੀਆਂ ਲੋਕਾਂ ਨੂੰ ਪਤਾ ਨਹੀਂ, ਜਾਂ ਜਿਹਨਾਂ ਬਾਰੇ ਭੁਲੇਖੇ ਨੇ, ਜਾਂ ਜਿਹਨਾਂ ਗੱਲਾਂ ਨੂੰ ਰੱਦ ਕਰਨ ਦੀ ਜ਼ਰੂਰਤ ਹੈ। ਕਿਉਂਕਿ ਇਹ ਵੀ ਇੱਕ ਸ਼ਹੀਦ ਦੇ ਨਾਲ ਅਨਿਆਂ ਹੁੰਦਾ ਜਦੋਂ ਅਸੀਂ ਕੋਈ ਵਾਧੂ ਗੱਲਾਂ ਉਹਨਾਂ ਦੇ ਨਾਲ ਜੋੜ ਲੈਂਦੇ ਹਾਂ। ਜਿਵੇਂ ਪਹਿਲੀ ਗੱਲ ਉਹਨਾਂ ਦੇ ਨਾਂ ਤੋਂ ਹੀ ਹੈ ਤੇ ਜਿਸ ਬਾਰੇ ਇਹ ਕਿਹਾ ਜਾਂਦਾ, ਤੇ ਠੀਕ ਹੈ ਊਧਮ ਸਿੰਘ ਸ਼ੇਰ ਸਿੰਘ ਦੇ ਨਾਂ ਤੇ ਪੈਦਾ ਹੋਏ, ਮਾਂ ਪਿਓ ਨੇ ਸ਼ੇਰ ਸਿੰਘ ਰੱਖਿਆ ਨਾਂ ਜਦੋਂ ਪੈਦਾ ਹੋਏ, ਤੇ ਉਹਨਾਂ ਦੇ ਜਿਹੜੇ ਵੱਡੇ ਭਰਾ ਸੀ ਉਹਨਾਂ ਦਾ ਨਾਂ ਸਾਧੂ ਸਿੰਘ ਰੱਖਿਆ, ਤੇ ਬਹੁਤ ਹੀ ਛੇਤੀ ਜਿਹੜਾ ਹੈ ਉਹ ਮਾਤਾ ਜੀ ਚਲੇ ਗਏ ਪਹਿਲਾਂ, ਫਿਰ ਪਿਤਾ ਜੀ ਚਲੇ ਗਏ ਛੋਟੀ ਉਮਰ ਦੇ ਵਿੱਚ ਹੀ, ਜਿਹੜੇ ਸੀ ਉਹ ਇੱਕ ਤਰੀਕੇ ਦੇ ਯਤੀਮ ਹੋ ਗਏ ਦੋਨੇ ਭਰਾ। ਤੇ ਹੁਣ ਜਿਹੜੀ ਉਹਨਾਂ ਦੀ ਉਹ ਲਾਈਫ ਹੈ ਜਿਹੜੀ ਸੁਨਾਮ ਦੇ ਵਿੱਚ ਪੈਦਾ ਹੁੰਦੇ ਆ ਜਿੱਥੇ, ਤੇ ਉਦੋਂ ਬਾਅਦ ਉਹਨਾਂ ਦੇ ਪਿਤਾ ਦਾ ਜਿਹੜਾ ਸੰਘਰਸ਼ ਹੈ, ਮਾਤਾ ਦਾ ਸੰਘਰਸ਼ ਹੈ, ਤੇ ਪਿਤਾ ਲੇਬਰ ਕਰਦੇ ਆ, ਹਾਲਾਂਕਿ ਉੱਥੇ ਜਿਹੜੀ ਉਹ ਕਮਿਊਨਿਟੀ ਦੇ ਵਿੱਚ ਪੈਦਾ ਹੋਏ, ਤੇ ਹੁਣ ਭਾਵੇਂ ਕਮਿਊਨਿਟੀ ਉਹ ਮਾਣ ਕਰਦੀ ਹੈ, ਚਲੋ ਕਰਨਾ ਵੀ ਚਾਹੀਦਾ, ਤੇ ਕੰਬੋਜ ਬਰਾਦਰੀ ਦੇ ਵਿੱਚ ਉਹ ਪੈਦਾ ਹੋਏ, ਉਹਨਾਂ ਕੋਲ ਜ਼ਮੀਨਾਂ ਵੀ ਨੇ ਸੁਨਾਮ ਦੇ ਵਿੱਚ ਵੀ ਹੈਗੀਆਂ, ਪਰ ਉਹਨਾਂ ਕੋਲ ਜ਼ਮੀਨ ਹੈ ਨਹੀਂ ਸੀ, ਤੇ ਉਹ ਜਿਹੜਾ ਸੀ ਲੇਬਰ ਦਾ ਕੰਮ ਉਹਦੇ ਪਿਤਾ ਕਰਦੇ, ਉਦੋਂ ਨਹਿਰਾਂ ਦੀ ਖੁਦਾਈ ਹੋ ਰਹੀ ਸੀ ਤੇ ਨਹਿਰ ਪੁੱਟੀ ਜਾ ਰਹੀ ਸੀ, ਤੇ ਆਪਣਾ ਜਿਹੜਾ ਉਹਨਾਂ ਨੇ ਇੱਕ ਜਿਹੜੀ ਉਪਜੀਵਿਕਾ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਸ ਤਰ੍ਹਾਂ ਦਾ ਜਿਹੜਾ ਰਿਜ਼ਕ ਸੀ ਜਿਹੜਾ ਉਹਨਾਂ ਦਾ ਉਹ ਸੀ। ਤੇ ਉਦੋਂ ਬਾਅਦ ਉਹਨਾਂ ਨੇ ਰੇਲਵੇ ਫਾਟਕ ਸੁਨਾਮ ਦੇ ਨਾਲ ਹੀ ਉਪਲੀ, ਤੇ ਉੱਥੇ ਜਿਹੜਾ ਸੀਗਾ ਚੌਕੀਦਾਰ ਦੇ ਵਜੋਂ ਵੀ ਕੰਮ ਕੀਤਾ, ਤੇ ਪਰ ਜਦੋਂ ਮਾਤਾ ਦੀ ਡੈਥ ਹੋਣ ਤੋਂ ਬਾਅਦ ਉਹ ਅੰਮ੍ਰਿਤਸਰ ਆਏ ਤੇ ਉੱਥੇ ਹੀ ਉਹਦੇ ਪਿਤਾ ਬਿਮਾਰ ਹੋ ਗਏ, ਉਹਨਾਂ ਦੀ ਡੈਥ ਹੋ ਗਈ, ਜਿਸ ਕਰਕੇ ਉਹਨਾਂ ਦੇ ਤਾਇਆ ਜੀ ਨੇ ਜਿਹੜਾ ਸੀ ਉਹਨਾਂ ਨੂੰ ਦੋਨੇ ਭਰਾਵਾਂ ਨੂੰ ਉੱਥੇ ਜਿਹੜਾ ਸੈਂਟਰਲ ਖਾਲਸਾ ਯਤੀਮ ਖਾਨਾ ਉਹ ਹੁਣ ਵੀ ਹੈਗਾ, ਪਰ ਹੁਣ ਬਹੁਤਾ ਚਰਚਾ ਚ ਨਹੀਂ, ਕਿਉਂਕਿ ਉਸ ਤੋਂ ਬਾਅਦ ਭਗਤ ਪੂਰਨ ਸਿੰਘ ਪਿੰਗਲਵਾਲਾ ਦੀ ਜ਼ਿਆਦਾ ਚਰਚਾ ਹੋਣ ਕਰਕੇ, ਤੇ ਜਿਹੜਾ ਹੁਣ ਉਹ ਉਵੇਂ ਉਹ ਚਰਚਾ ਚੋਂ ਰਿਹਾ ਨੀ ਜਿਹੜਾ ਆਰਫਨੇਜ ਹੈ ਜਿਹਦਾ ਸੈਂਟਰਲ ਖਾਲਸਾ ਯਤੀਮ ਖਾਨਾ। ਤੇ ਉਸ ਵੇਲੇ ਕਿਉਂਕਿ ਉਹਦਾ ਨਾਂ ਸੀ ਉੱਥੇ ਬਹੁਤ ਸਾਰੇ ਬੱਚਿਆਂ ਦੀ ਪਰਵਰਿਸ਼ ਕੀਤੀ ਜਾਂਦੀ ਸੀ, ਜਿੱਥੇ ਇਹ ਦੋਨੇ ਭਰਾ ਉੱਥੇ ਜਿਹੜੇ ਸੀ ਉਹ ਰਹੇ, ਉਹਨਾਂ ਦੀ ਪਰਵਰਿਸ਼ ਹੋਈ, ਤੇ ਵੱਡੇ ਭਰਾ ਨੇ ਵੀ ਬਹੁਤਾ ਸਮਾਂ ਸਾਥ ਨਾ ਦਿੱਤਾ। ਜਿਹੜੇ ਹੁਣ ਉਹਨਾਂ ਦਾ ਜਿਹੜਾ ਨਾਂ ਜਿਹੜਾ ਸੀ ਉੱਥੇ, ਕਿਉਂਕਿ ਜਦੋਂ ਉੱਥੇ ਉਹ ਆਪਣਾ ਨਾਂ ਜਿਹੜਾ ਸੀ ਰੱਖਦੇ ਸੀਗੇ, ਜਿਸ ਤਰ੍ਹਾਂ ਇਹਨਾਂ ਦਾ ਨਾਂ ਊਧਮ ਸਿੰਘ ਰੱਖਿਆ ਗਿਆ, ਇਹਨਾਂ ਦੇ ਭਰਾ ਦਾ ਨਾਂ ਮੁਕਤਾ ਸਿੰਘ ਰੱਖਿਆ ਗਿਆ, ਤੇ ਮੁਕਤਾ ਸਿੰਘ ਵੀ ਲੰਬਾ ਸਮਾਂ ਜਿਹੜਾ ਉਹ ਸਾਥ ਨਹੀਂ ਦਿੱਤਾ, ਉਹ ਵੀ ਬਿਮਾਰ ਹੋ ਗਏ, ਬਿਮਾਰ ਹੋਣ ਤੋਂ ਬਾਅਦ ਅਕਾਲ ਚਲਾਵਾਂ ਕਰ ਗਏ। ਤੇ ਹੁਣ ਊਧਮ ਸਿੰਘ ਜਦੋਂ ਯੰਗ ਉਮਰ ਦੇ ਵਿੱਚ, ਉਹਨਾਂ ਦੇ ਵਿੱਚ ਇੱਕ ਇੱਛਾ ਸੀ ਕਿ ਉਹ ਫੌਜ ਚ ਜਾਣ, ਕਿਉਂਕਿ ਇੱਕ ਤਾਂ ਉਹ ਦਿਮਾਗੀ ਤੌਰ ਤੇ ਫਿਜ਼ੀਕਲੀ ਦੋਨੇ ਤਰ੍ਹਾਂ ਉਹ ਤਕੜੇ ਸੀ, ਤੇ ਉਹ ਜਦੋਂ ਫੌਜ ਦੇ ਵਿੱਚ ਜਾਂਦੇ ਆ, ਉਹ ਸਿੱਖ ਪਾਇਨੀਅਰ ਉਦੋਂ ਰੈਜੀਮੈਂਟ ਦੇ ਵਿੱਚ ਸ਼ਾਇਦ 32ਵੀਂ ਸਿੱਖ ਪਾਇਨੀਅਰ ਰੈਜੀਮੈਂਟ ਦੇ ਵਿੱਚ ਉਹਨਾਂ ਨੂੰ ਭਰਤੀ ਕਰ ਲਿਆ, ਬਿਲਕੁਲ ਹੇਠਲੇ ਰੈਂਕ ਤੇ ਜਿੱਥੇ ਲੇਬਰ ਲੈਵਲ ਦਾ ਜਿਹੜਾ ਕੰਮ ਹੁੰਦਾ, ਰੇਲਵੇ ਲਾਈਨਾਂ ਜਿਹੜੀਆਂ ਉਹ ਵਿਛਾਈਆਂ ਜਾ ਰਹੀਆਂ ਸੀ, ਬਸਰੇ ਚਲੇ ਗਏ, ਏਦਾਂ ਦੀ ਗੱਲ। ਤੇ ਉੱਥੇ ਉਹਨਾਂ ਨੂੰ ਕੁਛ ਗੱਲਾਂ ਦੀ ਜਿਹੜੀ ਉਹ ਸਮਝ ਪਈ ਕਿ ਇਨਸਾਨ ਕੀ ਹੈ, ਰਾਜ ਕੌਣ ਕਰਦਾ, ਇਹ ਸਾਰੀਆਂ ਜਿਹੜੀਆਂ ਇਹ ਗੱਲਾਂ। ਤੇ ਪਰ ਇਹ ਵੀ ਸਾਡੀ ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਇਹ ਗੱਲਾਂ ਉਵੇਂ ਦਰਜ ਨਹੀਂ ਹੋਈਆਂ ਜਿਹੜੀਆਂ ਜਿਵੇਂ ਜਿਸ ਤਰੀਕੇ ਨਾਲ ਉਹ ਦਰਜ ਹੋਣੀਆਂ ਚਾਹੀਦੀਆਂ। ਠੀਕ ਹੈ, ਹੁਣ ਉਸ ਤੋਂ ਬਾਅਦ ਕੰਮ ਹੋ ਰਿਹਾ ਉਹਨਾਂ ਦੇ ਉੱਤੇ, PhD ਹੋ ਰਹੀ ਹੈ, ਪੋਲੀਟੀਕਲ ਸਾਇੰਸ ਦੇ ਸਟੂਡੈਂਟ, ਹਿਸਟਰੀ ਦੇ ਸਟੂਡੈਂਟ ਜਿਹੜਾ ਕੰਮ ਕਰ ਰਹੇ ਨੇ, ਕਾਫੀ ਕੁਛ ਗੱਲਾਂ ਜਿਹੜੀਆਂ ਨਵੀਆਂ ਸਾਹਮਣੇ ਜਿਹੜੀਆਂ ਨੇ ਉਹ ਆ ਰਹੀਆਂ ਨੇ। ਤੇ ਪਰ ਇਹ ਸੀਗੇ ਜਿਹੜੇ ਸਾਡੇ ਮੁੱਢਲੇ ਇਤਿਹਾਸਕਾਰ, ਠੀਕ ਹੈ, ਡਾਕਟਰ ਫੌਜਾ ਸਿੰਘ ਵਰਗਿਆਂ ਨੇ ਵੀ ਉਹਨਾਂ ਤੇ ਕੰਮ ਕੀਤਾ, ਡਾਕਟਰ ਗੰਡਾ ਸਿੰਘ ਹੋਰਾਂ ਨੇ, ਜਾਂ ਸਾਡੇ ਹੋਰ ਜਿਹੜੇ ਇਤਿਹਾਸਕਾਰ ਹੈਗੇ ਜਾਂ ਗੁਪਤਾ ਵਰਗੇ ਹੋਏ, ਤੇ ਪਰ ਉਹ ਸਾਰੀ ਗੱਲ ਜਿਵੇਂ ਇੱਕ ਆਉਣੀ ਚਾਹੀਦੀ ਸੀ ਇੱਕ ਵੱਡੇ ਨਾਇਕ ਦੀ, ਇੱਕ ਵੱਡੇ ਹੀਰੋ ਦੀ, ਉਵੇਂ ਨਹੀਂ ਆਈ। ਤੇ ਅਸਲ ਵਿੱਚ ਲੋਕਾਂ ਦਾ ਵੀ ਉਵੇਂ ਕਸੂਰ ਨਹੀਂ ਹੁੰਦਾ, ਕਿਉਂਕਿ ਜਦੋਂ ਅਸੀਂ ਸਾਡੀਆਂ ਉਦੋਂ ਬਾਅਦ 47 ਤੋਂ ਬਾਅਦ ਤਾਂ ਆਜ਼ਾਦ ਹੋ ਗਏ, ਫਿਰ ਸਰਕਾਰਾਂ ਦਾ ਫਰਜ਼ ਬਣਦਾ ਸੀ ਤੇ ਇਸ ਸਭ ਕਾਸੇ ਨੂੰ ਇਸ ਤਰੀਕੇ ਨਾਲ ਲਿਆਂਦਾ ਜਾਂਦਾ, ਕਿਉਂਕਿ ਸਰਕਾਰਾਂ ਵੀ ਜਿਹੜਾ ਉਹ ਬੋਚ ਬੋਚ ਕੇ ਪੈਰ ਧਰਦੀਆਂ ਨੇ, ਉਹ ਦੇਖਣਾ ਹੁੰਦਾ ਉਹਨਾਂ ਨੇ ਕਿ ਸਾਨੂੰ ਰਾਜ ਕਰਨ ਵਾਸਤੇ ਕਿਹੜੀਆਂ ਗੱਲਾਂ ਸੂਤ ਬੈਠਦੀਆਂ ਨੇ, ਕਿਹੜੀਆਂ ਨਹੀਂ ਬੈਠਦੀਆਂ। ਭਾਵੇਂ ਗਿਆਨੀ ਜੈਲ ਸਿੰਘ ਦੇ ਰਜੀਮ ਵੇਲੇ 1974 ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਸੀਗੀਆਂ ਉਹ ਲੰਡਨ ਤੋਂ ਜਿਹੜੀਆਂ ਸੀ ਉੱਥੋਂ ਲਿਆਂਦੀਆਂ ਗਈਆਂ, ਇੱਥੇ ਫਿਰ ਜਲ ਪ੍ਰਵਾਹ ਕੀਤੀਆਂ ਗਈਆਂ, ਕੁਛ ਕਲਸ਼ ਜਿਹੜੇ ਅਜੇ ਵੀ ਹੈਗੇ ਆ ਮਿਊਜ਼ੀਅਮ ਦੇ ਵਿੱਚ, ਇੱਦਾਂ ਉਹ ਰੱਖੇ ਗਏ। ਤੇ ਉਹ ਉਸ ਲੈਵਲ ਤੱਕ ਦਾ ਤੇ ਪਰ ਉਹਦੇ ਤੇ ਕੋਈ ਰਿਸਰਚ ਕੋਈ ਖੋਜ ਕੋਈ ਚੇਅਰ ਉਹ ਅਕੈਡਮਿਕ ਲੈਵਲ ਦਾ ਕੰਮ ਨਾ ਹੋਣ ਕਰਕੇ ਸਾਰੀ ਜਿਹੜੀ ਸੱਚਾਈ ਫਿਰ ਉਹ ਸਾਹਮਣੇ ਜਿਹੜੀ ਆ ਉਹ ਨਹੀਂ ਆਉਂਦੀ ਤੇ ਇਸ ਕਰਕੇ ਆਪਾਂ ਇਹ ਥੋੜਾ ਜਿਹਾ ਆਪਾਂ ਇਹਨੂੰ ਗੱਲ ਨੂੰ ਇੱਕ ਪਾਸੇ ਛੱਡਦੇ ਹਾਂ ਕਿ ਮੈਂ ਤਾਂ ਜ਼ਿਕਰ ਕਰ ਰਿਹਾ ਕਿ ਅਕਸਰ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਜਦੋਂ ਜਲਿਆਂਵਾਲਾ ਬਾਗ ਦੀ ਘਟਨਾ ਹੋਈ ਉੱਥੇ ਊਧਮ ਸਿੰਘ ਪਾਣੀ ਪਿਆ ਰਹੇ ਸੀ ਇਹ ਵੀ ਸੱਚਾਈ ਨਹੀਂ ਹੈ ਤੇ ਊਧਮ ਸਿੰਘ ਉੱਥੇ ਹੈ ਹੀ ਨਹੀਂ ਸੀ ਤੇ ਉਹ ਊਧਮ ਸਿੰਘ ਨੂੰ ਅਗਲੇ ਦਿਨ ਪਤਾ ਲੱਗਦਾ ਵੀ ਇੱਥੇ ਇਹ ਘਟਨਾ ਹੋਈ ਅਗਲੇ ਦਿਨ ਉਹ ਗਏ ਉਹ ਥਾਂ ਤੇ ਉਹ ਦੇਖਿਆ ਤੇ ਜਦੋਂ ਆਪਾਂ ਇਮੋਸ਼ਨਲ ਟੱਚ ਦਿੰਦੇ ਹਾਂ ਕਿ ਉੱਥੋਂ ਮਿੱਟੀ ਚੱਕੀ ਮੱਥੇ ਨਾਲ ਲਾਈ ਠੀਕ ਹੈ ਕੋਈ ਮਾੜੀ ਗੱਲ ਨੀ ਕਿਸੇ ਗੱਲ ਨੂੰ ਇੱਕ ਜਜ਼ਬਾਤੀ ਤਰੀਕੇ ਨਾਲ ਪੇਸ਼ ਕਰਨ ਵਾਸਤੇ ਤੇ ਪਰ ਊਧਮ ਸਿੰਘ ਨੇ ਜਿਹੜਾ ਇੱਕ ਮਨ ਦੇ ਵਿੱਚ ਆਈ ਕਿ ਆਹ ਗੱਲ ਜਿਹੜੀ ਇਸ ਤਰ੍ਹਾਂ ਇਸ ਕਰਕੇ ਹੋਈ ਤੇ ਸਾਡੇ ਨੇ ਹੱਥੇ ਲੋਕਾਂ ਤੇ ਗੋਲੀ ਚਲਾਈ ਉਹ ਜਿੱਦਾਂ ਤੁਸੀਂ ਸ਼ੁਰੂ ਚ ਗੌਤਮ ਜੀ ਕਿਹਾ ਸੀ ਨਾ ਕਿ ਹਾਥੀ ਤੇ ਪੰਜਾਬੀ ਖੋਰ ਨੀ ਗਵਾਉਂਦੇ ਤੇ ਉਹ ਗੱਲ ਭਾਵੇਂ ਇਕੱਲੀ ਖੋਰ ਗਵਾਉਣ ਵਾਲੀ ਗੱਲ ਨੀ ਸੀ ਹੋਰ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਨਾਲ ਨਾਲ ਇਹ ਚੱਲਦੀਆਂ ਸੀ ਉਹਦੇ ਚ ਇੱਕ ਗੱਲ ਇਹ ਵੀ ਸੀ ਕਿਉਂਕਿ ਜੇ ਇਸ ਘਟਨਾ ਨੂੰ ਸਿਰਫ ਬਦਲੇ ਤੱਕ ਜੋ ਆਪਾਂ ਸੀਮਤ ਕਰਦੇ ਹਾਂ ਨਾ ਫਿਰ ਗੱਲ ਛੋਟੀ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਜਦੋਂ ਭਗਤ ਸਿੰਘ ਦੀ ਵੀ ਤੁਸੀਂ ਦੇਖੋ ਗੱਲ ਕੀਤੀ ਸੀ ਕਿ ਸਿਰਫ ਕਿ ਲਾਲਾ ਲਾਜਪਤ ਰਾਏ ਦੇ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਕਿਉਂਕਿ ਪੇਸ਼ ਏਦਾਂ ਕੀਤਾ ਜਾਂਦਾ ਇਤਿਹਾਸ ਦੇ ਵਿੱਚ ਵੀ ਸਰਕਾਰਾਂ ਵੱਲੋਂ ਵੀ ਤੇ ਫਿਰ ਉਹਨਾਂ ਦੀ ਜਿਹੜੀ ਬਾਕੀ ਪਰਸਨੈਲਿਟੀ ਆ ਉਹ ਕਿਤੇ ਹੋਰ ਪਾਸੇ ਰਹਿ ਜਾਂਦੀ ਹੈ ਤੇ ਉਹਨਾਂ ਦੇ ਜਿਹੜੇ ਕਿਉਂਕਿ ਉਹ ਫੌਜ ਚ ਰਹੇ ਦੋ ਵਾਰੀ ਉਹ ਫੌਜ ਚ ਗਏ ਤੇ ਜਦੋਂ ਫਸਟ ਵਰਲਡ ਵਾਰ ਚੱਲ ਰਹੀ ਸੀ ਤੇ ਦੁਬਾਰਾ ਫਿਰ ਬਗਦਾਦ ਵਗੈਰਾ ਇੱਧਰ ਗਏ ਇੱਕ ਉਹਨਾਂ ਨੂੰ ਪਤਾ ਲੱਗ ਗਿਆ ਕਿ ਦੁਨੀਆਂ ਦੇ ਵਿੱਚ ਕਿਵੇਂ ਜਾਂਦੇ ਆ ਕਿਹੜੇ ਰਸਤੇ ਆ ਕਿਉਂਕਿ ਜਦੋਂ ਉਹ ਉਹਨਾਂ ਤੋਂ ਜਦੋਂ ਗਦਰ ਪਾਰਟੀ ਨਾਲ ਉਹ ਜੁੜਦੇ ਆ ਤੇ ਕਿਉਂਕਿ ਉਹਨਾਂ ਨਾਲ ਇਹ ਗਦਰ ਪਾਰਟੀ ਵਾਲਾ ਜਿਹੜਾ ਚੈਪਟਰ ਇਹ ਵੀ ਬਹੁਤਾ ਖੋਲਿਆ ਨੀ ਗਿਆ ਤੇ ਕਿਉਂਕਿ ਗਦਰ ਪਾਰਟੀ ਨਾਲ ਉਦੋਂ ਜੁੜਦੇ ਆ ਜਦੋਂ ਇੱਥੇ ਜਿਹੜੀ ਸਾਡੇ ਜਿਹੜੀ ਸੀ ਇੱਕ ਤਰੀਕੇ ਦੀ ਗਦਰ ਦੀ ਜਿਹੜੀ ਮੂਵਮੈਂਟ ਸੀ ਤੇ ਉਹ ਫੇਲ ਹੋ ਚੁੱਕੀ ਸੀ ਜਾਂ ਆਪਾਂ ਇਹ ਕਹਿ ਸਕਦੇ ਚਲੋ ਜਾਂ ਨਾਕਾਮ ਹੋ ਗਈ ਜਾਂ ਉਹ ਕਾਮਯਾਬ ਨਹੀਂ ਹੋਏ ਕੋਈ ਵੀ ਸ਼ਬਦ ਵਰਤ ਲਓ ਉਸ ਤੋਂ ਬਾਅਦ ਉਹਨਾਂ ਕੋਲੋਂ ਹਥਿਆਰ ਗਦਰ ਦਾ ਲਿਟਰੇਚਰ ਹੋਰ ਫੜਿਆ ਜਾਂਦਾ ਉਹਨਾਂ ਨੂੰ 5 ਸਾਲ ਦੀ ਸਜ਼ਾ ਹੁੰਦੀ ਹੈ ਤੇ ਹੁਣ ਉਹ ਜਿਹੜਾ ਜੇਲ੍ਹ ਦਾ ਟਾਈਮ ਹੈ ਤੇ ਉੱਥੇ ਉਹਨਾਂ ਨੂੰ ਕਿਵੇਂ ਬਿਤਾਏ ਕਿਵੇਂ ਇਹ ਜਿਹੜਾ ਹੈ ਉਹ ਸਾਰਾ ਕੁਛ ਹੋਇਆ ਕਿਉਂਕਿ ਜਦੋਂ ਸਜ਼ਾ ਹੁੰਦੀ ਹੈ 5 ਸਾਲ ਦੀ ਜਿਹੜੀ ਆ ਉਹ ਸਜ਼ਾ ਤੋਂ ਬਾਅਦ ਜਦੋਂ ਫਿਰ ਉਹ ਬਾਹਰ ਆਉਂਦੇ ਆ ਕਿਉਂਕਿ 1924 ਦੇ ਵਿੱਚ ਜਿਹੜਾ ਹੈ ਉਹ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ 1931 ਦੇ ਵਿੱਚ ਜਿਹੜਾ ਹੈਗਾ ਉਹ ਆ ਕੇ ਉਹ ਰਿਹਾ ਹੁੰਦੇ 1931 ਦੇ ਵਿੱਚ ਨੀ 1925 ਦੇ ਵਿੱਚ ਇਹ ਸਾਰਾ ਕੁਛ ਹੋ ਕੇ 31 ਦੇ ਵਿੱਚ ਉਹ ਰਿਹਾ ਹੁੰਦੇ ਤੇ ਉਸ ਤੋਂ ਬਾਅਦ ਜਦੋਂ ਪੰਜਾਬ ਦੀ ਜਿਹੜੀ ਇੱਥੇ ਬਰਤਾਨਵੀ ਸਰਕਾਰ ਉਹ ਤੇ ਨਿਗਾਹ ਰੱਖ ਰਹੀ ਹੈ ਲਗਾਤਾਰ ਕਿ ਇਹ ਬੰਦਾ ਕਿਸ ਪਾਸੇ ਰਹੀ ਕਿਹੜੀਆਂ ਸਰਗਰਮੀਆਂ ਕਰਦਾ ਕਿਹਦੇ ਨਾਲ ਇਹ ਨੀ ਸੀ ਕਿ ਊਧਮ ਸਿੰਘ ਇਕੱਲੇ ਆਪਣੇ ਲੈਵਲ ਸਾਰਾ ਕੁਛ ਕਰ ਰਹੇ ਸੀ ਇਹਦਾ ਮਤਲਬ ਇੱਥੇ ਇੱਕ ਸੈਟਅਪ ਕੁਛ ਸੀਗਾ ਜਿਹਦੇ ਨਾਲ ਉਹ ਜੁੜ ਕੇ ਇਹ ਸਾਰਾ ਕੁਛ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸੀ ਉਹ ਕਰ ਰਹੇ ਸੀ ਪਰ ਅਸੀਂ ਕਿਉਂਕਿ ਬਿਲਕੁਲ ਸੋਸਾਇਟੀ ਤੋਂ ਅਲੱਗ ਕੱਢ ਲੈਂਦੇ ਹਾਂ ਸਾਡੇ ਨਾਇਕ ਨੂੰ ਤੇ ਕਿਉਂਕਿ ਨਾਇਕ ਦੇ ਜਿਹੜੇ ਕਾਰਨਾਮੇ ਨੇ ਜਾਂ ਕਰਤੱਵ ਨੇ ਉਹਨਾਂ ਨੂੰ ਆਪਾਂ ਹੋਰ ਤਰੀਕੇ ਨਾਲ ਦੇਖਦੇ ਹਾਂ ਉਹਨਾਂ ਨੂੰ ਜਾਦੂਮਈ ਇਸ ਤਰੀਕੇ ਦੇ ਨਾਲ ਨਾ ਤਲਸਮੀ ਤਰੀਕੇ ਨਾਲ ਦੇਖਦੇ ਹਾਂ ਆਪਾਂ ਰੀਅਲਿਸਟਿਕ ਹੋ ਕੇ ਨਹੀਂ ਦੇਖਦੇ ਵੀ ਕਿਵੇਂ ਇਹ ਗੱਲ ਚੱਲਦੀ ਹੈ ਹੁਣ ਇੱਥੇ ਮੈਂ ਇੱਕ ਗੱਲ ਜ਼ਿਕਰ ਕਰਨ ਚਾਹੁੰਦਾ ਕਿ ਉਹਨਾਂ ਨੂੰ ਲਿਟਰੇਚਰ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਕਿਤਾਬਾਂ ਪੜ੍ਹਦੇ ਇਸੇ ਕਰਕੇ ਉਹਨਾਂ ਦੀ ਅੰਗਰੇਜ਼ੀ ਬਹੁਤ ਵਧੀਆ ਸੀ ਹੋਰ ਭਾਸ਼ਾਵਾਂ ਉਰਦੂ ਜਾਣਦੇ ਸੀ ਤੇ ਹਿੰਦੀ ਚ ਪੰਜਾਬੀ ਚਲੋ ਉਹ ਤਾਂ ਉੱਥੇ ਤਾਂ ਉਹ ਪੜ੍ਹੇ ਸੀਗੇ ਤੇ ਲਿਟਰੇਚਰ ਦੇ ਵਿੱਚ ਵਾਰਿਸ ਸ਼ਾਹ ਦੀ ਹੀਰ ਉਹਨਾਂ ਨੂੰ ਬਹੁਤ ਚੰਗੀ ਲੱਗਦੀ ਸੀ ਵਾਰਿਸ ਸ਼ਾਹ ਦੀ ਹੀਰ ਉਹ ਨਾਲ ਰੱਖਦੇ ਸੀ ਜਦੋਂ ਪਹਿਲਾਂ ਉਹ ਜੇਲ੍ਹ ਚ ਰਹੇ ਉਦੋਂ ਵੀ ਉਹਨਾਂ ਨੇ ਨਾਲ ਰੱਖਿਆ ਇੱਥੋਂ ਤੱਕ ਕਿ ਕਹਿੰਦੇ ਵੀ ਜਦੋਂ ਬਾਅਦ ਦੇ ਵਿੱਚ ਇਹ ਓਡ ਵਾਇਰ ਉੱਪਰ ਜਿਹੜੀ ਹੈ ਗੋਲੀ ਚਲਾਉਣ ਜਾਂ ਗੋਲੀ ਮਾਰਨ ਦੀ ਘਟਨਾ ਤੋਂ ਬਾਅਦ ਹੀ ਉਹਨਾਂ ਨੇ ਡਿਮਾਂਡ ਕੀਤੀ ਕਿ ਉਹਨਾਂ ਨੂੰ ਜਿਹੜੀ ਸੀ ਉਹ ਲਿਆ ਕੇ ਦਿੱਤੀ ਜਾਵੇ ਜਿਹੜੀ ਉਹਨਾਂ ਦੇ ਕੋਲ ਰੱਖਦੇ ਸੀ ਉਹ ਤੇ ਇਸ ਤਰ੍ਹਾਂ ਦਾ ਉਹਨਾਂ ਨੂੰ ਉਹਨਾਂ ਦੇ ਅੰਦਰ ਸੀ ਇਹ ਨੀ ਸੀ ਕਿ ਉਹ ਸਿਰਫ ਤੇ ਸਿਰਫ ਇੱਕ ਬਦਲਾ ਲੈਣ ਦੀ ਭਾਵਨਾ ਨੂੰ ਲੈ ਕੇ ਚੱਲੇ ਜਿਵੇਂ ਸਾਡੀਆਂ ਫਿਲਮਾਂ ਚ ਦਿਖਾ ਦਿੰਦੇ ਆ ਤੇ ਉਹਨਾਂ ਦੇ ਕੋਲੇ ਕੋਈ ਹੋਰ ਗੱਲ ਜਾਂ ਹੋਰ ਉਹਨਾਂ ਦੀ ਲਾਈਫ ਹੈ ਨੀ ਸੀ ਤੇ ਸੋ ਇਹ ਜਿਹੜਾ ਇੱਕ ਆਪਾਂ ਪੱਖ ਹੈ ਜਿਸ ਤਰੀਕੇ ਦੇ ਨਾਲ ਫਿਰ ਉਹ ਕਸ਼ਮੀਰ ਰਹਿੰਦੇ ਆ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ CID ਉਹਨਾਂ ਦਾ ਪਿੱਛਾ ਕਰਦੀ ਹੈ ਕਸ਼ਮੀਰ ਦੇ ਰਸਤੋਂ ਫਿਰ ਦੁਬਾਰਾ ਉਹ ਕਾਬਲ ਵਗੈਰਾ ਹੋ ਕੇ ਇਧਰੋਂ ਫਿਰ ਜਰਮਨੀ ਚਲੇ ਜਾਂਦੇ ਤੇ ਫਿਰ ਇੰਗਲੈਂਡ ਜਿਹੜਾ ਹੈ ਉਹ ਪਹੁੰਚਦੇ ਇਸ ਜਿਹੜਾ ਇੱਕ ਸਾਰਾ ਇੱਕ ਤਰੀਕੇ ਦਾ ਹੈ ਵੀ ਉੱਥੋਂ ਤੱਕ ਕੈਕਸਟਨ ਹਾਲ ਤੱਕ ਪਹੁੰਚਣ ਤੱਕ ਦੀ ਜਿਹੜੀ ਇਹ ਜਰਨੀ ਹੈ, ਤੇ ਉਹ ਕਿਸ ਤਰ੍ਹਾਂ ਦੀ ਹੈ, ਕਿੱਥੇ ਕਿੱਥੇ ਉਹ ਰਹਿੰਦੇ ਹੈ। ਤੇ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਊਧਮ ਸਿੰਘ ਦੀਆਂ ਤਸਵੀਰਾਂ ਆਮ ਤੌਰ ਤੇ ਆਉਂਦੀਆਂ ਨੇ ਸਾਡੇ ਸਾਹਮਣੇ, ਤੇ ਉਹ ਊਧਮ ਸਿੰਘ ਦੀਆਂ ਤਸਵੀਰਾਂ ਕੈਮਰੇ ਦੀਆਂ ਹੈ ਨਹੀਂ, ਉਹ ਬਣਾਈਆਂ ਹੋਈਆਂ ਨੇ। ਇੱਥੋਂ ਤੱਕ ਕਿ ਊਧਮ ਸਿੰਘ ਦੀ ਜਿਹੜੀ ਟਿਕਟ ਜਾਰੀ ਕੀਤੀ ਗਈ ਭਾਰਤ ਸਰਕਾਰ ਨੇ 1992 ਦੇ ਵਿੱਚ, ਜਿਹੜੀ ਉਹਦੇ ਤੇ ਵੀ ਤਸਵੀਰ ਲੱਗੀ ਹੋਈ ਹੈ, ਤੇ ਡਾਕ ਟਿਕਟ ਦੇ, ਉਹ ਵੀ ਊਧਮ ਸਿੰਘ ਦੀ ਅਸਲੀ ਤਸਵੀਰ ਨਹੀਂ ਹੈ। ਊਧਮ ਸਿੰਘ ਦੀਆਂ ਅਸਲੀ ਤਸਵੀਰਾਂ ਜਿਹੜੀਆਂ ਨੇ US ਦੇ ਵਿੱਚ, ਕਿਉਂਕਿ ਗੁਰਦੁਆਰਾ ਸਾਹਿਬ ਨਾਲ ਉਹਨਾਂ ਦਾ ਬਹੁਤ ਨੇੜਤਾ ਸੀ, ਤੇ ਉਹ ਜਾਂਦੇ ਲੰਗਰ ਦੀ ਸੇਵਾ ਕਰਦੇ ਸੀ, ਤੇ ਇੱਕ ਥਾਂ ਤੇ ਉਹਨਾਂ ਦੀ ਇੱਕ ਤਸਵੀਰ ਜਿਹੜੀ ਹੁਣ ਉਹ ਜਿਹੜੀ ਤਸਵੀਰ ਅੱਜ ਕੱਲ੍ਹ ਉਹਨਾਂ ਦੀ ਚੱਲ ਰਹੀ ਹੈ, ਤੇ ਪਰ ਜਿੰਨੇ ਵੀ ਉਹਨਾਂ ਦੇ ਸਟੈਚੂ ਹੈ, ਕਿਤੇ ਮੈਨੂੰ ਸਟੈਚੂ ਚ ਉਹ ਤਸਵੀਰ ਕਿਤੇ ਨਜ਼ਰ ਨਹੀਂ ਆਈ। ਜਿੱਥੇ ਉਹ ਗੁਰਦੁਆਰਾ ਸਾਹਿਬ ਚ ਜਿਹੜੀਆਂ ਪੂਰੀਆਂ ਵੇਲ ਰਹੇ ਆ, ਉੱਥੇ ਉਹਨਾਂ ਦੇ ਇੱਕ ਤੌੜੇ ਵਾਲੀ ਪੱਗ ਬੰਨੀ ਹੋਈ ਹੈ, ਤੇ ਵੈਸੇ ਕਲੀਨ ਸ਼ੇਵ ਨੇ। ਉਸ ਤਰ੍ਹਾਂ ਦੀਆਂ ਜਿਹੜੀਆਂ ਉਹ ਤਸਵੀਰਾਂ ਜਿਹੜੀਆਂ ਉਹਨਾਂ ਦੀਆਂ ਕੈਮਰਾ ਤਸਵੀਰਾਂ ਜਿਹੜੀਆਂ ਖਿੱਚੀਆਂ ਹੋਈਆਂ ਨੇ, ਤੇ ਉਹ ਅੱਜ ਵੀ ਸਾਡੇ ਸਾਹਮਣੇ ਜਿਹੜਾ ਹੈ ਉਹ ਨਹੀਂ ਹੈ। ਏਦਾਂ ਹੋਰ ਵੀ ਬਹੁਤ ਸਾਰੇ, ਜਿਵੇਂ ਕਰਤਾਰ ਸਿੰਘ ਸਰਾਭੇ ਦੀ ਜਿਹੜੀ ਤਸਵੀਰ, ਉਹ ਵੀ ਕਿਤੇ ਅਸਲੀ ਨਹੀਂ ਨਸ਼ਰ ਕੀਤੀ ਜਾਂਦੀ। ਹਾਂ ਠੀਕ ਹੈ, ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਕੁਛ ਜਿਹੜਾ ਹੋ ਰਿਹਾ ਇਹ ਆ ਜਾਂਦੀਆਂ ਨੇ ਗੱਲਾਂ। ਤੇ ਫਿਰ ਇੱਕ ਉਹਨਾਂ ਦੀ ਜਿਹੜੀ ਇੱਕ ਇੱਕ ਲਾਈਫ ਖਾਸ ਕਿਸਮ ਦੀ ਰਹੀ ਲਾਈਫ, ਜਦੋਂ ਉਹਨਾਂ ਨੇ ਜਾ ਕੇ ਜਿਹੜੀ ਆ ਉਹ ਫੈਮਿਲੀ ਲਾਈਫ ਇੱਕ ਉਹ ਕ੍ਰੀਏਟ ਕਰਦੇ ਆ, ਤੇ ਉਹ ਜਦੋਂ ਜਿਹੜਾ ਹੈਗਾ 1920 ਤੋਂ ਬਾਅਦ ਜਾ ਕੇ ਅਮੈਰੀਕਾ ਦੇ ਵਿੱਚ ਇੱਕ ਮੈਕਸੀਕਨ ਔਰਤ ਦੇ ਨਾਲ ਸ਼ਾਦੀ ਕਰਾਉਂਦੇ ਆ, ਤੇ ਉਸ ਹਾਲਾਂਕਿ ਵੈਸੇ ਕਈ ਤਾਂ ਕਹਿੰਦੇ ਕਿ ਬਾਅਦ ਦੇ ਵਿੱਚ ਇੰਗਲੈਂਡ ਦੇ ਵਿੱਚ ਵੀ ਉਹਨਾਂ ਨੇ ਦੁਬਾਰਾ ਇੱਕ ਮੈਰਿਜ ਕਰਾ ਲਈ ਸੀ, ਪਰ ਉਹਦੇ ਕੋਈ ਬਹੁਤ ਐਵੀਡੈਂਸ ਹੈ ਨਹੀਂ। ਪਰ ਜਿਹੜਾ ਹੈ ਲਿਓਪਰਨਡੇਜ਼ ਦੇ, ਜਿਹਨਾਂ ਦੇ ਨਾਲ 1920 ਤੋਂ ਬਾਅਦ ਉਹਨਾਂ ਦੀ ਸ਼ਾਦੀ ਹੁੰਦੀ ਹੈ, ਤੇ ਉਹ ਉਹਨਾਂ ਦਾ ਸਾਰਾ ਰਿਕਾਰਡ ਜਿਹੜਾ ਉਹ ਮਿਲਦਾ ਹੈ। ਇਹ ਵੀ ਕਹਿ ਦਿੰਦਾ ਕਿ ਉਹਨਾਂ ਦੇ ਦੋ ਪੁੱਤਰ ਵੀ ਸੀ, ਤੇ ਫਿਰ ਕਿਉਂਕਿ ਫਿਰ ਉੱਥੇ ਇੱਕ ਕਾਨੂੰਨ ਬਣਾਤਾ ਸੀਗਾ ਤੇ ਅੰਗਰੇਜ਼ਾਂ ਨੇ, ਤੇ ਉਸ ਕਾਨੂੰਨ ਕਰਕੇ ਜਿਹੜਾ ਇੱਕ ਇਮੀਗ੍ਰੇਸ਼ਨ ਐਕਟ 1924 ਦੇ ਵਿੱਚ ਆਇਆ, ਉਹਨਾਂ ਨੂੰ ਫਿਰ ਉਹ ਛੱਡਣਾ ਪਿਆ, ਸਾਰਾ ਕੁਛ ਆਪਣਾ ਵਿਆਹ ਵੀ ਤੋੜ ਕੇ ਆਉਣਾ ਪਿਆ। ਤੇ ਹੁਣ ਜਿਹੜੀਆਂ ਉਸ ਤੋਂ ਬਾਅਦ, ਕਿਉਂਕਿ ਸਾਡੇ ਕੋਲ ਅਜੇ ਉਹ ਵੀ ਐਵੀਡੈਂਸ ਨਹੀਂ ਕਿ ਫਿਰ ਉਹਨਾਂ ਦੀ ਜਿਹੜੀ ਉਹ ਫਰਨਾਂਡੇਜ਼ ਸੀ ਉਹ ਕਿੱਥੇ ਗਏ, ਉਹਨਾਂ ਦੇ ਬੱਚੇ ਕਿੱਥੇ ਗਏ, ਉਹਦਾ ਅਜੇ ਕੋਈ ਐਵੀਡੈਂਸ ਉਸ ਰੂਪ ਚ ਅਜੇ ਸਾਹਮਣੇ ਨਹੀਂ ਆਇਆ। ਬਾਅਦ ਦੇ ਵਿੱਚ ਵੀ ਚਲੋ ਹੌਲੀ ਹੌਲੀ ਇਹ ਰਿਸਰਚ ਹੁੰਦੀ ਹੈ, ਗੱਲਾਂ ਵੀ ਆ ਜਾਣਗੀਆਂ। ਤੇ ਫਿਰ ਜਿਹੜਾ ਜਿਸ ਤਰ੍ਹਾਂ ਉਹਨਾਂ ਦੀ ਇੱਕ ਪੋਲੀਟੀਕਲ ਜਿਹੜੀ ਜਰਨੀ ਹੈ, ਜਿੱਦਾਂ ਮੈਂ ਕਹਿ ਕੇ ਗਦਰ ਪਾਰਟੀ ਦੇ ਨਾਲ ਜੁੜੇ ਹੋਏ ਸੀ, ਤੇ ਜਦੋਂ ਜਰਮਨੀ ਤੋਂ ਉਹ ਲੰਡਨ ਦੇ ਵਿੱਚ ਜਾਂਦੇ ਆ, ਤੇ ਲੰਡਨ ਦੇ ਵਿੱਚ ਵੀ ਉੱਥੇ ਦੀਆਂ ਜਿਹੜੀਆਂ ਪੋਲੀਟੀਕਲ ਐਕਟੀਵਿਟੀ ਹੈ, ਇੰਡੀਆ ਹਾਊਸ ਦੇ ਉਹ ਮੈਂਬਰ ਬਣਦੇ ਆ ਖਾਸ ਕਰਕੇ, ਤੇ ਜਿੱਥੇ ਸਾਡੇ ਹੋਰ ਵੀ ਦੇਸ਼ ਭਗਤ ਜਿਹੜੇ ਰਹੇ ਸੀ, ਤੇ ਹਾਲਾਂਕਿ ਬਾਅਦ ਦੇ ਵਿੱਚ ਜਿਹੜਾ ਉਹਨਾਂ ਦਾ ਕੇਸ ਵੀ ਜਿਹੜਾ ਪਰਸੂ ਉੱਥੋਂ ਵਕੀਲਾਂ ਰਾਹੀਂ ਉਹ ਕੀਤਾ ਜਾਂਦਾ, ਤੇ ਉੱਥੋਂ ਫਿਰ ਉਹ ਸਾਰਾ ਜਿਹੜਾ ਹੈ ਐਕਸਪਲੋਰ ਕਰਦਾ। ਐਕਚੁਲੀ ਜਿਹੜਾ ਸੀਗਾ ਊਧਮ ਸਿੰਘ ਨੂੰ ਇਹ ਸੀ ਕਿ ਜਿਹੜੇ ਬੰਦੇ ਨੇ ਗੋਲੀ ਚਲਾਈ ਸੀ, ਤੇ ਜਿਹੜਾ ਇੱਥੇ ਸੀ ਤਾਂ ਉਹਦਾ ਕੈਪਟਨ ਛੋਟਾ ਰੈਂਕ ਸੀ, ਕਿਉਂਕਿ ਉਹਨੂੰ ਬ੍ਰਿਗੇਡੀਅਰ ਜਨਰਲ ਦਾ ਜਿਹੜਾ ਰੈਂਕ ਦੇ ਕੇ ਭੇਜਿਆ ਗਿਆ ਉੱਥੇ ਆਪਣਾ ਅੰਮ੍ਰਿਤਸਰ ਜਲੰਧਰ ਛਾਉਣੀ ਦੇ ਵਿੱਚੋਂ, ਤੇ ਉਹ ਸੀਗਾ ਡਾਇਰ, ਤੇ ਡਾਇਰ ਦਾ ਕਾਫੀ ਵੈਸੇ ਲੰਬਾ ਨਾਂ ਸੀਗਾ, ਤੇ ਹੈਰੀ ਰੈਜੀਨਾਲਡ ਡਾਇਰ, ਤੇ ਉਹ ਕਿਉਂਕਿ ਡਾਇਰ ਵੈਸੇ ਉਦੋਂ ਉਹਦਾ ਰੈਂਕ ਜਿਹੜਾ ਹੈ ਕਰਨਲ ਲੈਵਲ ਦਾ ਰੈਂਕ ਸੀ, ਉਹਨੂੰ ਫਿਰ ਸਪੈਸ਼ਲ ਰੈਂਕ ਬ੍ਰਿਗੇਡੀਅਰ ਜਨਰਲ ਦਾ ਦੇ ਕੇ ਉੱਥੇ ਭੇਜਿਆ ਗਿਆ, ਤਾਂ ਕਿ ਕੰਟਰੋਲ ਕਰੇ ਜਦੋਂ 1919 ਦੀ ਜਿਹੜੀ ਘਟਨਾ ਹੁੰਦੀ ਹੈ, ਕਿਉਂਕਿ ਉਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ 3-4 ਘਟਨਾਵਾਂ ਏਦਾਂ ਦੀਆਂ ਵਾਪਰੀਆਂ ਸੀ, ਖਾਸ ਕਰਕੇ ਜਦੋਂ ਸਤਿਆਪਾਲ ਤੇ ਸੈਫੂਦੀਨ ਕਿਚਲੂ ਜਿਹੜੇ ਕਾਂਗਰਸ ਦੇ ਲੀਡਰ ਸੀ, ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਕਿਤੇ ਅਣਦੱਸੀ ਥਾਂ ਤੇ ਜਿਹੜੀ ਬਰਤਾਨਵੀ ਪੁਲਿਸ ਲੈ ਗਈ ਸੀ, ਇਸੇ ਕਰਕੇ ਜਿਹੜਾ ਹੈਗਾ ਜਲਸਾ ਹੋ ਰਿਹਾ ਸੀ ਜਿਹੜਾ ਜਲਿਆਂ ਵਾਲੇ ਬਾਗ ਦਾ, ਕਿਉਂਕਿ ਇਹ ਸਾਰਾ ਜਿਹੜਾ ਸਾਰਾ ਕੁਛ ਰੋਇਲ ਟੈਕਟ ਲੈ ਕੇ ਆਏ ਸੀ ਉਦੋਂ ਬਰਤਾਨਵੀ ਹਕੂਮਤ, ਉਹਦੇ ਖਿਲਾਫ ਗੱਲ ਚੱਲ ਰਹੀ ਸੀ। ਤੇ ਅਸਲ ਦੇ ਵਿੱਚ ਉਹ ਬੰਦਾ, ਕਿਉਂਕਿ ਜਦੋਂ ਗੋਲੀ ਚਲਾਈ ਲੋਕ ਮਾਰੇ ਗਏ, ਹੁਣ ਕਿਉਂਕਿ ਅਜੇ ਤੱਕ ਮੈਂ ਜਲਿਆਂ ਵਾਲੇ ਬਾਗ ਦਾ ਵੀ ਘਟਨਾ ਦਾ ਪਤਾ ਨਹੀਂ ਕਿ ਉਹ ਚ 400 ਮਾਰੇ ਗਏ, ਤੇ 2,000 ਮਾਰੇ ਗਏ, 2,500 ਮਾਰੇ ਗਏ, 3,000 ਮਾਰੇ ਗਏ, ਕਿਉਂਕਿ ਅਲੱਗ ਅਲੱਗ ਨੇ ਜਿਹੜੀ ਜਿਹੜੀ ਓਫੀਸ਼ੀਅਲ ਜਿਹੜੀ ਲਿਸਟ ਹੈ ਉਹ 400 ਕੁਛ ਦੇ ਕਰੀਬ ਜਿਹੜੀ ਹੈਗੀ ਹੈ। ਤੇ ਉਹ ਹੁਣ ਉਹ ਬੰਦਾ ਜਿਹੜਾ ਜਿਹਨੂੰ ਅੰਗਰੇਜ਼ਾਂ ਨੇ ਇੰਨਾ ਅਧਿਕਾਰ ਦੇ ਕੇ ਤੋੜਿਆ ਤੇ ਉਹਨੇ ਆਪਣੇ ਲੈਵਲ ਤੇ ਗੋਲੀ ਚਲਾਈ ਜਾਂ ਕਿਹਦੇ ਕਹਿਣ ਤੇ ਚਲਾਈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਬੰਦਾ ਊਧਮ ਸਿੰਘ ਦੀ ਗੋਲੀ ਦਾ ਨਿਸ਼ਾਨਾ ਬਣਦਾ ਤੇ ਜਿਹੜਾ ਸਰ ਮਾਈਕਲ ਓ ਡਵੈਰ ਜਿਹਦਾ ਨਾਮ ਸੀਗਾ, ਤੇ ਸਰ ਮਾਈਕਲ ਓ ਡਵੈਰ ਜਿਹੜਾ ਸੀਗਾ ਤੇ ਇਹ ਉਹਨਾਂ ਦਿਨਾਂ ਦੇ ਵਿੱਚ ਲੈਫਟੀਨੈਂਟ ਜਨਰਲ ਸੀ ਪੰਜਾਬ ਦਾ ਜਦੋਂ ਇਹ ਘਟਨਾ ਵਾਪਰਦੀ। ਤੇ ਕਿਉਂਕਿ ਕੁਦਰਤੀ ਹੈ ਕਿ ਲੈਫਟੀਨੈਂਟ ਜਨਰਲ ਜਦੋਂ ਸੀ ਉਹਦੇ ਧਿਆਨ ਚ ਤਾਂ ਸਾਰਾ ਕੁਛ ਸੀਗਾ ਕਿੱਥੇ ਕੀ ਵਾਪਰ ਰਿਹਾ, ਤੇ ਉਹਦੇ ਆਰਡਰ ਤੋਂ ਬਿਨਾਂ ਜਦੋਂ ਮਾਰਸ਼ਲ ਲਾ ਲਾਇਆ ਹੈਗਾ ਤੇ ਉਹਦੇ ਆਰਡਰ ਤੋਂ ਬਿਨਾਂ ਤਾਂ ਲੱਗ ਨੀ ਸਕਦਾ, ਤੇ ਇਸ ਕਰਕੇ ਫਿਰ ਇਹ ਲੱਗਦਾ ਸੀ ਵੀ ਉਹ ਵੀ ਜ਼ਿੰਮੇਵਾਰ ਹੈ। ਕਿਉਂਕਿ ਜਿਹੜੀ ਊਧਮ ਸਿੰਘ ਦੀ ਡੈਰੀ ਜਿਹੜੀ ਬਾਅਦ ਚ ਮਿਲੀ ਜਿਹਦੇ ਤੋਂ ਬਾਅਦ ਹਿਸਟੋਰੀਅਨ ਨੇ ਵੀ ਰੈਫਰੈਂਸ ਦਿੱਤੇ, ਤੇ ਉਹ ਡੈਰੀ ਦੇ ਵਿੱਚ ਵੀ ਊਧਮ ਸਿੰਘ ਨੇ ਓ ਡਵੈਰ ਦਾ ਨਾਂ ਨੀ ਕਿਤੇ ਲਿਖਿਆ, ਡੈਰ ਹੀ ਲਿਖਿਆ ਹਰ ਥਾਂ ਤੇ। ਤੇ ਉਹ ਕਹਿੰਦੇ ਕਿ ਡੈਰ ਦੀ ਜਿਹੜੀ ਹੈ ਉਹ ਭਾਰ ਦੇ ਵਿੱਚ ਸੀ, ਤੇ ਕਿਉਂਕਿ ਡੈਰ ਉਹਨੂੰ ਉਧਰੰਗ ਹੋ ਗਿਆ ਸੀ। ਤੇ ਉਸ ਤੋਂ ਬਾਅਦ ਕਾਫੀ ਉਹਦਾ ਕੇਸ ਵੀ ਚੱਲਿਆ ਜਦੋਂ ਹੰਟਰ ਕਮਿਸ਼ਨ ਬਣਿਆ, ਜਲ੍ਹਿਆਂਵਾਲੀ ਘਟਨਾ ਤੋਂ ਬਾਅਦ ਹੰਟਰ ਕਮਿਸ਼ਨ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ ਕਿ ਉਹਨੇ ਜਿਹੜਾ ਅਣਮਨੁੱਖੀ ਕੀਤਾ ਤੇ ਉਹਦੇ ਖਿਲਾਫ ਫਿਰ ਕੋਰਟ ਮਾਰਸ਼ਲ ਵੀ ਹੋਇਆ। ਪਰ ਕਿਉਂਕਿ ਜਿਹੜਾ ਹਾਊਸ ਆਫ ਲਾਰਡ ਸੀ ਉਦੋਂ ਬਹੁਤ ਸਟਰੋਂਗ ਸੀ ਇੰਗਲੈਂਡ ਦਾ, ਉਹ ਕਹਿੰਦੇ ਵੀ ਨਹੀਂ ਇਸ ਬੰਦੇ ਨੂੰ ਅਵਾਰਡ ਕਰਨ ਦੀ ਬਜਾਏ ਤੁਸੀਂ ਉਲਟਾ ਚੱਲ ਰਹੇ ਹੋ, ਤੇ ਉਹ ਤਾਂ ਚਲੋ ਉਹਨਾਂ ਦਾ ਪਾਸ ਉਵੇਂ ਨਹੀਂ ਹੋਇਆ। ਤੇ ਪਰ ਉਹ ਖੁਦ ਬੰਦਾ ਬਾਅਦ ਦੇ ਵਿੱਚ ਅਧਰੰਗ ਕਰਕੇ 1927 ਦੇ ਵਿੱਚ ਜਿਹੜਾ ਸੀ ਉਹ ਮਰ ਗਿਆ ਸੀਗਾ, ਜਿਹੜਾ ਇਹ ਸੀਗਾ ਡਾਇਰ ਸੀ ਜਿਹੜਾ। ਤੇ ਇਹ ਵੀ ਦੱਸਦੇ ਆ ਕਈ ਇਤਿਹਾਸਕਾਰ ਕੇ ਉਹਨਾਂ ਨੇ ਜਿਹੜੀ ਉਹਦੀ ਪਤਨੀ ਤੱਕ ਵੀ ਰਸਾਈ ਕਰ ਲਈ ਸੀ, ਉਹਨਾਂ ਨੂੰ ਮਿਲ ਕੇ ਆਏ ਸੀ। ਤੇ ਪਰ ਉਹ ਇਹ ਕਿ ਇੱਕ ਉਹਨਾਂ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਮੇਰਾ ਦੁਸ਼ਮਣ ਤਾਂ ਚੱਲ ਵਸਿਆ ਤੇ ਪਤਨੀ ਨਾਲ ਮੇਰਾ ਕੀ ਬੈਰ ਹੈ, ਤੇ ਉਹ ਚਲੋ ਉਹਨਾਂ ਨੂੰ ਫਿਰ ਉਹ ਧਿਆਨ ਇਸ ਪਾਸੇ ਗਿਆ ਜਿਹੜਾ ਓ ਡਵੈਰ ਵੱਲ। ਤੇ ਉਹ ਉਸ ਉਹ ਕਿਉਂਕਿ ਉਹ ਬੰਦਾ ਉਦੋਂ ਉਹਦੇ ਸਾਈਨ ਹੋਏ ਸੀ ਜਦੋਂ ਮਾਰਸ਼ਲ ਲਾ ਦੀ ਸਾਰੀ ਗੱਲ ਉੱਤੇ ਚੱਲੀ, ਜਿਹਨੂੰ ਹੁਣ ਆਪਾਂ ਕਹਿੰਦੇ ਹਾਂ ਕਿ ਦਫਾ 144 ਲਾ ਤੀ, ਉਦੋਂ ਇਹ ਸ਼ਬਦ ਜ਼ਿਆਦਾ ਜ਼ੋਰ ਵਰਤਿਆ ਜਾਂਦਾ ਸੀਗਾ। ਤੇ ਹੁਣ ਉਹ ਜਿਹੜੀ ਇਹ 13 ਮਾਰਚ 1940 ਵਾਲੀ ਘਟਨਾ, ਉਸ ਤੇ ਉਹਨੇ ਪਹਿਲਾਂ ਨਜ਼ਰ ਰੱਖੀ ਹੋਈ ਸੀ ਕਿ ਇੱਥੇ ਜਿਹੜੀ ਹੈਗੀ ਹੈ ਇਹ ਘਟਨਾ, ਇਹ ਇੱਕ ਮੀਟਿੰਗ ਹੋਣੀ ਹੈ ਕੈਕਸਟਨ ਹਾਲ ਦੇ ਵਿੱਚ, ਤੇ ਉਹ ਉਹਦੇ ਲਈ ਬੜੀ ਇਹ ਵੱਡੀ ਗੱਲ ਸੀ। ਤੇ ਉਹ ਕਹਿੰਦੇ ਆ ਕਿ ਉਹ ਆਪਣੀ ਪਤਨੀ ਦੇ ਨਾਂ ਤੇ ਜਿਹੜਾ ਉਹਦਾ ਟਿਕਟ ਹਾਸਲ ਕਰਨ ਚ ਉਹ ਕਾਮਯਾਬ ਹੋ ਗਿਆ, ਕਿਉਂਕਿ ਇਹ ਜਿਹੜਾ ਫੰਕਸ਼ਨ ਵੀ ਰੱਖਿਆ ਗਿਆ ਸੀ, ਤੇ ਉਹ ਰੱਖਿਆ ਗਿਆ ਸੀ ਈਸਟ ਇੰਡੀਆ ਐਸੋਸੀਏਸ਼ਨ ਤੇ ਸੈਂਟਰਲ ਏਸ਼ੀਆ ਸੋਸਾਇਟੀ ਵੱਲੋਂ, ਤੇ ਜਿਹੜੀ ਹੈ ਜਿਹੜੀ ਰੋਇਲ ਏਸ਼ੀਅਨ ਸੋਸਾਇਟੀ ਸੀ ਉਹਦੇ ਸਾਰੇ ਜਿਹੜੇ ਉਹ ਟੌਪ ਦੇ ਜਿਹੜੇ ਲੋਕ ਸੀ ਜਿਹੜੇ ਕਿਸੇ ਵੇਲੇ ਭਾਰਤ ਦੇ ਵਿੱਚ ਬਰਮਾ ਦੇ ਵਿੱਚ ਹੋਰਨਾਂ ਥਾਵਾਂ ਤੇ ਵੱਡੀਆਂ ਪੋਸਟਾਂ ਤੇ ਰਹੇ ਸੀ, ਤੇ ਉੱਥੇ ਉਹ ਸਪੀਕਰ ਸੀ ਜਿਹਦੇ ਵਿੱਚ ਲੂਸ ਡੇਨ, ਲਾਰੈਂਸ ਦੰਦਾਸ ਤੇ ਜਿਹੜਾ ਸੀਗਾ ਚਾਰਲਸ ਬੈਲੇ, ਤੇ ਇਹ ਲੋਕ ਸੀਗੇ। ਤੇ ਨਾਲ ਆਪਣਾ ਓ ਡਵੈਰ ਸੀ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਹੋਈਆਂ। ਚਲੋ ਸਾਡੇ ਢਾਡੀਆਂ ਨੇ ਥੋੜਾ ਜਿਹਾ ਇਹਨੂੰ ਹੋਰ ਤਰੀਕੇ ਦੇ ਨਾਲ ਕਰ ਲਿਆ ਇੱਕ, ਕਿਉਂਕਿ ਜਦੋਂ ਕਿਸੇ ਗੱਲ ਨੂੰ ਪੇਸ਼ ਕਰਨਾ ਹੋਵੇ ਨਾ ਨਾਟਕੀ ਢੰਗ ਦੇ ਨਾਲ, ਤੇ ਫਿਰ ਉਹ ਸਾਰੀ ਗੱਲ ਨੂੰ ਐਕਸਟ੍ਰੀਮ ਤੇ ਲਿਜਾਣ ਵਾਸਤੇ ਜਾਂ ਆਪਾਂ ਇਹ ਕਹਿੰਦੇ ਹਾਂ ਕਿ ਉਹਨੂੰ ਕਲਾਈਮੈਕਸ ਵੱਲ ਲਿਜਾਣ ਵਾਸਤੇ ਉਦਾਂ ਦੀ ਗੱਲ ਹੈ, ਜਿਵੇਂ ਹੁਣ ਆਪਣੇ ਇਹ ਵਾਰਾਂ ਕਹਾਉਂਦੇ ਉਹ ਕਹਿੰਦੇ ਆ ਕਿ ਉਹ ਐਂ ਬੋਲਿਆ ਕਿ ਉੱਥੇ ਭਾਰਤੀਆਂ ਦੇ ਏਦਾਂ ਕੀਤਾ ਉਹਨਾਂ ਨਾਲ, ਜੇ ਮੈਨੂੰ ਦੁਬਾਰਾ ਫੇਰ ਭੇਜਿਆ ਜਾਵੇ ਮੈਂ ਉੱਥੇ ਐਂ ਕਰੂੰਗਾ ਜਾ ਕੇ, ਤੇ ਪਰ ਉਹ ਏਦਾਂ ਦਾ ਨਹੀਂ ਸੀ ਕੁਛ ਉੱਥੇ, ਕਿਉਂਕਿ ਉਹਦੇ ਤਾਂ ਰੈਫਰੈਂਸ ਸਾਰੇ ਰਿਕਾਰਡਡ ਨੇਗੇ। ਤੇ ਉਹ ਉੱਥੇ ਗੱਲ ਉਹੀ ਚੱਲ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਏਸ਼ੀਅਨ ਸੋਸਾਇਟੀ ਆ ਉੱਥੇ ਤੇ ਬ੍ਰਿਟਿਸ਼ਰਸ ਨੇ ਕੀ ਕੀਤਾ ਜਾਂ ਕੀਤਾ ਜਾ ਸਕਦਾ, ਏਦਾਂ ਦੀਆਂ ਗੱਲਾਂ ਸੀ। ਤੇ ਪਰ ਕਿਉਂਕਿ ਉਹ ਅਖਤਣ ਸੀਗਾ, ਬਾਕੀ ਬੰਦੇ ਕੁਛ ਬੋਲ ਚੁੱਕੇ ਸੀ, ਤੇ ਜਦੋਂ ਇਹ ਜਿਹੜਾ ਹੈਗਾ ਜਿਹੜਾ ਮਾਈਕਲ ਓ ਡਵੈਰ ਜਦੋਂ ਬੋਲਣ ਲੱਗਿਆ ਤੇ ਉਹਨਾਂ ਨੂੰ ਇੰਟਰੋਡਿਊਸ ਵੀ ਕਰਾਇਆ ਗਿਆ ਕਿ ਕਿੱਦਾਂ ਉਹ ਜਿਹੜਾ ਇੱਕ ਵੱਡਾ ਕ੍ਰਾਂਤੀਕਾਰੀਆਂ ਦਾ ਐਪੀ ਸੈਂਟਰ ਰਿਹਾ ਉੱਥੇ, ਉਹ ਤਾਇਨਾਤ ਸੀ ਪੰਜਾਬ ਦੇ ਵਿੱਚ, ਕਿਉਂਕਿ ਉਦੋਂ ਦੋ ਹੀ ਵੱਡੇ ਜਿੱਥੋਂ ਬਗਾਵਤ ਉੱਠ ਰਹੀ ਸੀ, ਇੱਕ ਬੰਗਾਲ ਸੀ ਤੇ ਦੂਜਾ ਪੰਜਾਬ ਸੀ, ਵੱਡੀਆਂ ਇਹੀ ਪ੍ਰੋਵਿੰਸ ਜਾਂ ਕਹਿ ਲਓ ਜਾਂ ਇਲਾਕੇ ਕਹਿ ਲਓ। ਤੇ ਉਹ ਫੇਰ ਉਦੋਂ ਉਹ ਦਾਤ ਕਾ ਕੇ ਜਿਹੜਾ ਸੀ ਉਹਨਾਂ ਨੇ ਗੋਲੀਆਂ ਮਾਰੀਆਂ, ਤੇ ਦੂਜਿਆਂ ਨੂੰ ਵੀ ਸੱਟਾਂ ਲੱਗੀਆਂ ਸੀ, ਉਹ ਵੀ ਜ਼ਖਮੀ ਹੋ ਗਏ ਸੀ ਪਰ ਬਚ ਗਏ। ਤੇ ਇਹ ਜਿਹੜਾ ਉਹ ਡਿਵਾਇਸ ਸੀ ਉਹਦੀ ਜਿਹੜੀ ਥਾਂ ਤੇ ਇੱਕ ਤਰੀਕੇ ਦੀ ਉਹ ਮੌਤ ਹੋ ਗਈ। ਹੁਣ ਇਹਦੇ ਬਾਰੇ ਵੀ ਜਿਹੜੇ ਅਕਸਰ ਗੱਲਾਂ ਕਈ ਵਾਰੀ ਆਉਂਦੀਆਂ ਨੇ, ਇੱਥੋਂ ਤੱਕ ਕਿ ਕਈ ਕਿਤਾਬਾਂ ਦੇ ਵਿੱਚ ਵੀ ਮੁੱਢਲੇ ਜੇ ਰਿਹਾ ਕਿ ਜਿਹੜਾ ਸ਼ਹੀਦ ਊਧਮ ਸਿੰਘ ਸੀ ਉਹ ਕਿਤਾਬ ਦੇ ਵਿੱਚ ਜਿਹੜਾ ਸੀ ਉਹ ਰਿਵਾਲਵਰ ਲੈ ਕੇ ਗਿਆ ਸੀ ਲੁਕੋ ਕੇ, ਤੇ ਪਰ ਉਹ ਬਾਅਦ ਦੇ ਵਿੱਚ ਜਿਹੜੀਆਂ ਗੱਲਾਂ ਉਹ ਸਾਹਮਣੇ, ਕਿਉਂਕਿ ਉਹਨਾਂ ਕੋਲ ਕਿਤਾਬ ਸੀਗੀ ਤੇ ਪਰ ਉਹ ਉਹਦੇ ਕੋਈ ਏਦਾਂ ਦਾ ਐਵੀਡੈਂਸ ਨਹੀਂ ਹੈ। ਉਹ ਕਹਿੰਦੇ ਵੀ ਉਹ ਜਿਹੜਾ ਰਿਵਾਲਵਰ ਉਹਨਾਂ ਦੀ ਜੇਬ ਦੇ ਵਿੱਚ ਸੀ, ਕਿਉਂਕਿ ਉਹ ਜਿਸ ਤਰੀਕੇ ਦੇ ਨਾਲ ਜਾਂ ਜਿਸ ਤਰ੍ਹਾਂ ਦੀ ਡਰੈਸ ਦੇ ਵਿੱਚ ਉਹ ਗਿਆ ਤੇ ਇੱਕ ਬਿਲਕੁਲ ਏਦਾਂ ਬਣ ਕੇ ਕਿ ਸੂਟਡ ਬੂਟਡ ਜਿਹੜਾ ਹੈ ਖੁਦ ਇੰਡੀਅਨ ਹੈ, ਤੇ ਟਿਕਟ ਵੀ ਉਹਨਾਂ ਨੇ ਜਿਹੜਾ ਸੀ ਉਹ ਜਿੱਦਾਂ ਮੈਂ ਦੱਸਿਆ ਕਿ ਉਹ ਕਾਮਯਾਬ ਹੋ ਗਿਆ ਸੀ ਆਪਣੀ ਵਾਈਫ ਦੇ ਨਾਂ ਤੇ ਟਿਕਟ ਲੈਣ ਵਾਸਤੇ, ਤੇ ਉਹ ਸਿੰਪਲ ਉਹ ਆਪਣੇ ਰਿਵਾਲਵਰ ਜੇਬ ਦੇ ਵਿੱਚ ਹੀ ਜਿਹੜਾ ਸੀ ਉਹ ਲੈ ਗਿਆ ਸੀਗਾ, ਤੇ ਕਿਉਂਕਿ ਹੈਟ ਵਗੈਰਾ ਲੈ ਕੇ ਤੇ ਸੂਟ ਪਾ ਕੇ ਬਕਾਇਦਾ ਇਸ ਤਰੀਕੇ ਨਾਲ, ਉਹ ਕਿਸੇ ਨੇ ਸ਼ੱਕ ਹੀ ਨੀ ਕੀਤਾ ਕਿ ਬੰਦੇ ਕੋਲੇ ਕੋਈ ਹਥਿਆਰ ਹੋ ਸਕਦਾ, ਤੇ ਨਾ ਹੀ ਉਸ ਵੇਲੇ ਕੋਈ ਇਦਾਂ ਦੀ ਇਹ ਕੋਈ ਮਸਲਾ ਸੀਗਾ ਕਿ ਕੋਈ ਇੱਥੇ ਤਲਾਸ਼ੀ ਲੈਣੀ ਹੈ, ਕਿਉਂਕਿ ਇੱਕ ਇਸ ਤਰ੍ਹਾਂ ਦੀ ਮੀਟਿੰਗ ਸੀ ਤੇ ਉਹਨਾਂ ਨੇ ਉਸ ਤਰੀਕੇ ਨਾਲ ਉਹਨੂੰ ਕੀਤਾ, ਤੇ ਉਹਨੇ ਉੱਥੋਂ ਦੌੜਿਆ ਨੀ, ਵੈਸੇ ਦੌੜ ਸਕਦਾ ਸੀ ਕਿਉਂਕਿ ਕੋਈ ਉੱਥੇ ਏਦਾਂ ਦਾ ਕੋਈ ਤਾਂ ਹੈ ਨੀ ਸੀ ਕਿ ਕੋਈ ਬਹੁਤ ਜ਼ਿਆਦਾ ਕੋਈ ਪੁਲਿਸ ਫੌਜ ਤਾਇਨਾਤ ਸੀ, ਤੇ ਪਰ ਉੱਥੇ ਉਹਨੇ ਆਪਣੀ ਜਿਹੜੀ ਸੀ ਅਰੈਸਟ ਜਿਹੜੀ ਉਹ ਦੇ ਦਿੱਤੀ। ਹੁਣ ਦੇਖੋ ਜਿਹੜਾ ਉਦੋਂ ਬਾਅਦ ਟ੍ਰਾਇਲ ਹੈ ਊਧਮ ਸਿੰਘ ਦਾ 13 ਮਾਰਚ ਤੋਂ ਲੈ ਕੇ ਤੇ ਜਿਹੜਾ ਉਹਨਾਂ ਨੂੰ ਫਾਂਸੀ ਸਜ਼ਾ ਤੱਕ ਸਜ਼ਾ ਸੁਣਾਉਣ ਤੱਕ ਜਿਹੜਾ ਚੱਲ ਹੈ, ਤੇ ਉਹਦੇ ਚ ਊਧਮ ਸਿੰਘ ਨੇ ਜਿਹੜਾ ਹੈਗਾ ਆਪਣਾ ਕਨਫੈਸ਼ਨ ਹੈ ਜਿਹੜਾ ਤੇ ਉਹ ਜੱਜ ਦੇ ਸਾਹਮਣੇ ਕੀਤਾ, ਉਹ ਵੀ ਹੁਣ ਰਿਕਾਰਡ ਤੇ ਹੈ, ਉਹ ਆ ਗਿਆ। ਤੇ ਉਹ ਜਿਹੜਾ ਉਹਦੇ ਚ ਉਹਨਾਂ ਜਿਹੜਾ ਉਹਨੂੰ ਆਪਾਂ ਭਾਸ਼ਣ ਕਹਿ ਲਈਏ ਜਾਂ ਕੁਛ ਵੀ ਕਹਿ ਲਈਏ ਅਦਾਲਤ ਦੇ ਸਾਹਮਣੇ ਜੋ ਉਹ ਬੋਲਿਆ, ਤੇ ਪਰ ਉਹ ਜ਼ਰੂਰ ਪੜ੍ਹਨ ਵਾਲਾ ਹੈ, ਮੇਰਾ ਖਿਆਲ ਹੈ ਕਿ ਉਹ ਜ਼ਰੂਰ ਜਿਹੜਾ ਹੈ ਪੰਜਾਬੀਆਂ ਤੱਕ ਇਹ ਗੱਲ ਜ਼ਰੂਰ ਜਾਣੀ ਚਾਹੀਦੀ ਹੈ ਕਿ ਊਧਮ ਸਿੰਘ ਕੀ ਸੋਚਦੇ ਸੀਗੇ ਅੰਗਰੇਜ਼ਾਂ ਬਾਰੇ, ਇੱਥੋਂ ਦੀ ਹਕੂਮਤ ਬਾਰੇ, ਤੇ ਉਹਨਾਂ ਦੇ ਅੰਦਰ ਕਿਸ ਕਿਸਮ ਦਾ ਜਿਹੜਾ ਸੀ ਉਹ ਇੱਕ ਗੁੱਸਾ ਸੀ ਜਾਂ ਇਹ ਸਾਰਾ, ਜਾਂ ਉਹ ਆਪਣੀ ਮੌਤ ਬਾਰੇ ਜਾਂ ਫਾਂਸੀ ਬਾਰੇ, ਇਹ ਸਾਰਾ ਉਹ ਆਪਣੀ ਜੱਜ ਦੇ ਸਾਹਮਣੇ ਜਿਹੜੀ ਉਹ ਸਾਰੀ ਕਨਫੈਸ਼ਨ ਇੱਕ ਤਰੀਕੇ ਦੀ ਹੋਵੇ। ਕਨਫੈਸ਼ਨ ਇਹ ਨਹੀਂ ਕਿ ਕੋਈ ਇਹਨੂੰ ਇਸ ਤਰੀਕੇ ਨਾਲ ਲਿਆ ਜਾਵੇ ਕਿ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬੰਦੇ ਨੇ ਆਹ ਇਨਕਸ਼ਾਫ ਕੀਤਾ ਜਾਂ ਇੱਦਾਂ ਦੀਆਂ ਗੱਲਾਂ ਕੀਤੀਆਂ, ਉਹ ਜਿਹੜੀ ਗੱਲ ਕਹਿਣੀ ਚਾਹੁੰਦੇ ਸੀ ਤੇ ਇੱਕ ਦੇਸ਼ ਭਗਤ ਦੇ ਤੌਰ ਤੇ ਤੇ ਇੱਕ ਉਹ ਗੱਲ ਉਹਨਾਂ ਨੇ ਕਹੀ, ਤੇ ਮੈਨੂੰ ਲੱਗਦਾ ਕਿ ਜੇ ਉਹ ਗੱਲ ਨੂੰ ਅਸੀਂ ਬਾਕੀ ਸਾਰੀਆਂ ਗੱਲਾਂ ਛੱਡ ਕੇ ਲੋਕਾਂ ਤੱਕ ਪਹੁੰਚਾਈਏ ਤਾਂ ਉਹਨਾਂ ਜਿਹੜਾ ਅਸਲੀ ਨੈਕਟਿਵ ਉਸ ਤੋਂ ਜਿਹੜਾ ਹੈ ਉਹ ਸਾਹਮਣੇ ਆਉਂਦਾ ਕਿ ਇੱਕ ਵਿਅਕਤੀ ਦਾ ਜਿਹੜਾ ਇੱਕ ਵਿਅਕਤੀਤਵ ਜਿਹੜਾ ਹੈ ਕਿਸ ਤਰ੍ਹਾਂ ਹੁੰਦਾ। ਉਹਨਾਂ ਨੇ ਵਾਰ ਵਾਰ ਜਿਹੜੀ ਉਹ ਗੱਲ ਆਪਣੀ ਰਿਪੀਟ ਕੀਤੀ ਕਿ ਤੁਸੀਂ ਜਿਹੜੇ ਹੈਗੇ ਕਿਸ ਤਰ੍ਹਾਂ ਦੇ ਤੁਸੀਂ ਲੋਕ ਹੋ, ਤੇ ਉਹ ਕੋਈ ਗੱਲ ਘਬਰਾਇਆ ਨੀ ਜਾਂ ਵੀ ਮੈਨੂੰ ਉਹਨਾਂ ਨੇ ਬੜੇ ਜਿਹੜੇ ਹੈਗੇ ਸਖ਼ਤ ਸ਼ਬਦਾਂ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਇਹ ਗੱਲ ਕਿਹਾ ਕਿ ਤੁਸੀਂ ਸਾਡੇ ਤੇ ਇੱਦਾਂ ਰਾਜ ਕਰ ਰਹੇ ਹੋ ਜਾਂ ਭਾਰਤੀਆਂ ਤੇ ਤਸ਼ੱਦਦ ਕਰ ਰਹੇ ਹੋ, ਜਿਹੜੀਆਂ ਉਹਦੀਆਂ ਸਾਰੀਆਂ ਜਿਹੜੀਆਂ ਉਹ ਗੱਲਾਂ ਨੇ, ਤੇ ਉੱਥੇ ਉਹ ਕੀਤੀਆਂ। ਤੇ ਉਹਨੇ ਇਹ ਵੀ ਕਿਹਾ ਕਿ ਮੈਨੂੰ ਕੋਈ ਅਫਸੋਸ ਨੀ, ਮੈਨੂੰ ਫਾਂਸੀ ਹੋ ਰਹੀ ਹੈ, ਮੈਂ ਨਾ ਫਾਂਸੀ ਤੋਂ ਡਰਦਾ, ਤੇ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ। ਤੇ ਪਰ ਉਹਨਾਂ ਨੇ ਸਾਰੀ ਗੱਲ ਸਾਹਮਣੇ ਰੱਖੀ ਕਿ ਤੁਹਾਡੇ ਕਰਕੇ ਸਾਡੇ ਲੋਕ ਤੁਹਾਡੇ ਤਸ਼ੱਦਦ ਦਾ ਸ਼ਿਕਾਰ ਨੇ, ਤੇ ਕਿਵੇਂ ਜਿਹੜਾ ਹੈ ਵੀ ਅਸੀਂ ਇਹ ਸ਼ੁਰੂਆਤ ਕਰਤੀ ਹੈ ਉੱਥੋਂ ਦੇਸ਼ ਜਿਹੜਾ ਹੈ ਆਪਣਾ ਆਜ਼ਾਦ ਕਰਾਉਣ ਦੀ, ਤੇ ਇਹ ਹੋ ਕੇ ਰਹੂਗਾ, ਇਹ ਗੱਲ ਵੀ ਜਿਹੜੀ ਆ ਉਹ ਨਾਲ ਕੀਤੀ। ਚਲੋ ਉਹ ਜਿਹੜੀਆਂ ਨੇ ਉਹ ਬਾਅਦ ਦੀਆਂ ਗੱਲਾਂ ਨੇ। ਹੁਣ ਜਿਹੜੀ ਇੱਕ ਉਹਨਾਂ ਦੀ ਲਾਈਫ ਬਚਪਨ ਦੀ, ਇੱਕ ਉਹਨਾਂ ਦੀ ਜਿੱਦਾਂ ਤੁਸੀਂ ਦੱਸਿਆ ਕਿ ਯਤੀਮ ਖਾਨੇ ਦੀ, ਤੇ ਫਿਰ ਉਸ ਤੋਂ ਬਾਅਦ ਇੱਕ ਫੌਜ ਦੇ ਵਿੱਚ ਜਾ ਕੇ ਇੱਕ ਬਕਾਇਦਾ ਇੱਕ ਡਿਸਿਪਲਿਨ ਫੋਰਸ ਦੇ ਵਿੱਚ ਬੰਦਾ ਕਿਵੇਂ ਰਹਿੰਦਾ, ਉੱਥੋਂ ਕੀ ਕੁਛ ਸਿੱਖਦਾ, ਉਹ ਫਿਰ ਸਾਰਾ ਕੁਛ, ਫਿਰ ਗਦਰ ਪਾਰਟੀ ਨਾਲ ਜਿਹੜੀ ਰੋਣੇ ਜੁੜੇ ਜਿਹੜੀ ਰਹਿਣ ਦੀ ਗੱਲ, ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਅੰਡਰਗਰਾਊਂਡ ਲਾਈਫ, ਤੇ ਕਿੰਨੇ ਉਹ ਦੇਸ਼ਾਂ ਦੇ ਵਿੱਚ ਜਿਹੜੇ ਉਹ ਜਾਂਦੇ ਆ, ਤੇ ਫਿਰ ਅਖੀਰ ਤੇ ਜਾ ਕੇ ਜਿਹੜੀ ਇਹ ਘਟਨਾ। ਤੇ ਹੁਣ ਇਹਦੇ ਨਾਲ ਨਾਲ ਕਿੰਨੀ ਜਿਹੜੀਆਂ, ਕਿਉਂਕਿ ਪੋਲੀਟੀਕਲੀ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਇੱਕ ਪਾਰਟੀ ਇੱਕ ਵਿਚਾਰਧਾਰਾ ਨਾਲ ਜੁੜੇ ਹੋਏ ਸੀ, ਇਹ ਵੀ ਕਹਿੰਦੇ ਕਿ ਉਹ ਭਗਤ ਸਿੰਘ ਹੋਰਾਂ ਤੋਂ ਕਾਫੀ ਪ੍ਰਭਾਵਿਤ ਸੀ, ਕਿਉਂਕਿ ਉਸ ਵੇਲੇ ਇੱਕ ਪੈਰਲਲ ਮੂਵਮੈਂਟ ਚੱਲ ਰਹੀ ਸੀ, ਤੇ ਕਈ ਲਿਖਦੇ ਆ ਕਿ ਉਹ ਵੀ HRA ਦੇ ਦੀਆਂ ਸਰਗਰਮੀਆਂ ਚ ਰਹੇ ਨੇ, ਤੇ ਪਰ ਕੋਈ ਇਹਦੇ ਚ ਕੋਈ ਮਤਲਬ ਬਹੁਤਾ ਵੱਡਾ ਐਵੀਡੈਂਸ ਉਹ ਨਹੀਂ ਮਿਲਦਾ ਕਿ ਕਿਸੇ ਮੀਟਿੰਗ ਚ HRA ਦੀ ਜਾਂ ਕਿਸ ਤਰੀਕੇ ਨਾਲ ਗਏ। ਹਾਂ, ਗਦਰ ਮੂਵਮੈਂਟ ਦੇ ਨਾਲ ਜਿਹੜੇ ਹੈਗੇ ਉਹ ਜ਼ਰੂਰ ਮਿਲਦੇ ਆ, ਤੇ ਫਿਰ ਉਹਨਾਂ ਦੀ ਇਹ ਇੱਕ ਸਮਾਜਿਕ ਜ਼ਿੰਦਗੀ, ਉਹਨਾਂ ਦੀ ਸ਼ਾਦੀ ਕਰਾਉਣੀ, ਫਿਰ ਉੱਥੇ ਵਾਪਸ ਆਉਣਾ। ਤੇ ਪਰ ਨਾਲ ਗੱਲ ਜਿਹੜੀ ਇਹ ਹੈ ਤੇ ਜਿਹਦੇ ਤੇ ਅਕਸਰ ਸਾਡੇ ਲੋਕ ਮਾਣ ਕਰਦੇ ਆ, ਬਦਲਾ ਲੈਣ ਵਾਲੀ ਗੱਲ, ਉਹ ਕਿਤੇ ਨਾ ਕਿਤੇ ਹੈ ਸੀ ਕਿ ਜੇ ਉਹ ਇੱਕ ਇਹ ਸਬਕ ਸਿਖਾਉਂਦੇ ਆ ਜਾਂ ਏਦਾਂ ਦੇ ਉਹ ਸਬਕ, ਕਿਉਂਕਿ ਬੰਦਾ ਤਾਂ ਚਲੋ ਗੋਲੀ ਮਾਰੀ ਮਾਰਿਆ ਗਿਆ, ਤੇ ਪਰ ਇਹ ਹੈ ਕਿ ਬਾਕੀਆਂ ਲਈ ਫਿਰ ਜਿਹੜਾ ਹੈਗਾ ਇੱਕ ਐਗਜ਼ਾਮਪਲ ਸੈੱਟ ਹੋ ਜਾਂਦੀ ਹੈ, ਤੇ ਆਪਣੇ ਦੇਸ਼ ਦੇ ਲੋਕਾਂ ਨੂੰ, ਨੌਜਵਾਨਾਂ ਨੂੰ ਇੱਕ ਹਰੂਣਾ ਦੇਣ ਵਾਲੀ ਗੱਲ ਜਿਹੜੀ ਹੋ ਜਾਂਦੀ ਹੈ ਕਿ ਆਜ਼ਾਦੀ ਦੇਸ਼ ਨੂੰ ਆਜ਼ਾਦ ਕਰਾਉਣ ਦਾ ਹੈਗਾ ਇੱਕ ਆਹ ਵੀ ਤਰੀਕਾ। ਤੇ ਬਾਕੀ ਜਿਹੜੇ ਇੱਥੇ ਤਸ਼ੱਦਦ ਕਰਦੇ ਸੀ ਉਹਨਾਂ ਨੂੰ ਸਬਕ ਸਿਖਾਉਣ ਵਾਲੀ ਗੱਲ ਵੀ ਹੋ ਸਕਦੀ ਹੈ, ਹੋ ਜਾਂਦੀ ਹੈ ਕਿ ਤੁਸੀਂ ਜਿਹੜਾ ਹੈ ਜਿੰਨਾ ਮਰਜ਼ੀ ਇੱਥੇ ਆਪਣੇ ਜ਼ੋਰ ਦੇ ਨਾਲ, ਆਪਣੀ ਸੱਤਾ ਦੇ ਜ਼ੋਰ ਦੇ ਨਾਲ ਕਰ ਲਓ, ਪਰ ਬਾਅਦ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਹਸ਼ਰ ਏਦਾਂ ਦਾ ਵੀ ਹੁੰਦਾ ਹੈ, ਇਸ ਤਰ੍ਹਾਂ ਦਾ ਜਿਹੜਾ ਹੈਗਾ। ਸੋ ਜਿਹੜਾ ਇੱਕ ਬਾਂਕਾ ਪਾਣਾ ਜਿਹੜਾ ਪੰਜਾਬ ਦਾ, ਤੇ ਜਿਹਨੂੰ ਆਪਾਂ ਕਹਿੰਦੇ ਉਹ ਵੀ ਇਹਦੀ ਗੱਲ ਚੋਂ ਇਹ ਜਿਹੜਾ ਉਹ ਝਲਕ ਰਿਹਾ, ਇਹਦੇ ਤਾਂ ਤੁਸੀਂ ਖੈਰ ਸ਼ੁਰੂ ਚ ਹੀ ਉਦਾਹਰਣ ਦਿੱਤੀ ਸੀ। ਤੇ ਸੋ ਮੈਂ ਸਮਝਦਾ ਕਿ ਜਿਹੜੇ ਇਹ ਪੱਖ ਨੇ ਜਿਹੜੇ, ਤੇ ਇਹਨਾਂ ਪੱਖਾਂ ਦੇ ਉੱਪਰ ਵੀ ਜਿਹੜੀ ਇਹ ਗੱਲ ਉਹ ਚੱਲਣੀ ਚਾਹੀਦੀ ਹੈ। ਤੇ ਜਿੱਦਾਂ ਹੁਣ ਯਾਦਗਾਰਾਂ ਬਹੁਤ ਥਾਂ ਤੇ ਬਣ ਗਈਆਂ ਨੇ, ਊਧਮ ਸਿੰਘ ਦੀਆਂ, ਸੁਨਾਮ ਦਾ ਨਾਂ ਵੀ ਉਹਨਾਂ ਨੇ ਜਿਹੜਾ ਸੀਗਾ ਸੁਨਾਮ ਊਧਮ ਸਿੰਘ ਵਾਲਾ ਰੱਖਿਆ, ਪਰ ਕੋਈ ਲਿਖਦਾ ਨੀ ਬੋਲਦਾ ਨੀ, ਠੀਕ ਆ ਕਾਗਜ਼ਾਂ ਚ ਹੈ। ਤੇ ਜਦੋਂ ਮਾਇਆਵਤੀ ਦੀ ਸਰਕਾਰ ਸੀ ਯੂਪੀ ਦੇ ਵਿੱਚ, ਤੇ ਉਦੋਂ ਜਿਹੜਾ ਇਹ ਤਰਾਈ ਦੇ ਵਿੱਚ ਜਿਹੜਾ ਇਲਾਕਾ, ਜਿਹੜਾ ਜ਼ਿਲ੍ਹੇ ਦਾ ਨਾਂ ਬਦਲ ਕੇ ਫਿਰ ਸ਼ਹੀਦ ਊਧਮ ਸਿੰਘ ਨਗਰ ਰੱਖਿਆ ਗਿਆ ਉਹਦਾ। ਤੇ ਚਲੋ ਬਾਅਦ ਦੇ ਵਿੱਚ ਉਹ ਇਲਾਕਾ ਉੱਤਰਾਖੰਡ ਚਲਾ ਗਿਆ ਜਦੋਂ ਉੱਤਰਾਖੰਡ ਅਲੱਗ ਬਣਿਆ। ਤੇ ਹੋਰਨਾਂ ਜਿਹੜੀਆਂ ਹੈਗੀਆਂ ਥਾਵਾਂ ਤੇ ਏਦਾਂ ਦੀਆਂ ਗੱਲਾਂ, ਜਾਂ ਉੱਥੋਂ ਜਿਹੜਾ ਕਾਲਜ ਆਈ ਟੀ ਆਈ ਐਸ ਨਾਮ ਦੀ, ਉਹਨਾਂ ਦੇ ਨਾਂ ਤੇ ਜਿਹੜੇ ਰੱਖੇ ਗਏ। ਤੇ ਸੋ ਮੈਂ ਸਮਝਦਾ ਕਿ ਇੱਕ ਇਹਦੇ ਚ ਜਿਹੜੀ ਉਹਨਾਂ ਦੀ, ਜਿੱਦਾਂ ਮੈਂ ਸ਼ੁਰੂ ਹੀ ਦੱਸਿਆ ਕਿ ਬਰਾਦਰੀ ਹੈ, ਕੋਈ ਮਾੜੀ ਗੱਲ ਨੀ, ਬਰਾਦਰੀ ਨੂੰ ਮਾਣ ਕਰਨਾ ਚਾਹੀਦਾ ਆਪਣੇ ਨਾਇਕਾਂ ਦੇ ਉੱਪਰ। ਤੇ ਪਰ ਇਹ ਹੈ ਕਿ ਉਹ ਜਿਹੜੀ ਇੱਕ ਜਫਾ ਮਾਰਨ ਵਾਲੀ ਗੱਲ ਕਿ ਉਹ ਸਾਡੇ ਹੀ ਸੀ, ਹਾਲਾਂਕਿ ਨਾ ਉਹਨਾਂ ਨੇ ਕਦੇ ਖੁਦ ਕਿਤੇ ਜ਼ਿਕਰ ਕੀਤਾ ਕਿ ਮੇਰੀ ਆਹ ਬਰਾਦਰੀ ਹੈ ਜਾਂ ਏਦਾਂ। ਤੇ ਪਰ ਉਹ ਇਸ ਰੂਪ ਦੇ ਵਿੱਚ ਉਹ ਸਾਂਝੇ ਹੋਣੇ ਚਾਹੀਦੇ ਨੇ ਸਾਰਿਆਂ ਦੇ, ਤੇ ਸਾਰੇ ਲੋਕਾਂ ਨੂੰ ਜਿਹੜਾ ਇਸ ਇੱਕ ਗੱਲ ਇਹ ਸਮਝਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਇਹ ਨਾਇਕ ਨੇ ਉਹਨਾਂ ਜਿਹੜਾ ਆਹ ਪੱਖ ਹੈ ਸਾਡੇ ਨਾਇਕਾਂ ਦਾ, ਉਹ ਉਸ ਪੱਖ ਨੂੰ ਵੀ ਜਿਹੜਾ ਉਹ ਜਾਣਨਾ ਬਹੁਤ ਜ਼ਰੂਰੀ ਹੈ। ਜਿਵੇਂ ਭਗਤ ਸਿੰਘ ਨੂੰ ਅਸੀਂ ਬੰਦੂਕਾਂ ਬੀਜਣ ਵਾਲਾ ਭਗਤ ਸਿੰਘ, ਜਾਂ ਚੰਦਰ ਸ਼ੇਖਰ ਆਜ਼ਾਦ ਨੂੰ ਵੀ ਡੱਬ ਚ ਪਿਸਤੌਲ ਪਾਇਆ ਹੋਇਆ ਉਹ ਚੰਦਰ ਸ਼ੇਖਰ ਆਜ਼ਾਦ, ਤੇ ਜਾਂ ਬਦਲਾ ਲੈਣ ਵਾਲਾ, ਜਾਂ ਊਧਮ ਸਿੰਘ ਨੂੰ ਵੀ। ਸੋ ਉਹ ਊਧਮ ਸਿੰਘ ਮੈਂ ਸਮਝਦਾ ਕਿ ਇੱਕ ਪੰਜਾਬ ਦੇ ਉਹ ਨਾਇਕ ਹੋਏ ਨੇ, ਤੇ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਵਾਲੀ ਜਿਹੜੀ ਇੱਕ ਸਾਰਾ ਜਿਹੜਾ ਕਿਰਦਾਰ ਹੈ, ਜਿਹੜਾ ਉਹ ਕਰੈਕਟਰ ਹੈ ਹਰ ਪੱਖ ਤੋਂ। ਤੇ ਜਿੱਦਾਂ ਉੱਥੇ ਗੁਰਦੁਆਰਾ ਸਾਹਿਬ ਚ ਰਹਿੰਦੇ ਆ, ਹਰ ਹਫ਼ਤੇ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਦੇ ਆ, ਕਿਉਂਕਿ ਉਹ ਵੀ ਇੱਕ ਜਿਹੜੀ ਸੇਵਾ ਭਾਵਨਾ ਵਾਲੀ ਗੱਲ ਆ, ਉਹ ਨਾਲ ਨਾਲ ਚੱਲਦੀ ਹੈ। ਤੇ ਸੋ ਇਹ ਨੀ ਕਿ ਸਿਰਫ ਤੇ ਸਿਰਫ ਗੱਲ ਇੰਨੀ ਸੀ ਕਿ ਉਹਨਾਂ ਨੇ ਆਹ ਕੀਤਾ ਤੇ ਅਸੀਂ ਹੁਣ ਆਹ ਕਰਨਾ। ਤੇ ਸੋ ਇਸ ਰੂਪ ਚ ਮੈਂ ਸਮਝਦਾ ਕਿ ਇੱਕ ਸ਼ਹੀਦ ਨੂੰ ਜਿਹੜਾ ਹੈ ਉਹ ਯਾਦ ਕੀਤਾ ਜਾਣਾ ਚਾਹੀਦਾ।
1: ਜੀ, ਇੱਕ ਨਾ ਸਵਾਲ ਮੈਂ ਇੱਥੇ ਪੁੱਛਣਾ ਚਾਹੂੰਗਾ। ਇੱਕ ਮੈਂ ਪਿੱਛੇ ਜੇ ਇੱਕ ਇਸ ਵਿਸ਼ੇ ਦੇ ਨਾਲ ਜੁੜਿਆ, ਇੱਕ ਕੈਨੇਡੀਅਨ ਰਾਈਟਰ ਹੈਗੇ ਨੇ ਪ੍ਰੀਤਮ ਭਾਅ ਜੀ, ਲੂਈ ਈ ਫੈਨਿਜ, ਹੁਣ ਉਹਨਾਂ ਨੇ ਪੰਜਾਬੀ 'ਤੇ ਵੀ ਪੜ੍ਹਾਈ ਕੀਤੀ ਹੈ, ਵੈਸੇ ਕੈਨੇਡਾ ਤੋਂ ਨੇ, ਅਤੇ ਬ੍ਰਜ ਭਾਸ਼ਾ ਵੀ ਪੜ੍ਹੀ ਹੈ, ਕਿਉਂਕਿ ਉਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਭਾਈ ਨੰਦ ਲਾਲ ਗੋਆ ਹੋਰਾਂ ਦਾ ਜਿੰਨਾ ਵੀ ਲਿਟਰੇਚਰ ਵਰਕ ਸੀਗਾ ਉਹਨਾਂ ਦੇ ਬਾਰੇ ਪੜ੍ਹਨਾ, ਫਿਰ ਬਾਅਦ 'ਚ ਜ਼ਫਰਨਾਮਾ ਅਤੇ ਸ਼ਾਹਨਾਮਾ ਦਾ ਆਪਸ ਦੇ ਵਿੱਚ ਕੀ ਲਿੰਕ ਸੀ ਇਹਦੇ 'ਤੇ, ਅਤੇ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਅਤੇ ਪੰਜਾਬੀ ਦੀ ਸਿੱਖੀ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਨੇ ਕਿਤਾਬਾਂ ਦੇ ਉੱਤੇ ਰਿਸਰਚ ਕੀਤੀ ਅਤੇ ਲਿਖੀਆਂ। ਇੱਕ ਬੁੱਕ ਹੈ ਉਹਨਾਂ ਦੀ, ਦੀ ਵੇ ਸਿੱਖਸ ਰਿਮੈਂਬਰ ਊਧਮ ਸਿੰਘ, ਅਤੇ ਉਹਦੇ 'ਚ ਉਹ ਜ਼ਿਕਰ ਕਰਦੇ ਨੇ ਕਿ 1999 ਦਾ ਜਿਹੜਾ ਸਾਲ ਸੀਗਾ ਉਹ, ਕਿਉਂਕਿ 300 ਸਾਲਾ ਜਿਹੜਾ ਦਿਵਸ ਅਸੀਂ ਮਨਾ ਰਹੇ ਸੀ, ਖਾਲਸਾ ਦੀ ਸ਼ਤਾਬਦੀ ਦਿਵਸ ਮਨਾ ਰਹੇ ਸੀਗੇ, ਉਸ ਪੂਰੇ ਸਾਲ ਨੂੰ ਮਨਾ ਰਹੇ ਸੀ, ਅਤੇ ਉਹੀ 1999 ਸਾਲ ਸੀ ਜਦੋਂ ਜੈਤੋ ਦੇ ਮੋਰਚੇ ਦੀ, ਜਦੋਂ ਗੁਰਦੁਆਰਾ ਸੁਧਾਰ ਲਹਿਰ ਦੇ 75 ਸਾਲ ਪੂਰੇ ਹੁੰਦੇ ਨੇ। ਪਰ ਉਹ ਕਹਿੰਦਾ ਵੀ ਉਸ ਸਾਲ 100 ਸਾਲ ਵੀ ਪੂਰੇ ਹੋਏ ਸੀਗੇ ਊਧਮ ਸਿੰਘ ਦੇ ਜਨਮਦਿਨ ਦਿਨ, ਕਿਉਂਕਿ 1899 ਵੈਸੇ ਅੱਜ ਦਾ ਅਸੀਂ ਐਪੀਸੋਡ ਵੀ ਇਸੇ ਕਰਕੇ ਕਰ ਰਹੇ ਹਾਂ ਕਿਉਂਕਿ 31 ਜੁਲਾਈ ਨੂੰ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ। ਅਤੇ ਉਹਨਾਂ ਨੇ ਬੜੀ ਵਧੀਆ ਚੀਜ਼ ਮੈਨਸ਼ਨ ਕੀਤੀ ਇੱਕ ਜਗ੍ਹਾ ਦੇ ਉੱਤੇ, ਉਹ ਕਹਿੰਦੇ ਕਿ ਜਿਵੇਂ ਅਨੀਤਾ ਨੰਦ ਨੇ ਵੀ ਕਿਤਾਬ ਲਿਖੀ ਹੈ, ਕਹਿੰਦੇ ਕਿ ਇੱਕ ਅਨਾਥ ਦੇ ਤੌਰ 'ਤੇ ਊਧਮ ਸਿੰਘ ਨੂੰ ਜਾਣੀਏ, ਇੱਕ ਹੀਰੋ ਦੇ ਤੌਰ 'ਤੇ, ਇੱਕ ਜਾਸੂਸ ਦੇ ਤੌਰ 'ਤੇ ਜਾਣੀਏ। ਪਰ ਲੂਈ ਫੈਨਿਜ ਨੇ ਇੱਕ ਬੜਾ ਵਧੀਆ ਐਂਗਲ ਦਿੱਤਾ, ਕਹਿੰਦੇ ਕਿ ਜਿਹੜੇ ਬੰਦੇ ਦੇ ਇੱਕ ਤਾਂ ਹੁੰਦਾ ਕਿ ਬਦਲਾ ਲੈਣ ਵਾਲਾ ਕਿ ਬਚਪਨ ਤੋਂ ਹੀ ਪੈਦਾ ਹੋਇਆ ਤਾਂ ਇੱਕ ਕੜਵਾਹਟ ਭਰੀ ਹੋਈ, ਪਰ ਤੁਸੀਂ ਜਿੱਦਾਂ ਵੀ ਤੁਸੀਂ ਜਿੱਦਾਂ ਤੁਸੀਂ ਵੀ ਹੁਣ ਦੱਸੀ ਹੈ ਸਾਰੀ ਸਟੋਰੀ, ਊਧਮ ਸਿੰਘ ਇੱਕ ਅਨਾਥ ਆਸ਼ਰਮ ਦੇ ਵਿੱਚ ਪਲਦੇ ਵਧਦੇ ਨੇ, ਠੀਕ ਹੈ ਇੱਕ ਜਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਇੱਕ ਜਿਹੜਾ ਇੱਕ ਉਹਨਾਂ ਦੇ ਜ਼ਹਿਨ ਦੇ ਵਿੱਚ ਰਹਿ ਜ਼ਰੂਰ ਜਾਂਦਾ ਇੱਕ ਚੈਪਟਰ, ਪਰ ਉਹ ਫਿਰ ਦੁਨੀਆਂ ਦੇ ਅਲੱਗ ਅਲੱਗ ਦੇਸ਼ਾਂ 'ਚ ਜਾਂਦੇ ਨੇ। ਤੁਸੀਂ ਦੱਸਿਆ ਕਿ ਉਹਨਾਂ ਨੂੰ ਇੱਕ ਪਤਾ ਲੱਗ ਗਿਆ ਸੀਗਾ ਵੀ ਕਿਵੇਂ ਟਰੈਵਲ ਕਰਨਾ, ਫਿਰ ਅਮਰੀਕਾ ਦੇ ਵਿੱਚ ਚਲੋ ਜੌਨ ਰੀਡ ਲਾਅ ਨੇ ਉਹਨਾਂ ਨੂੰ ਬਾਹਰ ਕੱਢਤਾ, ਪਰ ਉਹ ਆਪਣਾ ਇੱਕ ਗ੍ਰਸਤੀ ਜੀਵਨ ਉੱਥੇ ਸ਼ੁਰੂ ਕਰ ਚੁੱਕੇ ਸੀ, ਨਹੀਂ ਤਾਂ ਅਮਰੀਕਾ 'ਚ ਹੀ ਰਹਿਣਾ ਸੀ, ਫਿਰ ਯੂਰਪ ਆਉਂਦੇ ਨੇ, ਬ੍ਰਿਟਿਸ਼ ਫਿਲਮਾਂ 'ਚ ਕੰਮ ਕਰਦੇ ਨੇ, ਇਹ ਉਹ ਬਹੁਤ ਕੁਝ ਹੋ ਰਿਹਾ। ਸੋ ਆਪਣੀ ਇੱਕ ਰੂਟੀਨ ਲਾਈਫ ਵੀ ਇੱਕ ਬੰਦਾ ਜੀ ਰਿਹਾ ਹੈਗਾ, ਇੱਦਾਂ ਨਹੀਂ ਕਿ ਉਹ ਬਦਲੇ ਦੀ ਅੱਗ ਦੇ ਵਿੱਚ ਹੀ ਦਹਿਕ ਰਹੇ ਸੀਗੇ, ਔਰ ਇਨਫੈਕਟ ਉਹਨਾਂ ਨੂੰ ਮੌਕੇ ਵੀ ਮਿਲੇ ਨੇ ਔਡਵਾਇਰ ਨੂੰ ਮਿਲਣ ਦੇ ਇੱਕ ਦੋ, ਅਤੇ ਜਦੋਂ ਉਹਨਾਂ ਨੂੰ ਸਹੀ ਲੱਗਦਾ ਉਦੋਂ ਮਾਰ ਦਿੰਦੇ ਨੇ ਅਤੇ ਫਿਰ ਭੱਜਦੇ ਨਹੀਂ। ਇਹਦਾ ਮਤਲਬ ਕਿ ਉਹ ਸ਼ਖਸ ਜਿਹੜਾ ਉਹ ਆਪਣੀ ਇੱਕ ਰੂਟੀਨ ਲਾਈਫ ਨੂੰ ਜੀਣਾ ਚਾਹੁੰਦਾ ਸੀਗਾ, ਪਰ ਹਾਂ ਇੱਕੋ ਚੀਜ਼ ਜ਼ਰੂਰ ਸੀਗੀ ਕਿ ਚਲੋ ਠੀਕ ਹੈ, ਹੁਣ ਇੱਕ ਹਰ ਇੱਕ ਬੰਦੇ ਦਾ ਇੱਕ ਜ਼ਿੰਦਗੀ ਦੇ ਵਿੱਚ ਇੱਕ ਮਕਸਦ ਹੁੰਦਾ, ਊਧਮ ਸਿੰਘ ਨੇ ਉਹ ਮਕਸਦ ਪਛਾਣ ਲਿਆ ਹੋਣਾ। ਮੈਂ ਇਹ ਸਮਝਣਾ ਚਾਹੁੰਦਾ ਕਿ ਜਦੋਂ ਮਤਲਬ ਚਾਹੇ ਬ੍ਰਿਟਿਸ਼ ਰਾਈਟਰਸ ਨੇ ਉਹਨਾਂ 'ਤੇ ਲਿਖਿਆ ਜਾਂ ਕੈਨੇਡੀਅਨ ਨੇ ਲਿਖਿਆ ਜਾਂ ਹੋਰ ਬਾਹਰ ਬੈਠ ਕੇ ਲਿਖਿਆ, ਊਧਮ ਸਿੰਘ ਦੇ ਉੱਤੇ ਜਦੋਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ 19 ਸਟੱਡੀ ਪੰਜਾਬ ਦੇ ਵਿੱਚ ਨਹੀਂ ਹੋਈ ਹੈਗੀ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਊਧਮ ਸਿੰਘ ਦੇ ਕਿਰਦਾਰ ਦੇ ਕੁਝ ਅੰਸ਼ ਜਿਹੜੇ ਨੇ ਉਹ ਅੱਜ ਵੀ ਮਿਸ ਨੇ, ਅਸੀਂ ਸਮਝਣਾ ਨਹੀਂ ਚਾਹੁੰਦੇ ਜਾਂ ਸਾਡੇ ਤੱਕ ਪਹੁੰਚਾਏ ਨਹੀਂ ਗਏ ਹੈਗੇ, ਜਾਂ ਫਿਰ ਉਹੀ ਅਗੇਨ ਸੇਮ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀਗੀ ਵੀ ਜਿੰਨਾ ਵੀ ਇਤਿਹਾਸ ਹੈਗਾ ਜਾਂ ਅਸੀਂ ਪੁਰਤਗੀਜ਼ ਦੇ ਜ਼ਰੀਏ ਸਮਝਦੇ ਹਾਂ ਜਾਂ ਫਰੈਂਚ ਦੇ ਜ਼ਰੀਏ ਸਮਝਦੇ ਹਾਂ, ਆਪਣੇ ਇਤਿਹਾਸ ਨੂੰ ਉਸ ਤਰੀਕੇ ਦੇ ਨਾਲ ਸੰਭਾਲ ਨਹੀਂ ਸਕੇ। ਹੁਣ ਊਧਮ ਸਿੰਘ ਦੇ ਬਾਰੇ ਸੁਨਾਮ ਦੇ ਵਿੱਚੋਂ ਨਹੀਂ ਕਿ ਗੱਲਾਂ ਚੱਕੀਆਂ ਜਾ ਸਕਦੀਆਂ ਹੈਗੀਆਂ ਕਿ ਊਧਮ ਸਿੰਘ ਦੇ ਅੱਗੇ ਫਿਰ ਹੁਣ ਤਾਂ ਚਲੋ ਅਸੀਂ ਗੱਲ ਕਰ ਰਹੇ ਹਾਂ ਕਿ ਹੁਣ ਤੱਕ ਨਹੀਂ ਸਾਂਭਿਆ ਗਿਆ, ਹੁਣ ਪੋਸੀਬਲ ਹੈਗਾ ਹੈ ਕਿ ਊਧਮ ਸਿੰਘ ਦੇ ਜ਼ਿੰਦਗੀ ਦੇ ਉਹ ਪੱਖ ਜਿਹੜੇ ਅਣਗੌਲੇ ਰਹੇ ਨੇ ਜਾਂ ਜਿਨ੍ਹਾਂ ਦੇ ਉੱਤੇ ਜਾਂ ਸਾਨੂੰ ਸ਼ੌਂਕ ਉਹਦੇ 'ਚ ਹੈਗਾ ਜਾਂ ਸਾਨੂੰ ਅਚੀਵਮੈਂਟ ਹੀ ਉਹਦੇ 'ਚ ਮਹਿਸੂਸ ਹੁੰਦੀ ਹੈ ਕਿ ਅਡਵਾਇਰ ਨੂੰ ਮਾਰਤਾ ਬਦਲਾ ਲੈ ਲਿਆ, ਬਸ ਦੈਟਸ ਇਟ, ਉਹ ਸਾਡੀ ਅਚੀਵਮੈਂਟ ਹੈ ਐਜ਼ ਐਨ ਊਧਮ ਸਿੰਘ ਦੇ ਅੰਸ ਹੈ ਜੇ ਉਹਦੇ ਅਸੀਂ ਵੰਸ਼ਜ ਆਪਣੇ ਆਪ ਨੂੰ ਕਹਾਈਏ ਤਾਂ।
0: ਦੇਖੋ ਗੌਤਮ ਜੀ, ਜਿਹੜੀ ਇੱਕ ਗੱਲ ਹੈ ਨਾ, ਚਲੋ ਮੈਂ ਉਦੋਂ ਇਹ ਗੱਲ ਵਿੱਚੋਂ ਮਿਸ ਕਰ ਗਿਆ, ਮੈਂ ਸ਼ੁਰੂ ਥੋੜਾ ਜਿਹਾ ਰੈਫਰੈਂਸ ਦਿੱਤਾ ਤੁਹਾਡੀ ਕਹਿ ਕੇ, ਜਿਹੜੀ ਜਿਹੜਾ ਸਾਡਾ ਫੋਕ ਹੈ ਨਾ, ਅਸਲ ਵਿੱਚ ਨਾਇਕ ਵੀ ਸਾਡਾ ਫੋਕ ਕਲਚਰ ਹੀ ਨਾਇਕ ਬਣਾਉਂਦਾ, ਤੇ ਜੇ ਸਰਕਾਰਾਂ ਚਾਹੁਣ ਜਾਂ ਇਹ ਸਿਸਟਮ ਚਾਹੇ ਜਾਂ ਸਟੇਟ ਚਾਹੇ, ਫਿਰ ਏਦਾਂ ਕੋਈ ਨਾਇਕ ਨਹੀਂ ਬਣਦਾ ਹੁੰਦਾ। ਹੁਣ ਊਧਮ ਸਿੰਘ ਸਾਡੇ ਲੋਕ ਗੀਤਾਂ ਚ ਆਇਆ, ਸਾਡੀਆਂ ਢਾਡੀ ਬਾਰਾਂ ਚ ਆਇਆ, ਸਾਡੀਆਂ ਉਹਨਾਂ ਦੇ ਵਿੱਚ ਆਇਆ, ਫਿਲਮਾਂ ਚ ਆਇਆ, ਤੇ ਉਹ ਜਿੰਨਾ ਕੁ ਉਹਨਾਂ ਨੂੰ ਪਤਾ ਸੀਗਾ ਉਹਨਾਂ ਨੇ ਉਹੀ ਲੈ ਆਂਦਾ। ਤੇ ਹੋਰ ਬਹੁਤ ਸਾਰੇ ਬਾਰੇ ਏਦਾਂ ਜਿਹੜਾ ਹੈ ਇਕੱਲੇ ਊਧਮ ਸਿੰਘ ਬਾਰੇ ਨੀ, ਹੋਰ ਸਾਡੇ ਨਾਇਕਾਂ ਬਾਰੇ। ਤੇ ਦੂਜੀ ਇੱਕ ਗੱਲ ਜਿਹੜੀ ਗੌਤਮ ਜੀ ਜਿਹੜੀ ਮੈਂ ਮਿਸ ਕਰ ਗਿਆ, ਚਲੋ ਚੰਗਾ ਕੀਤਾ ਤੁਸੀਂ ਸਵਾਲ ਕੀਤਾ। ਇੱਕ ਪੰਜਾਬੀਆਂ ਦਾ ਇੱਕ ਸੁਭਾਅ ਹੈ ਵੀ ਇਹ ਜਿਹੜਾ ਸਭ ਤੋਂ ਵੱਧ ਡਿਗਨੀਫਾਈ ਕਰਦਾ ਨਾ, ਇਹ ਬਾਂਕੇ ਪਾਉਣ ਨੂੰ, ਤੇ ਜਾਂ ਜਿਹਨੂੰ ਆਪਾਂ ਕਹਿੰਦੇ ਕਿ ਨਾਬਰੀ, ਨਾਬਰੀ ਨੂੰ ਜ਼ਿਆਦਾ ਡਿਗਨੀਫਾਈ ਕਰਦੇ ਆ, ਬਾਕੀ ਜਿਹੜੀਆਂ ਗੱਲਾਂ ਕੋਈ ਸੈਂਸਿਟਿਵ ਗੱਲਾਂ ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਸਦਾਚਾਰਕ ਰੂਪ ਦੇ ਵਿੱਚ ਤਾਂ ਲੈ ਲੈਂਦੇ ਸਾਡੇ ਕਿੱਸਿਆਂ ਚ ਆਉਂਦਾ। ਪਰ ਜਿਹੜੀਆਂ ਇਹ ਘਟਨਾਵਾਂ ਨੇ, ਤੇ ਇੱਥੇ ਜਿਉਣਾ ਮੌੜ ਹੋਇਆ, ਇੱਥੇ ਸੁੱਚਾ ਹੋਇਆ ਹੋਰ, ਹਾਲਾਂਕਿ ਡਾਕੂ ਸੀ ਉਹ, ਤੇ ਊਧਮ ਸਿੰਘ ਦਾ ਤਾਂ ਕੋਈ ਓਦਾਂ ਦੀ ਲਾਈਫ ਨਹੀਂ ਸੀ, ਤੇ ਉਹ ਤਾਂ ਉਹਦੇ ਦਾ ਬਹੁਤ ਬਹੁਤ ਪੱਖੀ ਜਿਹੜਾ ਸੀਗਾ ਉਹ ਤਾਂ ਵਰਸਟਾਈਲ ਪਰਸਨੈਲਿਟੀ ਸੀ। ਤੇ ਫਿਰ ਉਹ ਸਾਰੀਆਂ ਗੱਲਾਂ ਜਿਹੜੀਆਂ ਰੁੜ ਜਾਂਦੀਆਂ, ਉਹ ਫਿਰ ਫਿਲਮਾਂ ਵਾਲੇ ਵੀ ਜਿਹੜੀ ਸਾਡੀ ਚੀਜ਼ ਵਿਕਣੀ ਕੀ ਹੈ, ਸਾਡੇ ਲੋਕਾਂ ਨੇ ਕਿਹਨਾਂ ਲੋਕਾਂ ਨੇ ਕਿਹੜੀ ਗੱਲ ਤੇ ਬੱਲੇ ਬੱਲੇ ਕਰਨੀ, ਉਹ ਜਿਹੜਾ ਚੱਕਦੇ ਆ। ਤੇ ਉਹ ਜਿੱਦਾਂ ਮੈਂ ਤੁਹਾਨੂੰ ਇਹ ਉਦਾਹਰਨ ਦਿੱਤੀ ਵੀ ਢਾਡੀ ਸੁਣਦੇ ਜੀ, ਉਹ ਓਡ ਵਾਰ ਇਹ ਕਹਿ ਰਿਹਾ ਸੀ ਕਿ ਮੈਂ ਉਹਨਾਂ ਦੇ ਮੂੰਹ ਚ ਮਿੱਟੀ ਭਰ ਕੇ ਉੱਤੇ ਅੱਡੀ ਮਾਰ ਕੇ ਆਇਆ, ਏਦਾਂ ਦੀਆਂ ਗੱਲਾਂ ਕਰ, ਹਾਲਾਂਕਿ ਉਦਾਂ ਦੀ ਉੱਥੇ ਕੋਈ ਲੈਕਚਰ ਚ ਉਹ ਗੱਲ ਹੈ ਵੀ ਨਹੀਂ ਸੀ। ਤੇ ਉਹ ਇੱਕ ਜਿਹੜਾ ਹੈਗਾ ਇੱਕ ਇੱਕ ਕਾਰਨ ਹੈ ਵੱਡਾ, ਕਿ ਫੋਕ ਜਿਹੜਾ ਹੈਗਾ, ਫੋਕਲੋਰ ਜਿਹੜੀ ਹੈਗੀ, ਕਲਚਰ ਹੈਗਾ, ਉਹ ਕਿਸ ਤਰੀਕੇ ਦੇ ਨਾਲ, ਕਿਉਂਕਿ ਉਸ ਤੋਂ ਅੱਗੇ ਲੈਜੈਂਡ ਬਣਦੀਆਂ ਨੇ, ਫਿਰ ਉਹਦੇ ਚੋਂ ਹਿਸਟਰੀ ਬਾਅਦ ਦੇ ਵਿੱਚ ਘੋਖੀ ਜਾਂਦੇ ਨਾ ਕਿ ਇਹਦੇ ਵਿੱਚ ਕੀ ਸੀ, ਆਮ ਲੋਕਾਂ ਦਾ ਇਤਿਹਾਸ ਤੱਕ ਉਵੇਂ ਐਕਸੈਸ ਨਹੀਂ ਹੁੰਦਾ। ਇਹ ਤਾਂ ਹੁਣ ਬਲੂਸਾ ਪੇਸ਼ੈਂਟ ਨੂੰ ਅਜੇ ਕਿੰਨੇ ਕੁ ਸਾਲ ਹੋਏ ਆ, ਇਹਦੇ ਤੇ ਇੰਨੀਆਂ ਜ਼ਿਆਦਾ ਮਨਘੜਤ ਕਹਾਣੀਆਂ ਲੋਕ ਸੁਣੀ ਵੀ ਜਾਂਦੇ, ਸੁਣਾਈ ਵੀ ਜਾਂਦੇ, ਇੰਨਾ ਕੁਛ ਚੱਲਦਾ, ਕੋਈ ਬਹੁਤਾ ਪੁਰਾਣਾ ਨਹੀਂ, ਇੰਨੀਆਂ ਕਿਤਾਬਾਂ ਇਹ ਤੇ ਅਥੈਂਟਿਕ ਲਿਖੀਆਂ ਗਈਆਂ ਨੇ। ਤੇ ਹੁਣ ਇਹ ਤਾਂ ਜਿਹੜੀ ਆ ਗੱਲ ਇੰਨੀ ਸਮਝ ਲਓ ਆਪਾਂ ਵੀ ਪੁਰਾਣੀ ਹੋ ਗਈ, ਤੇ ਜੇ ਆਪਾਂ ਉਹਨੂੰ ਇਸ ਤਰੀਕੇ ਨਾਲ ਲਿਆ ਜਾਵੇ, ਤੇ ਸੋ ਇਸ ਤਰ੍ਹਾਂ ਦਾ ਇਹ ਇੱਕ ਸਭ ਤੋਂ ਵੱਡਾ ਜਿਹੜਾ ਇਹ ਕਾਰਨ ਹੈ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਅਸੀਂ ਜਿਹੜੀ ਦੂਜੀ ਗੱਲ ਸਾਡੇ ਪੰਜਾਬੀਆਂ ਦੇ ਵੀ ਸੁਭਾਅ ਚ ਹੈ ਕਿ ਉਹ ਅਸੀਂ ਸੁਣਨੇ ਨਹੀਂ ਚਾਹੁੰਦੇ, ਊਧਮ ਸਿੰਘ ਬਾਰੇ ਤੁਸੀਂ ਸੈਮੀਨਾਰ ਰੱਖ ਲਓ, ਉੱਥੇ ਨਸ਼ਾ ਮੁਸ਼ ਕਰਨ ਵਾਲਾ 40 ਬੰਦੇ ਇਕੱਠੇ ਹੋਣਗੇ। ਹਾਂ ਤੁਸੀਂ ਇਹ ਰੱਖ ਲਓ ਕਿ ਉੱਥੇ ਮੇਲਾ ਤੇ ਉੱਥੇ ਫਿਰ ਉਹ ਢਾਡੀ ਵਾਲਾ ਚੱਲੀਆਂ, ਉੱਥੇ ਹੁੰਮਾ ਮਾਰ ਕੇ ਜਿਹੜਾ ਲੋਕ ਪਹੁੰਚ ਜਾਣਗੇ। ਇਹ ਜਿਹੜੀ ਇੱਕ ਇਸ ਪਾਸੇ ਤੁਸੀਂ ਜਿਹੜੀ ਉਹਦੀ ਲੂਈ ਫੈਂਸ ਦੀ ਜਿਹੜੀ ਤੁਸੀਂ ਉਦਾਹਰਨ ਦਿੱਤੀ ਹੈ ਨਾ, ਉਹ ਬਿਲਕੁਲ ਸਹੀ ਹੈ ਕਿ ਅਸੀਂ ਉਸ ਨੂੰ ਜਿਹੜਾ ਅਕਾਡੈਮਿਕ ਪੱਖ ਤੋਂ ਜਿਹੜਾ ਹੈਗਾ, ਜਦੋਂ ਬੰਦਾ ਅਣਗੌਲਿਆ ਰਹਿ ਜਾਂਦਾ ਫਿਰ ਉਹਦੇ ਬਹੁਤ ਸਾਰੇ ਪੱਖ ਵੀ ਜਿਹੜੇ ਆ ਉਹ ਮਾਈਨਸ ਹੋ ਜਾਂਦੇ ਆ।
1: ਰਾਈਟ, ਨਹੀਂ ਥੈਂਕ ਯੂ ਸੋ ਮੱਚ ਪ੍ਰੀਤਮ ਜੀ, ਐਨਲਾਈਟ ਕਰਨ ਦੇ ਲਈ। ਇੱਕ ਇੱਕ ਵੱਖਰਾ ਪ੍ਰਸਪੈਕਟਿਵ ਸੀਗਾ ਜਿਹਦੇ 'ਤੇ ਅੱਜ ਗੱਲ ਕਰਨੀ ਬਣਦੀ ਸੀ, 31 ਜੁਲਾਈ ਸ਼ਹੀਦ ਊਧਮ ਸਿੰਘ ਦਾ ਜਿਹੜਾ ਸ਼ਹੀਦੀ ਦਿਹਾੜਾ ਉਹਦੇ ਨਾਲ ਜੁੜੀ ਹੋਈ, ਅਤੇ ਉਸ ਤੋਂ ਬਾਅਦ ਕੀ ਕੁਛ ਹੁੰਦਾ, ਕਿਵੇਂ ਭਾਰਤ ਦੀਆਂ ਜਿਹੜੀਆਂ ਅਲੱਗ ਅਲੱਗ ਦਰਿਆਵਾਂ ਦੇ ਵਿੱਚ ਉਹਨਾਂ ਦੀਆਂ ਅਸਥੀਆਂ ਬਾਹ ਦਿੱਤੀਆਂ ਜਾਂਦੀਆਂ, ਉਹਦੇ ਸਾਰੇ ਬਾਰੇ ਪਿਛਲੇ ਸਾਲ ਅਸੀਂ ਐਪੀਸੋਡ ਦੇ ਵਿੱਚ ਗੱਲ ਕਰ ਲਈ ਸੀ, ਸੋ ਉਹਦੇ ਤੋਂ ਵੱਖਰੀ ਇੱਕ ਗੱਲ ਕਰਨੀ ਬਣਦੀ ਸੀ। ਪਰ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਭਾਜੀ।
0: ਹਾਂਜੀ, ਸ਼ੁਕਰੀਆ ਜੀ।
1: ਸੋ ਊਧਮ ਸਿੰਘ ਜਾਂ ਮੁਹੰਮਦ ਸਿੰਘ ਆਜ਼ਾਦ ਜਾਂ ਜਿਹਨੂੰ ਕੱਚਾ ਨਾਮ, ਜਿਹੜਾ ਕੱਚਾ ਨਾਮ ਜਾਂ ਇੱਕ ਬਨਾਵਟੀ ਨਾਮ ਜਿਹਦੇ ਅੱਗੇ ਅਸੀਂ ਰਾਮ ਆਪਣੇ ਆਪ ਜੋੜ ਦਿੰਦੇ ਹਾਂ ਕਿ ਰਾਮ ਮੁਹੰਮਦ ਸਿੰਘ ਆਜ਼ਾਦ, ਕਿ ਇੱਕ 3 ਧਰਮ ਦਿਖਾਉਣੇ ਸੀ। ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਹੈਗੀਆਂ ਨੇ, ਕਈ ਵਾਰ ਨਾ ਇਤਿਹਾਸ ਦੇ ਵਿੱਚ ਇਹ ਵੀ ਚੀਜ਼ਾਂ ਹੁੰਦੀਆਂ ਨੇ ਹਿਸਟੋਰੀਕਲ ਰੈਫਰੈਂਸਿਸ ਦੇ ਵਿੱਚ, ਕਿ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਸੁਣਨਾ ਨਹੀਂ ਚਾਹੁੰਦੇ ਹੁੰਦੇ, ਕਈ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਨਗੇ। ਉਦਾਹਰਨ ਦੇ ਤੌਰ ਦੇ ਉੱਤੇ ਜਿੱਦਾਂ ਭਾਅ ਜੀ ਨੇ ਬੜੇ ਸਹਿ ਸੁਭਾਅ ਕਿਹਾ ਕਿ ਕੰਬੋਜ ਬਰਾਦਰੀ ਇਸ ਚੀਜ਼ ਦੇ ਉੱਤੇ ਪ੍ਰਾਊਡ ਜ਼ਰੂਰ ਮਹਿਸੂਸ ਕਰੇਗੀ, ਬਟ ਇਹਨਾਂ ਚੀਜ਼ਾਂ ਨੂੰ ਇਗਨੋਰ ਵੀ ਕਰ ਦੇਣਗੇ ਕਿ ਉਸ ਦੌਰ ਦੇ ਵਿੱਚ ਤਾਂ ਉਹਨਾਂ ਦੇ ਮਾਪਿਓ ਨੂੰ ਹੇਠਲੇ ਦਰਜੇ ਦੀਆਂ ਨੌਕਰੀਆਂ ਕਰਨ ਦੇ ਲਈ, ਨੌਕਰੀ ਜਾਂ ਕਾਹਦੀ ਕੀ ਕਹੀਏ ਕਿ ਲੇਬਰ ਕਰਨ ਦੇ ਲਈ ਮਜਬੂਰ ਕੀਤਾ ਗਿਆ। ਇਹ ਵੀ ਗੱਲ ਅਸੀਂ ਇਗਨੋਰ ਕਰ ਦਾਂਗੇ ਕਿ ਜਵਾਹਰ ਲਾਲ ਨਹਿਰੂ ਜਿਨ੍ਹਾਂ ਨੇ ਇੱਕ ਵਾਰ ਤਾਂ ਜਦੋਂ ਅਡਵਾਇਰ ਨੂੰ ਮਾਰਿਆ ਸੀ ਊਧਮ ਸਿੰਘ ਨੇ, ਤਾਂ ਉਦੋਂ ਪਾਰਲੀਮੈਂਟ ਦੇ ਵਿੱਚ ਕਹਿਤਾ ਸੀਗਾ ਕਿ, ਔਰ ਉਦੋਂ ਪਾਰਲੀਮੈਂਟ ਭਾਰਤ ਦੀ ਆਜ਼ਾਦ ਹੋਣ ਵਾਲੀ ਪਾਰਲੀਮੈਂਟ ਨਹੀਂ ਸੀ, ਬ੍ਰਿਟਿਸ਼ ਸਰਕਾਰ ਦੇ ਅੰਡਰ ਚੱਲਦੀ ਸੀ, ਕਿ ਚੰਗਾ ਨਹੀਂ ਕੀਤਾ। ਪਰ ਉਹੀ ਨਹਿਰੂ ਬਾਅਦ ਦੇ ਵਿੱਚ ਲੇਟਰ ਔਨ 60s ਦੇ ਦੌਰ 'ਚ ਕਹਿੰਦੇ ਨੇ ਕਿ ਨਹੀਂ, ਸਾਡਾ ਨਾਇਕ ਊਧਮ ਸਿੰਘ। ਇਹੀ ਊਧਮ ਸਿੰਘ ਨੇ ਜਿਨ੍ਹਾਂ ਨੇ ਆਪਣਾ ਇੱਕ ਜੀਵਨ ਬਸਰ ਵੀ ਸ਼ੁਰੂ ਕੀਤਾ ਸੀ ਇੱਕ ਮੈਕਸੀਕਨ ਜਨਾਨੀ ਹਰਨਾਂਡੇਜ਼ ਦੇ ਨਾਲ, ਜਿਵੇਂ ਦੱਸ ਰਹੇ ਸੀ ਪ੍ਰੀਤਮ ਭਾਜੀ ਕਿ ਉਹਦੇ ਨਾਲ ਗ੍ਰਹਿਸਥੀ ਵੀ ਸ਼ੁਰੂ ਕਰ ਲਈ ਸੀ। ਅਤੇ ਜੇ ਕਿਤੇ ਉਦੋਂ ਜੌਨ ਰੀਡ ਕਾਨੂੰਨ ਨਾ ਬਣਿਆ ਹੁੰਦਾ ਅਮਰੀਕਾ 'ਚ, ਕਿਉਂਕਿ ਅਮਰੀਕਾ ਨੇ ਉਸ ਵਕਤ ਸਾਰੇ ਜਿਹੜੇ ਗੈਰ ਯੂਰੋਪੀਅਨ ਲੋਕ ਸੀ ਉਹਨਾਂ ਨੂੰ ਬਾਹਰ ਕੱਢਤਾ ਸੀਗਾ ਕਿ ਅਮਰੀਕਾ ਦੀ ਹੋਂਦ ਖਤਮ ਨਾ ਹੋ ਜਾਵੇ, ਤਾਂ ਊਧਮ ਸਿੰਘ ਨੂੰ ਵੀ ਉਦੋਂ ਬਾਹਰ ਕੱਢ ਦਿੱਤਾ ਗਿਆ, ਡਿਪੋਰਟੇਸ਼ਨ ਏਸ਼ੀਅਨਸ ਦੀ ਕੀਤੀ ਗਈ। ਅਤੇ ਨਹੀਂ ਤਾਂ ਫਿਰ ਇਹ ਚੱਲਦੀ ਕਹਾਣੀ ਜਿਹੜੀ ਉਹ ਵੱਖਰੇ ਪਾਸੇ ਚੱਲਣੀ ਸੀਗੀ, ਫਿਰ ਕਿਹਨੂੰ ਯਾਦ ਰਹਿਣਾ ਸੀਗਾ ਕੌਣ ਊਧਮ ਸਿੰਘ ਜਾਂ ਜੋ ਵੀ ਉਹਨਾਂ ਦਾ ਉਸ ਵਕਤ ਨਾਮ ਹੋਊਗਾ। ਸੋ ਇਸ ਤਰੀਕੇ ਦੇ ਨਾਲ ਇਤਿਹਾਸ ਕਿਵੇਂ ਕਿਹਦੇ ਨਾਲ ਕਿੰਨਾ ਕੁ ਜਸਟੀਫਾਈ ਕਰਦਾ, ਇਹ ਤੁਹਾਡੀ ਸਮਝ ਦੀ ਗੱਲ ਹੈਗੀ ਹੈ ਕਿ ਤੁਸੀਂ ਕਿਹੜੀ ਚੀਜ਼ ਨੂੰ ਅਪਣਾਉਣਾ ਚਾਹੁੰਦੇ ਹੋ, ਕਿਹੜੀ ਨੂੰ ਨਹੀਂ ਅਪਣਾਉਣਾ ਚਾਹੁੰਦੇ। ਬਾਕੀ ਇਹ ਹੈ ਕਿ ਬਗਦੀ ਦਾ ਬਹਾ ਹੈ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਹਾ ਤੋਂ ਉਲਟ ਗੱਲ ਵੀ ਨਹੀਂ ਕਰਨਾ ਚਾਹੁੰਦੇ, ਉਹ ਨਹੀਂ ਨਹੀਂ ਨਹੀਂ ਇੱਦਾਂ ਹੋ ਹੀ ਨਹੀਂ ਸਕਦਾ ਹੈਗਾ, ਕਿਉਂਕਿ ਅਸੀਂ ਆਪਣੇ ਆਪ ਨੂੰ ਫਿਰ ਸਾਡੀ ਜਿਹੜੀ ਆਪਣੀ ਇੱਕ ਸੋਚ ਹੈਗੀ ਉਹਨੂੰ ਨਹੀਂ ਨਾ ਫਿਰ ਅਸੀਂ ਜਸਟੀਫਾਈ ਕਰ ਪਾਉਂਦੇ। ਅਸੀਂ ਆਪਣੇ ਆਪ ਤੋਂ ਹੀ ਆਪਣੀ ਸੋਚ ਤੋਂ ਉੱਪਰ ਉੱਠ ਕੇ ਜਾਂ ਉਸ ਪ੍ਰਿਜ਼ਮ ਤੋਂ ਬਾਹਰ ਨਿਕਲ ਕੇ ਸੋਚਣਾ ਨਹੀਂ ਚਾਹੁੰਦੇ ਹੈਗੇ। ਐਨੀਵੇਜ਼, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ ਦਾ ਧੰਨਵਾਦ। ਆ ਵੀ ਇੱਕ ਗਾਣਾ ਆਇਆ ਸੀਗਾ, ਹੁਣ ਊਧਮ ਸਿੰਘ ਦੀ ਪਰਸਨੈਲਿਟੀ ਨੂੰ ਕਿੰਨਾ ਵਾਇਲੈਂਟ ਪਰਸਨੈਲਿਟੀ ਦਿਖਾਇਆ ਹੋਇਆ, ਗੱਲ ਇਹਦੀ ਵੀ ਤਾਂ ਕਰਨੀ ਪੈਣੀ ਹੈ। ਇਹ ਵੀ ਗਾਣਾ ਸੁਣ ਲਓ ਤੁਸੀਂ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਕਿ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ, ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ SEC ਤੁਹਾਨੂੰ ਛੋਟਾਂ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ SEC.com.au ਤੇ ਜਾਓ, ਬਿਜਲੀ ਬਿੱਲਾਂ ਤੇ ਬਚਤ

0: ਚਿੰਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31 ਜੁਲਾਈ।
0: ਦੱਸੋ
3: ਤੇ ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸੰਕਸ਼ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
5: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

ਰੇਡੀਓ ਹਾਂਜੀ 1674। ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਏਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸਾਰੀਆਂ ਮੁਸ਼ਕਲਾਂ ਦਾ ਹੱਲ, ਇਹੋ ਹੀ ਆ ਸ਼ੁਕਰਾਨਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਦਾ ਸਿਰਲੇਖ ਹੈ ਚੁੱਪ ਔਰਤ। ਬਹੁਤ ਪਹਿਲਾਂ ਦੀ ਗੱਲ, ਇੱਕ ਦਿਨ ਮਰਦ ਨੇ ਔਰਤ ਕੋਲੋਂ ਸਾਰੇ ਸ਼ਬਦ ਖੋਲ੍ਹੇ ਅਤੇ ਬਦਲੇ ਦੇ ਵਿੱਚ ਉਸਨੂੰ ਚੁੱਪ ਫੜਾ ਦਿੱਤੀ। ਉਸ ਦਿਨ ਬਹੁਤ ਖੁਸ਼ ਸੀ, ਸਵੇਰ ਤੋਂ ਸ਼ਾਮ ਤੱਕ ਮਰਦ ਬਹੁਤ ਖੁਸ਼ ਸੀ। ਹਰ ਰੋਜ਼ ਉਹ ਬੜਾ ਖੁਸ਼ ਸੀ ਜਦੋਂ ਤੱਕ ਇਹ ਸ਼ਬਦ ਉਹਨੇ ਖੋਏ ਰੱਖੇ। ਉਹ ਸ਼ਬਦਾਂ ਦੇ ਨਾਲ ਖੇਡਦਾ, ਝਾਂਗਰਾਂ ਮਾਰਦਾ, ਜਦੋਂ ਥੱਕ ਜਾਂਦਾ ਸਾਰੇ ਸ਼ਬਦ ਇਕੱਠੇ ਕਰਕੇ ਅਲਮਾਰੀ 'ਚ ਰੱਖ ਦਿੰਦਾ, ਬਾਹਰੋਂ ਲਾ ਦਿੰਦਾ ਜਿੰਦਾ। ਉਹ ਚਾਹੁੰਦਾ ਸੀ ਇਹ ਸ਼ਬਦ ਔਰਤ ਦੇ ਹੱਥ ਕਦੇ ਨਾ ਲੱਗਣ। ਉਹਦੀ ਮਨਮਰਜ਼ੀ ਚੱਲਦੀ ਸੀ, ਉਹ ਮਨਮਾਨੀਆਂ ਕਰਦਾ। ਇੱਕ ਦਿਨ ਜਦੋਂ ਮਰਦ ਘਰ ਆਇਆ ਤਾਂ ਵੇਖ ਕੇ ਬੜਾ ਹੈਰਾਨ ਹੋਇਆ, ਕਿਉਂਕਿ ਔਰਤ ਦੀ ਚੁੱਪ ਵੀ ਬੋਲ ਰਹੀ ਸੀ, ਬੋਲ ਵੀ ਬੜਾ ਉੱਚਾ ਰਹੀ, ਇੰਨਾ ਉੱਚਾ ਕਿ ਉਹ ਸੁਣ ਨਾ ਸਕਿਆ, ਇੰਨਾ ਉੱਚਾ ਕਿ ਉਹਦਾ ਕੰਨ ਉਹਦਾ ਦਿਮਾਗ ਪਾਟਣੇ ਆ ਗਏ, ਇੰਨਾ ਉੱਚਾ ਉਹਨੇ ਪਹਿਲਾਂ ਕਦੀ ਨਹੀਂ ਸੀ ਸੁਣਿਆ। ਇੰਨਾ ਘਬਰਾ ਗਿਆ ਕਿ ਅਲਮਾਰੀ ਦਾ ਜਿੰਦਰਾ ਖੋਲ੍ਹ ਦਿੱਤਾ। ਸ਼ਬਦ ਇੰਨੇ ਇਕੱਠੇ ਹੋ ਚੁੱਕੇ ਸੀ, ਅਲਮਾਰੀ ਦਾ ਜਿੰਦਰਾ ਖੋਲ੍ਹਦਿਆਂ ਹੀ ਸ਼ਬਦ ਕੱਢਣ ਦੀ ਲੋੜ ਨਹੀਂ ਪਈ, ਬਾਹਰ ਨੂੰ ਡੁੱਲ ਗਏ ਸ਼ਬਦ। ਇੰਨਾ ਡਰਿਆ, ਇੰਨਾ ਘਬਰਾਇਆ ਮਰਦ, ਅਲਮਾਰੀ 'ਚੋਂ ਡਿੱਗੇ ਸ਼ਬਦ ਬੁੱਕ ਦੇ ਨਾਲ ਔਰਤ ਵੱਲ ਨੂੰ ਸੁੱਟੀ ਜਾਵੇ। ਪਰ ਹੁਣ ਉਸਦੀ ਚੁੱਪ ਚੁੱਪ ਨਹੀਂ ਸੀ ਰਹੀ ਅਤੇ ਨਾ ਹੀ ਫਿਰ ਔਰਤ ਕਦੀ ਚੁੱਪ ਹੋਈ। ਫਿਰ ਉਹ ਰੋਜ਼ ਕੋਸ਼ਿਸ਼ ਕਰਦਾ, ਹਰ ਰੋਜ਼ ਕੋਸ਼ਿਸ਼ ਕਰਦਾ ਸ਼ਬਦਾਂ ਦੇ ਨਾਲ ਔਰਤ ਦੀ ਚੁੱਪ ਨੂੰ ਚੁੱਪ ਕਰਾਉਣ ਦਾ ਯਤਨ ਕਰਦਾ। ਕਦੇ ਲਾਲਚ ਵਰਗੇ ਸ਼ਬਦ ਸੁੱਟਦਾ ਉਹਦੇ ਵੱਲ, ਕਦੇ ਮੁਹੱਬਤ ਵਰਗੇ ਸ਼ਬਦ ਸੁੱਟਦਾ, ਕਦੇ ਮੰਤਰਾਂ ਵਰਗੇ, ਕਦੇ ਕਵਿਤਾਵਾਂ ਵਰਗੇ। ਹਰ ਇੱਕ ਯਤਨ ਕਰਕੇ ਵੇਖਦਾ ਪਰ ਉਸਦੇ ਸਾਰੇ ਸ਼ਬਦ ਵਿਅਰਥ ਜਾਂਦੇ। ਔਰਤ ਦੀ ਚੁੱਪ ਉਸ ਕੋਲੋਂ ਕਿੱਲੀ ਨਾ ਜਾਂਦੀ। ਇੱਕ ਇੱਕ ਕਰਕੇ ਉਸਨੇ ਸਾਰੇ ਸ਼ਬਦ ਦਾਅ 'ਤੇ ਲਾ ਦਿੱਤੇ ਪਰ ਉਹ ਔਰਤ ਦੀ ਚੁੱਪ ਨੂੰ ਜਿੱਤ ਨਾ ਸਕਿਆ, ਸਗੋਂ ਮਰਦ ਦੇ ਸਾਰੇ ਸ਼ਬਦ ਹਾਰ ਗਏ। ਮਰਦ ਨੇ ਆਪਣੀ ਪੂਰੀ ਵਾਹ ਲਾ ਕੇ ਵੇਖ ਲਈ ਸੀ। ਇੱਕ ਦਿਨ ਔਰਤ ਉੱਠੀ ਅਤੇ ਬੌਕਰ ਦੇ ਨਾਲ ਸਮੇਟ ਕੇ ਵਿਹੜੇ ਦੇ ਵਿੱਚ ਖਿੰਡੇ ਸਾਰੇ ਸ਼ਬਦ ਦਲੀ 'ਚੋਂ ਬਾਹਰ ਸੁੱਟ ਦਿੱਤੇ, ਜਿਵੇਂ ਉਹਦੇ ਲਈ ਉਹਨਾਂ ਸ਼ਬਦਾਂ ਦੀ ਕੋਈ ਵੈਲਿਊ ਹੀ ਨਾ ਹੋਵੇ। ਮਰਦ ਅਕਸਰ ਹੀ ਸ਼ਬਦਾਂ ਦਾ ਜੇਤੂ ਹੁੰਦਾ ਪਰ ਅਕਸਰ ਉਹ ਔਰਤ ਦੀ ਚੁੱਪ ਦਾ ਗੁਲਾਮ ਵੀ ਹੁੰਦਾ। ਅਕਸਰ ਮਰਦ ਦੀ ਅੱਧੀ ਜ਼ਿੰਦਗੀ ਸ਼ਬਦ ਜਿੱਤਣ ਦੇ ਵਿੱਚ ਲੰਘ ਜਾਂਦੀ ਹੈ ਅਤੇ ਬਾਕੀ ਦੀ ਅੱਧੀ ਉਹਨਾਂ ਸ਼ਬਦਾਂ ਨੂੰ, ਕਿਸੇ ਔਰਤ ਦੀ ਚੁੱਪ ਨੂੰ ਜਿੱਤਣ ਦੇ ਲਈ ਉਹ ਹਾਰਨ ਦੇ ਵਿੱਚ ਕੱਢ ਦਿੰਦਾ। ਬੋਲਦੀ ਹੋਈ ਔਰਤ ਨਹੀਂ, ਸਗੋਂ ਚੁੱਪ ਔਰਤ ਮਰਦ ਦੇ ਲਈ ਵੱਡੀ ਚੁਣੌਤੀ ਬਣ ਜਾਂਦੀ ਹੈ। ਮਰਦ ਤਾਂ ਕੋਸ਼ਿਸ਼ ਕਰਦਾ ਕਿ ਉਹ ਔਰਤ ਨੂੰ ਚੁੱਪ ਕਰਾਵੇ ਅਤੇ ਉਹਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋਜੂ, ਪਰ ਇੱਦਾਂ ਹੁੰਦਾ ਨਹੀਂ। ਜੇ ਇੱਦਾਂ ਹੁੰਦਾ ਤਾਂ ਬਹੁਤ ਪਹਿਲਾਂ ਮਰਦ ਔਰਤ ਦੀ ਚੁੱਪ ਖੋ ਚੁੱਕਾ ਹੁੰਦਾ। ਉਹਦੇ ਸ਼ਬਦ ਖੋ ਕੇ ਵੇਖ ਵੀ ਲਏ ਮਰਦ ਨੇ,
ਪਰ ਉਹਦੇ ਕੋਲੋਂ ਔਰਤ ਦੀ ਚੁੱਪ ਨਹੀਂ ਸਹਾਰੀ ਗਈ। ਬੋਲਦੇ ਬੋਲਦੇ ਔਰਤ ਦਾ ਚੁੱਪ ਕਰ ਜਾਣਾ ਇੱਕ ਮਰਦ ਦੇ ਲਈ ਸਭ ਤੋਂ ਵੱਡੀ ਸਜ਼ਾ ਹੁੰਦਾ। ਉਹ ਵੱਖਰੀ ਗੱਲ ਕਿ ਕਈ ਔਰਤਾਂ ਨੂੰ ਇਸ ਚੀਜ਼ ਦਾ ਇਲਮ ਹੀ ਨਹੀਂ ਹੁੰਦਾ। ਮਰਦ ਅਸਲ ਦੇ ਵਿੱਚ ਔਰਤ ਦੇ ਬੋਲਣ ਤੋਂ ਉਹਦੀ ਚੁੱਪ ਤੋਂ ਡਰਦੇ ਨੇ, ਅਤੇ ਔਰਤ ਨੂੰ ਲੱਗਦਾ ਮੈਂ ਚੁੱਪ ਦੇ ਨਾਲ ਨਹੀਂ ਬੋਲ ਕੇ ਸ਼ਬਦਾਂ ਦੇ ਨਾਲ ਮਰਦ ਨੂੰ ਹਰਾ ਦੂੰ। ਇਸੇ ਤਰ੍ਹਾਂ ਦੇ ਨਾਲ ਆਪਣੀ ਚੁੱਪ ਦਾ ਵਰਤੋਂ ਕਰਕੇ ਔਰਤ ਸਦੀਆਂ ਤੋਂ ਮਰਦ ਨੂੰ ਹਰਾਉਂਦੀ ਆਈ ਹੈ। ਦੁਨੀਆਂ ਭਰ ਦਾ ਸਾਹਿਤ ਇੱਕ ਔਰਤ ਦੀ ਚੁੱਪ ਨੂੰ ਜਿੱਤੇ ਜਾਣ ਦੇ ਲਈ ਹਾਰੇ ਗਏ ਸ਼ਬਦ। ਕਹਾਣੀ ਸਾਡੇ ਤੱਕ ਭੇਜੀ ਸੀ ਸੁਖਵਿੰਦਰ ਸਿੰਘ ਪਰਵਾਲ ਹੋਰਾਂ ਨੇ। ਲਿਖਣ ਵਾਲੇ ਦਾ ਨਾਂ ਪਤਾ ਨਹੀਂ ਆਇਆ, ਪਰ ਆਸ ਕਰਦੇ ਹਾਂ ਕਿ ਤੁਸੀਂ ਅੱਜ ਦੀ ਕਹਾਣੀ ਦਾ ਮਨੋਰਥ ਜ਼ਰੂਰ ਸਮਝੇ ਹੋਗੇ, ਸ਼ਬਦਾਂ ਦੀ ਵੋਕਤ ਜ਼ਰੂਰ ਸਮਝੇ ਹੋਗੇ। ਸ਼ਬਦ ਕੀ ਹੁੰਦੇ ਨੇ, ਔਰਤ ਦੇ ਬੋਲੇ ਸ਼ਬਦ ਕੀ ਹੁੰਦੇ ਨੇ, ਅਤੇ ਮਰਦ ਦੇ ਬੋਲੇ ਸ਼ਬਦ ਕੀ ਹੁੰਦੇ ਨੇ। ਔਰਤ ਦਾ ਚੁੱਪ ਰਹਿਣਾ ਕਿੱਡਾ ਵੱਡਾ ਹਥਿਆਰ ਹੈ ਪਤਾ ਹੋਊਗਾ, ਪਰ ਇੱਕ ਅਲੱਗ ਤਰੀਕੇ ਦੇ ਨਾਲ ਸ਼ਾਇਦ ਅੱਜ ਸਮਝ ਆਇਆ ਹੋਵੇ। ਜਿੱਥੇ ਚੁੱਪ ਇੱਕ ਚੁੱਪ ਅਤੇ ਸੌ ਸੁੱਖ ਹੈ, ਉੱਥੇ ਚੁੱਪ ਇੱਕ ਹਥਿਆਰ ਵੀ ਹੈ, ਚੁੱਪ ਇੱਕ ਸ਼ਬਦ ਵੀ ਹੈ। ਜਦੋਂ ਆਪਾਂ ਆਪਣੀ ਗੱਲ ਕਹਿਣੀ ਹੋਵੇ ਤਾਂ ਜ਼ਰੂਰੀ ਨਹੀਂ ਕਿ ਸਾਨੂੰ ਸ਼ਬਦ ਚਾਹੀਦੇ ਨੇ। ਕਈ ਵਾਰੀ ਤੁਹਾਡੇ ਚਿਹਰੇ ਬੋਲਦੇ ਨੇ, ਅੱਖਾਂ ਬੋਲਦੀਆਂ ਨੇ, ਤੁਹਾਡੇ ਹੱਥ ਬੋਲਦੇ ਨੇ, ਉਂਗਲਾਂ ਬੋਲਦੀਆਂ ਨੇ, ਸਰੀਰ ਦਾ ਪੋਟਾ ਪੋਟਾ ਰੋਮ ਰੋਮ ਬੋਲਦਾ। ਕਈ ਕਹਿ ਦਿੰਦੇ ਨੇ ਕੋਈ ਸੁਣਨ ਵਾਲਾ ਹੋਵੇ ਸਹੀ ਫਿਰ ਸੁਣ ਸਕਦਾ, ਨਹੀਂ। ਜਿਹਦੇ ਵਿੱਚ ਜਿਹੜੇ ਵੀ ਬੁੱਤ ਦੇ ਵਿੱਚ ਉਸ ਰੱਬ ਨੇ ਜਾਨ ਪਾਈ ਹੈ ਉਹ ਸਮਝਦਾ ਹੈ ਚੁੱਪ ਦਾ ਮਤਲਬ। ਜਿਹਦੇ ਨਾਲ ਵੀ ਤੁਹਾਡਾ ਕਿਸੇ ਕਿਸਮ ਦਾ ਸਰੋਕਾਰ ਹੈ ਉਹਦੀ ਚੁੱਪ ਨੂੰ ਵੀ ਤੁਹਾਨੂੰ ਸਮਝਣਾ ਪੈਂਦਾ। ਉਹਦੀ ਚੁੱਪ ਕਦੀ ਚੁੱਪ ਨਹੀਂ ਹੁੰਦੀ, ਅਤੇ ਵਾਹ ਵਾਸਤਾ ਤਾਂ ਸਾਡਾ ਕਾਇਨਾਤ ਦੀ ਹਰ ਇੱਕ ਚੀਜ਼ ਦੇ ਨਾਲ ਹੈ, ਅਤੇ ਸਭ ਤੋਂ ਵਧੇਰੇ ਆਪਣੇ ਜੀਵਨ ਸਾਥੀ ਦੇ ਨਾਲ। ਜੇ ਸਿਰਫ ਇੰਨਾ ਕਿ ਕੋਈ ਸਮਝ ਜਾਵੇ ਕਿ ਸਿਰਫ ਬੋਲਣ ਦੇ ਨਾਲ ਹੀ ਮਸਲੇ ਹੱਲ ਨਹੀਂ ਹੁੰਦੇ, ਅਤੇ ਦੁਨੀਆਂ ਦੇ ਬਹੁਤ ਮਸਲੇ ਹੱਲ ਹੋ ਜਾਣ। ਨਾ ਕੋਈ ਚੁੱਪ ਚੰਗਾ ਲੱਗਦਾ ਅਤੇ ਨਾ ਕੋਈ ਬਹੁਤਾ ਬੋਲਦਾ, ਪਰ ਧੀਆਂ ਨੂੰ ਤਾਂ ਹਮੇਸ਼ਾ ਵਰਜ ਦਿੱਤਾ ਜਾਂਦਾ, ਧੀਆਂ ਬੋਲਦੀਆਂ ਬਹੁਤਾ ਚੰਗਾ ਨਹੀਂ ਲੱਗਦੀਆਂ, ਉਹ ਤਾਂ ਘਰ ਤੋਂ ਮਾਂ ਬਾਪ ਹੀ ਸ਼ੁਰੂ ਕਰ ਦਿੰਦੇ। ਲੋੜ ਹੈ ਇਸ ਚੀਜ਼ ਦੀ ਕਿ ਜਿੰਨਾ ਬੋਲੋ ਵਾਜਬ ਬੋਲੋ, ਪਹਿਲਾਂ ਤੋਲੋ ਫਿਰ ਬੋਲੋ। ਮੂੰਹ ਦੇ ਵਿੱਚੋਂ ਨਿਕਲਿਆ ਜ਼ਬਾਨੋਂ ਨਿਕਲਿਆ ਕੋਈ ਵੀ ਸ਼ਬਦ ਅਜਾਈ ਨਹੀਂ ਜਾਂਦਾ, ਜੋ ਵੀ ਤੁਸੀਂ ਜ਼ਬਾਨ ਤੋਂ ਬੋਲਦੇ ਹੋ ਉਹਦੇ ਮਹਿਨੇ ਹੁੰਦੇ ਆ, ਉਹ ਮਹਿਨੇ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦੇ ਆ, ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ। ਸ਼ਬਦਾਂ ਦੀ ਅਹਿਮੀਅਤ ਹਰ ਇੱਕ ਨੂੰ ਪਤਾ ਹੋਣੀ ਚਾਹੀਦੀ ਹੈ, ਕਿੱਥੇ ਕਿੰਨੇ ਕਿੰਨੀ ਮਾਤਰਾ ਦੇ ਵਿੱਚ ਕਿਹੜੇ ਸ਼ਬਦ ਵਰਤਣੇ। ਜੇ ਕੋਈ ਇਹ ਸਿੱਖ ਜਾਵੇ ਤਾਂ ਹੋਰ ਕਿਸੇ ਭਗਤੀ ਦੀ ਲੋੜ ਨਹੀਂ, ਸਾਰੀ ਸਮੱਸਿਆ ਹੀ ਸਾਡੇ ਸਭ ਸ਼ਬਦਾਂ ਕਰਕੇ ਹੁੰਦੀ ਹੈ। ਕਿਸੇ ਨੂੰ ਗਲਤ ਕਹਿ ਦਿੱਤਾ ਤਾਂ ਸਮੱਸਿਆ, ਕਿਸੇ ਨੂੰ ਕੁਛ ਨਹੀਂ ਕਿਹਾ ਤਾਂ ਸਮੱਸਿਆ। ਗੌ ਦੇ ਨਾਲ ਵੇਖੋ ਤਾਂ ਹਰ ਇੱਕ ਚੀਜ਼ ਜੋ ਤੁਹਾਡੀ ਜ਼ਬਾਨ ਬੋਲਦੀ ਹੈ ਉਹਦੀ ਬਹੁਤ ਜ਼ਿਆਦਾ ਅਹਿਮੀਅਤ ਹੈ। ਸਮੇਂ ਦਰ ਸਮੇਂ ਆਪਾਂ ਇਹ ਅਹਿਮੀਅਤ ਭੁੱਲਦੇ ਰਹਿੰਦੇ ਹਾਂ, ਕਿਉਂਕਿ ਜਿਹੜੀ ਚੀਜ਼ ਸਾਨੂੰ ਫਰੀ ਦੇ ਵਿੱਚ ਮਿਲੀ ਹੈ ਸਾਨੂੰ ਉਹਦੀ ਕਦਰ ਨਹੀਂ ਹੁੰਦੀ। ਜਿਹੜੀ ਚੀਜ਼ ਸਾਡੇ ਅਭਿਆਸ ਦੇ ਵਿੱਚ ਰੋਜ਼ਾਨਾ ਰਹਿੰਦੀ ਹੈ ਹੌਲੀ ਹੌਲੀ ਆਪਾਂ ਉਹਦੀ ਕਦਰ ਗਵਾ ਦਿੰਦੇ ਹਾਂ, ਚਾਹੇ ਔਰਤ ਹੋਵੇ ਚਾਹੇ ਤੁਹਾਡੀ ਜ਼ਿੰਦਗੀ 'ਚ ਮਰਦ ਹੋਵੇ ਚਾਹੇ ਖੁੱਲ੍ਹਾ ਮਿਲਿਆ ਰਿਜ਼ਕ ਹੋਵੇ।
ਚਾਹੇ ਕਿਸੇ ਨੂੰ ਲੱਗੀ ਜ਼ਬਾਨ ਹੈ, ਅੱਖਾਂ ਹੈ, ਕੰਨ, ਅਹਿਸਾਸ ਸਾਨੂੰ ਉਦੋਂ ਹੀ ਹੁੰਦਾ ਜਦੋਂ ਇਹ ਕਿਤੇ ਨਾ ਕਿਤੇ ਜਵਾਬ ਦੇਣਾ ਸ਼ੁਰੂ ਕਰਦੀਆਂ, ਜਦੋਂ ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ 'ਚ ਇਹ ਨਹੀਂ ਰਹਿੰਦੀਆਂ, ਫਿਰ ਅਹਿਸਾਸ ਹੁੰਦਾ। ਸੋ ਆਓ ਅੱਜ ਇਸ ਕਹਾਣੀ ਤੋਂ ਸ਼ਬਦਾਂ ਦੀ ਅਹਿਮੀਅਤ ਸਮਝੀਏ, ਚੁੱਪ ਦੀ ਅਹਿਮੀਅਤ ਸਮਝੀਏ, ਬਣਦਾ ਮਾਣ ਸਤਿਕਾਰ ਇੱਕ ਦੂਸਰੇ ਨੂੰ ਦਈਏ ਅਤੇ ਚੜ੍ਹਦੀ ਕਲਾ 'ਚ ਰਹੀਏ। ਇੱਕ ਚੁੱਪ ਸੌ ਸੁੱਖ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, Ready, set, Ford.
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਸ਼ਰਤਾਂ ਲਾਗੂ।
1: ਸਮਿਥਸ ਲੇਨ ਬਾਈ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

ਜੋਰ ਸਾਲਾ ਦੁੱਕੀ ਦਾ ਤੇ ਪੰਗੇ ਲੈਣੇ ਦਹਿਲੇ ਨਾ, ਕੁੱਟਦਿਆਂ ਗਿੱਚੀ ਵੱਲੋਂ ਥੱਲੇ ਲੈ ਕੇ ਜਾੜ ਦੇ। ਉਹ ਗਿੱਪੀ ਨਾਲ ਮਾਣ ਹੈ ਤੇ ਰਾਜੀਨਾਮਾ ਭਾਲਦਾ, ਪੁੱਤ ਵਰਕੇ ਹੀ ਪਾੜ ਦੇ।

ਸਮਿਥਸ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਕ੍ਰਿਸ਼ਨਾ ਤੇ ਅੱਜ ਆਪਾਂ ਗੱਲਬਾਤ ਜਿਹੜੀ ਕਰਨ ਬੈਠਾਂਗੇ ਨਾ ਇੱਕ ਬਹੁਤ ਹੀ ਰੂਹਾਨੀ ਸਪਿਰਿਚੁਅਲ ਸ਼ਖਸੀਅਤ ਨਾਲ ਕਰਾਂਗੇ। ਹਨੂੰਮਾਨ ਜੀ ਬਜਰੰਗ ਭਲੀ ਬਲੀ ਜੀ ਦੇ ਬਹੁਤ ਵੱਡੇ ਭਗਤ ਨਾਲ ਵੀ ਇੱਕ ਗੱਲ ਹੋਏਗੀ ਅਤੇ ਜਿਹੜੀ ਗੱਲ ਹੋਏਗੀ ਨਾ ਇਸ ਸ਼ਖਸੀਅਤ ਨਾਲ ਹੋਏਗੀ ਪੰਜਾਬੀ 'ਚ ਪਹਿਲੀ ਵਾਰੀ ਜਿੱਥੇ ਤੱਕ ਮੈਂ ਸ਼ਾਇਦ ਮੈਂ ਸਹੀ ਹੋ ਸਕਦਾ ਆਈ ਐਮ ਪ੍ਰੀਟੀ ਮਚ ਸ਼ੋਰ ਆਈ ਐਮ ਰਾਈਟ ਕਿ ਪਹਿਲੀ ਵਾਰੀ ਰਸਰਾਜ ਮਹਾਰਾਜ ਜੀ ਜੋ ਆਪਣੇ ਆਸਟ੍ਰੇਲੀਆ ਟੂਰ 'ਤੇ ਨੇ ਅੱਜ ਉਹਨਾਂ ਨੇ ਸਪੈਸ਼ਲੀ ਸਾਡੇ ਸੱਦੇ 'ਤੇ ਇੱਥੇ ਆਏ ਨੇ। ਥੈਂਕ ਯੂ ਸੋ ਮੱਚ ਤਾਂ ਪਹਿਲੇ ਮਹਾਰਾਜ ਜੀ ਐਂਡ ਸਾਡੇ ਨਾਲ ਗੱਲਬਾਤ ਕਰਨ ਅਤੇ ਗੱਲਬਾਤ ਵੀ ਕਰਨਗੇ ਮਾਂ ਬੋਲੀ ਪੰਜਾਬੀ ਦੇ ਅੰਦਰ। ਕਿਵੇਂ ਹੋ ਜੀ? ਠੀਕ ਠਾਕ?
1: ਬਹੁਤ ਵਧੀਆ, ਕਿਰਪਾ ਹਨੂੰਮਾਨ ਜੀ ਦੀ।
0: ਕਿਸ ਤਰ੍ਹਾਂ ਦਾ ਜਾ ਰਿਹਾ ਤੁਹਾਡਾ ਟੂਰ ਇਸ ਵਾਰ ਦਾ ਆਸਟ੍ਰੇਲੀਆ ਦਾ?
1: ਟੂਰ ਬਹੁਤ ਵਧੀਆ ਜਾ ਰਿਹਾ, ਹਰ ਵਾਰੀ ਵਧੀਆ ਜਾਂਦਾ। ਜਿਸ ਤਰ੍ਹਾਂ ਇੰਡੀਆ ਵੀ ਸਵੇਰੇ ਸ਼ਾਮ ਗੁਣਗਾਨ ਕਰੀਦਾ, ਇੱਥੇ ਵੀ ਸਵੇਰੇ ਦੁਪਹਿਰੀ ਸ਼ਾਮ ਕਿਤੇ ਨਾ ਕਿਤੇ ਹਨੂੰਮਾਨ ਜੀ ਦਾ ਨਾਮ ਅਸੀਂ ਗਾਉਂਦੇ ਹਾਂ ਅਤੇ ਸਾਰੇ ਹੀ ਬੜੇ ਆਨੰਦ ਲੈਂਦੇ ਆ।
0: ਮਹਾਰਾਜ ਜੀ, ਮੈਂ ਨਾ ਇੱਕ ਚੀਜ਼ ਹਮੇਸ਼ਾ ਮਾਇੰਡ 'ਚ ਆਉਂਦੀ ਹੈ ਮੇਰੇ ਕਿ ਮੈਨੂੰ ਵੀ ਹੁਣ ਇੱਥੇ 3-4 ਸਾਲ ਹੋ ਗਏ ਰਹਿੰਦੇ ਹੋਏ, ਕੋਈ ਵੀ ਧਰਮ ਕਰਮ ਦਾ ਕੰਮ ਕਰਨ ਲਈ ਲੋਕ ਆਉਂਦੇ ਸਪੈਸ਼ਲੀ, ਅਤੇ ਮੇਰੇ ਹਮੇਸ਼ਾ ਮਾਇੰਡ 'ਚ ਰਹਿੰਦਾ ਕਿ ਮੈਂ ਉਹਨਾਂ ਨੂੰ ਪੁੱਛਾਂ ਕਿ ਜਦੋਂ ਇੱਥੇ ਆ ਕੇ ਉਹ ਵੇਖਦੇ ਸੰਗਤ ਨੂੰ ਅਤੇ ਕਿਸ ਤਰ੍ਹਾਂ ਫੀਲ ਕਰਦੇ। ਉਹੀ ਤੁਹਾਡੇ ਨਾਲ ਵੀ ਸਵਾਲ ਹੁੰਦਾ ਕਿ ਤੁਸੀਂ ਲਾਸਟ ਟਾਈਮ ਵੀ ਜਦੋਂ ਆਏ ਸੀਗੇ ਆਸਟ੍ਰੇਲੀਆ ਬਹੁਤ ਪਾਵਰ ਪੈਕਡ ਤੁਹਾਡਾ ਰਿਹਾ ਸੀਗਾ, ਇਸ ਵਾਰ ਵੀ ਅੱਜ ਜਿਸ ਤਰ੍ਹਾਂ ਆਪਾਂ ਜਿਸ ਵਕਤ ਆਪਾਂ ਗੱਲ ਕਰ ਰਹੇ ਹਾਂ ਇਸ ਤੋਂ ਕੁਛ 2-3 ਘੰਟੇ ਬਾਅਦ ਅਲਟੀਮਾ ਫੰਕਸ਼ਨ ਸੈਂਟਰ ਦੇ ਅੰਦਰ ਤੁਹਾਡਾ ਅੱਜ ਹੈ ਨਾ ਪ੍ਰੋਪਰ ਹੈਗਾ ਇਵੈਂਟ ਹੈ ਜਿੱਥੇ ਹਜ਼ਾਰਾਂ 'ਚ ਲੋਕ ਆਉਣਗੇ, ਤਾਂ ਕਿਸ ਤਰ੍ਹਾਂ ਫੀਲ ਕਰਦੇ ਹੋ?
1: ਬਹੁਤ ਵਧੀਆ ਲੱਗਦਾ। ਇੱਥੇ ਲੋਕਾਂ ਨੂੰ ਮਿਲਦਾ ਘੱਟ ਹੈ ਅਤੇ ਉਹਦੀ ਕੀਮਤ ਜ਼ਿਆਦਾ। ਸਾਡੇ ਉੱਥੇ ਕੰਕਰ ਕੰਕਰ 'ਚ ਸ਼ੰਕਰ, ਜਗ੍ਹਾ ਜਗ੍ਹਾ ਗਾਉਂ ਗਾਉਂ 'ਚ ਹਨੂੰਮਾਨ ਜੀ, ਸ਼ਹਿਰ ਸ਼ਹਿਰ ਮੱਲੇ ਮੱਲੇ ਹਨੂੰਮਾਨ ਜੀ ਦੇ ਮੰਦਰ ਹੈ, ਸਾਰੇ ਭਗਵਾਨ ਦੇ ਮੰਦਰ। ਜਿਹਨੂੰ ਕਦੇ ਕਿਤੇ ਕਥਾ ਹੋ ਰਹੀ ਹੈ, ਕਿਤੇ ਕੀਰਤਨ ਹੋ ਰਿਹਾ, ਕਿਤੇ ਭਜਨ ਹੋ ਰਿਹਾ, ਕਿਤੇ ਸੁੰਦਰ ਕਾਂਡ ਹੋ ਰਿਹਾ, ਕਿਤੇ ਭਾਗਵਤ, ਕਿਤੇ ਰਾਮ ਕਥਾ, ਕਿਤੇ ਸ਼ਿਵ ਮਹਾਪੁਰਾਣ, ਨਹੀਂ ਤਾਂ ਟੀ ਵੀ ਆਲਵੇਜ਼ ਉੱਥੇ ਰੈਡੀ ਹੈ, ਅਲਰਟ ਰਹਿੰਦੇ ਹੈ, ਬੜੇ ਚੈਨਲ ਹੈ, ਕਿੰਨੇ ਸਪਿਰਿਚੁਅਲ ਚੈਨਲ ਹੈ, ਲੋਕ ਕਿਤੇ ਨਾ ਕਿਤੇ ਇਨਵੋਲਵ ਰਹਿੰਦੇ ਆ। ਇੱਥੇ ਮੈਂ ਦੇਖਿਆ ਲੋਕਾਂ ਦੀ ਭਾਗ ਦੌੜ ਬਹੁਤ ਜ਼ਿਆਦਾ, ਇਹਦੇ ਬਿਜ਼ੀ ਬਹੁਤ ਹੈ। ਇਹਨਾਂ ਨੂੰ ਮੈਂ ਦੇਖਿਆ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਤੇ ਇਹਨਾਂ ਦੀ ਇਸ ਤਰ੍ਹਾਂ ਰੇਲ ਬੰਨੀ ਕਿ ਮਰਨ ਦਾ ਵੀ ਟਾਈਮ ਨਹੀਂ ਹੁੰਦਾ ਇਸ ਤਰ੍ਹਾਂ। ਮੈਨੂੰ ਕੋਈ ਦੱਸ ਰਿਹਾ ਸੀ ਇੱਥੇ ਕੋਈ ਮਰ ਜਾਏ ਸ਼ੁੱਕਰ ਬੁੱਧਵਾਰ ਤੇ ਉਹ ਸੋਚਦੇ ਕਿ ਯਾਰ ਸੰਡੇ ਨੂੰ ਸਾੜ ਲਾਂਗੇ, ਇੰਨੇ ਮਤਲਬ ਬਿਜ਼ੀ ਹੈਗੇ ਲੋਕ। ਤੇ ਇਹ ਵੀ ਬੜਾ ਬਿਜ਼ੀ ਪਨਾ ਵੀ ਹੈ, ਇੰਡੀਆ ਵਾਲੇ ਜ਼ਿਆਦਾ ਬਿਜ਼ੀ ਹੈ ਇੱਥੇ। ਮੈਂ ਗੋਰਿਆਂ ਨੂੰ ਦੇਖਣਾ ਤੇ ਉਹ ਲੱਗਦਾ ਕਿ ਇਹ ਸਾਧੂ ਪ੍ਰਵਰਤੀ ਦੇ ਲੋਕ ਹੈ।
0: ਅੱਛਾ, ਵਾਹ,
1: ਸੱਚੀ ਇਹਨਾਂ ਦਾ ਖਾਣ ਪਾਣ ਜੋ ਇੱਕ ਹੋਰ ਕਰ ਦਈਏ, ਇਹਨਾਂ ਦਾ ਭੋਗ ਵਿਲਾਸ, ਤੇ ਇੱਥੇ ਸਾਧੂ ਪ੍ਰਵਰਤੀ ਦੇ ਲੋਕ ਹੈ। ਅਟੈਚਮੈਂਟ ਇਹਨਾਂ ਨੂੰ ਨਹੀਂ, ਸੰਗ੍ਰਹਿ ਇਹਨਾਂ ਨੂੰ ਨਹੀਂ, ਜੋੜਨਾ ਇਹਨਾਂ ਨੂੰ ਨਹੀਂ, ਕਲੈਕਟ ਇਹਨਾਂ ਨੂੰ ਨਹੀਂ ਕਰਨਾ, ਇਮਾਰਤਾਂ ਇਹਨਾਂ ਨੂੰ ਨਹੀਂ ਖੜੀ ਕਰਨੀ, ਪਰਿਵਾਰ ਦਰ ਪਿੱਛੇ ਇਹਨਾਂ ਨੇ ਨਹੀਂ ਸੋਚਣਾ। ਇਹਦਾ 5 ਦਿਨ ਕਮਾਉਣਾ, 3 ਦਿਨ ਉਡਾ ਦੇਣਾ ਤੇ ਮਸਤੀ 'ਚ ਰਹਿਣਾ, ਹੱਸਦੇ ਖੇਲਦੇ। ਇੱਥੇ ਇੰਡੀਆ ਵਾਲੇ ਨੇ ਭਾਗ ਦੌੜ ਪਾਈ ਦੀ ਹੈ।
0: ਇਹ ਕੀ ਤੁਸੀਂ ਐਜ਼ ਅ ਪਰਸਨ ਜੋ ਲੋਕਾਂ ਨੂੰ ਸਪਿਰਿਚੁਅਲਿਟੀ ਦੇ ਨਾਲ ਜੋੜਦਾ, ਰੱਬ ਦੇ ਨਾਲ ਜੋੜਦਾ, ਤੁਸੀਂ ਕਾਰਨ ਕੀ ਸਮਝਦੇ ਹੋ ਇਸ ਚੀਜ਼ ਦਾ, ਇਸ ਮੈਂਟਲ ਸਟ੍ਰੈਸ ਦਾ ਹੈਵੀ, ਜੋ ਜੋ ਇੱਥੇ ਰਹਿੰਦੇ ਲੋਕਾਂ 'ਚ ਵੀ ਆਪਾਂ ਕਹਿ ਸਕਦੇ ਜਾਂ ਫਿਰ ਜੋ ਬੈਕ ਇਨ ਇੰਡੀਆ ਵੀ ਆਪਾਂ ਵੇਖਦੇ ਹਾਂ ਲੋਕ ਹਰ ਵਕਤ ਇੱਕ ਪ੍ਰੈਸ਼ਰ ਇੱਕ ਸਟ੍ਰੈਸ 'ਚ ਰਹਿੰਦੇ ਆ, ਤੁਸੀਂ ਇਹਦਾ ਕੀ ਤੱਤ ਕੱਢਿਆ?
1: ਬਈ ਇਹਦੇ ਪਿੱਛੋਂ ਇਹੀ ਕਾਰਨ, ਜੋ ਸਾਨੂੰ ਨਹੀਂ ਮਿਲਿਆ ਉਹਦੀ ਕਾਮਨਾ ਉਦੋਂ ਉਹ ਮਿਲ ਜਾਏ, ਜਿਹੜਾ ਮਿਲਿਆ ਹੋਇਆ ਉਹਦੀ ਕਦਰ ਨਹੀਂ। ਆਪਾਂ ਕੀ ਕਰਦੇ ਹਾਂ ਕਿ ਬਈ ਜੋ ਸਾਡੇ ਕੋਲ ਨਹੀਂ ਹੈ ਨਾ, ਉਹ ਕਹਿੰਦੇ ਨੇ ਵੀ ਜਿਹੜਾ ਨਹੀਂ ਮਿਲਿਆ ਕਰੋੜਾਂ ਦਾ, ਜਿਹੜਾ ਮਿਲ ਗਿਆ ਉਹ ਮਿੱਟੀ। ਆਦਮੀ ਇਨਸਾਨ ਬੰਦਾ ਹੋਰ ਪਾਉਣ ਦੇ ਚੱਕਰ 'ਚ ਹੋਰ ਮਿਲ ਜਾਏ ਹੋਰ ਮਿਲ ਜਾਏ, ਜਿਹੜਾ ਉਹਦੇ ਕੋਲ ਹੈਗਾ ਉਹਦਾ ਵੀ ਇੰਜੋਏ ਨਹੀਂ ਕਰ ਪਾ ਰਿਹਾ।
0: ਇਹ ਬਹੁਤ ਸੱਚ ਗੱਲ ਆ। ਇਹਦਾ ਕੋਈ ਹੱਲ ਹੈ? ਹੱਲ ਇਹਨਾਂ ਵੇ ਕਿ ਮੈਂ ਕਦੇ ਆਪਣੇ ਆਪ ਨੂੰ ਇਹ ਸਮਝਾ ਸਕਦਾ ਕਿ ਬਸ ਯਾਰ ਕਾਫੀ ਕੁਛ ਕਰ ਲਿੱਤਾ।
1: ਹਾਂ, ਬਸ ਸੰਤੁਸ਼ਟੀ, ਸੈਟਿਸਫੈਕਸ਼ਨ।
0: ਤੇ ਜੇ ਮੈਂ ਤੁਹਾਡੇ ਸਫ਼ਰ ਤੋਂ ਗੱਲ ਕਰਾਂ ਕਿ ਇੱਕ ਬਹੁਤ ਹੀ ਅਚਾਨਕ ਇੱਕ ਪੀਕ ਦੇਖਣ ਨੂੰ ਮਿਲੀ ਅਚਾਨਕ ਦਿਨੋਂ ਦਿਨ ਰਾਤ ਦੇ ਅੰਦਰ ਹੀ ਹੈ ਨਾ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਇੰਨਾ ਉੱਚਾ ਮੁਕਾਮ ਪਾ ਲਿੱਤਾ ਅਤੇ ਅੱਜ ਵੀ ਟੱਚਵੁੱਡ ਚਲੋ ਹੈ ਨਾ ਬਹੁਤ ਵਧੀਆ, ਹਰ ਪਾਸੇ ਤੁਸੀਂ ਮਕਬੂਲੀਅਤ ਮਿਲਦੀ ਪਈ ਹੈ ਜਿੱਥੇ ਵੀ ਤੁਸੀਂ ਜਾਂਦੇ ਹੋ, ਰੱਬ ਦਾ ਨਾਮ ਲੋਕਾਂ ਤੱਕ ਪਹੁੰਚਾਉਂਦੇ ਹੋ, ਅਤੇ ਇਹ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ?
1: ਦਰਅਸਲ ਬਚਪਨ ਤੋਂ ਹੀ ਗਰੀਬੀ ਦਾ ਬਹੁਤ ਦੌਰ ਰਿਹਾ। ਸਾਡੇ ਡੈਡੀ ਨੂੰ ਗਾਉਣ ਦਾ ਬੜਾ ਸ਼ੌਕ ਹੈ, ਪ੍ਰੋਫੈਸ਼ਨਲੀ ਗਾਉਂਦੇ ਹੋ।
0: ਅੱਛਾ,
1: ਐਵੇਂ ਹੀ ਗਾਉਣ ਦਾ ਉਹਨਾਂ ਨੂੰ ਸ਼ੌਕ ਹੈ, ਆਵਾਜ਼ ਬਹੁਤ ਵਧੀਆ, ਬੜਾ ਸੁਰੀਲਾ ਗਾਉਂਦੇ ਤੇ ਉਹ ਮੰਦੇ ਦੇ ਪਏ ਪਏ ਰਾਤੀ ਗਾਉਂਦੇ ਰਹਿੰਦੇ, ਭਜਨ ਭੁਜਨ ਚੱਲਦੇ ਫਿਰਦੇ ਉੱਠਦੇ ਬੈਠਦੇ। ਫਿਰ ਸਾਡੇ ਬਾਬਾ ਜੀ ਨੇ ਪਾਪਾ ਜੀ ਨੇ ਦੋ ਦੋ ਮੰਦਰ ਬਣਵਾਏ।
0: ਇਹ ਕਿੱਥੇ ਦੀ ਗੱਲ ਹੋ ਰਹੀ ਹੈ?
1: ਇਹ ਦਿੱਲੀ ਦੀ ਗੱਲ ਹੋ ਰਹੀ
0: ਹੈ।
1: ਦੋ ਮੰਦਰ ਬਣਵਾਏ ਜਿੱਥੇ ਮੇਰਾ ਜਨਮ ਹੋਇਆ ਸੀ
0: ਜੀ।
1: ਉੱਥੇ ਮੰਦਰਾਂ ਦੇ ਵਿੱਚ ਮੈਂ ਕੀਰਤਨ ਕਰਦਾ ਸੀ, ਸਕੂਲ 'ਚ ਫਿਰ ਭੇਟਾ ਗਾਉਂਦਾ ਸੀ।
0: ਅੱਛਾ, ਓਕੇ।
1: ਐਨੂਅਲ ਫੰਕਸ਼ਨ ਆਉਂਦੇ ਤੇ ਮੈਡਮ ਮੇਰੇ ਕੋਲ ਭੇਟ ਗਵਾਉਂਦੀ ਸੀ।
0: ਅੱਛਾ,
1: ਦੇਸ਼ ਭਗਤੀ ਗੀਤ। ਉਹਦੇ ਬਾਅਦ ਸਫ਼ਰ ਸ਼ੁਰੂ ਹੋਇਆ, ਫਿਰ ਜਗਰਾਤੇ ਸ਼ੁਰੂ ਕੀਤੇ, ਜਗਰਾਤਿਆਂ ਦੇ ਪਿੱਛੇ ਕੋਰਸ 'ਤੇ ਗਾਣਾ ਸ਼ੁਰੂ ਕੀਤਾ। ਉਹਦੇ 'ਤੇ ਪੈਸੇ ਪੁਸੇ ਨਹੀਂ ਮਿਲਦੇ ਸੀ, ਗੁਜ਼ਾਰਾ ਨਹੀਂ ਹੋਇਆ। ਫਿਰ ਕੀਬੋਰਡ ਵਜਾਉਣਾ ਸਿੱਖਿਆ।
0: ਅੱਛਾ, ਓਕੇ।
1: ਆਈ ਐਮ ਏ ਕੀਬੋਰਡ ਪਲੇਅਰ।
0: ਓਕੇ ਓਕੇ।
1: ਫਿਰ ਮੈਂ ਕੀਬੋਰਡ ਪਲੇਅਰ ਇਸ ਲਈ ਕਹਿੰਦਾ ਕਿ ਹਜ ਵੀ ਹੂੰ, ਕਿਉਂਕਿ ਹੁਣ ਵੀ ਹਾਰਮੋਨੀਅਮ 'ਤੇ ਵਜਾ ਹੀ ਰਿਹਾ। ਅਤੇ ਉਹ ਕੀਬੋਰਡ ਵਜਾਇਆ ਬਹੁਤ ਸਾਲ, ਫਿਰ ਵੀ ਉਹ ਮਨ ਅੰਦਰ ਕਹਿੰਦਾ ਸੀ ਨਹੀਂ ਗਾਣਾ ਹੈ, ਵਜਾਉਣਾ ਨਹੀਂ। ਫਿਰ ਇੱਕ ਦਿਨ ਬੈਠੇ ਬੈਠੇ ਹਨੂੰਮਾਨ ਜੀ ਨੇ ਪ੍ਰੇਰਣਾ ਕੀਤੀ ਕਿ ਮੈਂ ਸੁੰਦਰ ਕਾਂਡ ਗਾਣਾ ਹੈ ਅਤੇ ਕੁਝ ਡਿਫਰੈਂਟ ਗਾਣਾ ਹੈ। ਲੋਕ ਕਹਿੰਦੇ ਬੋਰ ਹੈ ਕਿ ਦੋ ਵੱਡੇ ਬੁੱਢੇ ਆ ਗਏ, ਉਹਨਾਂ ਨੇ ਸੁਣ ਲਿਆ, ਬੱਚੇ ਬੁੱਚਿਆਂ ਨੇ ਖਾ ਪੀ ਲਿਆ, ਪੰਡਿਤ ਜੀ ਆ ਗਏ ਕਰਕੇ ਚਲ ਗਏ।
0: ਹਾਂ, ਜਿਸ ਤਰ੍ਹਾਂ ਤੁਸੀਂ ਦੱਸਿਆ ਇਸ ਤਰ੍ਹਾਂ ਹੀ ਸੀਨ
1: ਸੁੰਦਰ ਕਾਂਡ ਦਾ
0: ਜੀ।
1: ਲੇਕਿਨ ਅੱਜ ਦੇਖੋ ਇੰਨੇ ਹਾਈ ਸਕੇਲ 'ਤੇ ਦੁਨੀਆਂ ਦੇ ਵੱਡੇ ਤੋਂ ਵੱਡਾ ਬੰਦਾ ਸੁੰਦਰ ਕਾਂਡ ਕਰਾਉਂਦਾ ਹੈ ਅਤੇ ਉਹਦੀ ਮਾਨਤਾ ਕਿੰਨੀ ਵੱਧ ਗਈ ਹੈ। ਇਹਦੇ ਪਿੱਛੇ ਕਾਰਨ ਕੋਈ ਮੈਂ ਨਹੀਂ ਹੈਗਾ, ਹਾਲਾਂਕਿ ਸੁੰਦਰ ਕਾਂਡ ਨੇ ਮੈਨੂੰ ਚੁੱਕ ਲਿਆ।
0: ਹਾਂ, ਮਤਲਬ ਤੁਸੀਂ ਚੁਣੇ ਗਏ, ਤੁਸੀਂ ਇਹ ਕਿਹਾ
1: ਸੁੰਦਰ ਕਾਂਡ ਨੇ ਮੈਨੂੰ ਚੁਣ ਲਿਆ ਅਤੇ ਚੁੱਕ ਲਿਆ। ਇਹਦੇ ਪਿੱਛੇ ਕਾਰਨ ਹੈ ਕਿ ਬਈ ਜਿਸ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਆ ਨਿਮਿੱਤ ਮਾਤਰਮ ਬਹੁ ਸਭ ਵਿਸਾਚੀ, ਅਰਜੁਨ ਤੂੰ ਨਿਮਿੱਤ ਬਣ ਜਾ, ਫਿਰ ਕਰਤਾ ਕਰਾਤਾ ਸਭ ਮੈਂ ਹੂੰ। ਗੁਰਦੇਵ ਨਾਨਕ ਨੇ ਪੰਜਾਬੀ 'ਚ ਕਿਹਾ ਕਰਨ ਕਰਾਵਨ ਆਪੇ ਆਪ, ਨਾਮ ਰਖਾ ਲਿਆ ਤਾਓ, ਸਭ ਤੇਰੀ ਵਡਿਆਈ ਨਾਨਕ ਕੋਈ ਨਾਮ ਨਾ ਜਾਣੇ ਮੇਰਾ। ਗੁਰਦੇਵ ਨਾਨਕ ਵੀ ਕਹਿੰਦੇ ਜੋ ਤੁਦ ਭਾਵੇ ਸਾਈ ਬਲੀਕਾਰ। ਤੁਲਸੀਦਾਸ ਜੀ ਵੀ ਕਹਿੰਦੇ ਜੇਹੀ ਵਿਧੀਨਾਥ ਹੋਈ ਹਿਤ ਮੋਰਾ, ਕਰੋ ਸੁਬੇਗ ਦਾਸ ਮੈਂ ਤੋਰਾ, ਸਭੇ ਸਿਆਣੇ ਏਕ ਮਤ। ਸਾਡੇ ਵੇਦ ਕਹਿੰਦੇ ਏਕਮ ਸਦ ਵਿਪਰਾ ਬਹੁਦਾ ਵਦੰਤੀ, ਸੱਚ ਸਾਰਿਆਂ ਨੇ ਇੱਕੋ ਹੀ ਬੋਲਣਾ ਹੈ। ਜਿਹੜਾ ਸੱਚ ਹੈ ਉਹ ਦਸ ਬੰਦਿਆਂ ਤੋਂ ਵੱਖ ਵੱਖ ਪੁੱਛ ਲਓ, ਉਹ ਇੱਕੋ ਹੀ ਆਉਣਾ ਹੈ। ਜਿਹੜਾ ਝੂਠ ਹੈ ਉਹ ਪੰਜ ਕੋਲੋਂ ਪੁੱਛ ਲਓ, ਪੰਜਾਂ ਦਾ ਅਲੱਗ ਹੈ। ਇਸ ਲਈ ਸਭੇ ਸਿਆਣੇ ਏਕ ਮਤ, ਗੁਰਦੇਵ ਨਾਨਕ ਕਹਿੰਦੇ ਸਾਰੇ ਸਿਆਣਿਆਂ ਦੀ ਖੋਪੜੀ ਇੱਕ ਜਿਹੀ ਬੋਲੇਗੀ। ਜਿੱਥੇ ਸਿਆਣੇ ਇਕੱਠੇ ਹੋ ਗਏ ਉੱਥੇ ਕੰਮ ਬਣ ਜਾਂਦਾ, ਜਿੱਥੇ ਪਗਲੇ ਇਕੱਠੇ ਹੋ ਗਏ ਤੇ ਉੱਥੇ ਫਿਰ ਮੂਰਖ ਸੇ ਮੂਰਖ ਮਿਲੇ ਤੋ ਦੇ ਗੂਸਾ ਦੇ ਲਾ।
0: ਮਹਾਰਾਜ ਜੀ, ਮੈਂ ਆਪਣਾ ਜੇ ਪਰਸਨਲ ਤੌਰ 'ਤੇ ਦੱਸਾਂ, ਮੈਂ ਨਵਾਂ ਨਵਾਂ ਇੱਕ ਤਰੀਕੇ ਦਾ ਮਿਊਜ਼ਿਕ ਹਿੱਟ ਹੋਇਆ ਸੀ ਕਿ ਜਿਹੜੇ ਬਹੁਤ ਹਿੱਟ ਰੋਮੈਂਟਿਕ ਗਾਣੇ ਜਾਂ ਫਿਰ ਥੋੜ੍ਹੇ ਸਲੋ ਟਾਈਪ ਗਾਣੇ ਹੈ ਨਾ, ਉਹਨਾਂ ਨੂੰ ਇੱਕ ਲੋਫਾਈ ਕਰਕੇ ਨਾ ਕੋਈ ਚੀਜ਼ ਸ਼ੁਰੂ ਹੋਈ ਅਤੇ ਉਹ ਹੋਰ ਸਲੋ ਕਰਕੇ ਹੋਰ ਥੋੜ੍ਹੀ ਮੀਡੀਅਮ ਜਿਹੀ ਟੋਨ ਦੇ ਕੇ ਅਰੀਜੀਤ ਸਿੰਘ ਕੇ ਵਗੈਰਾ ਇਹਨਾਂ ਦੇ ਗਾਣੇ। ਇੱਕ ਦਿਨ ਮੇਰੇ ਐਲਗੋਰਿਦਮ ਨੇ ਜੀ ਕਿਹਾ ਕਿ ਹਨੂੰਮਾਨ ਚਾਲੀਸਾ ਲੋਫਾਈ ਸਾਹਮਣੇ ਲਿਖਿਆ ਪਿਆ। ਮੈਂ ਕਿਹਾ ਯਾਰ ਆਹ ਕੀ ਚੀਜ਼ ਆ। ਮੈਂ ਪਲੇ ਕੀਤਾ ਤਾਂ ਮੈਂ ਜਦ ਦਾ ਤੁਹਾਡਾ ਵਰਜ਼ਨ ਉਹ ਵਾਲਾ ਸੁਣਿਆ ਲੋਫਾਈ, ਮੈਂ ਕਦੀ ਸ਼ਾਇਦ ਹੋਰ ਜਿਹੜੇ ਬਹੁਤ ਮਕਬੂਲ ਨੇ ਹੈ ਨਾ, ਕਿਸੇ ਦੀ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਚੰਗਾ ਜਾਂ ਮਾੜਾ, ਪਰ ਜੋ ਜੁੜਾਵ ਉਸ ਵਰਜ਼ਨ ਨਾਲ ਹੋਇਆ ਸ਼ਾਇਦ ਕਦੇ ਪਹਿਲਾਂ ਨਹੀਂ ਮੈਂ ਇਸ ਤਰ੍ਹਾਂ ਦਾ ਮਹਿਸੂਸ ਕੀਤਾ। ਇੱਕ ਮੈਂ ਆਰਟ ਵਾਈਜ਼ ਜੇ ਵੇਖਾਂ ਤਾਂ ਬਹੁਤ ਡਿਫਰੈਂਟ ਚੀਜ਼ ਨਹੀਂ ਸੀਗੀ ਕਿ ਚਾਲੀਸਾ ਇੱਕ ਬੀਟ ਦੇ ਉੱਪਰ ਉਹ ਵੀ ਇੱਕ ਸਲੋ ਮੋਸ਼ਨ, ਇਹ ਇੰਸਪੀਰੇਸ਼ਨ ਕਿੱਥੋਂ ਆਈ?
1: ਦਰਅਸਲ ਮੈਨੂੰ ਸ਼ੁਰੂ ਤੋਂ ਇਹ ਦੱਸਿਆ ਗਿਆ ਕਿ ਸੁੰਦਰ ਕਾਂਡ, ਰਾਮਚਰਿਤ ਮਾਨਸ, ਹਨੂੰਮਾਨ ਚਾਲੀਸਾ, ਤੁਲਸੀਦਾਸ ਜੀ ਦੇ ਜਿਹੜੇ ਗ੍ਰੰਥ ਹੈ, ਇਹਨਾਂ ਨੂੰ ਆਪਾਂ ਨੂੰ ਤੈਲ ਵਰਤ ਧਾਰਾ ਦੀ ਤਰ੍ਹਾਂ ਗਾਣਾ ਚਾਹੀਦਾ।
0: ਜਿਸ ਤਰ੍ਹਾਂ
1: ਜਿਹਦੇ 'ਚ ਕੋਈ ਟੁੱਟ ਨਾ ਹੋਵੇ।
0: ਜੀ ਹਾਂ,
1: ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਜਿਸ ਤਰ੍ਹਾਂ ਗੁਲਸ਼ਨ ਕੁਮਾਰ ਜੀ ਦਾ ਹਨੂੰਮਾਨ ਚਾਲੀਸਾ ਹੈ
0: ਜੀ,
1: ਉਹ ਭੀਮ ਰੂਪ ਧਰੀ ਅਸੁਰ ਸੰਘਾਰੇ, ਫਿਰ ਮਿਊਜ਼ਿਕ ਵਜਾ ਡੰਗ ਡੰਗ ਡੰਗ ਡੈਂਗ ਡੈਂਗ ਡੈਂ ਡੈਂ ਡੈਂ ਡੈਂ ਡੈਂ, ਉਹ ਆਪਣੇ ਆਪ 'ਚ ਸਭ ਤੋਂ ਹਾਈ ਲੈਵਲ ਹੈ ਉਹਦਾ,
0: ਬਿਲਕੁਲ।
1: ਲੇਕਿਨ ਉਹ 'ਚ ਮਿਊਜ਼ਿਕ ਜਿਹੜਾ ਉਹ ਟੁੱਟ ਹੈ ਹਨੂੰਮਾਨ ਚਾਲੀਸਾ ਦੀ। ਰਾਮ ਨਾਮ ਜੁੜਿਆ ਹੋਏ ਚਲੋ ਤਾਂ ਵੀ ਤੇ ਆਪਾਂ ਸ਼ੁਰੂ ਤੋਂ ਜਦੋਂ ਸੁੰਦਰ ਕਾਂਡ ਤੁਸੀਂ ਕਿਤੇ ਸੁਣੇ ਵੀ ਹੈ ਤੁਹਾਡੇ ਵਿਆਹ ਦਾ ਵੀ ਅਸੀਂ ਕੀਤਾ
0: ਜੀ
1: ਆਪਾਂ ਇੱਕ ਵਾਰੀ ਸ਼ੁਰੂ ਕਰਨੇ ਆ ਤੇ ਲਾਸਟ 'ਚ ਜਾ ਕੇ ਬੰਦ ਹੁੰਦਾ ਵਿੱਚ ਰਾਮ ਨਾਮ ਕੀਰਤਨ ਕੁਛ ਇਹ ਚੱਲਦਾ ਰਹੇਗਾ ਉਹ ਤੈਲ ਵਰਤ ਧਾਰਾ ਦੀ ਤਰ੍ਹਾਂ ਚੱਲਦਾ

0: ਰੱਬ ਨੂੰ ਮਿਹਣਾ ਦੇਣ ਦਾ ਹੱਕ ਤਾਂ ਹੈ ਜਦੋਂ ਤੁਸੀਂ ਉਹਦੀ ਕਿਰਪਾ ਦੇ ਵੇਲੇ ਵੀ ਉਹਨੂੰ ਥੈਂਕ ਯੂ ਕੀਤਾ। ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਫਿਰ ਹਰ ਵੇਲੇ ਸਿਮਰਨ। ਸੁੱਖ ਦੁੱਖ ਚ ਸ਼ੁਕਰਾਨਾ ਤੇ ਅਰਦਾਸ, ਲੇਕਿਨ ਉਹਦੇ ਵਿਚਕਾਰ ਦੇ ਸਮੇਂ ਚ ਵੀ ਗੁਰਦੇਵ ਨਾਨਕ ਛੱਡਦੇ ਨੀ ਪਏ, ਕਹਿੰਦੇ ਹਰ ਵੇਲੇ ਵਾਹਿਗੁਰੂ ਜਪੋ, ਹਰ ਵੇਲੇ ਸਿਮਰਨ ਕਰੋ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਾਹੇ ਨਾ ਜਾਣੀ ਉਹ ਗੁਣ ਮੇਰੇ, ਕੌਣ ਜਾਣੇ ਗੁਣ ਤੇਰੇ।
1: ਮੈਂ ਤੁਹਾਡੇ ਜੋ ਤੁਸੀਂ ਸੁੰਦਰ ਕਾਂਡ ਵੀ ਕਰਦੇ ਹੋ, ਮੈਂ ਉਹ 'ਚ ਵੀ ਵੇਖਦਾ ਕਿ ਸਿੱਖੀ ਤੋਂ ਜੁੜੀ ਕਾਫੀ ਰੈਫਰੈਂਸਿਸ ਆਉਂਦੀਆਂ। ਹੁਣ ਵੀ ਆਪਾਂ ਗੱਲਾਂ ਬਾਤਾਂ ਕਰਦੇ, ਮੈਂ ਤੁਸੀਂ ਬਾਬਾ ਨਾਨਕ ਜੀ ਦੀ ਇੱਕ ਦੋ ਵਾਰੀ ਹੈ ਨਾ ਰੈਫਰੈਂਸਿਸ ਦਿੱਤੇ ਆ, ਇਹ ਵੀ ਜੁੜਾਵ ਬਚਪਨ ਤੋਂ ਰਿਹਾ?
0: ਇਹ ਮੈਨੂੰ ਮੈਂ ਬੜਾ ਪ੍ਰਭਾਵਿਤ ਰਿਹਾ ਬਾਬਾ ਨਾਨਕ ਜੀ ਤੋਂ। ਉਹਨਾਂ ਦੀ ਜਿਹੜੀ ਇਹ ਵਾਲੀ ਮੂਰਤ ਹੈ ਨਾ, ਮੈਨੂੰ ਬੜੀ ਸ਼ੁਰੂ ਤੋਂ ਅਟਰੈਕਟ ਕਰਦੀ ਹੈ। ਤੁਸੀਂ ਦੇਖੀਏ
1: ਜੀ ਜੀ,
0: ਇਸ ਤਰ੍ਹਾਂ ਹੱਥ ਕਰਕੇ ਜਿਹੜੀ ਮਤਲਬ ਸਫੇਦ ਦਾੜੀ ਤੇ ਪੱਗ ਬੰਨੀ ਹੈ, ਬੜੀ ਮੈਨੂੰ। ਫਿਰ ਮੈਂ ਕੁਛ ਬਾਬਾ ਨਾਨਕ ਦਾ ਬੜਾ ਪੜਿਆ, ਸਰਲ ਸਾਧੂ ਜਿਨ੍ਹਾਂ ਦਾ ਇੱਕੋ ਹੀ ਬਸ ਇਹ ਸੀਗਾ, ਨਾਮ ਜਪੋ ਜੀ, ਨਾਮ ਜਪੋ। ਕਿੰਨਾ ਰਾਮ ਨਾਮ ਉਹਨਾਂ ਨੇ ਗਾਇਆ, ਕਹਿੰਦੇ ਐਸੀ ਪ੍ਰੀਤ ਕਰੋ ਮਨ ਮੇਰੇ, ਆਟ ਪਹਿਰ ਪ੍ਰਭ ਜਾਨੋ ਨੇੜੇ। ਭਾਜੀ ਕੀ ਨਾਂ ਹੈ ਤੁਹਾਡਾ? ਕਾਰਤਿਕੇ, ਕਾਰਤਿਕ
1: ਕ੍ਰਿਸ਼ਨ,
0: ਕ੍ਰਿਸ਼ਨਾ ਜੀ। ਜਦੋਂ ਮਤਲਬ ਮੈਂ ਤੁਹਾਨੂੰ ਕਹਾਂ, ਮੈਂ ਬੜਾ ਲੋਕਾਂ ਨੂੰ ਕਹਿਣਾ ਕਿ ਜਦੋਂ ਰੱਬ ਨੇ ਸਭ ਸੁੱਖ ਦਿੱਤੇ, ਉਹਨਾਂ ਲੱਗੇ ਯਾਰ ਬੜੀ ਕਿਰਪਾ ਹੈ, ਉਸ ਵੇਲੇ ਟਾਈਮ ਕੱਢੋ, ਬਹਾਨਾ ਲੱਭੋ ਕਿ ਕਿਸ ਤਰ੍ਹਾਂ ਉਹਨੂੰ ਯਾਦ ਕਰੀਏ, ਥੈਂਕ ਯੂ ਕਰੋ ਉਹਦਾ।
1: ਮਹਾਰਾਜ ਜੀ, ਗ੍ਰੈਟੀਟਿਊਡ ਮੈਂ ਸਮਝਦਾ। ਇੱਕ ਹੋਰ ਸਵਾਲ, ਖਾਸ ਕਰਕੇ ਇਸ ਤਰ੍ਹਾਂ ਦੇ, ਮੈਂ ਇਹ ਵਾਲਾ ਜੈਂਗਲ ਕੱਢ ਦੇਵਾਂ ਨਾ, ਤੁਸੀਂ ਜਿਸ ਕਿੱਤੇ 'ਚੋਂ ਜੋ ਤੁਸੀਂ ਕੰਮ ਕਰ ਰਹੇ ਹੋ ਹੈ ਨਾ, ਉਸ ਦੇ ਅੰਦਰ ਤੁਸੀਂ ਬਹੁਤ ਸਕਸੈਸਫੁਲ ਹੋ। ਇੱਕ ਸਕਸੈਸ ਆ ਜਾਣ ਤੋਂ ਬਾਅਦ ਲਾਈਫ 'ਚ ਕੀ ਫੇਰ ਬਦਲ ਆਉਂਦਾ?
0: ਲਾਈਫ 'ਚ ਬਸ ਫੇਰ ਬਦਲ ਤਾਂ ਬਹੁਤ ਆ ਜਾਂਦਾ,
1: ਮਟੀਰੀਅਲ ਛੱਡ ਕੇ ਜੇ ਆਪਾਂ ਮੈਂਟਲੀ ਵੀ ਕਹੀਏ ਕਿ ਮਤਲਬ ਸਮਝੋ ਯਾਰ ਆਹ ਗੋਲ ਸੀ, ਇਹ ਗੋਲ ਤਾਂ ਹੋ ਗਿਆ, ਹੁਣ ਮੈਂ ਕੀ ਕਰਾਂ?
0: ਉਹ ਬੰਦੇ ਦੀ ਉਹ ਨਹੀਂ ਪੂਰੀ ਹੁੰਦੀ ਨਾ, ਜਿਹੜਾ ਬੰਦਾ ਇਹ ਸਮਝ ਲਏ ਕਿ ਯਾਰ ਮੈਂ ਇੰਨਾ ਨਹੀਂ ਸੋਚਿਆ ਸੀਗਾ, ਕਿ ਯਾਰ ਇੰਨਾ ਹੋ ਗਿਆ, ਉਹ ਫਿਰ ਰੁਕ ਜਾਏਗਾ। ਵੈਸੇ ਨਹੀਂ ਰੁਕਦਾ ਕੋਈ, ਕਿਤੇ ਤੇ ਰੁਕਣਾ ਹੀ ਪੈਣਾ ਨਾ। ਉਂਗਲੀ ਮਾਲ ਜੋ ਮਿਲਦਾ ਉਹਨੂੰ ਉਂਗਲੀ ਕੱਟ ਕੇ ਉਹਦੀ ਮਾਲਾ ਬਣਾ ਲੈਂਦਾ
1: ਜੀ,
0: ਲਾਸਟ ਮਾਲਾ ਪੂਰੀ ਕਰਨੀ ਸੀ, ਭਗਵਾਨ ਬੁੱਧ ਜਾ ਰਹੇ। ਲੋਕਾਂ ਨੇ ਕਿਹਾ ਇੱਧਰੋਂ ਨਾ ਜਾਓ, ਇੱਧਰ ਉਂਗਲੀ ਮਾਲ ਰਹਿੰਦਾ ਡਾਕੂ, ਬੁੱਧ ਵੀ ਬੁੱਧ ਥੇ, ਇੱਧਰ ਸਹੀ ਜਾਏਗੇ। ਲੰਬੀ ਉੱਚੀ ਹਾਈਟ ਚਲੇ ਜਾ ਰਹੇ, ਉਂਗਲੀ ਮਾਲ ਰੁਕ ਜਾ, ਉਹਨੇ ਤੇ ਮਾਰ ਕੇ ਉਂਗਲੀ ਕੱਢਣੀ ਸੀ, ਚੱਲਦੇ ਰਹੇ, ਰੁਕ ਚੱਲਦੇ ਰਹੇ। ਦੋ ਤਿੰਨ ਚਾਰ ਵਾਰੀ ਕਿਹਾ ਉਹਨੇ, ਮਹਾਤਮਾ ਬੁੱਧ ਨੇ ਕਿਹਾ ਮੈਂ ਤੇ 55 ਸਾਲ ਪਹਿਲੇ ਰੁਕ ਗਿਆ ਸੀਗਾ, ਤੂੰ ਰੁਕ ਜਾ। ਨਜ਼ਰ ਹੁੰਦੀ ਹੈ ਨਾ ਮਹਾਤਮਾ ਪਹੁੰਚੇ, ਮਹਾਤਮਾ ਦੀ ਅੱਖਾਂ ਬੜੀ ਅਲੱਗ ਹੁੰਦੀ ਹੈ। ਕਭੀ ਰੋਤੀ ਕਭੀ ਹਸਤੀ ਕਭੀ ਲਗਤੀ ਸ਼ਰਾਬੀ ਸੀ, ਕਭੀ ਰੋਤੀ ਕਭੀ ਹਸਤੀ ਕਭੀ ਲਗਤੀ ਸ਼ਰਾਬੀ ਸੀ, ਮੁਹੱਬਤ ਜਿਨ ਮੇ ਹੋਤੀ ਹੈ ਵੋ ਆਂਖੇ ਔਰ ਹੋਤੀ ਹੈ।
1: ਵਾਹ ਵਾਹ ਵਾਹ,
0: ਇੱਕ ਵਾਰੀ ਦੇਖਿਆ ਥਰ ਥਰ ਕਾਂਪਣ ਲੱਗ ਗਿਆ, ਤੇਜ ਨਹੀਂ ਸਹਿ ਪਾ ਰਿਹਾ। ਤੇ ਉਹੀ ਹੈ ਨਾ ਬਈ, ਹੁਣ ਰੁਕ ਜਾਓ, ਕਿਤੇ ਤੋਂ ਰੁਕੋ ਯਾਰ। ਮੈਂ ਇਹ ਨਹੀਂ ਕਹਿ ਰਿਹਾ ਕਿ ਬਈ ਤੁਸੀਂ ਆਲਸੀ ਹੋ ਕੇ ਬੈਠ ਜਾਓ, ਸਰੀਰ ਨੂੰ ਨਹੀਂ ਰੋਕਣਾ। ਰੱਬ ਨੇ ਵੀ ਨਿਯਮ ਬਣਾਇਆ ਯਾਰ, 12 ਘੰਟੇ ਕੰਮ ਕਰਦੇ, ਚਲੋ ਸੌ ਫਿਰ ਰਾਤ ਬਣਾਈਏ, ਲੇਕਿਨ ਆਪਾਂ ਤੇ ਦੌੜ ਹੀ ਚੱਲੇ ਆ, ਮਨ ਵੀ ਦੌੜਦਾ ਹੀ ਜਾ ਰਿਹਾ, ਦੌੜ ਕੁਛ ਵੀ ਮਿਲਦਾ ਜਾਏ ਉਹਦੀ ਕੋਈ ਕੀਮਤ ਨਹੀਂ, ਹੋਰ ਇਹ ਕਰਨਾ ਇਹ ਕਰਨਾ, ਇੱਥੇ ਵੀ ਹੱਥ ਪਾਉਣਾ ਇੱਥੇ ਵੀ ਹੱਥ ਪਾਉਣਾ,
1: ਝੋਲਾ ਭਰੀ ਜਾਂਦੇ ਪਏ,
0: ਭਰੇ ਨਾ ਭਰੇ, ਭਰ ਗਿਆ ਭਰਿਆ ਵੀ ਬੇਕਾਰ ਹੀ ਪਿਆ,
1: ਬੇਕਾਰ।
0: ਮੈਂ ਕਿਉਂ ਕਿਹਾ ਗੋਰੇ ਲੋਕ ਸਾਧੂ
1: ਸਾਧੂ ਰੇਤੀ ਦੇ ਨੇ,
0: ਸਵੇਰੇ ਜਲਦੀ ਜਾਗਣਾ ਰਾਤੀ ਜਲਦੀ ਸੋਣਾ,
1: ਕੁਛ ਤੇ ਬੈਟਰ ਕਰ ਹੀ ਰਹੇ ਲਾਈਫ ਦੇ ਅੰਦਰ,
0: ਹੈਲਥ ਕੋਨਸ਼ੀਅਸ। 90-90 ਸਾਲ ਦੇ ਲੱਗਦੇ ਹੀ ਨਹੀਂ 90 ਦੇ,
1: ਬਿਲਕੁਲ ਠੀਕ।
0: ਤੁਸੀਂ ਦੇਖੋ ਇੰਨੀ ਜਲਦੀ ਆਈ ਕੰਟੈਕਟ ਨਹੀਂ ਦਿੰਦੇ ਕਿਸੇ ਨੂੰ, ਤੁਸੀਂ ਪਲੇਨ 'ਚ ਬੈਠੇ ਹੋ, ਬਿਜ਼ਨਸ ਕਲਾਸ ਸੀਟ 'ਚ ਜਾਂ ਇਕੋਨੋਮੀ 'ਚ, ਤੁਹਾਡੇ ਨਾਲ ਕੋਈ ਗੋਰਾ ਬੈਠਾ ਹੋਏ, 12 ਘੰਟੇ ਦਾ ਸਫ਼ਰ ਪਾਸ ਕਰ ਦਿਓਗੇ, ਤੁਸੀਂ ਇੱਕ ਵਾਰੀ ਤੁਹਾਡੀ ਉਹ ਨਹੀਂ ਦੇਖੇਗਾ ਤੁਸੀਂ ਕੀ ਕਰ ਰਹੇ ਹੋ,
1: ਆਪਣੇ 'ਚ ਮਸਤ।
0: ਮੈਂ ਇਹ ਸਭ ਨੋਟਿਸ ਕੀਤਾ ਇੱਥੇ ਆ ਕੇ, ਉਹਨੇ ਦੇਖਣਾ ਹੀ ਨਹੀਂ ਤੁਸੀਂ ਕੀ, ਅਸੀਂ 10 ਵਾਰ ਦੇਖਾਂ ਕੀ ਕਰ, ਹੁਣ ਕਿਹੜੀ ਪਿੱਛਾ ਦੇਖ ਰਿਹਾ, ਹੁਣ ਕੀ ਖਾ ਰਿਹਾ, ਉਹਨੇ ਨਹੀਂ ਦੇਖਣਾ ਕੁਛ ਵੀ।
1: ਇਹ ਮਾਨਸਿਕਤਾ ਕਿਉਂ ਸਾਡੀ ਇਸ ਤਰ੍ਹਾਂ ਦੀ ਵੈਸੇ?
0: ਇਹ ਤੇ ਬੁੱਧੀ ਲੈਵਲ ਦਾ ਫਰਕ ਹੈ ਨਾ। ਮੈਂ ਤੁਹਾਨੂੰ ਦੱਸਾਂ, ਇਹਨਾਂ ਨੇ ਤੇ ਆਪਣਾ ਇੱਕ ਦੇਸ਼, ਆਪਣਾ ਇੱਕ ਘਰ ਬਣਾਇਆ ਦਾ ਹੈ, ਸਾਫ ਸੁਥਰੀ ਹਵਾ ਪਾਣੀ, ਕਿ ਬਈ ਦੁਨੀਆਂ 'ਚ ਆਏ ਹਾਂ, 50-100 ਸਾਲ ਜੀ ਕੇ ਚੱਲ ਜਾਣਾ, ਇਮਾਨਦਾਰ ਵੀ ਬਹੁਤ ਹੁੰਦੇ ਹੈ। ਤੇ ਵਿਗੜ ਗਿਆ, ਉਹਨਾਂ ਲੱਗਦਾ ਇਹ ਵਿਗਾੜਦਾ ਸਾਰਾ ਸਾਡਾ ਆ ਕੇ, ਕਿਉਂਕਿ ਸਾਰੇ ਕਮਰਸ਼ੀਅਲ ਲੋਕ ਆ ਗਏ।
1: ਹਾਂ ਇਹ ਗੱਲ ਵੀ ਆ, ਸਮਝ ਆ, ਫਿਰ ਉਹ ਕਲਚਰ ਨਹੀਂ ਸਮਝ ਆਉਂਦਾ।
0: ਦੂਜਾ ਬੰਦਾ ਕਲੇਸ਼ ਦਿੰਦਾ ਨਾ, ਵਿਕਾਰ ਅੰਦਰੋਂ ਆਉਂਦਾ, ਕਲੇਸ਼ ਬਾਹਰੋਂ ਆਉਂਦਾ।
1: ਮਹਾਰਾਜ ਜੀ, ਕਿੱਦਾਂ ਦੇ ਮਾਹੌਲ ਦੇ ਅੰਦਰ ਮਨ ਵਿਚਲਿਤ ਹੁੰਦਾ, ਜੇ ਹੁੰਦਾ ਤੇ ਕਿਸ ਐਟਮੋਸਫੇਅਰ 'ਚ ਬੈਠ ਕੇ ਹੁੰਦਾ ਕਿ ਯਾਰ ਉੱਠਾਂ ਮੈਂ ਹੁਣ ਇੱਥੋਂ?
0: ਉੱਥੇ ਹੀ ਹੋਏਗਾ ਜਿੱਥੇ ਸਾਡੇ ਮਤਲਬ ਦੇ ਲੋਕ ਨਹੀਂ ਹੈਗੇ, ਸਾਡੇ ਵਰਗੀ ਜਿਨ੍ਹਾਂ ਦੀ ਸੋਚ ਨਹੀਂ ਹੈਗੀ, ਗੱਲਾਂ ਨਹੀਂ ਹੈਗੀਆਂ, ਜਾਂ ਫਿਰ ਆਪਾਂ ਕਿਸੇ ਸਹੀ ਜਗ੍ਹਾ ਪਹੁੰਚ ਗਏ, ਆਪਾਂ ਉਸ ਲਾਇਕ ਨਹੀਂ ਹੈਗੇ, ਆਪਾਂ ਗਲਤ ਹਾਂ, ਆਪਾਂ ਗਲਤ ਹੈਗੇ ਨਾ।
1: ਇਸ ਚੀਜ਼ ਦਾ ਆਭਾਸ ਹੋ ਜਾਂਦਾ ਕਿ ਯਾਰ ਕਿਤੇ ਕਿਤੇ ਮੈਂ ਇੱਥੇ ਐਵੇਂ ਆ ਗਿਆ, ਮੈਂ ਗਲਤ ਹਾਂ।
0: ਬਿਲਕੁਲ, ਇਨਸਾਨ ਦੇ ਅੰਦਰ ਰੱਬ ਬੈਠਾ, ਉਹ ਹਰ ਵੇਲੇ ਹਰ ਗਲਤੀ ਦਾ ਅਹਿਸਾਸ, ਸਹੀ ਗਲਤ ਦੱਸਦਾ ਰਹਿੰਦਾ, ਕੀ ਕਰਦਾ ਪਿਆ ਤੂੰ, ਉਹ ਗਲਤ ਕਰਦਾ ਜਾਂਦਾ ਕਿ ਨਹੀਂ ਯਾਰ ਕੋਈ ਨਹੀਂ ਦੇਖ ਰਿਹਾ।
1: ਮੈਂ ਨਾ ਮਹਾਰਾਜ ਜੀ ਥੋੜ੍ਹਾ ਜਿਹਾ ਡੀਰੇਲ ਕਰਦਾ ਇੱਥੋਂ ਟੋਪਿਕ। ਮੈਨੂੰ ਰਮਾਇਣ ਤੋਂ ਜਿੰਨੀ ਕੁ ਪਤਾ, ਜਿੰਨੀ ਕੁ ਦੇਖੀ, ਜਿੰਨੀ ਕੁ ਸੁਣੀ, ਹੈ ਨਾ, ਜਿੰਨੀ ਪੜ੍ਹੀ, ਮੈਨੂੰ ਸਭ ਤੋਂ ਵਧੀਆ ਜਿਹੜੀ ਇੱਕ ਛੋਟੀ ਜਿਹੀ ਕਥਾ ਆਉਂਦੀ ਹੈ ਨਾ, ਉਹ ਜਾਮਵੰਤ ਅਤੇ ਹਨੂੰਮਾਨ ਜੀ ਦੀ, ਕਿ ਜਦੋਂ ਹਨੂੰਮਾਨ ਜੀ ਨੂੰ ਜਾ ਕੇ ਜਾਮਵੰਤ ਜੀ ਦੱਸਦੇ ਕਿ ਬਈ ਬਹੁਤ ਉਤਲੀ ਚੀਜ਼ ਆ, ਤੂੰ ਕੀ ਸੋਚੀ ਪਿਆ ਹੋਇਆ, ਇਹ ਤਾਂ ਨਦੀ ਆਰਾਮ ਨਾਲ ਪਾਰ ਕਰ ਜਾਏਗਾ ਪੂਰਾ, ਹੈ ਨਾ, ਏਰੀਆ, ਜਦੋਂ ਮਾਂ ਸੀਤਾ ਨੂੰ ਮਿਲਣ ਜਾਣਾ ਸੀਗਾ। ਇਹ ਜੇ ਕਥਾ ਤੁਸੀਂ ਅੱਜ ਦੇ ਆਦਮੀ, ਅੱਜ ਦੀ ਲਾਈਫ, ਅੱਜ ਦੇ ਇੱਕ ਬੰਦੇ ਨੂੰ ਕੀ ਮੈਸੇਜ ਦਿੰਦੀ ਹੈ, ਕਿਸ ਲਿਹਾਜ਼ ਨਾਲ ਦਿੰਦੀ ਹੈ, ਉਹਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
0: ਇਹਨੂੰ ਮੈਂ ਇਸ ਨਜ਼ਰ ਨਾਲ ਵੇਖਦਾ ਕਿ ਹਰ ਕਿਸੇ ਦੇ ਘਰ 'ਚ ਇੱਕ ਜਾਮਵੰਤ ਹੁੰਦਾ, ਹਰ ਕਿਸੇ ਦੇ ਨਾਲ ਇੱਕ ਹਨੂੰਮਾਨ ਹੈ। ਰਾਵਣ ਦੇ ਘਰ 'ਚ ਵੀ ਇੱਕ ਬੁੱਢਾ ਸੀਗਾ, ਬਜ਼ੁਰਗ ਸੀਗਾ, ਕੌਣ, ਮਾਲਵੰਤ ਉਹਦਾ ਨਾਨਾ।
1: ਓਕੇ,
0: ਉਹਨੇ ਬੜਾ ਸਮਝਾਇਆ ਰਾਵਣ ਨੂੰ, ਲੇਕਿਨ ਉਹ ਕਹਿੰਦਾ ਬੂੜ ਭਯਉ ਨਤ ਮਰਤੇ ਉਤੋਈ, ਤੂੰ ਬੂੜਾ ਹੋ ਗਿਆ ਨਹੀਂ ਤਾਂ ਮਾਰਤਾ ਬਹੁਤ ਤੁਝੇ ਜਾਇਆ ਸੀ, ਭਗ ਮੁਝੇ ਆਪਣੀ ਸ਼ਕਲ ਮਤ ਦਿਖਾਈ। ਰਾਵਣ ਨੇ ਕਿਹਾ ਤੇ ਹਨੂੰਮਾਨ ਜੀ ਨੂੰ ਜਾਮਵੰਤ ਨੇ ਕਿਹਾ ਕਿ ਬਈ ਕਾ ਚੁੱਪ ਸਾਧ ਰਹੋ ਬਲਵਾਨ, ਸੁਣਾ ਹੀ ਨਹੀਂ, ਥੋੜੀ ਤਾਰੀਫ ਕੀ, ਪਵਨ ਤਨੈ ਬਲ ਪਵਨ ਸਮਾਨਾ, ਬੁੱਧ ਵਿਵੇਕ ਵਿਗਿਆਨ ਨਿਧਾਨਾ, ਹਨੂੰਮਾਨ ਜੀ ਤਾਰੀਫ ਸ਼ੁਰੂ ਕੀਤੀ, ਸੁਣਿਆ ਹੀ ਨਹੀਂ। ਫਿਰ ਕਿਹਾ ਕਮਨ ਸੁਕਾਜ ਕਠਿਨ ਜਗ ਮਾਈ, ਜੋ ਨਹੀਂ ਹੋਏ ਤਾ ਤੁਮ ਪਾਈ, ਸੁਣਿਆ ਹੀ ਨਹੀਂ। ਜੈਸੇ ਕਿਹਾ ਰਾਮ ਕਾਜ ਲਗੀ ਤਵ ਅਵਤਾਰਾ, ਧੜ ਧੜ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ, ਸੁਣ ਤਈ ਭਯੋ ਪਰਵਤਾ ਕਾ, ਇਹ ਭਯੰਕਰ ਸਿੰਘ ਨਾਦ ਹਨੂੰਮਾਨ ਜੀ। ਇਹਦਾ ਅਰਥ ਇੱਕ ਹੋਰ ਹੈ, ਸਾਡੇ ਘਰ ਦਾ ਜਿਹੜਾ ਜਾਮਵੰਤ ਹੈ, ਜਾਮਵੰਤ ਮਤਲਬ ਵੱਡਾ
1: ਸਾਡਾ ਬਜ਼ੁਰਗ,
0: ਉਹੀਓ ਆਪਣੇ ਬੱਚੇ ਨੂੰ ਕਹਿੰਦਾ ਕਿ ਤੇਰੇ ਅੰਦਰ ਇਹ ਸ਼ਕਤੀ ਵੀ ਹੈ ਪੁੱਤਰ, ਇਹ ਸ਼ਕਤੀ ਵੀ ਹੈ ਕਿ ਗੰਦੀ ਕਿ ਅੱਛੀ। ਹਰ ਹਨੂੰਮਾਨ ਨੂੰ ਜਾਮਵੰਤ ਮਿਲ ਜਾਏ ਜਗਾਉਣ ਵਾਲਾ, ਤੇ ਫਿਰ ਤੁਮ ਰਕਸ਼ਕ ਕਾਹੂ ਕੋ ਡਰਨਾ।
1: ਮੈਂ ਤਾਂ ਹੀ ਐਕਚੁਅਲੀ ਪੁੱਛ ਰਿਹਾ ਸੀ ਕਿ ਅਸੀਂ ਹੁਣ ਸ਼ਾਇਦ ਘੱਟ ਗਿਆ, ਪਰ ਇਹਦੇ ਅੰਦਰ ਇੱਕ ਹੋਰ ਨਵੀਂ ਪ੍ਰੋਬਲਮ ਆ ਗਈ ਜੋ ਮੈਂ ਦੇਖਦਾ, ਜਿਸ ਕਲਚਰ ਤੋਂ ਆਪਾਂ ਲੋਕ ਆਉਂਦੇ ਹਾਂ ਨਾ, ਪੇਰੈਂਟਿੰਗ ਉੱਥੇ ਇਸ ਤਰ੍ਹਾਂ ਹੁੰਦੀ ਹੈ ਕਿ ਜਾਂ ਤਾਂ ਬੱਚੇ ਨੂੰ ਟੋਕਾ ਟਕਾਈ ਬਹੁਤ ਆ, ਜਾਂ ਫਿਰ ਸਿੱਧੇ ਇਹ ਵਾਲਾ ਕੰਮ ਹੈ ਕਿ ਉਹ ਉੱਠਣ ਲੱਗਾ ਅਤੇ ਉਹਦੇ ਪੈਰਾਂ 'ਚ ਆਪ ਚੱਪਲ ਪਾਉਣੀ ਆ, ਹੈ ਨਾ, ਕਿ ਉਹ ਜੇ ਬਾਜ਼ਾਰ ਜਾਣ ਲੱਗਾ ਤਾਂ ਨਹੀਂ ਡਰਾਈਵਰ ਜਾਏਗਾ, ਹਾਂ ਸਪੂਨ ਫੀਡਿੰਗ ਆਪਾਂ ਜਿੱਦਾਂ ਆਪਾਂ ਕਹਿ ਦਿੰਦੇ ਹਾਂ, ਕਿ ਇਹ ਦੋਨੋਂ ਚੀਜ਼ਾਂ ਹੀ ਫਿਰ ਜਾਮਵੰਤ ਨੂੰ ਮਾ ਨਹੀਂ ਨੇ, ਹੈ ਨਾ, ਕਿ ਉਹ ਤੁਹਾਨੂੰ
0: ਉਹਦਾ ਵੀ ਤਰੀਕਾ ਹੈ। ਅੱਜ ਕੱਲ੍ਹ ਮਾਹੌਲ ਵੀ ਬਦਲ ਗਿਆ, ਬੱਚਿਆਂ ਦੀ ਕੇਅਰ ਵੀ ਕਰਨੀ ਹੈ, ਉਹ ਜ਼ਮਾਨੇ ਵੀ ਨਹੀਂ ਰਹੇਗੀ ਬੱਚਿਆਂ ਨੂੰ ਇਕੱਲੇ ਤੋਰ ਦਿਓ,
1: ਹਾਂ ਠੀਕ ਵੀ ਆ,
0: ਸਮੇਂ ਦੇ ਨਾਲ ਤੇ ਪ੍ਰੈਕਟੀਕਲ ਹੋਣਾ ਹੀ ਪੈਣਾ। ਹੁਣ ਪਹਿਲੇ ਕਥਾ ਸ਼ੁਰੂ ਕਰਦੇ ਸੀ, ਲੋਕੀ ਜਾਂਦੇ ਸੀ ਦੂਜੇ ਗਾਉਂ ਤੇ ਬੈਲ ਗਾੜੀ ਘੋੜੇ ਤੇ ਜਾਂਦੇ, ਹੁਣ ਪਲੇਨ ਤੇ ਜਾਂਦੇ, ਵੀ ਉਸ ਵੇਲੇ ਪਲੇਨ ਨਹੀਂ ਸੀਗਾ, ਹੁਣ ਪਲੇਨ ਹੈ, ਹੁਣ ਇੱਥੋਂ ਆਪਾਂ ਸਿਡਨੀ ਜਾਣਾ ਹੈ, ਕਾਰ ਤੇ ਵੀ ਜਾ ਸਕਦੇ ਆ, ਲੇਕਿਨ ਪਲੇਨ ਵੀ ਤੇ ਪਹੁੰਚਾ ਰਹੇ ਇੱਕ ਘੰਟੇ ਚ, ਫੈਸਿਲਿਟੀ ਦਾ ਫਾਇਦਾ। ਤੇ ਬੱਚਿਆਂ ਨੂੰ ਸਭ ਕੁਛ ਫੈਸਿਲਿਟੀ ਦੇਣੀ ਚਾਹੀਦੀ, ਜੇ ਰੱਬ ਨੇ ਸਾਨੂੰ ਦਿੱਤੀ ਹੈ ਤੇ ਬੱਚਿਆਂ ਨੂੰ ਮਿਲੇ, ਬੱਚੇ ਕਿਉਂ ਤਿਲ ਤਿਲ ਕੇ ਮਰਨ। ਹਰ ਮਾਂ ਬਾਪ ਇਹ ਸੋਚਦਾ,
1: ਠੀਕ,
0: ਜਿਨ ਮਾਂ ਬਾਪ ਕੋਲ ਜਿਹਦੇ ਕੋਲ ਜਿੰਦਾ ਜਿੰਨਾ ਵੀ ਹੁੰਦਾ ਉਹ ਉਸ ਹਿਸਾਬ ਨਾਲ ਆਪਣੇ ਬੱਚੇ ਦੀ ਪਰਵਰਿਸ਼ ਕਰਦਾ, ਕਿਸੇ ਕੋਲ ਵੱਧ ਹੋ ਗਿਆ ਤਾਂ ਫਿਰ ਵੱਧ ਵੱਧ ਤਰੀਕੇ ਨਾਲ ਹੀ ਕਰਦਾ। ਬਟ ਮੈਂ ਕਹਿੰਦਾ ਬੱਚਿਆਂ ਨੂੰ ਸਿਖਾਉਣ ਤੋਂ ਵਧੀਆ ਉਹਨਾਂ ਦੇ ਸਾਹਮਣੇ ਕਰੋ, ਜਿਸ ਤਰ੍ਹਾਂ ਘਰ ਤੁਹਾਡੇ ਮੰਮੀ ਡੈਡੀ ਹੈ, ਰੋਜ਼ ਉੱਠ ਕੇ ਉਹਨਾਂ ਦੇ ਪੈਰ ਛੋ ਆਪਣੇ ਬੱਚਿਆਂ ਦੇ ਸਾਹਮਣੇ, ਬੱਚਿਆਂ ਤੋਂ ਛੁਆਓ, ਬੱਚਿਆਂ ਦੇ ਸਾਹਮਣੇ ਕਰਨਾ ਹੈ। ਹਨੂੰਮਾਨ ਚਾਲੀਸਾ ਸੁਣਨੀ ਹੈ, ਲਗਾਉਣੀ ਹੈ, ਸਵੇਰੇ ਚਲਾਉਣੀ ਹੈ, ਬੱਚਿਆਂ ਨੂੰ ਬਾਹੋ ਚਲੋ ਬਈ ਹਨੂੰਮਾਨ ਚਾਲੀਸਾ, ਉਹਨੂੰ ਲੱਗੇ ਬੱਚਾ ਤਾਂ ਕੋਹਰਾ ਕਾਗਜ਼ ਨਾ, ਯਾਰ ਇਹ ਜ਼ਰੂਰੀ ਚੀਜ਼ ਹੈ, ਬੱਚਿਆਂ ਦੇ ਨਾਲ ਕਰਨਾ ਹੈ, ਸਿਖਾਉਣਾ ਨਹੀਂ ਹੈ। ਬੱਚਾ ਉਹ ਸਿੱਖਦਾ ਜਿਹੜਾ ਅਸੀਂ ਕਰ ਰਹੇ ਹਾਂ,
1: ਜਿਸ ਨੂੰ ਤੁਸੀਂ ਸਮਝਾਉਣਾ ਹੋਵੇ ਕੀ ਹੈ ਹਨੂੰਮਾਨ, ਕੀ ਹੈ ਬਜਰੰਗ ਬਲੀ, ਉਹ ਹਨੂੰਮਾਨ ਚਾਲੀਸਾ ਕੀ ਚੀਜ਼ ਆ, ਉਹ ਕਿਸ ਚੁਪਾਈ ਤੋਂ ਜਾਂ ਕਿਸ ਤਰੀਕੇ ਨਾਲ ਸਮਝਾਓਗੇ?
0: ਹਨੂੰਮਾਨ ਚਾਲੀਸਾ ਦੀ ਇੱਕ ਇੱਕ ਚੁਪਾਈ ਆਪਣੇ ਆਪ ਚ ਬੱਚੇ ਲਈ ਵੀ ਹੈ, ਜਵਾਨ ਲਈ ਵੀ ਹੈ, ਕੁੜੀਆਂ ਲਈ ਵੀ ਹੈ, ਭੈਣਾਂ ਲਈ ਵੀ ਹੈ, ਮਾਵਾਂ ਲਈ ਵੀ ਹੈ, ਬਜ਼ੁਰਗਾਂ ਲਈ ਵੀ ਹੈ, ਹਿੰਦੂਆਂ ਲਈ ਵੀ ਹੈ, ਮੁਸਲਮਾਨਾਂ ਲਈ ਵੀ ਹੈ, ਜਿਹਦੇ ਅੰਦਰ ਸ਼ਵਾਸ ਚੱਲ ਰਹੀ ਹੈ ਉਹਦੇ ਲਈ ਹੈ, ਕਿਉਂਕਿ ਹਨੂੰਮਾਨ ਜੀ ਏਅਰ ਹੈ, ਹਵਾ ਹੈ, ਇਹ ਘਰ ਵੀ ਜਿਹੜਾ ਖੜਾ ਹੈ, ਬਿਲਡਿੰਗ ਵੀ ਖੜੀ ਹੈ, ਇਹਦੇ ਵਿੱਚ ਕਿਤੇ ਨਾ ਕਿਤੇ ਏਅਰ ਹੈ ਅਤੇ ਖੜੀ ਹੈ, ਇਹ ਪਿੱਲਰਾਂ 'ਤੇ ਨਹੀਂ ਖੜੀ, ਪਿੱਲਰਾਂ ਤਾਂ ਤਾਂ ਹੈਗੀ ਹੈ ਲੇਕਿਨ ਏਅਰ 'ਤੇ ਖੜੀ, ਆਪਾਂ ਦਾ ਸਰੀਰ ਵੀ ਏਅਰ ਹੈਗੀ ਹੈ ਅਤੇ ਖੜਾ ਹੈ, ਹਵਾ ਨਿਕਲ ਗਈ ਫਿਰ ਲੰਮੇ ਪੈ ਜਾਣਾ, ਚੁੱਕ ਨਹੀਂ ਸਕਦੇ। ਅਤੇ ਹਰ ਬੰਦੇ ਨੂੰ ਇਹ ਸਮਝਣਾ ਕਿ ਬਈ ਹਨੂੰਮਾਨ ਚਾਲੀਸਾ ਮੇਰੀ ਡੋਜ਼ ਹੈ, ਬੱਚੇ ਨੂੰ ਵਿੱਦਿਆ ਚਾਹੀਦੀ ਹੈ, ਵਿੱਦਿਆ ਦਿੰਦਾ ਵਿੱਦਿਆਵਾਨ ਗੁਣੀ ਅਤੇ ਚਾਤੁਰ, ਯੁਵਾਨ ਨੂੰ ਸਭ ਸੁੱਖ ਚਾਹੀਦੇ, ਸਭ ਸੁੱਖ ਮਿਲਦੇ, ਸਭ ਸੁੱਖ ਲਹਿ ਤੁਮਾਰੀ ਸਰਣ, ਜਿਹੜੇ ਸਟਰਗਲ ਕਰ ਰਹੇ ਉਹਨਾਂ ਨੂੰ ਕੁਛ ਮਿਲਿਆ ਹੋਰ ਚਾਹੁੰਦੇ ਆ ਤੇ ਔਰ ਮਨੋਰਥ ਜੋ ਕੋਈ ਲਾਵੇ, ਜਿਹਨਾਂ ਜੀਵ 'ਚ ਮੁਸੀਬਤ ਆ ਸੰਕਟ ਹੈ ਤੇ ਸੰਕਟ ਕਟੇ ਮਿਟੇ ਸਭ ਪੀਰ, ਬਜ਼ੁਰਗਾਂ ਨੂੰ ਚਾਹੀਦਾ ਵੀ ਹੈਲਥ ਅੱਛੀ ਰਹੇ ਨਾ ਸਹਿ ਰੋਗ ਹਰੇ ਸਭ ਪੀਰਾਂ, ਕਿਤੇ ਤੇ ਵਿਸ਼ਵਾਸ ਕਰਨਾ ਹੀ ਪੈਣਾ ਨਾ, ਰੱਬ ਰੱਬ ਕੀ ਹੈ ਬੁਲਿਆ, ਰੱਬ ਦਾ ਕੀ ਪਾਉਣਾ, ਇੱਥੋਂ ਪੁੱਟਣਾ ਉੱਥੇ ਲਾਣਾ। ਮੈਂ ਮਰੀ ਤੇ ਪ੍ਰੀਤਮ ਪਾਇਆ, ਕਿਤੇ ਤੇ ਮਨ ਨੂੰ ਦੇਖੀ, ਮਨ ਦੀ ਦੋ ਗਤੀ ਹੈ, ਇੱਕ ਬਹੁਤ ਤੇਜ਼ ਚੱਲਦਾ, ਬੜੀ ਤੇਜ਼, ਇਸ ਤੋਂ ਫਾਸਟ ਦੁਨੀਆਂ 'ਚ ਕੋਈ ਨਹੀਂ ਚੱਲਦਾ। ਦੂਜੀ ਗਤੀ ਹੈ, ਬਹੁਤ ਜਲਦੀ ਗੰਦਾ ਹੋ ਜਾਂਦਾ। ਦੋ ਗਤੀ ਹੈ ਮਨ ਦੀ, ਤੇ ਹਨੂਮਾਨ ਜੀ ਉਹਦੀ ਵੀ ਗਤੀ ਕ੍ਰੋਸ ਕਰਕੇ ਚੱਲਦੇ ਆ। ਮਨੋ ਜਬ ਮਾਰੁਤੁਲਯ ਵੇਗਮ ਜਿਤੇਂਦਰੀਅਮ ਬੁੱਧੇ ਮਤਾਮ੍ਰਿਸ਼ਟਮ। ਅਸੀਂ ਅੱਖ ਬੰਦ ਕਰਕੇ ਇੱਕ ਪਤਾ ਨੀ ਕਿੰਨੀ ਦੇਰ ਚ ਆਪਣੇ ਅੰਮ੍ਰਿਤਸਰ ਪਹੁੰਚ ਗਏ, ਦਿੱਲੀ ਪਹੁੰਚ ਗਏ, ਇੰਡੀਆ ਪਹੁੰਚ ਗਏ। ਲੇਕਿਨ ਹਨੂਮਾਨ ਜੀ ਇਹਦੇ ਤੋਂ ਵੀ ਤੇਜ਼ ਪਹੁੰਚ ਜਾਂਦੇ, ਮਨੋ ਜਬ ਮਨ ਦੀ ਗਤੀ,
1: ਮਨ ਦੀ ਗਤੀ
0: ਉਹਨਾਂ ਕੋਲ।
2: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
3: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
4: ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ,
5: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
4: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। Releasing on 31st July.
6: ਦੱਸੋ
7: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
8: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
7: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
9: ਸੋਨਾ ਚਾਹੀਦਾ,
10: ਭਰੋਸਾ ਚਾਹੀਦਾ,
9: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
11: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
12: Je tusi bimar ho ta AI kol nahi doctor kol janne ho, fir kanuni masle vich faisla khud kyun? Yaad rakho, delay in law is damage in life.
6: फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तो हाडे ले कर देने, बंसल लॉयर्स, तो हाडा भरोसा, साडा तजर्बा ते जित अपनी, कॉल 422-905-860 और विजिट bansallawyers.com.au
10: Smith's Lane by Movekvich apne bhavikh di shuruaat karo hune kadam chukko ate Smith's Lane de chune hoye lots te simit samay layi milan wale $30,000 tak di land rebate da fayda lavo chunve yog lots te house and land package book karan te hissa le rahe builders vallon vadu $15,000 discount mil sakda hai eh offer 15 september 2026 nu khatam hai ajhe he mauke zyada der nahi rehnde hor jankari layi aaj hi smithslane.mirvek.com te jao niyam sharta ate yogta de maap लागू हैं। ऑफर 15 सितंबर 2026 नू खत्म है।
13: कित्थे वज गई तेरी गड्डी?
14: गड्डी ता ठीक हो जू, पर इंश्योरेंस वालियां नू, लीगल वालियां नू इत्थे प्रदेश विच समझाऊंगा किवें?
13: तेरे वांग किन्ने ही अपने भैन भरावां दी टेंशन मिंटां च दूर कीती है। सिंक स्मैश रिपेयर वालियां ने इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज काम ते। फ्री लीगल एडवाइस लई कॉल करो 0383857748 ते। सिंक स्मैश रिपेयर, 8 ग्रेस वे, रेवन हॉल।
15: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options we available. Aao te apni navi Ford da test drive karo. Business plate lai gal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford, ready, set, Ford.
16: Oh, Paji, ek passe mortgage utte grocery, te hun electricity bills bhi rocket ban gaye ne.
17: Oh, hun tension chaddo ji. Government di navi battery rebate naal hun solar te battery lagwana ho gaya hor vi asaan. Bijli da bill kat, tension vi kat.
16: Fir lawaiye kithon?
17: Sun Current walya kolon. 2012 to Melbourne di ek bharosemand ate award winning solar company.
16: Aaj hi Sun Current nu call karo te apna free assessment book karo. 0406-021-206
10: Smith's Lane by Movekvich apne bhavikh di shuruaat karo hune kadam chukko ate Smith's Lane de chune hoye lots te simit samay layi milan wale $30,000 tak di land rebate da fayda lavo chunve yog lots te house and land package book karan te hissa le rahe builders vallon vadu $15,000 discount mil sakda hai eh offer 15 september 2026 nu khatam hai ajhe he mauke zyada der nahi rehnde hor jankari layi aaj hi smithslane.mirvek.com te jao niyam shartan ate yogta de maapdand lagu han offer 15 september 2026 ਬੀਨੂ ਖਤਮ ਹੈ।
18: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕ੍ਰੇਟ।
19: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
18: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
20: ਟੈਂਸ਼ਨ ਨਿਰੀ ਟੈਂਸ਼ਨ
21: ਕੀ ਹੋਇਆ?
20: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
21: ਕਾਕਾ ਜੀ, ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
20: ਜਾਂ 90-77-97-33
21: ਜਾਂ ਈਮੇਲ info@vyimmigration.com.au।
20: ਯਾਦ ਰੱਖੋ 9077-9733।
21: VY Immigration and Education Consultant,
20: ਹਰ ਕਦਮ ਤੁਹਾਡੇ ਨਾਲ।
2: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਕਿ ਜੇ ਸਭ ਕਿਸਮਤ 'ਚ ਲਿਖਿਆ, ਆਦਮੀ ਕੀ ਕਰੇ, ਜਾਂ ਫਿਰ ਫ੍ਰੀ ਵਿਲ ਨਾਮ ਦੀ ਚੀਜ਼ ਹੈ, ਤਾਂ ਕਿਸਮਤ ਅਤੇ ਐਕਸ਼ਨ ਮੇਰਾ ਇਹ ਕਿਸ ਤਰ੍ਹਾਂ ਵਰਕ ਕਰਦੇ ਆ?
0: ਹੋਈ ਹੋਈ ਸੋਈ ਜੋ ਰਾਮ ਰਚੀ ਰੱਖ, ਕੋਕਰ ਤਰਕ ਬੜਾ ਵਈ ਸਾਖ। ਤੁਲਸੀਦਾਸ ਜੀ ਕਹਿੰਦੇ ਹੋਗਾ ਵਹੀ ਜੋ ਭਗਵਾਨ ਨੇ ਲਿਖ ਦਿਆ, ਫਿਰ ਤਰਕ ਕਰਕੇ ਬਾਤ ਹੋ ਕਿਆ ਬੜਾਨਾ ਘਟਾਨਾ। ਲੇਕਿਨ ਕਰਮ ਪ੍ਰਧਾਨ ਵਿਸ਼ਵ ਰਚਿ ਰਾਖ, ਜੋ ਜਸ ਕਰੇ ਸੋ ਤਸ ਫਲ ਚਾਖ। ਬਈ ਰੋਟੀ ਬਣਾਉਣੀ ਤੇ ਪਏਗੀ ਨਾ, ਉਹਦੇ ਬਾਅਦ ਖਾਣੀ ਤੇ ਪਏਗੀ ਨਾ, ਫਿਰ ਅੰਦਰ ਕੰਮ ਕੌਣ ਕਰੇਗਾ? ਸਿਸਟਮ ਰੱਬ ਨੇ ਤੇ ਅਸੀਂ ਤੇ ਆਤਮਾ ਹੈਗੇ ਆ ਸਿਧਾਨੰਦ ਰੂਪ ਆ ਸ਼ਿਵੋ ਹਮ ਸ਼ਿਵੋ ਹਮ ਦਸ ਵੀ ਤੀਹ ਚਾਲੀ ਪੰਜਾਹ ਸੱਠ ਸਾਲ ਦੀ ਜ਼ਿੰਦਗੀ ਹੈ ਪਤਾ ਨਹੀਂ ਕਿੰਨੀ ਹੈ ਉਸ ਆਤਮਾ ਨੂੰ ਰੱਬ ਨੇ ਕਰਤਾ ਇੱਕ ਰੋਬੋਟ ਦੇ ਵਿੱਚ ਪੈਕ ਮਿੱਟੀ ਦੇ ਬਾਬਾ ਜੀ ਕਹਿੰਦੇ ਨਾ ਗੁਰਦੇਵ ਨਾਨਕ ਜੀ ਮਿੱਟੀ ਦਾ ਖੁੱਲ ਬੁੱਤ ਬਣਾਇਆ ਆਪੇ ਕਰੇ ਸੇ ਆਪੇ ਤੇ ਇੱਕ ਰੋਬੋਟ ਚ ਪਾਤਾ ਉਹਨੂੰ ਹੱਥ ਵੀ ਦੇ ਤੇ ਪੈਰ ਵੀ ਦੇ ਤੇ ਅੱਖਾਂ ਵੀ ਦੇਤੀਆਂ ਸਭ ਦੇਤਾ ਕਿ ਚੱਲ ਤੂੰ ਹੁਣ ਕਰਮ ਕਰ ਕਰਮ ਉਹਨੇ ਕੀ ਕਰਨਾ ਸ਼ੁਰੂ ਕੀਤਾ ਕਰਮ ਤੇ ਫਿਰ ਫਲ ਉਹਦੇ ਹੱਥ ਚ ਇੱਕ ਵਿਅਕਤੀ ਜੁਆਇਨਿੰਗ ਕਰ ਸਕਦਾ ਇੱਕ ਆਫਿਸ ਦੇ ਵਿੱਚ ਇੱਕ ਮਹੀਨਾ ਮਿਹਨਤ ਕਰੇਗਾ ਸੈਲਰੀ ਦੇਣਾ ਜਾਂ ਨਾ ਦੇਣਾ ਕਿਹਦੇ ਹੱਥ ਚ ਹੈ ਬੋਸ ਦੇ ਹੱਥ ਚ ਬੇਈਮਾਨ ਹੋਏਗਾ ਤਾਂ ਨਹੀਂ ਦੇਗਾ ਇਮਾਨਦਾਰ ਹੋਏਗਾ ਤਾਂ ਦੇ ਦੇਗਾ ਰੱਬ ਦਾ ਇਮਾਨਦਾਰ ਉਹ ਤੇ ਹਮੇਸ਼ਾ ਵੱਧ ਦਿੰਦਾ ਹੁੰਦਾ ਉਹ ਕਹਿੰਦਾ ਤੂੰ ਇੱਕ ਕਦਮ ਬੜਾ ਮੈਂ ਸੱਠ ਆਵਾਂਗਾ ਜੋ ਤੂੰ ਆਵੇ ਇੱਕ ਪਗ ਮੈਂ ਆਉਂ ਪਗ ਸਾਠ ਸਦਾ ਸੰਗ ਲਾਗਤ ਫਿਰੂ ਕਬਹੁ ਨਾ ਛੋੜੂ ਸਾਥ ਭਗਤ ਨੇ ਕਿਹਾ ਕਿ ਮੈਂ ਇੱਕ ਕਦਮ ਚਲੂੰਗਾ ਆਪ ਸਾਠ ਚਲੇਂਗੇ ਫਿਰ ਵੀ ਆਪ ਬਹੁਤ ਦੂਰ ਹੈ ਭਗਵਾਨ ਨੇ ਕਿਹਾ ਤੁਝੇ ਪਤਾ ਨਹੀਂ ਮੇਰਾ ਕਦਮ ਕਿਤਨਾ ਬੜਾ ਹੈ ਬੇਟਾ ਇੱਕ ਕਦਮ ਮੇਰੋ ਪਰੇ ਮਮ ਹਿਤ ਚਿਤ ਪੈ ਛੂਚ ਔਰ ਮੇਰਾ ਕਦਮ ਬੜਾਏ ਵੋ ਜਰਾ ਰਾਜਾ ਬਲੀ ਸੇ ਪੂਛ ਇੱਕ ਪੈਰ ਮੇ ਮੈਨੇ ਪੂਰੀ ਪ੍ਰਥਵੀ ਨਾਪ ਦੇ ਦਿੱਤੀ ਬੇਟੇ
1: ਸਹੀ ਬਾਤ
0: ਕਰਤੁਮ ਅਕਰਤੁਮ ਅਨਥਾ ਅਕਰਤੁਮ ਸਮਰਥ ਕੋ ਨਹੀਂ ਦੋਸ਼ ਗੁਸਾਈ ਰਵੀ ਪਾਵਕ ਸੁਰਸਰੀ ਕੀ ਨਾਈ ਉਹ ਬਿਨਾਂ ਕਰਦੇ ਹੋਏ ਵੀ ਕਰ ਰਿਹਾ ਹੈ ਬਿਨ ਪਗ ਚਲਈ ਸੁਨਈ ਬਿਨ ਕਾਨਾ ਬਿਨਾਂ ਪੈਰੋਂ ਸੇ ਚਲੇ ਬਿਨਾਂ ਕਾਨੋਂ ਸੇ ਸੁਨੇ ਸੁਨਤਾ ਹੈ ਚਲਤਾ ਹੈ ਕਰ ਬਿਨ ਕਰਮ ਕਰੇ ਵੀ ਦਿਨ ਆਨਾ ਬਿਨਾਂ ਹੱਥੋਂ ਕੀ ਕਰਮ ਸਭ ਕਰ ਰਿਹਾ ਹੈ ਸੂਰਜ ਨਿਕਲ ਰਿਹਾ ਹੈ ਦਿਨ ਨਿਕਲ ਰਿਹਾ ਹੈ ਰਾਤ ਹੋ ਰਹੀ ਹੈ ਮਰ ਰਹੇ ਹੈ ਲੋਕ ਨਹੀਂ ਨਹੀਂ ਪ੍ਰਕਿਰਤੀ ਹੈ ਇਨਸਾਨ ਕੇ ਅੰਦਰ ਕੌਣ ਬੋਲ ਰਿਹਾ ਹੈ ਸਾਇੰਸ ਅਗਰ ਇਤਨੀ ਹੀ ਪਾਵਰਫੁਲ ਹੈ ਹਮ ਕਹਿ ਰਹੇ ਕਿ 99.9% ਪਾਵਰਫੁਲ ਹੈ ਬਟ ਇੱਕ ਮਰਨਾ ਰੋਕ ਲੇ ਵਹਾਂ ਅਗਰ ਤੋਂ ਇਨਸਾਨ ਕਹਿੰਦਾ ਨਹੀਂ ਯਾਰ ਕੋਈ ਤਾਂ ਹੈ
1: ਹਾਂ ਕੁਛ ਇਹ ਗੱਲ ਤੁਹਾਡੀ ਠੀਕ ਹੈ ਨਾ ਕਿਤੇ ਨਾ ਕਿਤੇ ਤਾਂ ਇਹ ਫੀਲ ਹੁੰਦਾ ਕਿ ਯਾਰ ਕੁਛ ਤਾਂ ਹੈ
0: ਹਾਂ ਸਭ ਕੁਛ ਹੈ ਉਹੀ ਫਿਰ ਬੰਦਾ ਕਹਿੰਦਾ
1: ਥੋੜ੍ਹਾ ਜਿਹਾ ਹੁਣ ਮੈਂ ਗੱਲਾਂ ਬਾਤਾਂ ਨੂੰ ਤੁਹਾਡੇ ਵੱਲ ਲੈ ਕੇ ਆਊਂਗਾ ਹੈ ਨਾ ਪਰ ਉਸ ਤੋਂ ਪਹਿਲਾਂ ਇੱਕ ਮੇਰਾ ਸਵਾਲ ਹੈ ਜੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਇਹਦਾ ਜਵਾਬ ਲੱਭਣ ਦੀ ਕਦੇ ਮਿਲਿਆ ਨਹੀਂ ਆਇਆ ਸੱਚ ਪਰ ਕੁਛ ਤਾਂ ਫਰਕ ਫੀਲ ਹੁੰਦਾ ਮੈਨੂੰ ਕਿ ਵਿਸ਼ਨੂੰ ਦੇ ਹੀ ਅਵਤਾਰ ਰਾਮ ਹੈ ਨਾ ਵਿਸ਼ਨੂੰ ਦੇ ਹੀ ਅਵਤਾਰ ਕ੍ਰਿਸ਼ਨ ਇਹਨਾਂ ਦੀ ਪਰਸਨੈਲਿਟੀ 'ਚ ਇੱਕ ਬਹੁਤ ਫਰਕ ਵੀ ਹੈ ਐਸਾ ਫਰਕ ਕਿਉਂ ਆ
0: ਕੋਈ ਫਰਕ ਨਹੀਂ ਹੈਗਾ
1: ਨਿਸਰਾ ਦਿੱਖ 'ਚ ਜਾਂ ਫਿਰ ਉਹਨਾਂ ਦੇ ਉਪਦੇਸ਼ਾਂ 'ਚ ਕੋਈ ਆਉਂਦਾ ਫਰਕ
0: ਕੋਈ ਫਰਕ ਨਹੀਂ
1: ਤੁਹਾਨੂੰ ਕੋਈ ਫਰਕ ਨਹੀਂ ਫੀਲ ਹੁੰਦਾ
0: ਨਕਮ ਹੈ ਰਾਘਵ ਨਕਮ ਹੈ ਕਨਹੱਈਆ ਵਹੀ ਹੈ ਰਮਈਆ ਵਹੀ ਹੈ ਕਨਹੱਈਆ ਦੋਨੋਂ ਕਾ ਜੀਵਨ ਇੱਕ ਜੈਸਾ ਹੈ ਦੋਨੋਂ ਥੋੜੇ ਬੜੇ ਹੋਏ ਘਰ ਛੋੜ ਦਿਆ ਉਹ ਮਥੁਰਾ ਚਲੇ ਗਏ ਉਹ ਵਿਸ਼ਵਾਮਿਤਰ ਆਸ਼ਰਮ ਚਲੇ ਗਏ ਉਹਨਾਂ ਤਾੜਕਾ ਮਾਰੀ ਉਹਨਾਂ ਨੇ ਪੂਤਨਾ ਮਾਰੀ ਉਹਨਾਂ ਨੇ ਆਨੰਦ ਦਿਆ ਪੂਰੀ ਦੁਨੀਆਂ ਕੋ ਉਹਨਾਂ ਨੇ ਆਨੰਦ ਦਿਆ ਫਰਕ ਹੀ ਇਹ ਰਹਾ ਲੋਕ ਕਹਿੰਦੇ ਜੋ ਸ਼੍ਰੀ ਕ੍ਰਿਸ਼ਨ ਨੇ ਕਿਹਾ ਵੋ ਕਰੋ ਜੋ ਰਾਮ ਜੀ ਨੇ ਕਿਹਾ ਵੋ ਕਰੋ ਤਾਂ ਮੈਂ ਕਹਿੰਦਾ ਭਾਈ ਸ਼੍ਰੀ ਕ੍ਰਿਸ਼ਨ ਨੇ ਐਸਾ ਕੁਛ ਨਹੀਂ ਕਿਹਾ ਜੋ ਆਪ ਕਰੋ ਸ਼੍ਰੀ ਕ੍ਰਿਸ਼ਨ ਨੇ ਕਿਆ ਕਿਹਾ ਇਹ ਤਾਂ ਆਪਣੇ ਪੜ੍ਹਾ ਹੀ ਨਹੀਂ ਤੋ ਰਾਮ ਔਰ ਇਹ ਭਗਵਾਨ ਚੌਬੀਸ ਅਵਤਾਰ ਹੋਏ ਪਰਮਾਤਮਾ ਕੇ ਚੌਬੀਸਵਾਂ ਹੁਣ ਹੈ ਭਗਵਾਨ ਨਾਰਾਇਣ ਕੇ ਅਲੱਗ ਅਲੱਗ ਸਵਰੂਪੋ ਮੇ ਪਰਮਾਤਮਾ ਆਤਾ ਹੈ ਔਰ ਦੁਨੀਆ ਕੋ ਦਿਖਾਤਾ ਹੈ ਜੈਸੇ ਮੁਝੇ ਯਹਾਂ ਸੇ ਇੰਡੀਆ ਜਾਣਾ ਹੈ ਤੋ ਫਲਾਈਟਸ ਕਈ ਕੰਪਨੀਜ਼ ਕੀ ਚਲਤੀ ਹੈ ਬਟ ਇੰਟਰਨਲੀ ਤੋ ਵੋ ਜਹਾਜ਼ ਹੀ ਹੈ काम तो उसका उड़ाकर पहुंचाना ही है। ऐसे ही आज दुनिया में इतनी बड़ी दुनिया है, लेकिन एक भी आदमी की शक्ल एक से पूरी मैच नहीं हो सकती, थंबनेल मैच नहीं हो सकता,
1: फिंगरप्रिंट नहीं होता है मैच,
0: रेटिना नहीं हो सकता मैच। वारे ब्रह्मा जी कितने मॉडल हैं आपके पास, गाड़ी बनाती है ये टोयोटा का ये मॉडल, ये किया कैरेंस का मॉडल, ये मर्सिडीज का, ये बीएमडब्ल्यू का, सब एक सा होता है सारी गाड़ियों का, ये कैरेंस है, ये दूसरी है, ये सेल्टॉस है, जो भी होती है। लेकिन वारे ब्रह्मा जी एक भी मॉडल मैच नहीं करता, एक भी मॉडल, कहीं ना कहीं तो डिफरेंस है, कितना जुड़वा हो, और इंटरनली तो सब एक जैसे ही, वही नाक, वही आंख, वही कान, वही सब, वही दिल, वही दिमाग।
1: सही बात,
0: ये क्या है उसकी माया। धरती पे आकाश खड़ा है बिना एक भी खंबा, प्रभु का देखा एक अचंबा। हम हैरान हो जाते यार, यहाँ पे बिना दीवारों के कैसे मकान खड़े हैं भाई, पिलर्स पे खड़े हो जाते हैं, लकड़ी पे है
1: ये, तो अब पोर्टेबल भी लेकर जाते हैं। आज से दो हफ्ते पहले मैंने पोर्टेबल मकान जाते हुए देखे ट्रक पे,
0: इंडिया में भी हो रहा है,
1: ये भी चल रहा है,
0: इंडिया में कॉन्क्रीट का मकान ले जाएंगे।
1: आपने गाड़ियों की बात की, शौक है गाड़ियों वाड़ियों का?
0: नहीं
1: खास नहीं। कौन सी चलाते हो, चलाते हो वैसे खुद गाड़ी वगैरह?
0: बहुत ड्राइव किया मैंने अपनी
1: अच्छा
0: जिंदगी में, कहाँ ड्राइवर रखने की औकात थी हमारी।
1: सबसे पहली गाड़ी कौन सी थी, है ध्यान में?
0: सबसे पहली गाड़ी थी, एक ढोल बजाता था लड़का मेरे साथ, उससे खरीद ली थी मैंने जैन गाड़ी।
1: ओके क्या बात, किस रंग की थी?
0: सफेद रंग की।
1: ठीक ठीक। और अब क्या चलाते हैं महाराज जी?
0: अरे मत पूछो।
1: समझ गए भाई, समझ गए, अच्छा ही चलाते हैं। पर चलो आप अपने कित्ते का अगर कमाते हैं, अच्छा कमाते हैं तो अच्छी बात है, अच्छा जीना चाहिए। अच्छा एक बात है महाराज जी, आपकी वेशभूषा हमेशा सेम रहती है, इधर क्यों ए हमेशा सिमिलर टाइप ऑफ ही कपड़े क्यों, हमेशा ही काली शॉल, हमेशा ही चिट्टा
0: रहती है, कल कीड़ा रंग पाइए।
1: अच्छा अच्छा जनरली यही सोच है,
0: पता है कि इन्होंने इस तरह ही आना है।
1: नहीं मैं सोच रहा कोई इधर टीम वगैरह भी होंगी अपनी, क्यों कहते कि नहीं महाराज जी कपड़े तो यही वाले ही पाने हैं, इस तरह कोई टीम वगैरह रखी हुई, बहुत लोगों को होंगी
0: ना बंदे दी सोच है ना। मैं पहले बड़े रंग पाता सी,
1: ओके
0: अलमारे भरे पे है, फिर भी दिमाग खराब किया, अज काला पाइए गया, पीला पाइए गया, अज रेड पाइए गए, फिर सोचा यार सूरदास काली कावर पे चढ़े ना दूजो रंग, तजमन हरी विमुखन को संग।
1: क्योंकि साडे धर्म च काफी बड़ी गलबात हुंदी है ना कि काला रंग,
0: काला रंग साडा है ना, अही जोड़ दे दूजिया नाल,
1: काले रंग नू कहंदे ना शगुन नहीं हुंदा चंगा,
0: दाढ़ी काली हटाओ, काल वाले बाल काले,
1: पुट्ठा जो चिट्टे हुंदे लोकी खर्चा करदे
0: आ काले करदे,
1: ठीक गल है,
0: काला नहीं पूजा च काले बाल लेके पहन।
1: इदा दे वैसे कुछ हैगे इदा दे कुछ अंधविश्वास या कह लिए या फिर कुछ इदा दे मिथ कुछ हैगे इदा जेड़े जेड़े सी मेनू आज दसो साडे व्यूअर्स नु दसो।
0: प्रेरित हां मैं उना दी बचपन तो कथा सुनी है, उना दी कथा मेरा जीवन रहा है, उना नु देख देख के पाले आप।
1: नहीं मैं इस हिसाब ना पूछ रहा कि जे आपा दो चार इदा दी कोई चीजां दस सके कि बहुत लोग विधि दे विच बहुत फसदे आ कि आप विधि इस तरह होना चाहिए, ये होना चाहिए, कुछ है दरअसल कि केड़ियां चीजें वाकई सही
0: हैं
1: या फिर कुछ चीजें जो इग्नोर करो ऐसी गल भी नहीं है।
0: विधियां बहुत ने साडे सनातन धर्म दियां विधियां बहुत है। कल मैं इत्थे ही किसी नाल गल कर रहा सीगा ऑस्ट्रेलिया ही, वो कहंदा मेरा बॉस है जांदा चर्च जाके उहनां दा वो चलदा रहिंदा है जिहड़ा भी उत्थे मैसेज हुंदा है, वो कॉफी पींदा रहिंदा है एक घंटे च बारह जाता, हो गई इबादत, हो गई पूजा,
1: ठीक।
0: ते सब मनन दी गल है, राम ही केवल प्रेम प्यारा, जान ले उसो जानना हारा।
1: ਭਾਵ ਤੋਂ ਉੱਪਰ ਕੋਈ ਨਹੀਂ।
0: ਨਹੀਂ, ਅੰਧ ਵਿਸ਼ਵਾਸ ਤੋਂ ਪਰਮਾਤਮਾ ਕਹਿੰਦਾ ਕਿ ਬਚੋ, ਤਾਂਤਰਿਕ ਤਰੀਕੇ ਨਾਲ ਮੈਨੂੰ ਨਾ ਭਜੋ, ਚਮਤਕਾਰ ਵੱਲ ਨਾ ਪਾਓ।
1: ਬਹੁਤ ਦੇਖਣ ਨੂੰ ਮਿਲਦਾ ਨਾ, ਲੋਕੀ ਅੱਜ ਕੱਲ੍ਹ ਕਿੰਨਾ ਕੁਛ ਪਾਈ ਰੱਖਦੇ ਆ, ਲਿਖਦੇ ਆਪਣੇ ਹੱਥਾਂ ਦੇ ਉੱਪਰ, ਬਾਹਾਂ ਦੇ ਉੱਪਰ ਸਟੋਨਸ ਵਗੈਰਾ। ਕੀ ਹੈ ਕੀ ਬੰਦਾ ਨਾਮ ਹੀ ਜਪੇ ਤੇ ਬੈਸਟ ਆ? ਬੜਿਆਂ ਦੀ ਦੁਕਾਨਾਂ ਬੰਦ ਕਰ ਦੇਣੀਆਂ ਤੁਸੀਂ ਇਹ ਕਹਿ ਕੇ, ਇੱਕ ਜਪੇ ਨਾ।
0: ਮੈਂ ਆਪ ਨਾਮ ਲਿਖਵਾਇਆ।
1: ਨਹੀਂ ਪਰ ਜਿਸ ਤਰ੍ਹਾਂ ਮੈਂ ਉਸ ਤਰ੍ਹਾਂ ਕਹਿ ਰਿਹਾ ਕਿ ਕਈ ਲੋਕ ਕਰਦੇ ਨਾ ਕਿ ਬੜੇ ਟੂਣੇ ਟੋਟ ਕੇ ਚੱਲਦੇ ਆ, ਬੜੇ ਉਪਾਅ ਚੱਲਦੇ ਆ।
0: ਨਹੀਂ, ਉਹ ਸਭ ਚਮਤਕਾਰੀ ਕਿਰਿਆ ਨਾਲ ਭਗਵਾਨ ਨਹੀਂ ਖੁਸ਼ ਹੁੰਦਾ।
1: ਰਸਰਾਜ ਜੀ, ਇੰਨੇ ਥਾਵਾਂ 'ਤੇ ਤੁਸੀਂ ਸੁੰਦਰ ਕਾਂਡ ਕਰ ਚੁੱਕੇ ਹੋ, ਹੈ ਨਾ, ਕੋਈ ਇੱਦਾਂ ਦਾ ਐਕਸਪੀਰੀਅੰਸ ਜੋ ਅੱਜ ਤੱਕ ਨਾਲ ਜੁੜਿਆ ਪਿਆ ਕਿ ਇੱਦਾਂ ਦੀ ਕੋਈ ਸੰਗਤ 'ਤੇ ਕੀਤਾ ਹੋਵੇ ਜੋ ਅੱਜ ਤੱਕ?
0: ਬਹੁਤ, ਰੋਜ਼ ਦਾ ਮੈਂ ਭੁੱਲ ਜਾਂਦਾ। ਮੈਨੂੰ ਪਤਾ ਹੀ ਨਹੀਂ ਮੈਂ ਕਿੱਥੇ ਗਿਆ ਕਿੱਥੇ ਨਹੀਂ। ਮੈਨੂੰ ਕਹਿੰਦਾ ਅਸੀਂ ਕੱਲ੍ਹ ਤੁਹਾਡੇ ਉੱਥੇ ਆਏ ਸੀ, ਉੱਥੇ ਮੈਨੂੰ ਪਤਾ ਹੀ ਨਹੀਂ।
1: ਇੱਕ ਤੁਸੀਂ ਵਿਆਹ ਬੜਾ ਹਾਈ ਪ੍ਰੋਫਾਈਲ ਕਵਰ ਕਰਕੇ ਆਏ ਸੀਗੇ, ਉੱਥੇ ਦਾ ਕੀ ਮਾਹੌਲ ਚਾਲ ਸੀਗਾ? ਅੰਬਾਨੀ ਅੰਬਾਨੀ ਵੈਡਿੰਗ 'ਚ ਗਏ ਸੀਗੇ, ਉਹਨਾਂ ਦੇ ਛੋਟੇ ਬੇਟੇ ਦਾ ਵਿਆਹ ਸੀ। ਹਾਂ ਹਾਂ, ਅਨੰਤ, ਕੀ ਮਾਹੌਲ ਸੀਗਾ?
0: ਨਹੀਂ ਗਿਆ ਸੀ, ਮੈਂ ਉਹਨਾਂ ਨੇ ਇੱਕ ਯਾਤਰਾ ਕੱਢੀ ਸੀ ਵੰਤਾਰਾ ਤੋਂ ਦੁਆਰਿਕਾ ਦੇਸ਼ ਪੈਦਲ।
1: ਓਕੇ,
0: ਉਸ ਯਾਤਰਾ ਦੇ ਸਮਾਪਨ 'ਤੇ ਉਹਨਾਂ ਨੇ ਮੇਰੇ ਕੋਲ ਸੁੰਦਰਕਾਂਡ ਕਰਾਇਆ ਸੀ।
1: ਓਕੇ,
0: ਅਤੇ ਉਸ ਯਾਤਰਾ ਦੇ ਵਿੱਚ ਮੈਂ ਉਹਨਾਂ ਨੂੰ ਮੈਨੂੰ ਸ਼ਾਮਿਲ ਵੀ ਕੀਤਾ ਸੀ। ਇੱਕ ਦਿਨ 13 ਕਿਲੋਮੀਟਰ ਮੈਂ ਉਹਨਾਂ ਦੇ ਨਾਲ ਚੱਲਿਆ ਸੀ। ਸਾਰੀ ਦੁਨੀਆਂ ਦੀ ਭਗਤੀ ਉਹਨਾਂ 'ਚ ਭਰੀ ਹੈ। ਇੰਨਾ ਵੱਡਾ ਬਿਜ਼ਨਸਮੈਨ, ਮਤਲਬ ਜਦੋਂ ਮੈਂ ਕਹਿੰਦਾ 13 ਕਿਲੋਮੀਟਰ ਗਾਉਂਦੇ ਹੀ ਗਏ, ਉਹ ਭਜਨ ਹੀ ਗਾਉਂਦੇ ਗਏ। ਤੁਸੀਂ ਅੰਬਾਨੀ ਜੀ ਦੇ ਕੁਛ ਮੁਕੇਸ਼ ਅੰਬਾਨੀ ਜੀ ਦੇ ਫੋਟੋਜ਼ ਦੇਖੇ ਹੁੰਦੇ, ਵੀਡੀਓ, ਕਿਸ ਤਰ੍ਹਾਂ ਮੱਥਾ ਟੇਕਦਾ ਭਗਵਾਨ ਨੂੰ, ਦੇਖਿਆ ਸ਼ਰਧਾ। ਮੈਂ ਇੱਕ ਦੋ ਵੀਡੀਓ,
1: ਹਾਂ ਕਾਫੀ ਮਸ਼ਹੂਰ ਬਹੁਤ ਹੋਈ ਸੀ,
0: ਸਭ ਕਰਦਾ ਪਿਆ। ਭਗਵਾਨ ਸ਼੍ਰੀ ਕ੍ਰਿਸ਼ਨ ਉੱਪਰ ਰਥ ਪਰ ਹਨੁਮਾਨ ਜੀ ਬੈਠੇ ਤੇ ਅਰਜੁਨ ਕੀ, ਮਹਾਭਾਰਤ ਦਾ ਯੁੱਧ ਖਤਮ ਹੋ ਗਿਆ, ਕਹਿੰਦੇ ਓਏ ਅਰਜੁਨ ਉਤਰ, ਛਲਾਂਗ ਮਾਰ, ਜਲਦੀ ਉਤਰ। ਅਰਜੁਨ ਨੇ ਕਿਹਾ ਪ੍ਰਭੂ ਅਭੀ ਉਤਰਦਾ ਹੂੰ, ਨਹੀਂ ਜਲਦੀ ਉਤਰ। ਉੱਥੇ ਉਤਰ, ਜੈਸੇ ਹੀ ਕੂਦਾ ਅਰਜੁਨ, ਭਾੜ ਭਾੜ ਆਗ ਲੱਗੀ ਰਥ ਮੇ
1: ਜੀ।
0: ਅਰਜੁਨ ਨੇ ਕਿਹਾ ਯੇ ਕਿਆ, ਤੋ ਦੇਖਾ ਹਨੁਮਾਨ ਜੀ ਉੱਪਰ ਸੇ ਬਾਏ ਬਾਏ ਕਰਦੇ ਜਾ ਰਹੇ, ਪ੍ਰਭੂ ਅਬ ਮੁਝ ਮੇਰੀ ਡਿਊਟੀ ਖਤਮ ਹੋ ਗਈ,
1: ਮਾਈ ਵਰਕ ਇਜ਼ ਡਨ ਹੇਅਰ।
0: ਅਰਜੁਨ ਨੇ ਯੇ ਕਿਆ, ਇਹ ਕੌਣ? ਬੋਲੇ ਇਹੀ ਤਾਂ ਹਨੁਮਾਨ ਜੀ, ਤੇਰੇ ਰਥ ਮੇ ਤੋ ਕਬ ਸੇ ਆਗ ਲੱਗੀ ਹੈ ਬੇਟਾ, ਯਹੀ ਬਚਾਏ ਹੈ। ਯਾਰ ਉੱਪਰ ਵਾਲੇ ਕੋ ਤੋ ਭੁੱਲ ਹੀ ਗਿਆ। ਸ਼੍ਰੀ ਕ੍ਰਿਸ਼ਨ ਨੇ ਕਿਹਾ ਬੇਟਾ ਉੱਪਰ ਵਾਲੇ ਕੋਈ ਤੋ ਨਹੀਂ ਭੁੱਲਣਾ।
1: ਜਿਨ੍ਹਾਂ ਲੋਕਾਂ ਲਈ ਇਹ ਸਭ ਕਹਾਣੀਆਂ ਹੀ ਨੇ, ਮੰਨਦੇ ਨਹੀਂ, ਉਹਨਾਂ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਬੰਦਾ ਸਮਝਾਵੇ?
0: ਉਹਨਾਂ ਨੂੰ ਇਹ ਕਹੋ ਕਿ ਬਈ ਤੇਰਾ ਦਾਦਾ ਪੜਦਾਦਾ ਪੜਦਾਦਾ ਦਾਦਾ ਦੁਦਾ ਉਹਨੂੰ ਮੰਨਣਾ ਕਿ ਨਹੀਂ ਮੰਨਣਾ? ਜੇ ਉਹਨੂੰ ਵੀ ਨਹੀਂ ਮੰਨਦਾ ਤੇ ਉਹਨੂੰ ਵੀ ਨਾ ਮੰਨ।
1: ਬੀਤੇ ਦਿਨੀ ਇੱਕ ਬੜਾ ਅਨਫੋਰਚੁਨੇਟ ਇੰਸੀਡੈਂਟ ਹੋਇਆ ਕਿ ਪਤਾ ਲੱਗਾ ਕਿ ਅਯੋਧਿਆ ਰਾਮ ਮੰਦਿਰ 'ਚ ਗੁੱਲਕ ਚੋਰੀ ਦੀ ਗੱਲਾਂ ਹੋ ਰਹੀਆਂ, ਜਾਂ ਫਿਰ ਨਾ ਇਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ, ਕਾਫੀ ਵੱਡਾ ਸਕੈਮ ਸਾਹਮਣੇ ਨਿਕਲ ਕੇ ਆ ਰਿਹਾ, ਕਾਫੀ ਧਰਮ ਗੁਰੂਆਂ ਨੇ ਇਹਦੇ ਉੱਪਰ ਗੱਲਬਾਤ ਕੀਤੀ ਆ, ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ?
0: ਬਿਲਕੁਲ ਇਹ ਗਲਤ ਹੋਇਆ, ਨਹੀਂ ਹੋਣਾ ਚਾਹੀਦਾ। ਲਾਪਰਵਾਹੀ ਰਹੀ ਹੈ ਕਿਤੇ ਨਾ ਕਿਤੇ, ਟਰੱਸਟ ਦੀ ਲਾਪਰਵਾਹੀ ਰਹੀ ਹੈ ਕਿ ਬਈ ਉਹਦੇ ਕੋਈ ਰੂਲ ਨਿਯਮ ਕਾਇਦੇ ਕਾਨੂੰਨ ਨਹੀਂ ਬਣੇ। ਕੋਈ ਨਹੀਂ, ਠੋਕਰ ਲੱਗ ਕੇ ਬੰਦੇ ਨੂੰ ਅਗਲ ਆ ਜਾਂਦੀ, ਅੱਗੇ ਸਹੀ ਹੋ ਜਾਏਗਾ।
1: ਅਤੇ ਉੱਦਾਂ ਉੱਦਾਂ ਜੇ ਮੈਂ ਤੁਹਾਨੂੰ ਇੱਕ ਦੂਸਰੇ ਪੁਆਇੰਟ ਆਫ ਵਿਊ ਨਾਲ ਇਹ ਗੱਲ ਪੁੱਛਾਂ ਕਿ ਜਦੋਂ ਆਪਾਂ ਕਿਸੇ ਮੰਦਰ 'ਚ ਗੁਰਦੁਆਰੇ 'ਚ ਹੈ ਨਾ ਚੜਾਵਾ ਚੜਾਉਂਦੇ ਹਾਂ, ਜ਼ਿਆਦਾਤਰ ਹੀ ਲੋਕਾਂ ਦੇ ਅੰਦਰ ਗੱਲਬਾਤ ਆਉਂਦੀ ਆ, ਹੈ ਨਾ, ਕਿ ਯਾਰ ਇਹ ਤਾਂ ਕਿਤੇ ਲੱਗਣਾ ਨਹੀਂ, ਜਾਂ ਫਿਰ ਇਹ ਤਾਂ ਖੂਹ ਖਾਤੇ ਜਾਣੇ, ਜਾਂ ਫਿਰ ਲੋਕ ਅੰਦਰੋਂ ਲੈ ਜਾਂਦੇ। ਜਦੋਂ ਇੱਦਾਂ ਦਾ ਕੋਈ ਇੰਸੀਡੈਂਟ ਹੁੰਦਾ ਲੋਕਾਂ ਦਾ ਹੋਰ ਮਨ ਉੱਠ ਜਾਂਦਾ, ਹੈ ਨਾ, ਅਤੇ ਜੇ ਇੱਕ ਮੈਸੇਜ ਦੇਣਾ ਹੋਵੇ ਸੁਸਾਇਟੀ ਨੂੰ ਕਿ ਹੈ ਨਾ ਪੰਜੋ ਉਂਗਲਾਂ ਇੱਕ ਬਰਾਬਰ ਨਹੀਂ, ਜਾਂ ਫਿਰ ਹੈ ਨਾ ਵਟ ਐਵਰ, ਉਹ ਕੀ ਕਹਿਣਾ ਚਾਹੋਗੇ ਉਹਦੇ ਉੱਤੇ?
0: ਸਾਡੇ ਘਰ ਦਾ ਕੋਈ ਬੰਦਾ ਬਿਮਾਰ ਪਿਆ ਹੋਸਪਿਟਲ, ਡਾਕਟਰ ਕਹਿੰਦੇ ਮੈਂ ਥੋੜੇ ਦਿਨ ਚ ਮਰ ਜਾਏਗਾ, ਇਹਨੇ ਮਰੀ ਜਾਣਾ ਤੇ ਇਲਾਜ ਬੰਦ ਕਰ ਦਿਓ, ਚਾਰ ਦਿਨ ਚ ਮਰਨਾ, ਦੋ ਦਿਨ ਚ ਮਰ ਜਾਏਗਾ, ਕੀ ਕਰੇਗਾ ਬੰਦਾ?
1: ਬੰਦਾ ਤਾਂ ਫਿਰ
0: ਜਿੰਨਾ ਜੀਣਾ ਚੱਲ ਯਾਰ ਕੋਸ਼ਿਸ਼ ਕਰਨੀ ਆ,
1: ਕੋਸ਼ਿਸ਼ ਕਰੂੰਗਾ।
0: ਉਹਨੂੰ ਪਤਾ ਕਿ ਪੈਸੇ ਖਰਾਬ ਹੋ ਜਾਣੇ, ਆਪਣੇ ਬੰਦੇ ਲਈ ਖਰਾਬ ਹੋ ਜਾਣੇ, ਉੱਥੇ ਰੱਬ ਦੇ ਨਾਂ ਤੇ ਦੇਣੇ ਤੇ ਉਹ ਵੀ ਖਰਾਬ ਹੋ ਜਾਣੇ, ਉਹ ਯੂਜ਼ ਹੋ ਜਾਣੇ, ਇੱਥੇ ਖਰਾਬ ਹੋ ਜਾਣੇ। ਲੋਕ ਕਹਿੰਦੇ ਸ਼ੰਕਰ ਜੀ ਨੂੰ ਇੰਨਾ ਜਲ ਚੜਾਤਾ, ਦੁੱਧ ਚੜਾਤਾ, ਉਹ ਕਿਸੇ ਹੋਰ ਨੂੰ ਪਿਆ, ਤੂੰ ਪਿਆ ਉਹ ਤੂੰ ਕਰ, ਅਸੀਂ ਤੇ ਕਰ ਲਿਆ, ਤੂੰ ਅਸੀਂ ਇੰਨਾ ਕੀਤਾ, ਹੁਣ ਤੂੰ ਕਰ ਥੋੜਾ ਥੋੜਾ, ਤੂੰ ਵੀ ਕਰ ਯਾਰ। ਮੰਦਿਰ ਭਗਵਾਨ ਦਾ ਘਰ ਹੈ ਸਾਡੀ ਮਾਨਤਾ ਚ,
1: ਠੀਕ,
0: ਉਹਦੀ ਉਹ ਪਰਟੀਕੁਲਰ ਕਿਸੇ ਦਾ ਨਹੀਂ ਹੈ, ਸਭ ਦਾ ਹੈ। ਰਾਮ ਮੰਦਿਰ ਪੂਰੇ ਵਿਸ਼ਵ ਦਾ ਹੈ, ਹਿੰਦੂ ਮੁਸਲਿਮ ਸਿੱਖ ਈਸਾਈ ਸਾਧੂ ਸੰਤ ਦੁਸ਼ਟ ਅਦੁਸ਼ਟ ਅਸੰਤ ਸੰਤ ਸਭ ਕਾ ਹੈ, ਦੁਰਜਨ ਸੱਜਣ ਸਭ ਕਾ, ਭੇਦਭਾਵ ਨਹੀਂ ਕਰਦਾ ਮੰਦਿਰ। ਮੰਦਿਰ ਚਲਾਉਣੇ ਵਾਲੇ ਬੇਸ਼ੱਕ ਭੇਦਭਾਵ ਕਰਦੇ, ਮੰਦਿਰ ਨਹੀਂ ਕਰਦਾ। ਤਾਂ ਲੋਕਾਂ ਦੀ ਸ਼ਰਧਾ ਹੈ।
1: ਵੈਸੇ ਪੋਲੀਟਿਕਸ ਵਗੈਰਾ ਬਹੁਤ ਹੀ ਫੋਲੋ ਕਰਦੇ ਹੋ ਕਿ ਨਹੀਂ ਕਰਦੇ?
0: ਪੋਲੀਟਿਕਸ ਫੋਲੋ ਤਾਂ ਨਹੀਂ ਕਰਦਾ, ਲੇਕਿਨ ਦੇਖਦਾ ਰਹਿਣਾ ਕੀ ਹੋ ਰਿਹਾ
1: ਕੀ ਹੋ ਰਿਹਾ। ਸਰ ਹੁਣ ਅੱਜ ਕੱਲ੍ਹ ਜੰਤਰ ਮੰਤਰ ਤੇ ਸਟੂਡੈਂਟ ਪ੍ਰੋਟੈਸਟ ਬਹੁਤ ਜ਼ਿਆਦਾ ਹੈਵੀ ਚੱਲਦਾ ਪਿਆ, ਅਤੇ ਕਾਫੀ ਬੱਚਾ ਸੜਕਾਂ 'ਤੇ ਆ, 70-75 ਹਜ਼ਾਰ ਤੋਂ ਉੱਪਰ ਕਹਿੰਦੇ ਬੱਚਾ ਆਇਆ। ਹੁਣ ਬੋਂਬੇ 'ਚ ਵੀ ਕਹਿੰਦੇ ਚੱਲਦਾ ਪਿਆ ਪ੍ਰੋਟੈਸਟ, ਉਹ ਬੱਚਿਆਂ ਲਈ ਕੀ ਮੈਸੇਜ ਆ ਕਿ ਪੇਪਰ ਲੀਕ ਹੋ ਗਿਆ?
0: ਬੱਚਿਆਂ ਲਈ ਮੈਂ ਕਹਾਂਗਾ
1: ਵੀ ਕਿ ਬੱਚਿਆਂ ਨੇ ਸੁਸਾਈਡ ਕਰ ਲਈ।
0: ਭੈਣ ਹਿੰਦੀ ਮੈਂ ਬੋਲ ਦਿੱਤਾ,
1: ਹਾਂ ਜੈਸੇ ਮਰਜ਼ੀ ਆਪਕੋ ਠੀਕ ਲਗੇ।
0: ਮੇਰੇ ਭਾਈ ਮੇਰੇ ਬਹਿਨ ਜੋ ਦੁਖੀ ਹੋਏ, ਜਿਨ੍ਹਾਂ ਨੇ ਇਤਨੀ ਤਿਆਰੀ ਕੀ, ਕ੍ਰਿਸ਼ਨਾ ਜੀ ਇੱਕ ਇੱਕ ਸਾਲ ਆਪਣਾ ਜਾਂ ਪੂਰਾ ਕਿਤਨਾ ਸਮੇਂ ਉਹਨਾਂ ਨੇ ਦਿਆ ਕਿ ਬਈ ਹਮ, ਤੋ ਕਿਸੀ ਕਾ ਪੇਪਰ ਲੀਕ ਹੋ ਜਾਏ ਤੋ ਕਿਤਨਾ ਉਸਕੋ ਠੇਸ ਲਗੇਗੀ
1: ਜੀ।
0: ਬਹੁਤ ਗਲਤ ਹੁਆ, ਕਭੀ ਨਹੀਂ ਹੋਣਾ ਚਾਹੀਏ, ਉਨਕਾ ਗੁੱਸਾ ਜਾਇਜ਼ ਹੈ, ਲੇਕਿਨ ਸਰਕਾਰ ਨੇ ਉਸਕਾ ਸਮਾਧਾਨ ਵੀ ਨਿਕਾਲਾ, ਬੱਚੋਂ ਕਾ ਦੁਬਾਰਾ ਪੇਪਰ ਰੈਡੀ ਕਰਕੇ ਕਰਵਾ ਦਿਆ, ਕਲੀਅਰ ਵੀ ਹੋ ਗਿਆ। ਮੁਝੇ ਲਗਤਾ ਹੈ ਅਗਰ 10% ਬੱਚੋਂ ਮੇ ਰੋਸ਼ ਹੈ ਤੋ 90% ਉਸਮੇ ਵਿਵਾਦ ਕੋ ਖੜਾ ਕਰਨੇ ਵਾਲੇ ਕੂਦ ਗਏ, ਵਿਪਕਸ਼ ਕੋ ਇੰਟਰਸਟ ਆ ਗਿਆ। ਤੋ ਮੇਰਾ ਕਹਿਣੇ ਕਾ ਮਤਲਬ ਯਹੀ ਹੈ ਕਿ ਆਗੇ ਸੇ ਐਸੀ ਗਲਤੀ ਨਹੀਂ ਹੋਣੀ ਚਾਹੀਏ, ਪ੍ਰਧਾਨ ਮੰਤਰੀ ਸਾਹਿਬ ਵੀ ਬੋਲ ਰਹੇ ਹੈ, ਔਰ ਅਗਰ ਪ੍ਰੋਟੈਸਟ ਹੋ ਰਹਾ ਹੈ ਤੋ ਉਸ ਪ੍ਰੋਟੈਸਟ ਕੋ ਕੌਣ ਕਰ ਰਹਾ ਹੈ, ਕੌਣ ਚਲਾ ਰਹਾ ਹੈ, ਵੋ ਕਿਸ ਤਰੀਕੇ ਸੇ ਰਹਿ ਰਹਾ ਹੈ, ਕਹਾਂ ਸੇ ਆਇਆ, ਕੌਣ ਆਇਆ, ਕਿਆ ਇਹ ਸ਼ਾਂਤੀਪੂਰਨ ਪ੍ਰੋਟੈਸਟ ਹੈ? ਠੀਕ ਹੈ ਪੇਪਰ ਲੀਕ ਹੁਆ ਹੈ, ਹਮਾਰੇ ਦੇਸ਼ ਕੇ ਲੋਕ ਯੁਵਾਨ ਦੁਖੀ ਹੈ, ਉਹ ਆਪਣੀ ਬਾਤ ਰੱਖਣੇ ਆਏ ਤਰੀਕੇ ਸੇ ਆਏ, ਲੇਕਿਨ ਉਸਕੇ ਸਾਹਿਬ ਔਰ ਬਹੁਤ ਸਾਰੇ ਏਜੰਡੇ, ਪੇਪਰ ਲੀਕ ਕੀ ਬਾਤ ਤੋ ਹੋਈ ਨਹੀਂ ਰਹੀ ਵਹਾਂ।
1: ਅੱਛਾ, ਆਪਕਾ ਇਹ ਮਾਨਨਾ ਹੈ ਵਹਾਂ ਪਰ ਨਹੀਂ ਹੋ ਰਹੀ?
0: ਹਾਂ,
1: ਕਾਫੀ ਜਰਨਲਿਸਟ ਤੋ ਯੇ ਵੀ ਦਿਖਾਤੇ ਹੈ ਕਿ ਬੱਚੋਂ ਕੋ ਕਿਆ ਪੀਟਾ, ਠਾ ਠਾ ਠੀ ਠੀ, ਬਹੁਤ ਕੁਛ ਹੁਆ।
0: ਜੋ ਬੱਚੋਂ ਕੋ ਨਹੀਂ ਪੀਟਾ, ਬੱਚੇ ਤੋ ਸਟੂਡੈਂਟ ਤੋ ਹਮਾਰਾ ਬੜਾ ਜ਼ਹਿਨ ਜੀ, ਭਾਰਤ ਕੇ ਲੋਕ ਸਟੂਡੈਂਟ ਬੜੇ ਅੱਛੇ ਹੈ, ਉਹ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ, ਵੋ ਪਿੱਟ ਰਹੇ ਹੋਗੇ ਜੋ ਉਸਮੇ ਖਲਲ ਕਰਨ ਦੀ ਕੋਸ਼ਿਸ਼ ਕਰ ਰਹੇ, ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ।
1: ਆਪਕੋ ਪੜ੍ਹਨੇ ਕਾ ਸ਼ੌਂਕ ਥਾ ਬਚਪਨ ਮੇ?
0: ਜੀ ਪੜ੍ਹਾ ਮੈਂ, ਜਿਤਨੀ ਪਰਿਸਥਿਤੀਆਂ ਰਹੀ, ਦਸਵੀਂ ਮੈਂ ਦੋ ਵਾਰ ਫੇਲ ਰਹਾ।
1: ਅੱਛਾ, ਸਹੀ ਮੈਂ?
0: ਬਿਲਕੁਲ।
1: ਅੱਛਾ, ਕੌਣ ਸਾ ਸਬਜੈਕਟ ਤੰਗ ਕਰਤਾ ਥਾ?
0: ਆਰਟਸ ਥਾ ਮੇਰੇ ਪਾਸ।
1: ਅੱਛਾ,
0: ਕਿਉਂਕਿ ਸ਼ੁਰੂ ਸੇ ਹੀ ਪੜ੍ਹ ਗਿਆ ਥਾ ਯੇ ਸੰਗੀਤ ਲਾਈਨ ਮੇ, ਔਰ ਰਾਮਾਇਣ ਯਾਦ ਕਰਨਾ, ਯੇ ਕਰਨਾ, ਵੋ ਕਰਨਾ, ਤੋ ਜਬ ਬਹੁਤ ਪੜ੍ਹਾਈ ਕੀ ਤੋ ਫੇਲ ਹੋ ਗਿਆ, ਜਬ ਪੜ੍ਹਾਈ ਨਹੀਂ ਕੀ ਤੋ ਪਾਸ ਹੋ ਗਿਆ, ਤੀਸਰੀ ਵਾਰ ਪਾਸ ਹੋ ਗਿਆ, ਜਬ ਪੜ੍ਹਾਈ ਨਹੀਂ ਕਰੀ।
1: ਵਾਹ, ਕਈ ਵਾਰੀ ਕੁਛ ਨਾ ਕਰੋ ਤੋ ਠੀਕ ਰਹਿਤਾ। ਇਹ ਰਸਰਾਜ ਜੀ ਜੈਸੇ ਨਰਿੰਦਰ ਚੰਚਲ ਜੀ ਥੇ ਹੈ ਨਾ, ਉਹਨੇ ਜੈਸਾ ਨਾਮ ਮੈਂ ਆਪਣੀ ਸ਼ੁਮਾਰੀ ਪਾਈ, ਖਾਸ ਕਰ ਮਾਤਾ ਦੇ ਹੈ ਨਾ ਭੇਟਾਂ ਭਜਨ ਹੈ ਨਾ, ਉਹਨਾਂ 'ਚ ਬਹੁਤ ਉਹਨਾਂ ਦਾ ਨਾਮ ਹੋਇਆ। ਪਰ ਉਹਨਾਂ ਨੇ ਦੋ ਚਾਰ ਉੱਦਾਂ ਵੀ ਗਾਣੇ ਗਾਏ ਜਿਹੜੇ ਆਪਾਂ ਕਹਿ ਸਕਦੇ ਧਾਰਮਿਕ ਨਹੀਂ ਪਰ ਹੈ ਨਾ ਯੂਜੁਅਲ। ਕਦੀ ਤੁਹਾਨੂੰ ਇਸ ਤਰ੍ਹਾਂ ਔਫਰ ਆਵੇ ਕਿ ਕੋਈ ਗਾਣਾ ਟਾਈਪ ਗਾਣਾ ਗਾਣਾ ਹੋਵੇ ਤਾਂ ਸ਼ੌਂਕ ਹੈ?
0: ਆਈ ਹੈ ਮੇਰੇ ਕੋਲ ਬਹੁਤ ਬਾਲੀਵੁੱਡ ਤੋਂ, ਅਕਸ਼ੇ ਕੁਮਾਰ ਜੀ ਨੇ ਵੀ ਮੈਨੂੰ ਕਿਹਾ।
1: ਅੱਛਾ, ਕਿਹੜੀ ਫਿਲਮ 'ਚ?
0: ਪੁੱਛਿਆ ਸੀ ਉਹਨਾਂ ਨੇ, ਕਹਿੰਦੇ ਰੱਬ ਦੇ ਹੀ ਗਾਉਂਦੇ ਹੋ, ਪੰਜਾਬੀ 'ਚ ਹੀ ਬੋਲਦੇ।
1: ਹਾਂ ਹਾਂ,
0: ਕਹਿੰਦੇ ਰੱਬ ਦੇ ਹੀ ਗਾਉਂਦੇ ਹੋ ਕਿ ਹੋਰ ਕੁਛ ਵੀ ਗਾਉਂਦੇ ਹੋ? ਮੈਂ ਕਿਹਾ ਜੀ ਰੱਬ ਦੇ ਹੀ ਗਾਣਾ। ਫਿਰ ਮੈਂ ਉਹਨਾਂ ਨੂੰ ਬਜਰੰਗ ਬਾਣ ਗਾ ਕੇ ਦਿੱਤਾ।
1: ਓਕੇ,
0: ਉਹ ਰਿਲੀਜ਼ ਵੀ ਕੀਤਾ ਉਹਨਾਂ ਨੇ।
1: ਓਕੇ, ਅੱਛਾ ਫਿਲਮ 'ਚ ਆ ਚੁੱਕਾ। ਓਕੇ,
0: ਅਤੇ ਏ ਆਈ 'ਤੇ ਬਹੁਤ ਅੱਛਾ ਉਹਨਾਂ ਨੇ ਫੌਜੀਆਂ ਲਈ ਬਣਾਇਆ, ਬਹੁਤ ਵਧੀਆ।
1: ਅੱਛਾ, ਮਤਲਬ ਇਹ ਔਫਰਸ ਆਉਂਦੀਆਂ ਪਰ ਇੰਟਰਸਟ ਨਹੀਂ?
0: ਨਹੀਂ, ਫਿਲਮੀ ਗਾਣੇ ਗਾਉਣ ਦਾ ਮੈਨੂੰ ਇੰਟਰਸਟ ਹੀ ਨਹੀਂ ਹੈ। ਭਾਵੇਂ ਫਿਲਾਸਫੀ ਕਰ, ਮੈਨੂੰ ਰਾਮ ਰਾਮ ਨਾਮ ਗਵਾ ਲਓ।
1: ਅੱਛਾ, ਹਾਂ ਉੱਦਾਂ ਫਿਲਮ 'ਚ ਫਰੇਮ 'ਚ ਆ ਜਾਵਾਂਗੇ ਪਰ ਰਾਮ ਨਾਮ
0: ਗਾ ਦਾਂਗੇ, ਰਾਮ ਨਾਮ ਗਾ ਦਾਂਗੇ। ਫਿਲਮ ਬਾਲੀਵੁੱਡ ਐਕਟਰ ਸਾਰੇ ਸੁੰਦਰਕਾਂਡ ਕਰਾਉਂਦੇ ਆਪਣੇ ਘਰ। ਹਾਰਦਿਕ ਪਾਂਡਿਆ, ਕੁਨਾਲ ਪਾਂਡਿਆ, ਸੁਰੇਸ਼ ਰੈਣਾ,
1: ਅੱਛਾ ਇਹ ਸਾਰੇ
0: ਸਾਰਿਆਂ ਦੇ ਘਰ ਸੁੰਦਰਕਾਂਡ ਹੁੰਦੇ ਆ।
1: ਐਕਟਰਸ ਕਿਹੜੇ ਕਿਹੜਿਆਂ ਦੇ ਤੁਸੀਂ ਕਰਕੇ ਆਏ ਕਾਫੀਆਂ ਦੇ, ਇੱਕ ਅੱਧਾ ਨਾਮ ਤਾਂ ਦੱਸੋ ਫਿਰ। ਹੈ
0: ਬਹੁਤ ਸਾਰੇ ਹੈਗੇ।
1: ਐਕਟਰ ਕਿਹੜਾ ਮਾਈਂਡ ਕਰ ਜਾਏਗਾ?
0: ਨਹੀਂ ਮਾਈਂਡ ਨਹੀਂ, ਉਹਨਾਂ ਦੀ ਆਪਣੀ ਪ੍ਰਾਈਵੇਸੀ ਵੀ ਹੁੰਦੀ ਹੈ।
1: ਅੱਛਾ ਅੱਛਾ, ਇਹ ਵੈਸੇ ਕੋਈ ਬੜਾ ਸੁਣਿਆ ਮੈਂ, ਇਹ ਕੋਈ ਸਾਈਨ ਮਾਈਨ ਵੀ ਲੋਕ ਕਰਵਾਉਂਦੇ ਕਿ ਬਈ ਅਸੀਂ ਅੱਜ ਜੇ ਇੱਥੇ ਪਾਠ ਕਰਵਾ ਰਹੇ ਹਾਂ ਜਾਂ ਫਿਰ ਤੁਹਾਡੇ ਨਾਲ ਕੋਈ ਇਧਰ ਡੀਲ ਕਰ ਰਹੇ ਹਾਂ, ਬਾਹਰ ਡਿਸਕਲੋਜ਼ ਨਹੀਂ ਕਰਨਾ, ਇੱਦਾਂ ਦਾ ਕੁਛ ਨਹੀਂ ਹੈ?
0: ਇਸ ਤਰ੍ਹਾਂ ਕੁਛ ਨਹੀਂ,
1: ਜ਼ੁਬਾਨੀ
0: ਆਪਣੇ ਘਰ ਦੀ ਕੋਈ ਪ੍ਰਾਈਵੇਸੀ ਹੈ, ਕੋਈ ਵੀਡੀਓ ਨਾ ਬਾਹਰ ਜਾਏ ਕਿ ਬਈ ਕਿਸ ਤਰ੍ਹਾਂ ਰਹਿੰਦੇ ਹੈ ਕਿਸ ਤਰ੍ਹਾਂ ਨਹੀਂ ਰਹਿੰਦੇ, ਆਪਣੀ ਹਰ ਬੰਦੇ ਦੀ ਇੱਕ ਪ੍ਰਾਈਵੇਸੀ ਹੁੰਦੀ ਹੈ। ਹਾਰਦਿਕ ਪਾਂਡਿਆ ਦੇ ਘਰ ਮੈਂ ਕੀਤਾ, ਸਵੇਰੇ 4 ਵਜੇ ਕੀਤਾ, ਉਸ ਤੋਂ ਅਗਲੇ ਦਿਨ IPL ਜਿੱਤ ਗਏ ਉਹ।
1: ਅੱਛਾ, ਵੈਸੇ ਹਾਰਦਿਕ ਪਾਂਡਿਆ ਦੀ ਖਾਸੀਅਤ ਸੀ ਪਰਸਨੈਲਿਟੀ ਹੈ ਨਹੀਂ ਕਿ ਬੜਾ ਧਾਰਮਿਕ ਪ੍ਰਵਿਰਤੀ ਦਾ ਲੱਗਦਾ ਹੋਵੇ।
0: ਹਾਂ ਤੁਸੀਂ ਸੁਣੋ ਹੁਣ।
1: ਅੱਛਾ,
0: ਕਿਤੇ ਉਹਦੇ ਇੱਕ ਕਮੈਂਟ ਆਇਆ ਕਿ ਮੈਂ ਹਨੂੰਮਾਨ ਚਾਲੀਸਾ ਸੁਣਨਾ ਨਿਰੰਤਰ, ਉਹ ਆਪਣੇ ਵਾਲੇ ਹੀ ਸੁਣਦੇ।
1: ਕਿੰਨਾ
0: ਪੱਕੇ ਭਗਤ ਹੈ ਹਨੂੰਮਾਨ ਜੀ ਦੇ, ਉਹਨਾਂ ਦੇ ਘਰ 'ਚ ਕੰਟੀਨਿਊਟੀ 'ਤੇ ਮੇਰਾ ਹਨੂੰਮਾਨ ਚਾਲੀਸਾ ਚੱਲਦਾ ਰਹਿੰਦਾ।
1: ਓਕੇ,
0: ਉਹ ਮੁੰਡਾ ਦੂਜਾ ਹੋਇਆ ਛੋਟੇ ਕੁਰਨਾਲ ਪਾਂਡੇ ਨੂੰ, ਉਸ ਵੇਲੇ ਉਹ ਗਰਭ 'ਚ ਸੀਗਾ ਜਦੋਂ ਸੁੰਦਰਕਾਂਡ ਕੀਤਾ ਮੈਂ। ਬੰਬੇ ਮੇਰੇ ਕੋਲ ਟਾਈਮ ਨਹੀਂ ਸੀਗਾ, ਅਤੇ ਉਹਨਾਂ ਨੇ ਕਿਹਾ ਜੋ ਟਾਈਮ ਤੁਸੀਂ ਦਿਓਗੇ ਉਹਦੇ 'ਤੇ ਹੀ ਕਰ ਦਿਓ। ਮੈਂ ਕਿਹਾ ਸਵੇਰੇ 4 ਵਜੇ ਕਰ ਪਾਵਾਂਗਾ, ਕਿਉਂਕਿ 9 ਵਜੇ ਤੋਂ ਪ੍ਰੋਗਰਾਮ ਪਾਠ ਸੀਗਾ ਮੇਰਾ, ਫਿਰ ਦੁਪਹਿਰੀ ਸੀਗਾ, ਫਿਰ ਸ਼ਾਮੀ ਸੀਗਾ। ਮੈਂ ਕਿਹਾ ਸਵੇਰੇ 4 ਤੋਂ 6 ਕਰਦਾ, ਮੰਨ ਗਏ। 4 ਤੋਂ 6 ਪਾਠ ਕੀਤਾ ਉਹਨਾਂ ਦੇ ਘਰ।
1: 365 ਦਿਨਾਂ 'ਚ ਕਿੰਨੇ ਕੁ ਦਿਨ ਪਾਠ ਕਿਤੇ ਜਾ ਕੇ ਕਰਨਾ ਪੈਂਦਾ ਯੂਜਲੀ, ਕਿੰਨਾ ਕੁ ਹੁੰਦਾ?
0: ਰਿਕੁਆਇਰਮੈਂਟ ਦੀ ਗੱਲ ਹੈ ਤੇ ਕਿੰਨੀ ਹੋ ਜਾਣ,
1: ਪਰ ਇਸ ਤਰ੍ਹਾਂ ਆਈਡੀਆ ਤੁਹਾਨੂੰ ਕਿ ਪੂਰਾ ਸਾਲ ਕਿੰਨਾ ਕੁ ਬਿਜ਼ੀ ਰਹਿੰਦੇ ਹੋ?
0: ਨਹੀਂ ਬਿਜ਼ੀ ਇੰਨਾ ਨਹੀਂ ਰਹਿੰਦੇ, ਖਾਲੀ ਰਹਿੰਦੇ ਆ। ਕਰ ਲੈਂਦੇ ਹਾਂ ਜਿੱਥੇ ਜਿੱਥੇ ਸੇਵਾ ਰਾਬਦੀ ਲੱਗ ਜਾਂਦੀ ਹੈ।
1: ਵਧੀਆ ਵਧੀਆ ਵਧੀਆ। ਅਤੇ ਹੁਣ ਤੁਹਾਨੂੰ ਛੱਡਣ ਦਾ ਮਨ ਨਹੀਂ ਕਰ ਰਿਹਾ, ਪਰ ਮੈਨੂੰ ਪਤਾ ਕਿ ਹੋਰ 1.5 ਘੰਟੇ ਤੱਕ ਤੁਸੀਂ ਸਟੇਜ ਸੰਭਾਲਣੀ ਆ, ਇੱਥੋਂ ਬਹੁਤਾ ਦੂਰ ਨਹੀਂ ਆ, 10-12 ਘੰਟੇ ਦੂਰ ਹੀ ਆ। ਅਤੇ ਥੈਂਕ ਯੂ ਸੋ ਮਚ,
0: 10-12 ਮਿੰਟ
1: ਸੋਰੀ, ਥੈਂਕ ਯੂ ਸੋ ਮਚ ਸਾਡੇ ਨਾਲ ਬੈਠਿਆ ਲਈ।
0: ਸਿਡਨੀ ਪਹੁੰਚ
1: ਜਾਵਾਂ? ਨਹੀਂ, ਉਹਨੂੰ ਵੀ ਘੱਟ ਲੱਗਾ, ਇੰਡੀਆ ਹੀ ਪਹੁੰਚੂਗੇ। ਪਰ ਜਾਣ ਤੋਂ ਪਹਿਲਾਂ ਜੇ ਤੁਸੀਂ ਜਿਹੜੀ ਸਭ ਤੋਂ ਤੁਹਾਡੀ ਇੱਕ ਉਹ ਮਸ਼ਹੂਰ ਬਜਰੰਗ ਬਾਣ ਤੋਂ ਚੁਪਾਈ,
0: ਓਮ ਚਮ ਚਮ ਚਮ ਚਪਲ ਚਲੰਤਾ, ਓਮ ਹਨੁ ਹਨੁ ਹਨੁ ਹਨੁ ਹਨੁਮੰਤਾ, ਓਮ ਹਮ ਹਮ ਹਾਦੇਤ ਕਪਿ ਚੰਚਲ, ਓਮ ਸਮ ਸਮ ਸਹਿਮੀ ਪਰਾਨੇ ਖਲਦਲ, ਆਪਣੇ ਜਨ ਕੋ ਤੁਰਤ ਉਭਾਰੋ, ਸੁਮਿਰਤ ਹੋਈ ਅਨੰਦ ਹਮਾਰੋ, ਯਹ ਬਜਰੰਗ ਬਾਣ ਜਈ ਮਾਰੇ, ਤਾਇ ਕਹੋ ਫਿਰ ਕੋਨੀ ਉਬਾਰੇ, ਪਾਠ ਕਰੇ ਬਜਰੰਗ ਬਾਣ ਕੀ, ਹਨੁਮਤ ਰਕਸ਼ਾ ਕਰੇ ਪ੍ਰਾਣ ਕੀ, ਹੈ ਬਜਰੰਗ ਬਾਣ ਜੋ ਜਾਪੇ, ਤਾਤੇ ਭੂਤ ਪ੍ਰੇਤ ਸਭ ਕਾਪੇ, ਧੂਪ ਦੇ ਅਰੁ ਜਪੇ ਹਮੇਸ਼ਾ, ਤਾ ਕੇ ਤਨ ਨਹੀਂ ਰੇ ਕਲੇਸਾ, ਜੈ ਹਨੁਮਾਨ ਜੈ ਹਨੁਮਾਨ ਜੈ ਹਨੁਮਾਨ ਜੈ ਜੈ ਹਨੁਮਾਨ।
1: ਥੈਂਕ ਯੂ ਰਸਰਾਜ ਜੀ, ਥੈਂਕ ਯੂ। ਇਹ ਸੀਗੇ ਜੀ ਸਾਡੇ ਨਾਲ ਰਸਰਾਜ ਜੀ ਮਹਾਰਾਜ, ਪਰਮ ਬਜਰੰਗ ਬਲੀ ਭਗਤ, ਸੁੰਦਰਕਾਂਡ ਪਾਠ, ਬਹੁਤ ਵੱਡੀ ਵੱਡੀ ਹਸਤੀਆਂ ਦੇ ਘਰ ਵੀ ਕਰਦੇ ਆ, ਦੇਸ਼ ਵਿਦੇਸ਼ 'ਚ ਕਰਦੇ ਆ, ਕਾਫੀ ਨਾਮ ਇਹਨਾਂ ਦਾ ਸ਼ੁਮਾਰ ਆ। ਥੈਂਕ ਯੂ ਸੋ ਮਚ ਆਨ ਲਈ ਜੀ, ਥੈਂਕ ਯੂ ਸੋ ਮਚ। ਸਾਡੇ ਨਾਲ ਜੀ ਜ਼ਰੂਰ ਫੀਡਬੈਕ ਜ਼ਰੂਰ ਸ਼ੇਅਰ ਕਰਿਓ, ਤੁਹਾਨੂੰ ਕਿਸ ਤਰ੍ਹਾਂ ਲੱਗਾ ਇਹ ਸੈਗਮੈਂਟ, ਇਹ ਐਪੀਸੋਡ, ਜ਼ਰੂਰ ਸਾਨੂੰ ਦੱਸਣਾ। ਮੈਂ ਕ੍ਰਿਸ਼ਨਾ ਹੁਣ ਤੁਹਾਡੇ ਤੋਂ ਲਵਾਂਗਾ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹ ਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0206।
1: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
2: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪ ਹੈ।
1: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
3: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
1: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
4: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
1: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕ

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052।
1: यार तू इतने इनी चेती आके पक्का भी हो गया, की जुगाड़ लाया है?
2: जुगाड़ नहीं, ये है 8 साल तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर ता दे बंसल इमिग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 ते या फिर विजिट करो bansalimmigration.com.au।

0: ऑस्ट्रेलिया द नंबर वन रेडियो स्टेशन रेडियो हांजी रेडियो हांजी।
1: रेडियो हांजी 1674 आस करते हैं दिन तुहाडा वधिया जा रहा होएगा, चढ़दी कला च होगी। समा हो चुका अज की कहानी का, अज के विचार का। अकबर ते तानसेन दी शायद बहुत सारिया कहानियां आप सुनिया हो। सो कहिंदे ने कि एक बारी तानसेन ने ऐसा संगीत सुनाया, ऐसिया तानसेन ने धुनां वजाईया कि अकबर बहुत खुश होया। इन्ना ज्यादा मंत्रमुग्ध होया कि ढेर सारे उपहार दिते, ढेर सारे तोहफे दिते, ते नाल अचानक मन दे विच इक सवाल आ गया। कहन लगा तानसेन, तू इन्ना सोहना वजाउना, इन्नियां वधिया तू धुनां बनाईयां ने, ते की तेरे तो भी वधिया कोई संगीत वजा सकदा? पता नहीं क्यों मेरे मन दे विच इह सवाल आ गया। पर कहिंदे ने कि दुनिया परे तो परे, तैनू सिखाउण वाला भी तो कोई होऊगा, जिहदे कोल तू सिख्या वह किदां दा होऊगा? की ये संभव है कि मैं उहनू सुण सकां? मैं वेखना चाहुंदा कि इस तों अगे होर की है, कि इस तों भी गांह कुछ है। तानसेन ने कहा, जी मेरे गुरु जी जिन्हां तों मैं सिख्या। पर वो तां डेली नहीं वजाउणगे। क्यों मेरे लिए क्यों नहीं वजाउणगे? मैं राजा, मैं की नहीं दे सकता? कि वो इन्ने महंगे ने? जी नहीं, वो महंगे नहीं, असल दे विच वो पैसे दे लई जां फिर किसे दे लई अजकल संगीत वजाउंदे ही नहीं। मेरा गुरु जेकर संगीत दे नाल लगा रखदा, संगीत वजाउंदा, तो वो साज सिर्फ अपने आप दे लई वजाउंदा, अपने मन की मौज दे लई सिर्फ वो वजाउंदा। इस करके बहुत औखा कि तुसी सुन पाओ। जदों किसी नूं ये कह दो ना क्या चीज़ तेरे वस दी नहीं, तो उहदे कोल होवे भी रुतबा, होवे भी अहुदा, फिर उन्हों होर ज़्यादा चुभदी है, फिर होर ज़्यादा शिद्दत दे नाल वो चाहुंदा है कि कोई तो कारण होगा, कोई तो हल होगा। तो ही हल फिर लभ्या गया। तानसेन ने कहा कि वह अपनी मर्जी दे नाल अपनी मौज दे विच वजाउंदे ने, जे तुसीं चाहुंदे हो तो सवेर दे समय आपां जा सकदे हां, लुक छिप के सानूं सुनना पवेगा। मैं तो लुक छिप के विच विच सुनाउणा, तुसीं ठहरे राजा, वेख लो जे बादशाह सलामत ये चीज़ कर सकते ने तो फिर आप कल चले जावांगे। राजे ने हामी भरी तो अगले दिन दोवें चले जाते हैं। सवेर का समा चारे पासे चुप चान, तो तानसेन के गुरु स्वामी हरिदास जी वो संगीत बजा रहे हैं। बादशाह इन्ना क मंत्रमुग्ध होया कि उन्हें पता ही नहीं लगा कदों समा बीत गया। उन्हें एहसास ही नहीं रहा कि मैं किहड़ी दुनिया दे विच आ। काफ़ी समा लंघ गया। हुण दोवें जाने वापस आ रहे ने। तानसेन ने पुछया, बादशाह तुसीं बोलदे क्यों नहीं, की गल चंगा नहीं लगा? बादशाह ने कहा, मेरे को बोलन दे लई कोई शब्द ही नहीं रहे, मैनूं समझ नहीं आ रही कि मैं जो सुन के आया मैं उस चीज़ नूं बयान किदां करां। मैं तेरी बहुत तारीफ करदा, मैनूं तेरा संगीत बहुत वधिया लगदा, तू समा बन देना, तू होश भुला देना, पर इस तों अगे भी कुछ हो सकता, उन्हूं शब्दां दे विच किदां बयान करां? सच जाने तां मैं तेरे नाल गल तां नहीं कर रहा, मैनूं तुम ही धुंधला लगन लग पिया, मैनूं ये लगन लग पिया कि तानसेन तां कोई चीज़ ही नहीं। मैनू यह महसूस हो रहा सी कि तेनू तो हले होर बहुत सीखने की लोड़ है, कल तक मेरे लिए तू ਬਹੁਤ ਵਧੀਆ ਇੱਕ ਸਜਿੰਦਾ ਸੀ, ਪਰ ਇਸ ਤੋਂ ਵੀ ਵਧੀਆ ਕੁਛ ਸੰਗੀਤ ਹੋ ਸਕਦਾ, ਉਹ ਮੈਂ ਅੱਜ ਸੁਣਿਆ। ਤੂੰ ਕਿਉਂ ਨਹੀਂ ਇੱਦਾਂ ਦਾ ਵਜਾਉਂਦਾ, ਆਖਿਰਕਾਰ ਤੇਰਾ ਹੀ ਗੁਰੂ ਆ, ਤੂੰ ਉਹਦਾ ਸ਼ਿਸ਼ ਹੈ, ਤੂੰ ਉਹਦਾ ਚੇਲਾ ਹੈ, ਉਹਦੇ ਕੋਲੋਂ ਤੂੰ ਸਿੱਖਿਆ ਹੈ, ਉਹਦੇ ਵਰਗਾ ਕਿਉਂ ਨਹੀਂ ਵਜਾਉਂਦਾ। ਤਾਨਸੈਨ ਨੇ ਕਿਹਾ, ਬਾਦਸ਼ਾਹ ਮੈਂ ਉਹਦੇ ਵਰਗਾ ਨਹੀਂ ਵਜਾ ਸਕਦਾ, ਮੈਂ ਚਾਹ ਕੇ ਵੀ ਉਹਦੇ ਵਰਗਾ ਨਹੀਂ ਵਜਾ ਸਕਦਾ। ਕੀ ਕਾਰਨ? ਬਾਦਸ਼ਾਹ ਨੇ ਪੁੱਛਿਆ, ਅਤੇ ਤਾਨਸੈਨ ਨੇ ਜਿਹੜਾ ਜਵਾਬ ਦਿੱਤਾ ਉਹ ਅੱਜ ਸਾਨੂੰ ਵੀ ਸਮਝ ਲੈਣ ਦੀ ਲੋੜ ਹੈ, ਸਾਡੀ ਜ਼ਿੰਦਗੀ 'ਚ ਵੀ ਕੰਮ ਆਉਣ ਵਾਲੀ ਗੱਲ ਹੈ। ਤਾਨਸੈਨ ਨੇ ਕਿਹਾ, ਰਾਜਾ ਸਾਡੇ 'ਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਮੈਂ ਕਿਸੇ ਲਈ ਵਜਾਉਣਾ, ਮੈਂ ਤੁਹਾਡੇ ਲਈ ਵਜਾਉਣਾ, ਦਰਬਾਰ ਦੇ ਵਿੱਚ ਮੌਜੂਦ ਹੋਰ ਲੋਕਾਂ ਲਈ ਵਜਾਉਣਾ, ਮੈਂ ਪੈਸੇ ਲਈ ਵਜਾਉਣਾ, ਮੈਂ ਸ਼ੋਹਰਤ ਲਈ ਵਜਾਉਣਾ। ਮੈਨੂੰ ਵਾਹ ਵਾਹੀ ਚੰਗੀ ਲੱਗਦੀ ਹੈ ਜਦੋਂ ਤੁਸੀਂ ਮੇਰੀ ਤਾਰੀਫ ਕਰਦੇ ਹੋ, ਮੈਂ ਗਦ ਗਦ ਉੱਠਦਾ, ਮੈਂ ਹੋਰ ਮਿਹਨਤ ਕਰਦਾ, ਪਰ ਹੌਲੀ ਹੌਲੀ ਮੈਨੂੰ ਚਸਕਾ ਪੈ ਗਿਆ ਪੈਸੇ ਦੇ ਨਾਲ ਨਾਲ ਇਸ ਵਾਹ ਵਾਹੀ ਦਾ। ਮੈਂ ਜੋ ਸੰਗੀਤ ਵਜਾ ਰਿਹਾ ਮੈਂ ਕਿਸੇ ਦੇ ਲਈ ਵਜਾ ਰਿਹਾ, ਮੇਰਾ ਗੁਰੂ ਜੋ ਸੰਗੀਤ ਵਜਾ ਰਿਹਾ, ਜੋ ਤੁਸੀਂ ਅੱਜ ਸੁਣ ਕੇ ਆਏ ਹੋ, ਉਹ ਆਪਣੇ ਆਪ ਦੇ ਲਈ ਵਜਾ ਰਿਹਾ, ਅਤੇ ਇਹ ਕੋਈ ਛੋਟਾ ਅੰਤਰ ਨਹੀਂ ਹੈ, ਇਹ ਬਹੁਤ ਵੱਡਾ ਅੰਤਰ ਆ ਸਾਡੇ ਦੋਵਾਂ ਦੇ ਵਿੱਚ। ਮੇਰਾ ਗੁਰੂ ਜੇ ਤੁਹਾਨੂੰ ਸਾਹਮਣੇ ਵੇਖ ਵੀ ਲੈਂਦਾ ਕਿਤੇ, ਅਤੇ ਇਸ ਚੀਜ਼ ਦੀ ਪਰਵਾਹ ਨਹੀਂ ਸੀ ਉਹਨੇ ਕਰਨੀ ਕਿ ਤੁਸੀਂ ਬਾਦਸ਼ਾਹ ਹੋ ਸਕਦਾ, ਸ਼ਾਇਦ ਉਹ ਵਜਾਉਣੋਂ ਇਨਕਾਰ ਕਰ ਦਿੰਦਾ। ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਲੁੱਕ ਛਿਪ ਕੇ ਸੁਣਾਵਾਂਗੇ। ਦੁਨੀਆਂ ਦੇ ਵਿੱਚ ਇਹ ਬਹੁਤ ਵੱਡਾ ਅੰਤਰ ਹੈ, ਤੁਸੀਂ ਕੰਮ ਆਪਣੇ ਆਪ ਦੇ ਲਈ ਕਰ ਰਹੇ ਹੋ ਜਾਂ ਕਿਸੇ ਦੇ ਲਈ ਕਰ ਰਹੇ ਹੋ। ਆਪਾਂ ਸਾਰੇ ਜੋ ਵੀ ਕਰ ਰਹੇ ਹਾਂ ਆਪਾਂ ਵੀ ਕਿਸੇ ਦੇ ਲਈ ਕਰ ਰਹੇ ਹਾਂ, ਜ਼ਰੂਰੀ ਨਹੀਂ ਕਿ ਹਰ ਕੋਈ ਸੰਗੀਤਕਾਰ ਹੋਵੇ, ਹਰ ਕੋਈ ਸਜਿੰਦਾ ਹੋਵੇ। ਜੋ ਵੀ ਆਪਾਂ ਕਰ ਰਹੇ ਹਾਂ ਉਹਦੇ ਵਿੱਚ ਉਹਨਾਂ ਚਿਰ ਤੱਕ ਪਰਪੱਕਤਾ ਨਹੀਂ ਆਉਂਦੀ ਜਿੰਨਾ ਚਿਰ ਤੱਕ ਉਹ ਆਪਾਂ ਕਿਸੇ ਲਾਲਚ ਤੋਂ ਬਿਨਾਂ ਨਹੀਂ ਕਰਦੇ। ਆਪਾਂ ਵੀ ਜੋ ਵੀ ਕਰ ਰਹੇ ਹਾਂ, ਕੰਮ ਕਰ ਰਹੇ ਹਾਂ ਅਤੇ ਪੈਸੇ ਦੇ ਲਈ ਕਰ ਰਹੇ ਹਾਂ, ਬੱਚੇ ਪਾਲ ਰਹੇ ਹਾਂ ਅਤੇ ਇਸ ਕਰਕੇ ਕਿਉਂਕਿ ਭਵਿੱਖ ਦੇ ਵਿੱਚ ਉਹ ਸਾਨੂੰ ਪਾਲਣਗੇ, ਉਹ ਸਾਡੀ ਦੇਖਭਾਲ ਕਰਨਗੇ। ਵੱਡੇ ਤੋਂ ਵੱਡੇ ਨਵੇਂ ਤੋਂ ਨਵੇਂ ਰੁਤਬੇ ਹਾਸਲ ਕਰ ਰਹੇ ਹਾਂ, ਆਪਾਂ ਘਰ ਲੈ ਰਹੇ ਹਾਂ, ਗੱਡੀਆਂ ਲੈ ਰਹੇ ਹਾਂ, ਤਾਂ ਇਸ ਕਰਕੇ ਕਿ ਲੋਕ ਸਾਡੀ ਵਾਹ ਵਾਹੀ ਕਰਨ। ਸਵਾਲ ਬਹੁਤ ਵੱਡਾ ਕਿ ਕੀ ਆਪਾਂ ਕੁਛ ਇੱਦਾਂ ਦਾ ਕਰ ਰਹੇ ਹਾਂ ਜਿਹੜਾ ਆਪਾਂ ਸਿਰਫ ਆਪਣੇ ਆਪ ਦੇ ਲਈ ਕਰ ਰਹੇ ਹੋਈਏ, ਤੇ ਇਹਦਾ ਜਵਾਬ ਤੁਹਾਨੂੰ ਤੁਹਾਡੇ ਅੰਦਰੋਂ ਲੱਭਣਾ ਕਿ ਤੁਸੀਂ ਕੁਛ ਇੱਦਾਂ ਦਾ ਕਰ ਰਹੇ ਹੋ ਜਿਹੜਾ ਤੁਸੀਂ ਕਿਸੇ ਨੂੰ ਵਿਖਾਉਣ ਦੇ ਲਈ ਨਾ ਕਰ ਰਹੇ ਹੋ, ਜਿਹੜਾ ਤੁਸੀਂ ਕੋਈ ਕਮਾਈ ਕਰਨ ਦੇ ਲਈ ਨਾ ਕਰ ਰਹੇ ਹੋ, ਜਿਹੜਾ ਸਿਰਫ ਤੁਹਾਡੇ ਲਈ ਹੋਵੇ, ਤੁਹਾਡੇ ਆਪਣੇ ਲਈ ਐਸਾ ਇੱਕ ਕੰਮ, ਜੇਕਰ ਨਹੀਂ ਤਾਂ ਆਪਾਂ ਉਹ ਲੱਭੀਏ ਕੰਮ ਅਤੇ ਉਹ ਕਰੀਏ, ਕਿਉਂਕਿ ਉਹ ਤੁਹਾਨੂੰ ਜ਼ਿਆਦਾ ਸਰੂਰ ਦਿੰਦਾ, ਉਹ ਤੁਹਾਨੂੰ ਜ਼ਿਆਦਾ ਮਜ਼ਾ ਦਿੰਦਾ, ਉਹਦੇ ਵਿੱਚ ਤੁਸੀਂ ਇੱਕਮਿਕ ਹੋ ਜਾਂਦੇ ਹੋ, ਉਹ ਤੁਹਾਡਾ ਆਪਣਾ ਹੁੰਦਾ, ਉਹਦੇ ਵਿੱਚ ਕੋਈ ਮਨੋਰਥ ਸ਼ਾਮਿਲ ਨਹੀਂ ਹੁੰਦਾ। ਵੱਡੀ ਗੱਲ ਉਹ ਫਿਰ ਤੁਸੀਂ ਕਿਸੇ ਦੇ ਮੁਤਾਬਿਕ ਨਹੀਂ ਕਰਦੇ, ਉਹ ਤੁਸੀਂ ਆਪਣੇ ਮੁਤਾਬਿਕ ਆਪਣੇ ਮਨ ਦੀ ਮੌਜ ਦੇ ਮੁਤਾਬਿਕ ਤੁਸੀਂ ਕਰਦੇ ਹੋ। ਸ਼ਾਇਦ ਜਿਹੜੀ ਆਪਾਂ ਸੇਵਾ ਕਰਦੇ ਹਾਂ, ਜਿਹੜਾ ਆਪਾਂ ਵਲੰਟੀਅਰ ਵਰਕ ਕਰਦੇ ਹਾਂ, ਉਹ ਕਿਸੇ ਹੱਦ ਤੱਕ ਇਸੇ ਦਾ ਹੀ ਇੱਕ ਹਿੱਸਾ, ਜਿਹੜਾ ਆਸਟ੍ਰੇਲੀਆ ਦੇ ਵਿੱਚ ਚੱਲਦਾ ਵਲੰਟੀਅਰ ਵਰਕ, ਜਾਂ ਫਿਰ ਆਪਾਂ ਆਪਣੇ ਧਾਰਮਿਕ ਸਥਾਨਾਂ 'ਤੇ ਜਾ ਕੇ ਸੇਵਾ ਕਰਦੇ ਹਾਂ। ਹਾਲਾਂਕਿ ਉਹਦੇ ਵਿੱਚ ਵੀ ਅੱਗੇ ਕੈਟੇਗਰੀਆਂ ਆ ਜਾਂਦੀਆਂ, ਤੁਸੀਂ ਕੀ ਮਨਸਾ ਲੈ ਕੇ ਕਰ ਰਹੇ ਹੋ। ਜੇ ਆਪਾਂ ਸਾਰੀਆਂ ਆਪਣੀਆਂ ਮਨਸਾ ਇੱਕ ਪਾਸੇ ਰੱਖ ਦਈਏ, ਇਹ ਨਹੀਂ ਕਿ ਸੇਵਾ ਕਰਕੇ ਅਤੇ ਬਾਅਦ ਵਿੱਚ ਮੰਗ ਕੇ ਆ ਜਾਓ ਕਿ ਮੈਨੂੰ ਆਹ ਚੀਜ਼ ਦੇ ਦੇ, ਫਿਰ ਉਹਦੇ ਵਿੱਚ ਵੀ ਸਵਾਰਥ ਆ ਜੁੜਿਆ। ਇਸੇ ਕਰਕੇ ਕਹਿੰਦੇ ਨੇ ਕਿ ਜਦੋਂ ਤੁਸੀਂ ਖੁਸ਼ ਹੋ, ਜਦੋਂ ਤੁਹਾਡੀ ਜ਼ਿੰਦਗੀ ਪੱਧਰੀ ਚੱਲ ਰਹੀ ਹੈ, ਉਸ ਸਮੇਂ ਵੀ ਜਾ ਕੇ ਤੁਹਾਨੂੰ ਸੇਵਾ ਕਰਨੀ ਚਾਹੀਦੀ ਹੈ, ਉਸ ਸਮੇਂ ਵੀ ਤੁਹਾਨੂੰ ਵਲੰਟੀਅਰ ਵਰਕ ਕਰਨੇ ਚਾਹੀਦੇ ਨੇ। ਕਿਉਂਕਿ ਇਹ ਕੰਮ ਹਮੇਸ਼ਾ ਉਸ ਪਾਸੇ ਨੂੰ ਤੁਸੀਂ ਕਰਦੇ ਹੋ ਜਿਹੜੇ ਪਾਸੇ ਤੁਹਾਡਾ ਰੁਝਾਨ ਹੁੰਦਾ। ਤੁਹਾਡੇ 'ਚੋਂ ਬਹੁਤ ਸਾਰੇ ਅਤੇ ਆਪਾਂ ਲਗਭਗ ਹਰ ਕੋਈ ਵਲੰਟੀਅਰ ਵਰਕ ਦੇ ਵਿੱਚ ਇਨਵੋਲਵ ਹੈ। ਉਹ ਕੰਮ ਜਿਹਦਾ ਆਪਾਂ ਮਿਹਨਤਾਨਾ ਨਹੀਂ ਲੈਂਦੇ ਅਤੇ ਆਪਾਂ ਹਰ ਕੋਈ ਅਲੱਗ ਅਲੱਗ ਪਾਸੇ ਨੂੰ ਜਾਂਦੇ ਹਾਂ। ਕੋਈ ਕਿਤੇ ਕਿਸੇ ਸੰਸਥਾ 'ਚ ਕਰ ਰਿਹਾ ਹੋਊਗਾ, ਕੋਈ ਕਿਤੇ ਕਰ ਰਿਹਾ ਹੋਊਗਾ। ਇਹਦਾ ਮਤਲਬ ਕਿ ਤੁਸੀਂ ਉਹ ਆਪਣੇ ਰੁਝਾਨ ਦੇ ਮੁਤਾਬਿਕ ਜਾ ਕੇ ਕਰ ਰਹੇ ਹੋ। ਇਹਦਾ ਮਤਲਬ ਕਿ ਤੁਹਾਨੂੰ ਅੰਦਰੋਂ ਮਨੋਂ ਉਸ ਚੀਜ਼ ਦੀ ਖੁਸ਼ੀ ਮਿਲਦੀ ਹੈ, ਤੁਸੀਂ ਤਾਂ ਜਾ ਕੇ ਕਰ ਰਹੇ ਹੋ। ਅਤੇ ਉਸੇ ਦੇ ਵਿੱਚੋਂ ਜੇਕਰ ਆਪਾਂ ਕੋਈ ਸਵਾਰਥ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਸਵਾਰਥ ਲੈ ਕੇ ਆਪਾਂ ਉਹ ਕੰਮ ਕਰ ਰਹੇ ਹਾਂ, ਉਹ ਜੇ ਆਪਾਂ ਵਿੱਚੋਂ ਮਾਈਨਸ ਕਰ ਦਈਏ ਤਾਂ ਫਿਰ ਸ਼ਾਇਦ ਉਹ ਵਾਲਾ ਸਵਾਦ ਆਪਾਂ ਚੱਖ ਸਕਦੇ ਹਾਂ ਜੋ ਤਾਨਸੈਨ ਦੇ ਗੁਰੂ ਚੱਖਦੇ ਸੀ। ਔਖਾ ਪਰ ਆਪਾਂ ਕੋਸ਼ਿਸ਼ ਕਰਕੇ ਵੇਖ ਸਕਦੇ ਹਾਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਧੰਨਵਾਦ।

0: ਇੰਡੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ ਰੇਡੀਓ ਹਾਂਜੀ
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

इसलिए तू

0: rocking with the best DJ Hans.
1: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर हाउस एंड लैंड एक्सपर्ट्स Orbit Homes अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो Orbit Homes डिस्प्ले सेंटर्स या कॉल करो हरपन चौहान नु 0433-280-252 ते 0433-280-252
2: ਤੇ ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
4: ਹਾਂਜੀ

0: ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
1: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਓਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ। ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45।
2: ਹਾਂਜੀ ਹਾਂਜੀ,

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਦੁੱਖ ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁੱਜੇ ਜੇ ਤਿਸ ਗੁਣ ਕੋਈ।

ਕੁਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ

ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵਟ ਹੱਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਪੱਖ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੈ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਆ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੈ ਦੇ ਨ ਅੰਤ।

ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਈ ਖਾਏ, ਕੇਤਿਆ ਦੁਖ ਭੁਖ ਸਦਮਾਰ, ਏ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ, ਉਹ ਜਾਣੇ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ, ਸੰਜੋਗ ਮਨਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ, ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਆਸਨ ਲੋਏ ਲੋਏ ਭੰਡਾਰ ਜੋਗ ਚ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਪਉ ਲੱਖ ਹੋਏ ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਆ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋ

ਜੋ ਨਾ ਜੀਵਨ ਮਰਨ ਨਾ ਜੋਰ, ਜੋ ਨਾ ਰਾਜ ਮਾਲ ਮਨਸੋਰ, ਜੋ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ, ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ

ਸਕਣੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ। ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

0: ਟੁੱਟਾ ਤਿਨਕਾ ਸ਼ਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ

0: ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ

ਸੱਚਾ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਲਬਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਕਿਰਪਾਲੂ ਦਿਆਲੂ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ, ਅਤਿਅੰਤ ਵੱਡੇ ਭਾਗ ਅਸਾਂ ਜੀਵਾਂ ਦੇ ਜਿਨ੍ਹਾਂ 'ਤੇ ਸਤਿਗੁਰਾਂ ਨੇ ਰਹਿਮਤ ਬਖਸ਼ਿਸ਼ ਕੀਤੀ ਹੈ। ਮੇਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਨੇ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈ ਹੈ। ਸਾਹਿਬ ਕਹਿੰਦੇ ਭਈ ਉੱਥੇ ਬੈਠਣਾ ਕਰੀ ਜਿੱਥੇ ਬੈਠ ਕਰਕੇ ਹਰੀ ਦੇ ਨਾਮ ਦਾ ਬਿਲੋਵਣਾ ਪੈ ਰਿਹਾ ਹੋਵੇ, ਭਾਵ ਹਰੀ ਦੇ ਨਾਮ ਨੂੰ ਜਪਿਆ ਜਾ ਰਿਹਾ ਹੋਵੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਏ। ਕਹਿੰਦੇ ਬਿਲੋਵਣਾ ਏਦਾਂ ਇਹ ਰਿੜਕਣਾ ਇੰਜ ਪੈਣਾ ਚਾਹੀਦਾ ਹੈ ਕਿ ਤੇਰੇ ਹੱਥੋਂ ਤਤ ਨਾ ਨਿਕਲ ਜਾਵੇ। ਐਸਾ ਨਾ ਹੋਵੇ ਕਿ ਪਰਮਾਤਮਾ ਦਾ ਨਾਮ ਜਪਿਆ ਵੀ, ਜੇਬਾਂ ਦੇ ਨਾਲ ਵਾਹਿਗੁਰੂ ਵਾਹਿਗੁਰੂ ਕੀਤਾ ਵੀ, ਨਿਰੰਤਰ ਕੀਤਾ, ਪਰ ਮਨ ਕਿਤੇ ਹੋਰ ਹੀ ਰਹਿ ਗਿਆ, ਮਨ ਨੂੰ ਤਤ ਪ੍ਰਾਪਤ ਹੋਇਆ ਹੀ ਨਾ। ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈਐ, ਸਹਿਜੇ ਹੀ ਹਰ ਨਾਮ ਲੇਹੋ, ਸਹਿਜੇ ਹੀ ਹਰ ਨਾਮ ਲੇਹੋ, ਹਰ ਤਤ ਨਾ ਖੋਈਐ। ਕਹਿੰਦੇ ਦੇਖੀ ਕਿਤੇ ਤੇਰੇ ਹੱਥੋਂ ਤਤ ਨਾ ਚਲਿਆ ਜਾਵੇ। ਇਸੇ ਲਈ ਸਤਿਗੁਰ ਕਹਿੰਦੇ ਨੇ ਭਈ ਜਦੋਂ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਦਾ ਹੈ ਨਾ, ਜਦੋਂ ਸਤ ਸੰਗਤ ਵਿੱਚ ਬੈਠਦਾ ਹੈ, ਹਰ ਜਸ ਸਾਧ ਸੰਗ ਮਿਲ ਗਾਇਓ, ਹਰੀ ਦਾ ਜਸ ਸਾਧ ਸੰਗਤ ਵਿੱਚ ਬੈਠ ਕਰਕੇ ਮਿਲ ਕਰਕੇ ਗਾਉਣਾ ਕਰ, ਜਪਣਾ ਕਰ, ਧਿਆਉਣਾ ਕਰ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਹੋਵੇਗੀ। ਫਿਰ ਕੀ ਹੋਵੇਗਾ? ਗੁਰੂ ਦੀ ਕਿਰਪਾ ਪ੍ਰਾਪਤ ਹੋਵੇਗੀ। ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਪ੍ਰਾਪਤੀ ਕੀ ਹੈ ਜੀ? ਭਿਓ ਮਨ ਨਿਰਮਲ, ਮਨ ਨਿਰਮਲ ਹੋ ਜਾਵੇਗਾ। ਗੁਰਮੁਖ ਪਿਆਰ ਇਸ ਮਨ ਦੀ ਹੀ ਖੇਡ ਹੈ। ਜਿੰਨੀ ਦੇਰ ਤੱਕ ਮਨ 'ਚ ਨਿਰਮਲਤਾ ਨਹੀਂ, ਪਵਿੱਤਰਤਾ ਨਹੀਂ ਹੈ, ਜਿੰਨੀ ਦੇਰ ਮਨ ਸਾਫ ਨਹੀਂ ਹੈ, ਜੋ ਮਰਜ਼ੀ ਕਰੀ ਜਾਈਏ, ਜਿਤਨੇ ਮਰਜ਼ੀ ਤੀਰਥ ਇਸ਼ਨਾਨ ਕਰ ਲਈਏ, ਜਿਤਨਾ ਮਰਜ਼ੀ ਜਪ ਧਿਆ ਲਈਏ, ਜੇ ਮਨ ਪਵਿੱਤਰ ਨਹੀਂ ਨਾ ਗੁਰਮੁਖ ਪਿਆਰਿਓ, ਫਿਰ ਪ੍ਰਾਪਤ ਨਹੀਂ ਕੁਝ ਹੁੰਦਾ। ਪ੍ਰਾਪਤ ਕਦੋਂ ਹੁੰਦਾ ਹੈ? ਜਦੋਂ ਮਨ ਨਿਰਮਲ ਹੋ ਜਾਂਦਾ ਹੈ। ਅਤੇ ਨਿਰਮਲਤਾ ਕਦੋਂ ਆਉਂਦੀ ਹੈ? ਜਿਹਨੂੰ ਇਕਾਗਰਤਾ ਵਿੱਚ ਆ ਕਰਕੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ, ਭਇਓ ਮਨ ਨਿਰਮਲ, ਭਇਓ ਮਨ ਨਿਰਮਲ ਸਰਬ ਸੁੱਖਾਂ ਸੁੱਖ ਪਾਇਓ। ਸਰਬ ਸੁੱਖਾਂ, ਸੁੱਖਾਂ ਦਾ ਸੁੱਖ, ਉਹ ਸੁੱਖ ਜਿਸ ਸੁੱਖ ਨੇ ਕਦੀ ਨਹੀਂ ਜਾਣਾ, ਜਿਸ ਸੁੱਖ ਨੂੰ ਸਤਿਗੁਰੂ ਜੀ ਨੇ ਆਨੰਦ ਕਿਹਾ ਹੈ, ਆਨੰਦ, ਜਿਸ ਸੁੱਖ ਨੂੰ ਖੇੜਾ ਕਿਹਾ ਮੇਰੇ ਸਤਿਗੁਰੂ ਜੀ ਨੇ। ਸਤਿਗੁਰੂ ਜੀ ਨੇ ਸਾਡੇ 'ਤੇ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਨੇ। ਮੇਰੇ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਤਿਨ੍ਹਾਂ ਦੇ ਦਰ ਘਰ ਤੋਂ ਅੰਮ੍ਰਿਤ ਵੇਲੇ ਪਾਵਨ ਹੁਕਮ ਜੋ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਨੇ, ਤਿਨ੍ਹਾਂ ਦੇ ਮੂਲ ਪਾਠ ਗੁਰਮੁਖ ਪਿਆਰਿਆਂ ਪਾਸੋਂ ਆਪ ਜੀਆਂ ਨੇ ਸਰਵਣ ਕੀਤੇ ਨੇ। ਆਓ ਇਹਨਾਂ ਪਾਵਨ ਹੁਕਮਾਂ ਦੇ ਨਾਲ ਅਸਾਂ ਨੇ ਗੁਰਮੁਖ ਪਿਆਰਿਓ ਜੁੜਨਾ ਹੈ। ਅਤੇ ਸਤਿਗੁਰ ਜੀ ਜੋ ਕਹਿ ਰਹੇ ਨੇ, ਜੋ ਸਮਝਾ ਰਹੇ ਨੇ, ਜੋ ਦੱਸ ਰਹੇ ਨੇ, ਉਹਨੂੰ ਸਮਝਣਾ ਹੈ। ਕਿਹਾ ਸੁਣਿਆ ਤਾਂ ਹੀ ਪ੍ਰਮਾਣ ਹੈ, ਜੇ ਆਪਾਂ ਮੰਨਾਂਗੇ ਸਮਝਾਂਗੇ ਆਪਣੇ ਜੀਵਨ ਦਾ ਆਧਾਰ ਬਣਾਵਾਂਗੇ। ਅਤੇ ਅੱਜ ਸਾਨੂੰ ਸਮਾਂ ਮਿਲਿਆ ਹੈ, ਘੜੀਆਂ ਮਿਲੀਆਂ ਨੇ, ਫਲ ਮਿਲੇ ਨੇ, ਇਹਨਾਂ ਸਵਾਸਾਂ

ਰੂਪੀ ਪੂੰਜੀ ਨੂੰ ਖਰਚ ਕਰਕੇ ਨਾਮ ਨਿਧਾਨ ਖਜ਼ਾਨੇ ਨੂੰ ਇਕੱਤਰ ਕਰਨ ਦੀ, ਇਕੱਤਰ ਕਰਨ ਦੀ। ਸਤਿਗੁਰ ਰਹਿਮਤ ਬਖਸ਼ਿਸ਼ ਕਰਨ, ਮਨਾਂ ਬਿਰਤੀਆਂ ਨੂੰ ਇੱਕ ਵਾਰੀ ਇਕਾਗਰ ਕਰਿਓ, ਗੁਰਚਰਨਾਂ ਦਾ ਧਿਆਨ ਧਰ ਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ

0: नासरी राग महला चौथा। मेरे धन धन साहिब श्री गुरु रामदास जी महाराज अपने दर घर बिठा के आप अज साडे ते कृपा कर रहे ने। वेखो किड्डे भागां वाले असी सारे। गुरु रामदास जी महाराज ने अपने चरणा कमलों च बिठाया, अपने दर घर दे विच लियाउणा कीता, ते आप ही अपने बोलां राहीं अपने बचना राही निरंकारी धुरकी बाणी राही सतगुरु जी सानू समझा रहे ने। सतगुरु जी रहमतां बख्शिशां कर रहे ने। ये पावन शब्द जिहड़े धनासरी राग दे विच गुरु रामदास जी महाराज जी वल्लों उच्चारण कीते ने, ते पावन पवित्र अंग 670 ते सुभाए माण हन।
1: मेरे शाह मैं हर दर्शन सुख होए।
0: दुनिया दे अंदर मनुख दे मन दे बड़े कारज ने, ते कारजां नू सवारन वास्ते ना कोई ओ हीले सो कढ़दा है, वसीले कढ़दा है। ते संसार दे अंदर असी देखिया हुण ते उन्हां दे रूप सरूप बदल गए, पर तुहानू याद होवेगा कोई समा होया करदा सी घर दे विच कोई कारज होना ना, कोई धी पुत्र दा विआह करना होना, ते असीं शाहूकार दे कोल जाया करदे सी। असीं शाह दे कोल जाया करदे सी, शाहूकार कोल जाके क्या करदे सी, भई साडा इह कारज आ, सानू कुछ धन दे, कुछ माया दे, उधारी दे, भावें ब्याज लै लवी, साडा कारज सवर जावे, कारज सवर जावे। तो वह शाहूकार उसने भी साडे कोलों वही खाते दे उपर लिखत भी करवा लैनी, साडा कारज पूरा करन वास्ते सानू धन भी दे देना, असी अपना वह कारज सवार लैना। तो फिर गुरमुख प्यारे साडे जेबा दा साडे समाज दी इस जुबान दे उपर जेबा दे उपर ये खाण बन गया कि गुरु बिना गत नहीं ते शाह बिना पत नहीं। ते गुरु तो बिना गति नहीं हो सकती, भई ये जान लवो। ते जिवें कह दिंदे आ कि घर दा कोई कार्य करना समाजिक कार्य करना है, फिर किसे शाह दे कोल जाना पवेगा। दुनिया दे शाह बड़े आए बड़े गए, पर दुनिया दे शाह झूठे शाह ने। पर मेरे सतगुरु धन साहिब श्री गुरु ग्रंथ साहिब जी महाराज, सतगुरु धन धन गुरु रामदास जी महाराज, बोलो सतनाम श्री, सतनाम श्री। मेरे गुरु रामदास जी महाराज शाहां दे शाह, आपां हुणे पढ़ के हटे हां, सज्जन सच्चा पातशाह सिर शाहां दे शाह, जिस पास बैठे हां सोही है। सोही है तो की भापला, सोहणे लगी है, सुहावणे लगी है, चंगे लगी है। जिदे कोल बैठिया ही सुहावने बन जाने, सोहने बन जाने, जिस पास बैठिया सोई है। सबना दा वैसा वैसा बेअंत मालिक है गुरमुख प्यारे, किसी की मोहताजी नहीं करन दिंदा, वो किसी की मोहताजी नहीं करन दिंदा। ते मेरे सतगुरु धन गुरु रामदास जी महाराज कहिंदे ने, भई ऐसे सच्चे शाह दे चरणा दे नाल जुड़ना कर, एवें झूठिया शाहां दे पिछे ना भज्या फिर। झूठे शाह कुछ समय लई तेरी सहायता कर सकदे ने, तेरा काज सवार सकदे ने, पर ओ काज इस संसार दे नाल जुड़िया आया है, इस संसार तक सीमित है। सच्चा शाह जेड़ा है ओ निरंकार अकाल पुरख वाहिगुरु, मेरे गुरु धन धन गुरु रामदास जी महाराज दरगाह तक सहायता करते ने। उस दरगाह दे विच भी आप सहाई होंदे ने। ते सतगुरु जी ने अज अपने मन की वेदना प्रगट की, ते असां जीवन नूं समझाउण दी खातर सतगुरु कहिंदे, मेरे शाह ए मेरे सच्चे पातशाह शाहां दे शाह अकाल पुरख वाहिगुरु जी, हर दर्शन सुख होए, हर दर्शन सुख होए, हरी दे दर्शना द्वारा सुख। हुण दर्शन तां गुरमुख प्यारे एक आपां भी कर रहे हैं, एक दर्शन है जिहड़े इन्हां नेत्रां नाल कीते जा रहे ने। तन मन होए निहाल जांगुर देखा सामने, ਤਨ ਮਨ ਨਿਹਾਲ ਹੋ ਜਾਂਦਾ ਹੈ ਗੁਰੂ ਦੇ ਤਖ਼ਤ ਨੂੰ ਦੇਖ ਕਰਕੇ, ਗੁਰੂ ਨੂੰ ਪ੍ਰਕਾਸ਼ਮਾਨ ਹੋਇਆ ਦੇਖ ਕਰਕੇ, ਗੁਰੂ ਨੂੰ ਹੋਰੇ ਚੌਰ ਨੂੰ ਦੇਖ ਕਰਕੇ, ਗੁਰੂ ਦੇ ਉੱਪਰ ਲੱਗੇ ਚੰਦੋਏ ਨੂੰ ਦੇਖ ਕਰਕੇ ਤਨ ਮਨ ਨਿਹਾਲ ਹੋ ਜਾਂਦਾ ਹੈ। ਪਰ ਮੇਰੇ ਸਤਿਗੁਰੂ ਕਹਿੰਦੇ ਭਲਿਆ ਕਿਤੇ ਇੱਥੇ ਤੱਕ ਸੀਮਤ ਨਾ ਰਹਿ ਜਾਵੀਂ, ਕਿਤੇ ਇੱਥੇ ਤੱਕ ਸੀਮਤ ਨਾ ਰਹਿ ਜਾਵੀਂ। ਆਨੰਦ ਸੁੱਖ ਜਿਹੜਾ ਹੈ ਨਾ ਤੈਨੂੰ ਜਿਹੜਾ ਖੇੜਾ ਪ੍ਰਾਪਤ ਹੋਣਾ ਹੈ ਉਹ ਹੋਣਾ ਹੈ ਗੁਰੂ ਦੇ ਸਿਧਾਂਤ ਨੂੰ ਸਮਝ ਕੇ ਮੰਨ ਕੇ ਚੱਲ ਕੇ। ਹਰ ਦਰਸ਼ਨ ਸੁੱਖ ਹੋਏ ਉਹ ਸੁੱਖ, ਆਤਮ ਸੁੱਖ, ਆਨੰਦ ਖੇੜਾ ਜਿਹੜਾ ਕਦੀ ਕਿਤੇ ਨਹੀਂ ਜਾਵੇਗਾ। ਇੱਕ ਵਾਰੀ ਆਨੰਦ ਆ ਗਿਆ ਨਾ ਗੁਰਮੁਖ ਪਿਆਰੇ ਮੁੜ ਕੇ ਜਾਏਗਾ ਨਹੀਂ। ਪਰ ਸਾਡੇ ਆਨੰਦ ਹੀ ਕੁਝ ਵਸਤਾਂ ਦੇ ਵਿੱਚ ਨੇ, ਕੁਝ ਪਦਾਰਥਾਂ ਦੇ ਵਿੱਚ ਨੇ। ਕੁਝ ਚੰਗਾ ਖਾ ਲਈਏ ਅਸੀਂ ਉਹਨੂੰ ਵੀ ਆਨੰਦ ਕਹਿ ਦਿੰਦੇ ਹਾਂ, ਚੰਗਾ ਪਹਿਨ ਲਈਏ ਅਸੀਂ ਉਹਨੂੰ ਵੀ ਆਨੰਦ ਕਹਿ ਦਿੰਦੇ ਹਾਂ, ਕਿਤੇ ਚੰਗਾ ਘੁੰਮ ਆਈ ਅਸੀਂ ਉਹਨੂੰ ਵੀ ਆਨੰਦ ਕਹਿ ਦਿੰਦੇ ਹਾਂ। ਪਰ ਇਹ ਆਨੰਦ ਨਹੀਂ ਹੈ, ਇਹ ਆਨੰਦ ਨਹੀਂ ਹੈ, ਇਹ ਅੱਖਾਂ ਦਾ ਭਰਮ ਹੈ, ਇਹ ਕੁਝ ਪਲ ਲਈ ਮਨ ਦਾ ਪਰਚਾਵਾ ਹੈ। ਗੁਰਮੁਖ ਪਿਆਰਿਓ, ਅਸਲ ਆਨੰਦ ਉਹ ਹੈ ਕਿ ਅੰਦਰ ਅੰਤਰ ਆਤਮ ਹੈ ਅੰਮ੍ਰਿਤ ਬਾਣੀ, ਗੁਰੂ ਦੀ ਭੈ ਭਾਵਨੀ ਹੋਵੇ, ਗੁਰੂ ਦਾ ਸਿਧਾਂਤ ਹੋਵੇ, ਹਰ ਦਰਸ਼ਨ ਸੁੱਖ ਹੋਏ। ਇਹ ਪਰਮਾਤਮਾ ਮੈਨੂੰ ਤੇਰੇ ਦਰਸ਼ਨ ਹੋ ਜਾਣ, ਤੇਰੇ ਮੈਂ ਸਿਧਾਂਤਾਂ ਦੇ ਉੱਪਰ, ਤੇਰੇ ਦਿੱਤੇ ਬੋਲਾਂ ਦੇ ਉੱਪਰ ਆਪਣੇ ਜੀਵਨ ਨੂੰ ਚਲਾ ਸਕਾਂ। ਮੇਰੇ ਸ਼ਾਹਾ ਮੈਂ ਹਰ ਦਰਸ਼ਨ ਸੁੱਖ ਹੋਏ।
1: ਹਮਰੀ ਬੇਦਨ ਤੂੰ ਜਾਣਤਾ ਸ਼ਾਹ, ਅਵਰ ਕਿਆ ਜਾਣੈ ਕੋਏ।
0: ਮਨ ਦੀ ਅਵਸਥਾ ਹੈ ਗੁਰਮੁਖ ਪਿਆਰਿਓ, ਜਦੋਂ ਮਨ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਦੀ ਲੋਚਦਾ ਹੈ ਨਾ, ਤੇ ਫਿਰ ਕਹਿ ਉੱਠਦਾ ਹੈ ਮੇਰਾ ਮਨ ਲੋਚੈ ਗੁਰ ਦਰਸ਼ਨ, ਤਾਂ ਹੀ ਬਿਲਪ ਕਰੈ ਚਾਤਰਕ ਕੀ ਨਿਆਈ। ਫਿਰ ਕਹਿ ਉੱਠਦਾ ਹੈ ਕਿ ਮਾਲਕਾ ਮੈਨੂੰ ਤੇਰੇ ਦਰਸ਼ਨ ਚਾਹੀਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਾਹੌਰ ਤੋਂ ਇਹੀ ਤਾਂ ਪੁਕਾਰ ਕੀਤੀ ਸੀ ਕਿ ਗੁਰੂ ਰਾਮਦਾਸ ਮੇਰੇ ਸਤਿਗੁਰੂ, ਪਿਤਾ ਜਾਣ ਕੇ ਨਹੀਂ ਗੁਰੂ ਜਾਣ ਕੇ ਅਰਜ ਕਰਦਾ ਹਾਂ, ਅਰਜੋਈ ਕਰਦਾ ਹਾਂ ਕਿ ਮੈਨੂੰ ਦਰਸ਼ਨ ਦਿਓ, ਮੈਂ ਤੁਹਾਡੇ ਦਰ ਘਰ ਵਿੱਚ ਜਲਦ ਤੋਂ ਜਲਦ ਪਹੁੰਚਾਂ, ਤੁਹਾਡੇ ਚਰਨ ਕਮਲਾਂ ਵਿੱਚ ਪਹੁੰਚਾਂ ਅਤੇ ਤੁਹਾਡੇ ਦਰਸ਼ਨ ਕਰ ਸਕਾਂ। ਇੱਕ ਬੇਦਨਾ ਸੀ, ਬੇਦਨਾ ਕਹਿੰਦੇ ਪੀੜਾ ਨੂੰ, ਮਨ ਦੇ ਅੰਦਰ ਪੀੜਾ। ਅਤੇ ਅਸੀਂ ਸਮਾਜ ਦੀਆਂ ਪੀੜਾਂ ਲਈ ਬੈਠੇ ਹਾਂ, ਸਾਡੇ ਸਾ ਘਰ ਦੇ ਅੰਦਰ ਆ ਸੁੱਖ ਨਹੀਂ, ਉਸ ਦੀ ਪੀੜ, ਸਰੀਰਕ ਰੋਗ ਲੱਗ ਗਿਆ ਉਸ ਦੀ ਪੀੜ, ਕੋਈ ਵਿਰਲਾ ਹੀ ਗੁਰਮੁਖ ਜਾਣੇ। ਗੁਰਮੁਖ ਪਿਆਰਿਓ, ਤੁਹਾਡੇ 'ਚ ਬਹੁਤ ਰੱਬੀ ਰੂਹਾਂ ਬੈਠੀਆਂ ਨੇ, ਪਰਮਾਤਮਾ ਨਾਲ ਜੁੜੀਆਂ ਹੋਈਆਂ ਆਤਮਾਵਾਂ ਬੈਠੀਆਂ ਨੇ, ਜਿਹੜੀਆਂ ਕਹਿੰਦੀਆਂ ਨੇ ਮਾਲਕਾ ਮੈਨੂੰ ਤੇਰੇ ਦਰਸ਼ਨ ਹੋ ਜਾਣ, ਤੇਰੇ ਘਰ ਦਾ ਸੁੱਖ ਆਨੰਦ ਮਿਲ ਜਾਵੇ, ਮੈਂ ਉਹ ਸੁੱਖ ਪ੍ਰਾਪਤ ਕਰਾਂ ਜਿਸ ਸੁੱਖ ਨੂੰ ਹਰ ਕੋਈ ਲੋਚਦਾ ਹੈ। ਹਰ ਕੋਈ ਦੁਨਿਆਵੀ ਸੁੱਖ ਨਹੀਂ। ਬੇਦਨ ਕਹਿੰਦੇ ਨੇ ਪੀੜਾਂ ਨੂੰ, ਦੁਨੀਆਂ ਦੀਆਂ ਪੀੜਾਂ ਗੁਰਮੁਖ ਪਿਆਰਿਓ ਸਾਰੇ ਹਿਰਦਿਆਂ ਦੇ ਵਿੱਚ ਨੇ, ਪਰ ਵੱਖਰੇ ਨੇ, ਵਿਰਲੇ ਨੇ ਉਹ ਜਿਨ੍ਹਾਂ ਦੇ ਮਨ ਅੰਦਰ ਇੱਕ ਇਹ ਵੀ ਪੀੜ ਹੈ ਕਿ ਮੇਰੇ ਮਨ ਵਿੱਚ ਪੀੜਾ ਹੈ ਕਿ ਮਾਲਕਾ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਇਹ ਵੀ ਪੀੜਾ ਹੈ, ਵੇਦਨਾ ਹੈ ਕਿ ਬੜੇ ਜਨਮਾਂ ਤੋਂ ਵਿਛੜੇ ਹੋਏ ਆ, ਮਾਲਕਾ ਕਿਰਪਾ ਕਰ ਦੇ ਇਹੀ ਜਨਮ ਤੇਰੇ ਲੇਕੇ ਵਿੱਚ ਲੱਗ ਜਾਵੇ, ਇਹੀ ਜਨਮ ਤੇਰੇ ਦਰ ਘਰ ਵਿੱਚ ਪ੍ਰਵਾਨ ਹੋ ਜਾਵੇ। ਮਨ ਦੀ ਵੇਦਨਾ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਮਾਲਕਾ ਕੀਤੇ ਕਰਮਾਂ ਕਰਕੇ ਵਿਛੜ ਗਏ, ਤੂੰ ਕਿਰਪਾ ਕਰ ਦੇ, ਰਹਿਮਤ ਕਰ ਦੇ ਕਿ ਤੇਰੇ ਨਾਲ ਮਿਲਾਪ ਹੋ ਜਾਵੇ। ਮੇਰੀ ਇਹ ਬੇਦਨਾ, ਮੇਰੀ ਇਸ ਪੀੜਾ ਨੂੰ ਸੁਣਨਾ ਕਰ। ਹਮਰੀ ਬੇਦਨ ਨਿਤ ਜਾਣਤਾ ਸ਼ਾਹ, ਮਾਲਕਾ ਤੂੰ ਤਾਂ ਜਾਣਦਾ ਹੈ ਨਾ, ਤੈਨੂੰ ਤਾਂ ਮੇਰੀ ਬੇਦਨਾ ਦਾ ਪਤਾ ਹੈ ਨਾ, ਸੰਸਾਰੀ ਰੋਗਾਂ ਦੁੱਖਾਂ ਦਾ ਵੀ ਮੇਰੇ ਮਾਲਕ ਨੂੰ ਪਤਾ ਹੈ। ਗੁਰਮੁਖ ਪਿਆਰਿਓ, ਇਹ ਨਹੀਂ ਕਿ ਇਹ ਨਹੀਂ ਉਹਨੂੰ ਪਤਾ, ਉਹ ਵੀ ਪਤਾ ਹੈ। ਪਰ ਜਿਸ ਮਨ ਅੰਦਰ ਪ੍ਰੇਮ ਜਾਗ ਪਿਆ, ਜਿਸ ਮਨ ਅੰਦਰ ਪਰਮਾਤਮਾ ਦੀ ਚਾਹਤ ਜਾਗ ਪਈ, ਉਸ ਵੇਦਨਾ ਨੂੰ ਵੀ, ਉਸ ਪੀੜਾ ਨੂੰ ਵੀ ਗੁਰਮੁਖ ਪਿਆਰਿਓ ਮੇਰਾ ਮਾਲਕ ਜਾਣਦਾ ਏ। ਅਵਰ ਕਿਆ ਜਾਣੈ ਕੋਏ, ਹੋਰ ਕੋਈ ਨਹੀਂ ਹੈ, ਹੋਰ ਕੋਈ ਨਹੀਂ ਹੈ ਕਿ ਮੇਰੀ ਇਸ ਵੇਦਨਾ ਨੂੰ ਕੋਈ ਜਾਣ ਸਕੇ। ਇਸ ਕਰਕੇ ਸਾਹਿਬ ਕਹਿੰਦੇ ਮੈਂ ਤਾਣ ਦੀਵਾਨ तू है मेरे स्वामी, मैं तुद आगे अरदास, मैं होर थाओ नाही जिस पे करो बेनंती, मेरा दुख सुख तुझ ही पास। ए मालका, मेरा दुख है, मेरा सुख है, सब तेरे के कोल है। तू मेरी झोली विच जो पा देवेगा मैनू प्रवान है। ये कौन कह सकता है? जिसने अपनी वेदना, अपनी पीड़ा, विछोड़े की पीड़ा, परमात्मा नूं मिलन की पीड़ा जिहड़ी है, वह अगे परमात्मा अगे रखना कीती, जिन्हें कह दिता भी तेरे तो बिना होर कोई नहीं, तुझ बिन दूजा ना ही कोई, तेरे तो बिना होर कोई है नहीं। अवर क्या जाना कोई
1: रहाओ।
0: सतगुरु जी विश्राम देंदे हन केंद्री भाव इन्हां पावन शब्दां ਇਹ ਮੁਖਾਰ ਬਿੰਦ ਦੇ ਵਿੱਚ ਜਿਹੜਾ ਆਪ ਜੀ ਨੇ ਸਰਵਣ ਕੀਤਾ। ਮੇਰੇ ਸ਼ਾਹਾ ਮੈਂ ਹਰ ਦਰਸ਼ਨ ਸੁੱਖ ਹੋਏ, ਹਮਰੀ ਬੇਦਨ ਨਿਤ ਜਾਣਤਾ ਸ਼ਾਹਾ, ਅਵਰ ਕਿਆ ਜਾਣੈ ਕੋਏ, ਹੋਰ ਕੋਈ ਨਹੀਂ ਜਾਣ ਸਕਦਾ ਮੇਰੇ ਮਾਲਕਾ, ਤੂੰ ਹੀ ਮੇਰੀ ਬੇਦਨਾ ਨੂੰ, ਮੇਰੀ ਪੀੜਾ ਨੂੰ, ਮੇਰੇ ਅੰਦਰ ਦੀ ਵਿਰਾਗਤਾ ਨੂੰ, ਵਿਆਕੁਲਤਾ ਨੂੰ ਤੂੰ ਹੀ ਜਾਣਦਾ।

0: ਸੱਚਾ ਸਾਹਿਬ ਇਹ ਮੇਰੇ ਮਾਲਕ, ਤੂੰ ਸੱਚਾ ਸਾਹਿਬ ਹੈ, ਸੱਚਾ ਸਦਾ ਅਟਲ ਰਹਿਣ ਵਾਲਾ, ਸਦਾ ਅਟਲ ਰਹਿਣ ਵਾਲਾ ਸੱਚ ਤੂੰ ਮੇਰੇ ਸਾਹਾ, ਤੂੰ ਸਦਾ ਸੱਚ ਹੈ, ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋ ਸੀ ਪੀ ਸੱਚ ਸਦਾ। ਇਹ ਨਹੀਂ ਕਿ ਅੱਜ ਸੱਚ ਹੈ ਕੱਲ੍ਹ ਨਹੀਂ ਹੋਵੇਗਾ, ਇਸ ਦੇਸ਼ 'ਚ ਹੈ ਉਸ ਦੇਸ਼ 'ਚ ਨਹੀਂ ਹੋਵੇਗਾ, ਜਿੱਥੇ ਵੀ ਮੈਂ ਜਾਵਾਂ ਜਹਿ ਜਹਿ ਪੇਖੋ ਤਹਿ ਹਜ਼ੂਰ, ਤੂੰ ਤਾਂ ਉੱਥੇ ਹੀ ਹਾਜ਼ਰ ਹੈ, ਤੂੰ ਤਾਂ ਹਾਜ਼ਰ ਹੈ, ਭਾਵੇਂ ਮੈਂ ਇਸ ਦੇਸ਼ ਵਿੱਚ ਭਾਵੇਂ ਮੈਂ ਪ੍ਰਦੇਸ਼ ਦੇ ਵਿੱਚ ਜਿੱਥੇ ਵੀ ਚਲਿਆ ਜਾਵਾਂ, ਤੇਰਾ ਸੱਚ ਅਟਲ ਹੈ। ਜੰਮਣਾ ਅਟਲ ਕਹਿੰਦੇ ਨਾ ਆਪਾਂ, ਜਨਮ ਹੋਇਆ ਅਤੇ ਮਰਨਾ ਕਹਿੰਦੇ ਅਟਲ ਹੈ ਮੌਤ, ਅਤੇ ਕੀ ਇਹ ਕਹਿ ਸਕਦੇ ਹਾਂ ਕਿ ਇਸ ਦੇਸ਼ ਦੇ ਵਿੱਚ ਮੌਤ ਹੈ ਦੂਜੇ ਦੇਸ਼ 'ਚ ਹੈ ਨਹੀਂ, ਅਟਲ ਹੈ ਨਾ, ਸੱਚਾਈ ਹੈ। ਜਿਵੇਂ ਗੁਰਮੁਖ ਪਿਆਰਿਓ ਇਹ ਸੱਚਾਈ ਨਾ ਹੋਵੇ, ਪਰਮਾਤਮਾ ਵੀ ਸੱਚਾ ਹਰ ਜਗ੍ਹਾ 'ਤੇ ਮੌਜੂਦ ਹੈ। ਇਸੇ ਕਰਕੇ ਭਗਤਾਂ ਨੇ ਕਹਿਣਾ ਕੀਤਾ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰਹੇ। ਕੁੰਚਰ ਚਿੱਟੀ ਕਹਿੰਦੇ, ਤੇਰੇ ਅੱਗੇ ਏਕਲ ਚਿੰਤਾ ਰਾਖ ਅਨੰਤਾ ਔਰ, ਤਜੋ ਸਭ ਆਸਾ ਰਹੇ, ਤੇਰੇ ਤੋਂ ਬਿਨਾਂ ਮੈਂ ਸਾਰੀਆਂ ਆਸਾਂ ਤਜ ਦਿੱਤੀਆਂ, ਭਾਵ ਛੱਡ ਦਿੱਤੀਆਂ। ਤੂੰ ਹੀ ਇਕਲ ਮਾਟੀ ਕੁੰਚਰ ਚੀਟੀ ਭਾਜਨ ਹੈ ਬਹੁ ਨਾਨਾ ਰੇ, ਕਈ ਤਰ੍ਹਾਂ ਦੇ ਭਾਂਡੇ ਤੂੰ ਆਪ ਬਣਾਉਣੇ ਕੀਤੇ ਨੇ, ਕਿਹਦੇ ਨਾਲ, ਇਕਲ ਮਾਟੀ ਇੱਕੋ ਮਾਟੀ ਨਾਲ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰ ਹੈ, ਅਨੇਕਾਂ ਭਾਂਤਾਂ ਦੇ ਮਾਲਕ ਨੇ, ਕੀੜੀ ਨੂੰ ਵੀ ਅਤੇ ਕੁੰਚਰ ਨੂੰ ਵੀ, ਹਾਥੀ ਨੂੰ ਵੀ ਅਤੇ ਕੀੜੀ ਨੂੰ ਵੀ, ਇੱਕੋ ਹੀ ਮਿੱਟੀ ਲਾਈ ਹੈ ਗੁਰਮੁਖ ਪਿਆਰਿਓ। ਉਹਨੇ ਇਹ ਨਹੀਂ ਕਿਹਾ ਕਿ ਕੀੜੀਆਂ ਵਾਸਤੇ ਵੱਖਰੀ, ਮਨੁੱਖਾਂ ਵਾਸਤੇ ਵੱਖਰੀ, ਜੀਵਾਂ ਵਾਸਤੇ ਵੱਖਰੀ, ਨਹੀਂ, ਸਭ ਦੇ ਭਾਂਡੇ ਉਹਨੇ ਆਪ ਸਾਜੇ ਨੇ। ਅਤੇ ਸਤਿਗੁਰੂ ਕਹਿੰਦੇ ਉਹ ਸਭਨਾ ਦੇ ਵਿੱਚ ਫਿਰ ਵਰਤਦਾ ਵੀ ਹੈ, ਉਹ ਐਸਾ ਸਾਹ ਹੈ, ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ, ਤੇਰਾ ਕੀਆ, ਤੇਰਾ ਕੀਤਾ ਹੋਇਆ ਹੀ ਸੱਚ ਹੋ ਰਿਹਾ ਹੈ, ਤੇਰਾ ਕੀਤਾ ਹੋਇਆ ਹੈ, ਤੇਰੇ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ। ਆਪਾਂ ਮੰਗਲਾਚਰਨ ਵਿੱਚ ਪੜ੍ਹਿਆ ਸੀ, ਤੁਧ ਆਪੇ ਸਿਸ਼ਟ ਸਿਰਜੀਆ ਆਪੇ ਫੁਨ ਗੋਈ, ਸਭ ਇੱਕੋ ਸ਼ਬਦ ਵਰਤਦਾ, ਇੱਕੋ ਸ਼ਬਦ ਭਾਵ ਤੇਰਾ ਹੁਕਮ, ਸਭ ਇੱਕੋ ਸ਼ਬਦ ਵਰਤਦਾ, ਜੋ ਕਰੈ ਸੋ ਹੋਈ, ਜੋ ਤੂੰ ਕਰਦਾ ਹੈ ਨਾ ਉਹੀ ਹੁੰਦਾ ਹੈ, ਉਹੀ ਹੋ ਰਿਹਾ। ਇਹ ਕੌਣ ਕਹਿ ਰਿਹਾ? ਉਹ ਮਨ ਕਹਿ ਰਿਹਾ ਜਿਹੜਾ ਮਨ ਸਮਰਪਿਤ ਹੋ ਗਿਆ ਪਰਮਾਤਮਾ ਨੂੰ, ਸਮਰਪਿਤ ਹੋ ਗਿਆ ਕਿ ਪਰਮਾਤਮਾ ਤੇਰੇ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ, ਤੇਰਾ ਹੀ ਸੱਚ ਸਭਨਾ ਜਗ੍ਹਾ 'ਤੇ ਸਭ ਥਾਈਂ ਵਰਤ ਰਿਹਾ ਹੈ।
1: ਝੂਠਾ ਕਿਸ ਕਉ ਆਖੀਐ ਸਾਹ, ਦੂਜਾ ਨਾਹੀ ਕੋਏ,
0: ਬੁਰਾ ਭਲਾ ਕਹੋ ਕਿਸ ਨੂੰ ਕਹੀਐ, ਸਗਲੇ ਜੀ ਤੁਮਾਰੇ। ਬੁਰਾ ਭਲਾ ਕਿਹਨੂੰ ਕਹੀਏ ਜੀ, ਇਹ ਕੌਣ ਕਵੇਗਾ? ਉਹਦਾ ਤਾਂ ਅਸੀਂ ਬੁਰਾ ਭਲਾ ਹਰ ਇੱਕ ਨੂੰ ਕਹਿ ਲੈਂਦੇ ਹਾਂ, ਆਹ ਬੁਰਾ ਆਹ ਭਲਾ ਆਹ ਚੰਗਾ ਆਹ ਮੰਦਾ ਕਹਿੰਦੇ ਹਾਂ, ਇਹ ਨਹੀਂ ਕਹਿੰਦੇ, ਮੰਨਦੇ ਵੀ ਆਪਾਂ ਵੀ ਆਹ ਬੁਰਾ ਮਨੁੱਖ ਆ ਜੀ, ਆਹ ਭਲਾ ਮਨੁੱਖ ਆ ਜੀ। ਪਰ ਜਦੋਂ ਅਵਸਥਾ ਦੀ ਗੱਲ ਆਉਂਦੀ ਹੈ ਨਾ, ਜਦੋਂ ਰੱਬ ਦੇ ਨਾਲ ਇਸ ਆਤਮਾ ਦੀ ਜੁੜਨ ਦੀ ਗੱਲ ਆਉਂਦੀ ਹੈ, ਉਦੋਂ ਫਿਰ ਕਿਹਾ ਜਾਂਦਾ ਕਿ ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ। ਇਹ ਪਰਮਾਤਮਾ ਤੂੰ ਹੀ ਵਰਤ ਰਿਹਾ ਹੈ, ਤੇਰਾ ਹੀ ਕੀਤਾ ਸਭ ਕੁਝ ਹੋ ਰਿਹਾ ਹੈ, ਕਿਹਨੂੰ ਬੁਰਾ ਕਵਾਂ ਕਿਹਨੂੰ ਭਲਾ ਕਵਾਂ? ਜੇ ਮੈਂ ਇਹਨੂੰ ਬੁਰਾ ਕਹਿੰਦਾ ਆ, ਇਹਦੇ ਵਿੱਚ ਵੀ ਤਾਂ ਤੂੰ ਵਰਤ ਰਿਹਾ ਹੈ, ਇਹ ਤਾਂ ਮਤਲਬ ਕਿ ਮੈਂ ਤੈਨੂੰ ਬੁਰਾ ਕਵਾਂ? ਨਹੀਂ, ਇਹ ਨਹੀਂ ਹੋ ਸਕਦਾ। ਜੇ ਮੈਂ ਇਹਨੂੰ ਕਵਾਂ ਇਹ ਕੇਵਲ ਇਹੀ ਭਲਾ ਹੈ, ਇਹੀ ਚੰਗੇ ਕੰਮ ਕਰ ਰਿਹਾ ਹੈ, ਤੂੰ ਇਹਦੇ ਵਿੱਚ ਵੀ ਤੂੰ ਹੀ ਵਰਤ ਰਿਹਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ। ਤੇਰੇ ਜੀ ਪੈਦਾ ਕੀਤੇ ਹੋਏ ਨੇ, ਸਾਰੇ ਜੀ ਤੇਰੇ ਨੇ ਮੇਰੇ ਮਾਲਕਾ। ਝੂਠਾ ਕਿਸ ਕੋ ਆਖੀ ਹੈ, ਕਿਹਨੂੰ ਕਵਾਂ ਝੂਠਾ? ਇਹ ਨਹੀਂ ਕਿ ਝੂਠ ਹੈ ਨਹੀਂ ਹੈ, ਝੂਠ ਹੈ, ਝੂਠ ਬੋਲਿਆ ਜਾ ਰਿਹਾ, ਕੂੜ ਪ੍ਰਚਾਰ ਕੀਤਾ ਜਾਂਦਾ ਹੈ, ਝੂਠ ਤੋਂ ਆਪਾਂ ਮੁੱਕਰ ਨਹੀਂ ਸਕਦੇ ਕਿ ਝੂਠ ਨਹੀਂ ਹੈ। ਜਿੱਥੇ ਸੱਚ ਹੈ ਉੱਥੇ ਝੂਠ ਵੀ ਹੈ, ਜਿੱਥੇ ਝੂਠ ਹੈ ਉੱਥੇ सच भी है, पर यह उस अवस्था की गल है। मेरे सतगुरु धन गुरु रामदास जी महाराज कह रहे ने कि भई मेरी अवस्था ऐसी बन गई, ऐ गुरमुखो साडी अवस्था ऐसी बन जावे, असी ऐसे जुड़ जाइए परमात्मा दे नाल कि झूठा किसको आखी है साहा दूजा नाही होए। दूजा कोई होवे तो कहिए ना, जे दूजा कोई होवे तो उन्हूं तो आपां कहिए, पर हुण झूठा किनूं कहिए। तेरा ही सच वरत रहा है, जिवें जिवें तू करते करा रहे हैं उवे उवे इस संसार दे अंदर

ਸਭਨਾ ਵਿੱਚ ਤੂੰ ਵਰਤਦਾ, ਸਭਨਾ ਦੇ ਵਿੱਚ ਤੂੰ ਵਰਤ ਰਿਹਾ ਹੈ। ਇਹ ਸੱਚ ਹੈ ਗੁਰਮੁਖ ਪਿਆਰਿਓ, ਸਾਡੇ ਹਿਰਦਿਆਂ ਦੇ ਅੰਦਰ, ਸਾਡੀ ਇਸ ਆਤਮਾ ਦੇ ਅੰਦਰ ਉਹ ਪਰਮ ਪਿਤਾ ਪਰਮਾਤਮਾ ਨੇ ਆਪਣੀ ਜੋਤ ਟਿਕਾਈ ਹੋਈ ਹੈ, ਆਪਣੀ ਜੋਤ ਨੂੰ ਟਿਕਾਇਆ ਹੋਇਆ ਹੈ। ਪਰ ਹੋਇਆ ਕੀ ਹੈ ਕਿ ਮੈਲ ਇੰਨੀ ਜੰਮ ਚੁੱਕੀ ਹੈ, ਮਲੀਨਤਾ ਇੰਨੀ ਆ ਚੁੱਕੀ ਹੈ, ਕਾਲਾਪਨ ਇੰਨਾ ਆ ਚੁੱਕਿਆ ਹੈ ਕਿ ਉਹ ਜੋਤ ਦਿਖਾਈ ਨਹੀਂ ਦੇ ਰਹੀ, ਉਹ ਜੋਤ ਪ੍ਰਗਟ ਨਹੀਂ ਹੋ ਪਾ ਰਹੀ। ਕਿਉਂ? ਕਿਉਂਕਿ ਅਸੀਂ ਬਾਹਰੀ ਤਨ ਧੋਣ 'ਤੇ ਲੱਗੇ ਹੋਏ ਹਾਂ, ਬਾਹਰੀ ਤਨ ਧੋਣ 'ਤੇ ਲੱਗੇ ਹੋਏ ਹਾਂ, ਮਨ ਧੋਣ ਦਾ ਯਤਨ ਹੀ ਨਹੀਂ ਕਰਦੇ। ਗੁਰਮੁਖ ਪਿਆਰਿਓ, ਆਪ ਜੀਆਂ ਨੇ ਆਪਣੇ ਜੀਵਨ ਵਿੱਚ ਦੇਖਿਆ ਹੋਵੇਗਾ, ਕੋਈ ਸਮਾਂ ਹੁੰਦਾ ਸੀ ਜਦੋਂ ਦੀਵੇ ਜਗਾਇਆ ਕਰਦੇ ਸਾਂ ਆਪਾਂ, ਸਮਾਂ ਬਦਲਿਆ, ਸਮੇਂ ਦੇ ਨਾਲ ਨਾਲ ਕਾਢ ਬਦਲੀ, ਕਾਢ ਨੇ ਇੱਕ ਲਾਲਟਨ ਲੈ ਕੇ ਆਉਂਦੀ ਸਾਡੇ ਸਾਹਮਣੇ, ਅਸੀਂ ਉਹਨੂੰ ਜਗਾਉਂਦੇ ਸਾਂ, ਫਿਰ ਇਹ ਉਹ ਲਾਲਟਨ ਜਿਹੜੀ ਹਵਾ ਕਾਰਨ ਬੁੱਝ ਜਾਂਦੀ ਸੀ, ਫਿਰ ਉਹਦੇ ਉੱਪਰ ਇੱਕ ਚਿਮਨੀ ਆਈ, ਚਿਮਨੀ ਧਿਆਨ 'ਚ ਲਿਆਇਓ, ਉਹ ਚਿਮਨੀ ਕੱਚ ਦੀ ਚਿਮਨੀ ਹੋਇਆ ਕਰਦੀ ਸੀ। ਹੁਣ ਚਿਮਨੀ ਪਈ ਹੋਈ ਹੈ, ਅੰਦਰ ਤੇਲ ਵੀ ਹੈ, ਬਾਤੀ ਵੀ ਹੈ, ਬੱਤੀ ਜਿਹੜੀ ਜਗਾਈ ਹੋਈ ਵੀ ਹੈ। ਅਤੇ ਨੌਜਵਾਨ ਨੇ ਪੁੱਛਿਆ ਆ ਕਰਕੇ, ਬਜ਼ੁਰਗੋ ਕੀ ਗੱਲ ਹਨੇਰੇ 'ਚ ਬੈਠੇ ਹੋ, ਰੌਸ਼ਨੀ ਹੈ ਨਹੀਂ ਆ, ਲਾਲਟਨ ਜਗਾਈ ਨਹੀਂ ਕਹਿੰਦੇ, ਜਗਾਈ ਹੈ, ਤੇਲ ਵੀ ਹੈਗਾ, ਬੱਤੀ ਵੀ ਹੈਗੀ, ਸਭ ਕੁਝ ਹੈਗਾ, ਜਗਾਈ ਵੀ, ਕਹਿੰਦੇ ਫਿਰ ਰੌਸ਼ਨੀ ਕਿਉਂ ਨਹੀਂ? ਅਤੇ ਉਹ ਕਹਿਣ ਲੱਗਿਆ ਬਜ਼ੁਰਗ, ਕਹਿਣ ਲੱਗਿਆ, ਨੌਜਵਾਨਾ, ਰੌਸ਼ਨੀ ਇਸ ਕਰਕੇ ਨਹੀਂ ਆ ਰਹੀ ਕਿ ਇਹਦੀ ਚਿਮਨੀ ਕਾਲੀ ਹੋ ਗਈ ਹੈ, ਚਿਮਨੀ ਕਾਲੀ ਹੋ ਗਈ ਹੈ। ਬਜ਼ੁਰਗੋ, ਬਾਪੂ ਜੀ, ਲਿਆਓ ਚਿਮਨੀ, ਮੈਂ ਹੁਣੇ ਧੋ ਲਿਆਉਂਦਾ, ਇਹ ਕਿਹੜੀ ਵੱਡੀ ਗੱਲ ਹੈ। ਲੈ ਕੇ ਚਿਮਨੀ ਤੁਰਿਆ, ਨਲ ਦੇ ਉੱਪਰ ਗਿਆ, ਸਾਡੇ ਵਰਗਾ ਹੀ ਸੀਗਾ, ਜਾ ਕੇ ਨਲ ਦੇ ਦੋ ਗੇੜੇ ਦਿੱਤੇ ਅਤੇ ਉਹ ਚਿਮਨੀ ਨੂੰ ਨਲ ਦੇ ਅੱਗੇ ਕਰਨਾ ਕੀਤਾ, ਪਾਣੀ ਉੱਪਰੋਂ ਪਿਆ, ਧੋ ਧਾ ਕੇ ਬਾਹਰੋਂ ਸਾਫ਼ ਕਰਕੇ ਲਿਆ ਕੇ ਕਹਿੰਦਾ ਹੈ, ਲਓ ਬਾਪੂ ਜੀ ਰੱਖ ਦਿਉ, ਮੈਂ ਧੋ ਲਿਆਇਆ। ਰੱਖ ਦਿੱਤੀ, ਰੌਸ਼ਨੀ ਫਿਰ ਨਾ ਆਈ, ਰੌਸ਼ਨੀ ਫਿਰ ਨਾ ਆਈ। ਕਹਿਣ ਲੱਗੇ, ਕੀ ਗੱਲ ਬੱਚਿਆ, ਧੋ ਕੇ ਲਿਆਇਆ? ਕਹਿੰਦਾ, ਹਾਂਜੀ ਧੋ ਕੇ ਲਿਆਇਆ ਜੀ, ਰੌਸ਼ਨੀ ਤਾਂ ਫਿਰ ਵੀ ਨਾ ਆਈ। ਉਹ ਬਜ਼ੁਰਗ ਨੇ ਕਹਿਣਾ ਕੀਤਾ, ਕਾਕਾ ਧੋਤੀ ਤਾਂ ਤੂੰ ਜ਼ਰੂਰ ਹੈ, ਤਨ ਧੋਤੇ ਮਨ ਅੱਛਾ ਨਾ ਹੋਏ, ਤੂੰ ਧੋਤੀ ਜ਼ਰੂਰ ਹੈ ਪਰ ਬਾਹਰੋਂ, ਅੰਦਰ ਤੂੰ ਚਾ ਹੱਥ ਤਾਂ ਨਹੀਂ ਮਾਰਿਆ। ਜੇ ਤੂੰ ਅੰਦਰ ਹੱਥ ਮਾਰਦਾ ਤਾਂ ਤੇਰੇ ਹੱਥ 'ਤੇ ਤੇਰੀ ਹੀ ਜਮ੍ਹਾਂ ਕੀਤੀ ਹੋਈ ਕਾਲਖ ਲੱਗਣੀ ਸੀ, ਤੈਨੂੰ ਪਤਾ ਲੱਗਣਾ ਸੀ ਕਿ ਮੇਰੇ ਮਨ ਦੇ ਵਿੱਚ ਕਾਲਖ ਕਿੰਨੀ ਹੈ। ਇਸੇ ਲਈ ਗੁਰਮੁਖ ਪਿਆਰਿਓ ਕਿਹਾ ਜਾਂਦਾ ਵੀ ਮਨ ਨੂੰ ਝਾਤੀ ਮਾਰ। ਫਰੀਦਾ ਅਪੰਨੜਹਿ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ ਅੰਦਰ ਝਾਤੀ ਮਾਰ, ਕਿੰਨੀ ਕੁ ਮੈਲ ਆ, ਕਿੰਨੀ ਕੁ ਮਲੀਨਤਾ ਹੈ, ਬਾਹਰੋਂ ਹੀ ਸਾਫ਼ ਕਰੀ ਜਾਂਦਾ ਚਿਮਨੀ ਦੀ ਨਿਆਈ, ਅਤੇ ਰੌਸ਼ਨੀ ਭਾਲਦਾ ਹੈ, ਰੌਸ਼ਨੀ ਨਹੀਂ ਮਿਲਣੀ, ਜੋਤ ਪ੍ਰਗਟ ਨਹੀਂ ਹੋਣੀ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਦੁਆਰਾ ਪ੍ਰਗਟ ਹੋਣੀ ਹੈ, ਗੁਰੂ ਦੀ ਸਿੱਖਿਆ ਕੀ ਹੈ? ਕਹਿੰਦੇ ਅੰਦਰ ਧੋ ਪਹਿਲਾਂ, ਅੰਦਰ ਮਨ ਨੂੰ ਸਾਫ਼ ਕਰਨਾ ਕਰ, ਤਾਂ ਕਰਕੇ ਤੇਰੇ ਅੰਦਰ ਦੀ ਜਿਹੜੀ ਮੈਲ ਆ ਉਹ ਲਥਨਾ ਕਰੇਗੀ। ਅਤੇ ਸਤਿਗੁਰੂ ਜੀ ਕਹਿੰਦੇ ਉਹ ਪਰਮ ਪਿਤਾ ਪਰਮਾਤਮਾ ਸਭਨਾ ਘਟਾਂ ਦੇ ਵਿੱਚ ਵੱਸ ਰਿਹਾ, ਉਹਦੀ ਜੋਤ ਸਭਨਾ ਦੇ ਵਿੱਚ, ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੇ ਧਿਆਵੈ ਦਿਨ ਰਾਤ, ਦਿਨ ਰਾਤ ਸਭ ਤੈਨੂੰ ਧਿਆ ਰਹੇ ਨੇ, ਤੈਨੂੰ ਜਪ ਰਹੇ ਨੇ, ਤੇਰੇ ਨਾਮ ਨਾਲ ਜੁੜੇ ਹੋਏ ਨੇ। ਕੇਵਲ ਅਸੀਂ ਨਹੀਂ, ਜੀਵ ਜੰਤ ਪਸ਼ੂ ਪੰਛੀ ਸਭ ਰੱਬ ਨੂੰ ਧਿਆ ਰਹੇ ਨੇ। ਹਾਲਾਂਕਿ ਮਨੁੱਖ ਨੇ ਵਿਸਾਰ ਦਿੱਤਾ ਰੱਬ ਨੂੰ, ਜੀਵ ਜਨਤਾ ਨੇ ਨਹੀਂ ਜੇ ਵਿਸਾਰਿਆ। ਜੀਵ ਜਨਤਾ ਨੂੰ ਜਿਹੜੀ ਨਿਜ਼ਮ, ਜਿਹੜੀ ਮਰਿਆਦਾ ਰੱਬ ਨੇ ਦਿੱਤੀ ਹੈ, ਉਹ ਆਪਣੀ ਮਰਿਆਦਾ ਤੋਂ ਬਾਹਰ ਨਹੀਂ ਜਾ ਰਹੇ, ਉਹ ਨਹੀਂ ਬਾਹਰ ਜਾ ਰਹੇ। ਉਹਨਾਂ ਨੂੰ ਥੋੜ੍ਹਾ ਕਹਿ ਰਿਹਾ ਕਿ ਬੰਦਿਆਂ ਤੋਂ ਬੰਦਿਆਂ ਵਾਲੇ ਕੰਮ ਕਰ, ਪਸ਼ੂ ਉਹ ਪਸ਼ੂਆਂ ਵਾਲੇ ਕੰਮ ਕਰੋ, ਨਹੀਂ, ਬੰਦੇ ਨੂੰ ਕਿਹਾ ਜਾਂਦਾ ਹੈ ਬੰਦਿਆ ਬੰਦਿਆਂ ਵਾਲੇ ਕੰਮ ਕਰ। ਅਤੇ ਭਲਾ ਕਿਉਂ ਕਿਹਾ ਗਿਆ? ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਦਿਨ ਰਾਤ ਲੋਕਾਂ ਨੂੰ ਹੀ ਲੁਭਾਏ ਮਾਨ ਕਰਨ 'ਤੇ ਲੱਗਾ ਹੋਇਆ ਹੈ।
ਪ੍ਰਚਾਰਨ ਤੇ ਲੱਗਾ ਵੀ ਇਹ ਮੇਰੇ ਤੋਂ ਪਰਚ ਜਾਣ, ਖੁਸ਼ ਹੋ ਜਾਣ, ਮੇਰੇ ਤੋਂ ਖੁਸ਼ ਹੋ ਜਾਣ। ਕੰਮ ਜਿਹੜੇ ਕਰਨਾ ਸੀ ਉਹ ਕੀਤਾ ਹੀ ਨਹੀਂ। ਜਿਹੜੀ ਜੋਤ ਅੰਦਰ ਸੀ ਸਭਨਾ ਵਿੱਚ ਤੋਂ ਵਰਤਦਾ ਉਹ ਪਰਮਾਤਮਾ ਗੁਰਮੁਖ ਪਿਆਰਿਓ ਅਸਾਂ 'ਚ ਤੁਸਾਂ 'ਚ ਸਭਨਾ 'ਚ ਵਰਤ ਰਿਹਾ ਹੈ, ਇੱਕ ਸਾਰ ਵਰਤ ਰਿਹਾ ਹੈ। ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ, ਉਹਦੀ ਕਿਰਪਾ ਦ੍ਰਿਸ਼ਟੀ ਇੱਕ ਸਮਾਨ ਹੈ। ਇਹ ਨਹੀਂ ਕਿਹਾ ਜਾ ਸਕਦਾ ਮੇਰੇ 'ਤੇ ਘੱਟ ਹੈ ਉਹਦੇ 'ਤੇ ਵੱਧ ਹੈ, ਨਾ ਨਾ। ਹਾਂ ਇਹ ਕਿਹਾ ਜਾ ਸਕਦਾ ਮੇਰਾ ਭਾਂਡਾ ਮੁੱਧਾ ਹੈ, ਮੇਰਾ ਭਾਂਡਾ ਮੈਲਾ ਹੈ, ਮੇਰੇ ਭਾਂਡੇ 'ਚ ਹਉਮੈ ਅੰਕਾਰ ਦੇ ਛੇਕ ਨੇ, ਇਸ ਕਰਕੇ ਮੇਰੇ ਭਾਂਡੇ 'ਚ ਕੁਝ ਟਿਕਦਾ ਹੀ ਨਹੀਂ, ਮੇਰੇ ਭਾਂਡੇ 'ਚ ਕੁਝ ਟਿਕਦਾ ਹੀ ਨਹੀਂ। ਅਤੇ ਜਿਨ੍ਹਾਂ 'ਤੇ ਭਾਂਡੇ 'ਚ ਟਿਕਦਾ ਹੈ ਨਾ, ਉਹ ਫਿਰ ਆਨੰਦ ਮਾਣਦੇ ਨੇ। ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਮੇਰੇ ਸਤਿਗੁਰੂ, ਜਿਨ੍ਹਾਂ ਨੂੰ ਮੇਰੇ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਨਿਵਾਜਿਆ। ਅਤੇ ਸਤਿਗੁਰੂ ਇਹਨਾਂ ਹੀ ਅਸਥਾਨਾਂ ਦੇ ਉੱਪਰ ਜਿੱਥੇ ਆਪ ਜੀ ਬੈਠੇ ਹੋ ਨਾ, ਇੱਥੇ ਹੀ ਸਤਿਗੁਰੂ ਜੀ ਸੇਵਾ ਕਰਾ ਰਹੇ ਸਨ। ਸਰੋਵਰ ਦੀ ਸੇਵਾ ਕਰਨ ਵਾਲੇ ਸੇਵਕ ਲੱਗੇ ਹੋਏ ਨੇ, ਅਤੇ ਪਰਿਵਾਰਾਂ ਦੇ ਅੰਦਰ, ਜੀਆਂ ਦੇ ਅੰਦਰ, ਦੂਰ ਦੂਰ ਤੱਕ ਗੁਰਮੁਖ ਪਿਆਰੇ ਹੋ, ਇਹ ਦੁੱਖਾਂ ਦੇ ਪਹਾੜ ਜਿਹੜੇ ਨੇ ਟੁੱਟਦੇ ਨੇ। ਇਹ ਕੋਈ ਜਗ੍ਹਾ ਸਥਾਨ ਨਹੀਂ ਦੇਖਦੇ, ਹਰ ਜਗ੍ਹਾ 'ਤੇ ਬਾਲੀ ਰੋਵੇ ਨਾਏ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸੰਸਾਰ ਅੰਦਰ ਦੁੱਖ ਨੇ, ਇੱਕ ਜੇਲਮ ਦੀ ਧਰਤੀ 'ਤੇ ਵੀ ਪਹਾੜ ਟਿੱਕਾ, ਪਹਾੜ ਨੇ ਪਿਤਾ ਦਾ ਸਾਇਆ ਸਿਰ ਤੋਂ ਚੁੱਕ ਲਿਆ, ਪਿਤਾ ਦਾ ਸਾਇਆ ਸਿਰ ਤੋਂ ਚੁੱਕ ਲਿਆ। ਮਾਂ ਨੇ ਪੁੱਤਰ ਨੂੰ ਆਪਣੀ ਗੋਦ ਵਿੱਚ ਲਿਆ, ਮਾਂ ਕਿਸੇ ਨਾ ਕਿਸੇ ਤਰ੍ਹਾਂ ਉਹਦਾ ਪਾਲਣ ਪੋਸ਼ਣ ਕਰਨ ਦਾ ਯਤਨ ਕਰ ਰਹੀ ਹੈ, ਪਰ ਹੋ ਨਹੀਂ ਰਿਹਾ। ਭੁੱਖੇ ਫਾਕੇ ਕੱਟਣੇ ਪੈ ਰਹੇ ਨੇ। ਕਿਸੇ ਨੇ ਕਹਿਣਾ ਕੀਤਾ ਗੁਰਮੁਖ ਪਿਆਰੇ ਦਾ ਮੇਲ ਹੋਇਆ, ਕਿਉਂਕਿ ਗੁਰਮੁਖਾਂ ਦਾ ਮੇਲ ਜਿਹੜਾ ਹੈ ਨਾ ਸਾਧ ਸੰਗਤ ਜੀ, ਉਹ ਵੱਡੇ ਵੱਡੇ ਦੁੱਖਾਂ ਨੂੰ ਕੱਟ ਦਿੰਦਾ ਹੈ, ਰਸਤੇ ਦੱਸ ਦਿੰਦਾ ਹੈ, ਰਾਹੇ ਪਾ ਦਿੰਦਾ ਹੈ। ਰਾਹੇ ਪਾਉਣਾ ਕੀਤਾ, ਕਹਿਣ ਲੱਗੇ ਭਈ ਇੰਜ ਕਰੋ, ਅੰਮ੍ਰਿਤਸਰ ਸਾਹਿਬ ਸਿਫਤੀ ਦਾ ਜੋ ਘਰ ਹੈ ਨਾ, ਉੱਥੇ ਜਾਣਾ ਕਰੋ, ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਰ ਘਰ 'ਚ ਸੇਵਾਵਾਂ ਚੱਲ ਰਹੀਆਂ ਨੇ, ਲੰਗਰ ਚੱਲ ਰਹੇ ਨੇ, ਉੱਥੇ ਜਾ ਕਰਕੇ ਤੁਸੀਂ ਆਪਣਾ ਰਹਿਣ ਬਸੇਰਾ ਕਰੋ, ਤੁਹਾਡਾ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਹੋ ਜਾਵੇਗਾ। ਚੱਲ ਕੇ ਮਾਂ ਗੁਰਮੁਖ ਪਿਆਰੇ ਇੱਥੇ ਆ ਗਈ, ਪੁੱਤਰ ਨੂੰ ਰਹਿਣ ਬਸੇਰਾ ਜਿਵੇਂ ਦਾ ਮਿਲਿਆ ਤਿਵੇਂ ਦਾ ਬਣਾ ਕੇ ਦਿੱਤਾ। ਅਤੇ ਪੁੱਤਰ ਨੇ ਕਹਿੰਦੀ, ਪੁੱਤਰ ਦੇਖ, ਹੱਥੀਂ ਕਿਰਤ ਕਰਨੀ ਪੈਣੀ ਹੈ, ਜਿਸ ਦਰ ਜਿਸ ਘਰ ਜਿਸ ਧਰਤ 'ਤੇ ਅਸੀਂ ਆ ਗਏ ਹਾਂ, ਇੱਥੇ ਕਿਰਤੀ ਨੂੰ, ਇੱਥੇ ਵੰਡ ਕੇ ਛਕਣ ਵਾਲੇ ਨੂੰ, ਇਸੇ ਭਗਤੀ ਸਿਮਰਨ ਕਰਨ ਵਾਲੇ ਨੂੰ ਬੜੀਆਂ ਵੱਡੀਆਂ ਵੱਡੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ। ਲੈ ਪੁੱਤ, ਤੂੰ ਵੀ ਕਿਰਤ ਕਰਨੀ ਕਰ। ਮਾਂ, ਕਿਹੜੀ ਕਿਰਤ? ਕਹਿੰਦੀ, ਆ ਲੈ ਕੁਝ, ਮੈਂ ਤੈਨੂੰ ਘੁੰਗਣੀਆਂ ਬਣਾ ਕੇ ਦੇਣੀ ਹੈ, ਜਾ ਕੇ ਤੈਨੂੰ ਵੇਚ ਕੇ ਆ, ਘੁੰਗਣੀਆਂ ਵੇਚੇਂਗਾ, ਕੁਝ ਟਕਾ ਲਿਆਵੇਂਗਾ, ਪ੍ਰਸ਼ਾਦਾ ਫੁਲਕਾ ਘਰ ਦਾ ਚੱਲਦਾ ਹੋਵੇਗਾ। ਸਤਿਸੰਗ ਜੀ ਨਿਰੰਤਰ ਜੀਵਨ ਇਸੇ ਰੌਂ ਦੇ ਵਿੱਚ ਵਹਿਣ ਲੱਗ ਪਿਆ। ਬਾਲਪਨ ਬਚਪਨ ਛੋਟੀ ਜਿਹੀ ਬੋਰੀ 'ਤੇ ਉੱਪਰ ਇੱਕ ਛਾਪੀ ਜੀ ਰੱਖ ਕਰਕੇ, ਥੋੜ੍ਹੀਆਂ ਜਿਹੀਆਂ ਘੁੰਗਣੀਆਂ ਰੱਖ ਕਰਕੇ, ਆਵਾਜ਼ਾਂ ਦੇ ਕਰਕੇ ਬੁਲਾਇਆ ਜਾਂਦਾ ਹੈ, ਘੁੰਗਣੀਆਂ ਲੈ ਲਓ ਜੀ, ਘੁੰਗਣੀਆਂ ਲੈ ਲਓ ਜੀ। ਮਿੱਠੀ ਪਿਆਰੀ ਆਵਾਜ਼, ਬੱਚੇ ਦੀ ਆਵਾਜ਼ ਸੁਣ ਕੇ ਹਰ ਇੱਕ ਦਾ ਮਨ ਪਸੀਹ ਜਾਂਦਾ ਹੈ। ਕੋਈ ਨਾ ਕੋਈ ਜਾਂਦਾ, ਦੋ ਘੁੰਗਣੀਆਂ, ਚਾਰ ਘੁੰਗਣੀਆਂ, ਇੱਕ ਮੁੱਠ, ਦੋ ਮੁੱਠਾਂ ਖਰੀਦ ਕੇ ਲੈ ਜਾਂਦਾ ਹੈ, ਵਟਕ ਵੱਟੀ ਜਾਂਦੀ ਹੈ, ਘਰ ਜਾਂਦਾ ਹੈ, ਮਾਂ ਫਿਰ ਘੁੰਗਣੀਆਂ ਲਿਆਉਂਦੀ ਹੈ। ਇਹ ਨਿਰੰਤਰ ਚੱਲਦਾ ਰਿਹਾ, ਨਿਰੰਤਰ। ਅੱਜ ਇੱਕ ਸਮਾਂ ਬਣਿਆ, ਸਾਹਿਬ ਤਰੁੱਠਿਆ ਮੇਰਾ ਮਾਲਕ, ਤਰੁੱਠਾ ਸਾਹਿਬ ਜੋ ਦੇਵੇ ਸੋਈ ਸੁੱਖ ਪਾਈ ਹੈ। ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਤਰੁੱਠੇ, ਸਤਿਗੁਰੂ ਜੀ ਸੇਵਾ ਕਰਾਉਂਦੇ ਹੋਏ, ਟਹਿਲਦੇ ਹੋਏ ਗਏ, ਆਵਾਜ਼ ਕੰਨਾਂ ਦੇ ਵਿੱਚ ਪਈ, ਘੁੰਗਣੀਆਂ ਲੈ ਲਓ, ਘੁੰਗਣੀਆਂ ਲੈ ਲਓ। ਅਤੇ ਮੇਰੇ ਸਤਿਗੁਰੂ ਜੀ ਨੇ ਆਪਣਾ ਬਚਪਨ ਯਾਦ ਆ ਗਿਆ, ਨਗਰ ਬਾਸਰ ਕੇ ਯਾਦ ਆ ਗਿਆ, ਗੋਇੰਦਵਾਲ ਦੀ ਧਰਤ ਯਾਦ ਆ ਗਈ। ਸਤਿਗੁਰੂ ਜੀ ਕਦਮ ਰੁਕ ਗਏ, ਸਤਿਗੁਰੂ ਜੀ ਉੱਧਰੋਂ ਤੁਰੇ, ਕੋਲ ਜਾ ਕਰ ਕਹਿੰਦੇ ਆ, ਕਾਕਾ ਕੀ ਕਰਦਾ ਪਿਆ ਹੈ, ਘੁੰਗਣੀਆਂ ਵੇਚਦਾ ਪਿਆ ਜੀ? ਕਹਿੰਦੇ, ਘੁੰਗਣੀਆਂ ਵਿਕ ਗਈਆਂ? ਕਹਿੰਦੇ, ਹਾਂਜੀ ਵਿਕ ਗਈਆਂ, ਥੋੜ੍ਹੀਆਂ ਜਿਹਾ ਰਹਿ ਗਈਆਂ, ਕੁਝ ਵੱਟਿਆ ਵੀ ਉਹ ਕੁਝ? ਕਹਿੰਦੇ, ਹਾਂਜੀ ਵੱਟਿਆ ਜੀ, ਤੋਤਲੀ ਆਵਾਜ਼ ਹੈ, ਬਾਲਪਨ ਬਚਪਨ ਹੈ। ਕਹਿੰਦੇ, ਹਾਂਜੀ ਵੱਟਿਆ ਹੈ। ਅਤੇ ਸਤਿਗੁਰ ਕਹਿਣ ਲੱਗੇ, ਕੀ ਵੱਟਿਆ ਹੈ? ਬੋਰੀ ਚੱਕਣਾ ਕੀਤੀ ਗੁਰਮੁਖ ਪਿਆਰਿਓ, ਕਿਉਂਕਿ ਗੋਲਕਾਂ ਥੋੜ੍ਹਾ ਹੋਇਆ ਕਰਦੀ ਉਸ ਸਮੇਂ, ਬੋਰੀ ਦੇ ਥੱਲੇ ਹੀ ਪੈਸੇ ਰੱਖ ਲੈਣੇ, ਟੁੱਟੇ ਰੱਖ ਲੈਣੇ, ਸਿੱਕੇ ਰੱਖ ਲੈਣੇ। ਬੋਰੀ ਚੱਕੀ, ਜੋ ਵਟਕ ਸੀ ਨਾ ਉਹ ਹੱਥ ਵਿੱਚ ਪਕੜਨਾ ਕੀਤੀ, ਕਹਿਣ ਲੱਗੇ, ਸਤਿਗੁਰੂ ਜੀ ਆਹ ਵੱਟਿਆ ਹੈ। ਮੇਰੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਕਹਿਣ ਲੱਗੇ, ਲਿਆ ਭਈ ਇਹ ਵਟਕ ਸਾਨੂੰ ਦੇ ਦੇ।
ਤੇ ਵਟਕ ਸਾਨੂੰ ਦੇ ਦੇ। ਸਤਿਗੁਰੂ ਜੀ ਨੇ ਜਦੋਂ ਇੰਨੀ ਗੱਲ ਕਹਿਣਾ ਕੀਤੀ, ਇੱਕ ਪਲ ਨਹੀਂ ਲਾਇਆ, ਇੱਕ ਪਲ ਨਹੀਂ ਲਾਇਆ। ਅਸੀਂ ਜੀਵਾਂ ਜਿਹੜੇ ਸੋਚਾਂ 'ਚ ਪੈ ਜਾਂਦੇ ਹਾਂ ਕਿ ਗੁਰੂ ਨੂੰ ਸੌਂਪੀਏ ਕੁਝ, ਗੁਰੂ ਨੂੰ ਦਈਏ ਕੁਝ, ਗੁਰੂ ਦੀ ਭੇਟਾ ਕਰੀਏ ਕੁਝ। ਜਦੋਂ ਸੋਚਾਂ 'ਚ ਪੈਂਦੇ ਹਾਂ ਨਾ ਗੁਰਮੁਖ ਪਿਆਰੇ, ਉਦੋਂ ਕਿਤੇ ਨਾ ਕਿਤੇ ਜਾ ਕਰਕੇ ਵਖਰੇਵਾਂ ਰਹਿ ਜਾਂਦਾ ਹੈ, ਵਖਰੇਵਾਂ ਰਹਿ ਜਾਂਦਾ। ਇੱਕ ਪਲ ਨਹੀਂ ਲਾਇਆ, ਉਸੇ ਵੇਲੇ ਵਟਕ ਸਤਿਗੁਰਾਂ ਜੀਆਂ ਦੇ ਕੋ ਕਰ ਕਮਲਾਂ ਦੇ ਉੱਪਰ ਰੱਖਣਾ ਕੀਤੀ, ਕੋਮਲ ਦੇ ਹੱਥਾਂ ਦੇ ਨਾਲ ਸਤਿਗੁਰੂ ਜੀ ਨੇ ਵਟਕ ਦੇਖਣਾ ਕੀਤੀ, ਨਦਰ ਕੀਤੀ, ਨਿਹਾਲਤਾ ਕੀਤੀ, ਆਪਣੀ ਮੁੱਠ ਬੰਦ ਕੀਤੀ, ਸਤਿਗੁਰੂ ਜੀ ਚੱਲਦੇ ਬਣੇ। ਜਦੋਂ ਗੁਰਮੁਖ ਪਿਆਰੇ ਬਾਲ ਘਰੇ ਗਿਆ, ਬੜਾ ਖੁਸ਼, ਚਿਹਰੇ 'ਤੇ ਬੜੀ ਖੁਸ਼ੀ ਹੈ, ਕਿਉਂਕਿ ਗੁਰੂ ਦੇ ਦਰਸ਼ਨ ਹੋ ਜਾਣੇ ਗੁਰਮੁਖ ਪਿਆਰਿਓ, ਬਹੁਤ ਵੱਡੀ ਖੁਸ਼ੀ ਹੈ। ਬੋਲੋ ਸਤਿਨਾਮ ਸ੍ਰੀ, ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਬੋਲੋ ਸਤਿਨਾਮ ਸ੍ਰੀ, ਵੱਡੀ ਖੁਸ਼ੀ ਘਰ ਲੈ ਕੇ ਗਿਆ। ਮਾਂ ਨੇ ਕਿਹਾ, ਆ ਪੁੱਤਰਾ ਅੱਜ ਬੜਾ ਖੁਸ਼ ਹੈ, ਪਹਿਲ ਦਾ ਆਉਣਾ ਹੈ। ਵਟਕ ਕਿੰਨੀ ਕੁ ਵਧੇਰੀ ਵੱਟੀ ਹੈ, ਅੱਜ ਸਭ ਕੁਝ ਵੇਚ ਆਇਆ ਹੈ। ਹਾਂ ਮਾਂ, ਅੱਜ ਵਟਕ ਬੜੀ ਵਧੇਰੀ ਵੱਟੀ ਹੈ। ਕੀ ਵੱਟਿਆ ਹੀ, ਲਿਆ ਰੱਖ ਮੇਰੀ ਹੱਥ 'ਤੇ। ਮਾਂ, ਤੇਰੇ ਹੱਥ 'ਤੇ ਮੈਂ ਕੀ ਰੱਖਾਂ, ਜੋ ਮੈਂ ਲੈ ਕੇ ਆਇਆ ਨਾ ਮੈਂ ਦੇ ਨਹੀਂ ਸਕਦਾ। ਅਤੇ ਵਾਕਿਆ ਰੱਬ ਦੇ ਘਰ ਦੀ ਦਾਤ ਜਿਹੜੀ ਹੈ ਨਾ, ਉਹ ਗੁਰਮੁਖ ਪਿਆਰਿਓ, ਜਪਿਆ ਅਤੇ ਜਪਾਇਆ ਜਾ ਸਕਦਾ ਹੈ, ਵੰਡਿਆ ਅਤੇ ਵੰਡਾਇਆ ਜਾ ਸਕਦਾ ਹੈ। ਮਾਂ ਕਹਿਣ ਲੱਗੀ, ਪੁੱਤਰਾ ਕੁਝ ਤਾਂ ਦੱਸ। ਕਹਿਣ ਲੱਗਿਆ, ਮਾਂ ਅੱਜ ਨਾ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਆਏ ਮੇਰੇ ਕੋਲ, ਆ ਕਰਕੇ ਮੈਨੂੰ ਪੁੱਛਣਾ ਕੀਤਾ, ਵਟਕ ਬਾਰੇ ਪੁੱਛਿਆ ਅਤੇ ਮੇਰੇ ਕੋਲ ਵਟਕ ਮੰਗੀ, ਮੈਂ ਸਾਰੀ ਵਟਕ ਉਹਨਾਂ ਨੂੰ ਦੇ ਆਇਆ। ਪੁੱਤ ਤੂੰ ਖੁਸ਼ ਬੜਾ ਹੈ ਫਿਰ। ਉਹ ਕਹਿਣ ਲੱਗਾ, ਮਾਂ ਮੈਂ ਤੈਨੂੰ ਕੀ ਦੱਸਾਂ, ਇੱਕ ਖੁਸ਼ੀ ਹੈ, ਦੁਨੀਆ ਦਾ ਧਨ ਪ੍ਰਾਪਤ ਕਰ ਲਈਏ, ਦੁਨੀਆ ਦਾ ਰੁਤਬਾ ਪ੍ਰਾਪਤ ਕਰ ਲਈਏ ਤਾਂ ਖੁਸ਼ੀ ਹੁੰਦੀ ਹੈ, ਇੱਕ ਖੁਸ਼ੀ ਉਹ ਹੁੰਦੀ ਹੈ ਜਿੱਥੋਂ ਆਤਮਕ ਆਨੰਦ ਪ੍ਰਾਪਤ ਹੋ ਜਾਵੇ, ਅਤੇ ਉਹ ਆਨੰਦ ਖੇੜੇ ਦੀ ਖੁਸ਼ੀ ਗੁਰਮੁਖ ਪਿਆਰੇ ਉਹ ਕਹੀ ਨਹੀਂ ਜਾ ਸਕਦੇ, ਮੈਨੂੰ ਜੋ ਪ੍ਰਾਪਤ ਹੋਇਆ। ਮਾਏ ਮੈਂ ਕੀ ਦੱਸਾਂ। ਮਾਂ ਨੇ ਕਿਹਾ, ਭਾਗਾਂ ਵਾਲਾ ਹੈ, ਤਾਂ ਗੁਰੂ ਦੇ ਦਰਸ਼ਨ ਕੀਤੇ ਨੇ, ਇੰਜ ਕਰੀ ਆਹ ਥੋੜ੍ਹੀਆਂ ਜਿਹੀਆਂ ਘੁੰਗਣੀਆਂ ਬੱਚੀਆਂ ਨੇ, ਕੱਲ੍ਹ ਵੀ ਜਾਵੀਂ ਆਪਣਾ ਕਾਜ ਕਰਨਾ ਕਰੀ, ਕਿਰਤ ਕਰਨਾ ਕਰੀ, ਅਤੇ ਜੇ ਕਿਤੇ ਸਤਿਗੁਰੂ ਆ ਜਾਣ ਤਾਂ ਢੇਲਣਾ ਲਾਵੀਂ, ਕਿਉਂਕਿ ਮਾਂ ਦੀ ਸਿੱਖਿਆ ਬਹੁਤ ਵੱਡੀ ਸਿੱਖਿਆ ਹੁੰਦੀ ਗੁਰਮੁਖ ਪਿਆਰਿਓ। ਅੱਜ ਮਾਤਾਵਾਂ ਆਪਣੀਆਂ ਸਿੱਖਿਆਵਾਂ ਭੁੱਲ ਰਹੀਆਂ ਨੇ, ਅੱਜ ਮਾਤਾਵਾਂ ਦਾਦੀਆਂ ਦੀਆਂ ਗੋਦਾਂ ਦੇ ਵਿੱਚੋਂ ਆਪਣੀਆਂ ਧੀਆਂ ਪੁੱਤਰਾਂ ਨੂੰ ਉਠਾ ਰਹੀਆਂ ਨੇ। ਇਹ ਵੱਡਾ ਦੁੱਖਾਂ ਤੇ ਗੁਰਮੁਖ ਪਿਆਰਿਓ, ਕਿਤੇ ਸਮਾਂ ਸੀ ਦਾਦੀ ਦੀ ਗੋਦ ਵਿੱਚ ਬਹਿੰਦੇ ਸਾਂ, ਦਾਦੀ ਦੇ ਕੋਲ ਰਾਤ ਪੈਣਾ, ਦਾਦੀ ਨੇ ਕੋਈ ਨਾ ਕੋਈ ਸਾਖੀ ਸੁਣਾਉਣੀ, ਦਾਦੀ ਨੇ ਕੋਈ ਨਾ ਕੋਈ ਸਾਨੂੰ ਕਹਾਣੀ ਸੁਣਾਉਣੀ, ਸਾਨੂੰ ਸਿੱਖਿਆ ਦੇਣੀ, ਮਤ ਦੇਣੀ। ਅੱਜ ਤਾਂ ਅੱਜ ਦੀ ਮਾਂ ਕਹਿ ਦਿੰਦੀ ਇਹ ਆ, ਰਿਮੋਟ ਲੈ ਲਾ, ਟੀ ਵੀ ਦੇਖ ਲਾ, ਮੋਬਾਈਲ ਲੈ ਲਾ, ਤੂੰ ਕਾਰਟੂਨ ਦੇਖ ਲੈ, ਪਰ ਦਾਦੀ ਕੋਲ ਨਾ ਬੈਠੀ, ਦਾਦੀ ਦੇ ਕੋਲ ਨਾ ਜਾਵੀਂ। ਬੱਚੇ ਵੀ ਗੁਰਮੁਖ ਪਿਆਰੇ ਉਹ ਆਦੀ ਹੋ ਜਾਂਦੇ ਨੇ। ਦੁੱਖ ਮਾਂ ਨੂੰ ਵੀ ਹੁੰਦਾ ਇੱਕ ਦਿਨ, ਉਹ ਪਤਾ ਕਿੱਦਣ, ਜਿੱਦਣ ਉਹਦੀ ਮਾਂ ਘਰੇ ਆਉਂਦੀ ਹੈ ਨਾ, ਅਤੇ ਉਹ ਨਾਨੀ ਕਹਿੰਦੀ ਹੈ, ਆਓ ਮੇਰੇ ਦੋ ਤਿਓ ਮੇਰੀ ਗੋਦ 'ਚ ਬੈਠੋ, ਅਤੇ ਉਹ ਕਹਿੰਦੇ ਅਸੀਂ ਨਹੀਂ ਬਹਿਣਾ, ਸਾਡੇ ਹੱਥ 'ਚ ਮੋਬਾਈਲ ਹੈ, ਸਾਡੇ ਹੱਥ 'ਚ ਰਿਮੋਟ ਹੈ, ਕਿਉਂ ਨਹੀਂ ਬਹਿਣਾ। ਮਾਂ ਤਰਲੇ ਲੈਂਦੀ, ਪੁੱਤ ਬਹਿ ਜਾਓ ਨਾਨੀ ਕੋਲ। ਅਤੇ ਬੱਚੇ ਕਹਿੰਦੇ ਨੇ ਨਾ ਕਿ ਜਿੱਦਣ ਦਾਦੀ ਦੀ ਗੋਦ 'ਚ ਉਠਾਇਆ ਸੀ, ਉੱਦਣ ਸੋਚਣਾ ਸੀ ਨਾ ਕਿ ਇਹਨਾਂ ਦਾਦੀ ਦੀ ਗੋਦ 'ਚ ਤਾਂ ਉੱਠੇ ਨੇ, ਨਾਨੀ ਦੀ ਗੋਦ 'ਚ ਵੀ ਨਹੀਂ ਬਹਿਣਾ ਇਹਨਾਂ ਨੇ। ਇਹ ਦੁੱਖਾਂ 'ਤੇ ਸਾਡਾ ਮਾਂ ਨੇ ਸਿੱਖਿਆ ਦਿੱਤੀ, ਪੁੱਤ ਧਿਆਨ ਰੱਖੀ। ਅਗਲੇ ਦਿਨ ਵੀ ਗਏ, ਵਟਕ ਦੇ ਦਿੱਤੀ ਗੁਰਮੁਖ ਪਿਆਰਿਓ, ਅਤੇ ਤੀਸਰਾ ਦਿਨ ਹੋਇਆ ਸਤਿਗੁਰੂ ਨਹੀਂ ਗਏ। ਮਾਂ ਨੇ ਕਿਹਾ ਸੀ, ਪੁੱਤ ਕਿਤੇ ਐਸਾ ਹੋਵੇ ਤਾਂ ਤੂੰ ਆਪ ਚਲਿਆ ਜਾਵੀਂ, ਆਪ ਚਲਿਆ ਜਾਵੀਂ। ਅੱਜ ਆਪ ਆਏ, ਆ ਕਰਕੇ ਗੁਰਮੁਖ ਪਿਆਰਿਓ ਸਤਿਗੁਰੂ ਜੀਆਂ ਨੂੰ ਚਰਨ ਬੋਸ਼ੀ ਕੀਤੀ, ਚਰਨ ਵੰਦਨਾ ਕੀਤੀ, ਨਮਸਕਾਰ ਕੀਤੀ, ਨਿੱਕੀ ਜਿਹੀ ਤੋਤਲੀ ਆਵਾਜ਼ ਦੇ ਵਿੱਚ ਕਹਿਣਾ ਕੀਤਾ, ਸਤਿਗੁਰੂ ਜੀ ਤੁਸੀਂ ਅੱਜ ਆਏ ਨਹੀਂ, ਆ ਲਓ ਮੇਰੀ ਵਟਕ, ਆ ਮੇਰੀ ਵਟਕ ਅੱਜ ਵੱਟੀ ਏ, ਇਹ ਵੀ ਤੁਸੀਂ ਸੇਵਾ ਦੇ ਵਿੱਚ ਪਾ ਦਿਓ। ਸਤਿਗੁਰ ਕਹਿਣ ਲੱਗੇ, ਭਲਿਆ ਪਹਿਲੇ ਦਿਨ ਵਟਕ ਜ਼ਿਆਦਾ ਸੀ, ਦੂਜੇ ਦਿਨ ਉਦੋਂ ਘੱਟ, ਅੱਜ ਉਦੋਂ ਘੱਟ, ਇਹ ਕੀ ਗੱਲ। ਕਹਿਣ ਲੱਗਾ, ਜੀ ਕੀ ਕਰਾਂ, ਘੁੰਗਣੀਆਂ ਜਿੰਨੀਆਂ ਘਰ ਦੇ ਵਿੱਚ ਸਨ ਉਹ ਲਿਆਉਂਦਾ ਸਾਂ, ਉਹਨਾਂ ਦੀ ਵਟਕ ਬਣਦੀ ਸੀ, ਵਟਕ ਤੁਹਾਨੂੰ ਦੇ ਦਿੰਦਾ ਸਾਂ, ਅਤੇ ਨਵਾਂ ਘੁੰਗਣੀਆਂ ਵਾਸਤੇ ਛੋਲੇ ਨਵੇਂ ਕਿੱਥੋਂ ਖਰੀਦਦਾ ਮੈਂ, ਇਸ ਕਰਕੇ ਖਰੀਦ ਕੋਈ ਹੋਈ ਨਹੀਂ। ਜੋ ਕੁਝ ਹੈਗਾ ਸੀ ਅੱਜ ਮੇਰੀ ਮਾਂ ਨੇ ਮੈਨੂੰ ਦੇ ਦਿੱਤਾ, ਆ ਸਾਰੀ ਵਟਕ ਤੁਹਾਡੇ ਹਵਾਲੇ ਹੈ। ਸਤਿਗੁਰ ਕਹਿਣ ਲੱਗੇ, ਭਲਿਆ ਇੰਨਾ ਪ੍ਰੇਮ, ਇੰਨਾ ਪਿਆਰ,
ਅੱਗੋਂ ਕਹਿਣਾ ਕੀਤਾ ਸਤਿਗੁਰੂ ਜੀ ਗਰੀਬ ਹਾਂ, ਇਹ ਮੇਰੀ ਗਰੀਬ ਦੀ ਭੇਟਾ, ਇਹ ਵਟਕ ਆਪਣੇ ਦਰ ਘਰ ਚਰਨ ਕਮਲਾਂ ਵਿੱਚ ਮਨਜ਼ੂਰ ਕਰ ਲਿਓ। ਸਤਿਗੁਰ ਕਹਿਣ ਲੱਗੇ ਗਰੀਬ, ਉਹ ਭਈ ਤੂੰ ਗਰੀਬ ਕਿੱਥੋਂ ਹੈ? ਕਹਿੰਦੇ ਜੀ ਹੋਰ ਕੀ, ਮੈਂ ਗਰੀਬ ਹੀ ਹਾਂ ਜੀ, ਘਰੇ ਹੁਣ ਇਸ ਟਾਈਮ ਕੁਝ ਨਹੀਂ ਹੈਗਾ, ਨਾ ਕੋਈ ਘੁੰਗਣੀਆਂ ਬਣਾਉਣ ਵਾਸਤੇ, ਨਾ ਵਰਤਾਉਣ ਵਾਸਤੇ, ਨਾ ਖਾਣ ਵਾਸਤੇ। ਗੁਰਮੁਖ ਪਿਆਰਿਓ, ਮੇਰੇ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਹਾ ਭਲਿਆ ਆਪਣਾ ਨਾਮ ਤੇ ਦੱਸ ਕੀ ਹੈ ਤੇਰਾ? ਕਹਿਣ ਲੱਗੇ ਨਾਮ ਸੋਮਾ ਹੈ ਮੇਰਾ, ਮੇਰਾ ਨਾਮ ਸੋਮਾ ਹੈ। ਸੋਮਿਆ ਤੂੰ ਗਰੀਬ ਨਹੀਂ ਹੈ। ਕਿਉਂ ਸਤਿਗੁਰੂ ਜੀ ਮੈਂ ਗਰੀਬ ਕਿਉਂ ਨਹੀਂ? ਕਹਿੰਦੇ ਦੇਖ ਦੇਣ ਵਾਲਾ ਸ਼ਾਹ ਹੁੰਦਾ ਕਿ ਲੈਣ ਵਾਲਾ ਸ਼ਾਹ ਹੁੰਦਾ? ਕਹਿੰਦੇ ਜੀ ਭੋਲੀ ਭਾਲੀ ਵਾਸਤਾ ਸੀ ਬਾਲਪਣ। ਕਹਿੰਦੇ ਦੇਣ ਵਾਲਾ? ਕਹਿੰਦੇ ਤੂੰ ਸਾਨੂੰ ਦਿੱਤਾ ਕਿ ਲਿਆ? ਕਹਿੰਦੇ ਜੀ ਦਿੱਤਾ। ਫਿਰ ਸ਼ਾਹ ਤੂੰ ਹੋਇਆ ਕਿ ਅਸੀਂ? ਭੋਲੀ ਅਵਸਥਾ ਵਿੱਚ ਕਹਿਣ ਲੱਗਾ ਜੀ ਮੈਂ, ਕਿਉਂਕਿ ਮੈਂ ਸ਼ਾਹ ਆ, ਮੈਂ ਦਿੱਤਾ। ਫਿਰ ਸਤਿਗੁਰੂ ਤਰੁੱਠੇ ਰਹਿਮਤਾਂ ਦੇ ਘਰ ਵਿੱਚ ਕਹਿ ਆਏ ਸਤ, ਕਹਿੰਦੇ ਸੋਮਾ ਸ਼ਾਹ, ਸ਼ਾਹਾਂ ਦਾ ਸ਼ਾਹ ਵੇ ਪਰਵਾਹ। ਉਹ ਭਲਿਆ ਤੂੰ ਤੇ ਸ਼ਾਹਾਂ ਦਾ ਸ਼ਾਹ ਹੈ। ਅੱਜ ਵੀ ਗੁਰਮੁਖ ਪਿਆਰੇ ਉਹ ਸ਼ਾਹ ਪਰਿਵਾਰ ਇਸ ਨਗਰੀ ਦੇ ਵਿੱਚ ਵੀ, ਦੇਸਾਂ ਪ੍ਰਦੇਸਾਂ ਦੇ ਵਿੱਚ ਵੀ ਵੱਸ ਰਿਹਾ ਹੈ। ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੇ ਧਿਆਵੈ ਦਿਨ ਰਾਤ। ਸਭ ਤੈਨੂੰ ਧਿਆਉਂਦੇ ਨੇ, ਤੇਰੇ ਦਰ ਨਾਲ ਜਿਹੜੇ ਜੁੜ ਜਾਂਦੇ ਨੇ ਉਹ ਸ਼ਾਹਾਂ ਦੇ ਸ਼ਾਹ ਹੋ ਜਾਂਦੇ।

ਤੇਰੇ ਤੋਂ ਬਾਹਰ ਕੁਝ ਵੀ ਨਹੀਂ ਹੈ, ਸਭ ਤੇਰੀ ਕਾਰ ਦੇ ਅੰਦਰ ਹੈ, ਤੇਰੇ ਘੇਰੇ ਦੇ ਅੰਦਰ ਹੈ, ਸਭ ਤੇਰੀ ਘੇਰੇ ਦੇ ਅੰਦਰ। ਜਲ ਕਹਿ ਲਈਏ, ਤਲ ਕਹਿ ਲਈਏ, ਆਕਾਸ਼ ਅਸਮਾਨ ਕਹਿ ਲਈਏ, ਦੇਸ਼ ਕਹਿ ਲਈਏ, ਪ੍ਰਦੇਸ਼ ਕਹਿ ਲਈਏ, ਸੱਤ ਸਮੁੰਦਰੋਂ ਪਾਰ ਕਹਿ ਲਈਏ, ਸਭ ਉਸ ਪਰਮ ਪਿਤਾ ਪਰਮਾਤਮਾ ਦੇ ਘੇਰੇ ਦੇ

ਤੋ ਸਭਨਾ ਦੀ ਆਸ ਹੈ, ਸਭਨਾ ਦੀ ਆਸ। ਗੁਰਮੁਖ ਪਿਆਰਿਓ, ਅਸੀਂ ਵੀ ਸਾਰੇ ਆਸਾਂ ਲੈ ਕੇ ਆਉਂਦੇ ਹਾਂ, ਪਰ ਸਤਿਗੁਰ ਕਹਿੰਦੇ ਭਈ ਤੁਹਾਡੀਆਂ ਆਸਾਂ ਨਿਰਾਸ਼ ਨਹੀਂ ਹੋਣਗੀਆਂ। ਇਸ ਦਰ ਘਰ ਦੇ ਵਿੱਚ ਜੋ ਵੀ ਕੋਈ ਆਸ ਲੈ ਕੇ ਆਇਆ ਹੈ ਨਾ, ਸਤਸੰਗ ਦੀ ਉਹਦੀ ਆਸ ਪੂਰੀ ਹੋਈ ਹੈ। ਮੇਰੇ ਮਾਲਕ ਨੇ ਸਭਨਾ ਦੀਆਂ ਆਸਾਂ ਮੁਰਾਦਾਂ ਪੂਰੀਆਂ ਕੀਤੀਆਂ ਨੇ। ਇਸੇ ਲਈ ਤਾਂ ਮੇਰੇ ਸਾਹਿਬ ਜੀ ਕਹਿੰਦੇ ਨੇ ਸਭ ਤੁਝੇ ਧਿਆਵੇ ਮੇਰੇ ਸਾਹਾ, ਇਸ ਲਈ ਤੈਨੂੰ ਸਾਰੇ ਤਿਆਰ

0: ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਦੇ ਨੇ। ਸਾਹਿਬ ਕਹਿੰਦੇ ਨੇ ਜਿਉਂ ਭਾਵੇ ਤਿਉਂ ਰੱਖ ਤੂੰ ਮੇਰੇ ਪਿਆਰੇ, ਜਿਵੇਂ ਤੈਨੂੰ ਪਾਉਂਦਾ ਹੈ ਉਵੇਂ ਤੂੰ ਰੱਖਣਾ ਕਰ, ਉਵੇਂ ਤੂੰ ਰੱਖਣਾ ਕਰ। ਜਿਉਂ ਰੱਖੈ ਤਿਉਂ ਰਹੀਐ, ਤੁਧ ਭਾਵੈ ਤਾਂ ਨਾਮ ਜਪਾਵੈ, ਸੁੱਖ ਤੇਰਾ ਦਿੱਤਾ ਲਈਐ। ਐ ਮਾਲਕਾ ਜਿਵੇਂ ਤੂੰ ਰੱਖੇ ਉਵੇਂ ਰਹਾਂ, ਜੇ ਤੂੰ ਦੁੱਖ ਵਿੱਚ ਰੱਖੇ ਤਾਂ ਵੀ ਤੈਨੂੰ ਧਿਆਵਾਂ, ਜੇ ਤੂੰ ਸੁੱਖ ਦੇਵੇਂ ਤਾਂ ਵੀ ਤੈਨੂੰ ਧਿਆਉਣਾ ਕਰਾਂ। ਗੁਰੂ ਕਿਰਪਾ ਕਰੇ, ਗੁਰੂ ਜੀ ਦਾ ਹੁਕਮ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ, ਆਪਾਂ ਇਹਨਾਂ ਵਿਚਾਰਾਂ ਦੇ ਨਾਲ ਜੁੜੇ ਹਾਂ। ਆਓ ਗੁਰਮੁਖ ਪਿਆਰਿਓ, ਲੜੀਵਾਰ ਜੋ ਸ਼ਬਦ ਵਿਚਾਰ ਤੁਖਾਰੀ ਰਾਗ ਦੇ ਬਾਰਾਂ ਮਾਹ, ਤਿੰਨਾਂ ਦੀ ਗੁਰਮੁਖ ਪਿਆਰਿਓ ਗਿਆਰਵੀਂ ਪੌੜੀ ਆਪਾਂ ਜੀ ਨੇ ਵਿਚਾਰਨੀ ਹੈ। ਆਓ ਮਿਲ ਕਰਕੇ ਵਿਚਾਰਨ ਦਾ ਯਤਨ ਕਰੀਏ। ਸਰਵਣ ਕਰਨਾ ਕਰੋ ਜੀ।
1: ਅਸੁਨ ਆਓ ਪਿਰਾ ਸਾ ਧਨ ਝੂਰ ਮੋਈ।
0: ਅਸੂ ਦਾ ਮਹੀਨਾ, ਭਾਦੋ ਦਾ ਮਹੀਨਾ ਲੰਘਿਆ ਹੈ, ਬੜੇ ਤਰਕੱਟੇ ਬੜਾ ਘੁੰਮਾ, ਪਰ ਅਸੂ ਦਾ ਮਹੀਨਾ ਬੜੀ ਮਿੱਠੀ ਜੀ ਰੁੱਤ, ਮਿੱਠੀ ਜੀ ਰੁੱਤ, ਬੜਾ ਹੀ ਸੁਹਾਵਣਾ ਮਹੀਨਾ ਹੈ। ਤੁਸੀਂ ਦੇਖਦੇ ਹੋ ਵਾਤਾਵਰਨ ਦੇ ਵਿੱਚ ਵੀ ਕਦੀ ਠੰਡੀਆਂ ਹਵਾਵਾਂ ਚੱਲਣ ਲੱਗ ਪੈਂਦੀਆਂ ਨੇ, ਕਦੀ ਬੂੰਦਾਂ ਬਾਂਦੀ ਹੋਣ ਲੱਗ ਪੈਂਦੀ ਹੈ। ਭਾਵ ਜਿਹੜਾ ਘੁਰਮੱਟੇ ਲੱਗੇ ਹੋਏ ਸਨ, ਜਿਹੜੇ ਗੁਰਮੁਖ ਪਿਆਰੇ ਉਹ ਸਾਡੇ ਭਾਦੋਂ ਦੇ ਮਹੀਨੇ ਵਿੱਚ ਸਰੀਰਕ ਹਾਲਾਤ ਬਣੇ ਸਨ, ਉਹ ਸਤਿਗੁਰੂ ਜੀ ਕਹਿੰਦੇ ਅੱਸੂ ਦੇ ਮਹੀਨੇ ਵਿੱਚ ਨਹੀਂ ਨੇ। ਹੁਣ ਮਨ ਦੀ ਅਵਸਥਾ ਵੀ ਕੁਝ ਐਸੀ ਹੈ, ਜਦੋਂ ਭਾਦੋਂ ਦਾ ਮਹੀਨਾ ਮਨ ਵਿੱਚ ਵਿਚਰਦਾ ਹੈ ਨਾ, ਬੰਦਾ ਭਰਮ ਦੇ ਵਿੱਚ ਪੈ ਜਾਂਦਾ ਹੈ, ਭਟਕਣਾ ਦੇ ਵਿੱਚ ਪੈ ਜਾਂਦਾ ਹੈ। ਸਤਿਗੁਰ ਕਹਿੰਦੇ ਜਦੋਂ ਅੱਸੂ ਦਾ ਮਹੀਨਾ ਚੜਿਆ ਨਾ, ਅਸਨ ਆਓ ਪਿਰਾ ਸਾ ਤਨ ਝੂਰ ਮੋਈ। ਪਿਰ ਇਸਤਰੀ ਜਿਹੜੀ ਹੈ ਨਾ, ਆਪਣੇ ਪਿਰ ਦੇ ਲਈ, ਪਤੀ ਦੇ ਲਈ, ਪਰਮਾਤਮਾ ਦੇ ਲਈ, ਇਹ ਆਤਮਾ ਕਹਿੰਦੀ ਅੱਸੂ ਦਾ ਮਹੀਨਾ ਆਇਆ ਹੈ, ਪਰ ਇਹ ਪਰੀ ਪਤੀ ਪਰਮਾਤਮਾ ਜੀ, ਮੈਂ ਤੁਹਾਡੇ ਤੋਂ ਵਿਛੜੀ ਹੋਈ ਝੂਰ ਝੂਰ ਕੇ ਮਰਦੀ ਪਈ ਹਾਂ, ਕਿਰਪਾ ਹੋ ਜਾਵੇ ਤੁਹਾਡੇ ਨਾਲ ਮਿਲਾਪ ਹੋ ਜਾਵੇ।
1: ਤਾਂ ਮਿਲੀਐ ਪ੍ਰਭ ਮੇਲੇ ਦੂਜੇ ਭਾਏ ਖੋਈ।
0: ਦੂਜੇ ਭਾਅ ਦੇ ਵਿੱਚ ਆ ਕਰਕੇ ਮੈਂ ਖੁੰਝ ਗਈ ਹਾਂ, ਰਸਤਾ ਭੁੱਲ ਗਈ ਹਾਂ, ਇਸ ਕਰਕੇ ਦੂਜੇ ਭਾਅ ਪਾਪ ਪਦਾਰਥਾਂ ਦਾ ਮੋਹ ਪਿਆਰ, ਦੂਜੇ ਭਾਅ ਵਿੱਚ ਖੁੰਝ ਗਈ ਹਾਂ, ਤੂੰ ਕਿਰਪਾ ਕਰ ਦੇ। ਤਾਂ ਮਿਲੀਏ ਪ੍ਰਭ ਮੇਲੇ, ਜੇ ਤੂੰ ਕਿਰਪਾ ਕਰ ਦੇਵੇਂ, ਆਪ ਰਹਿਮਤ ਕਰ ਦੇਵੇਂ ਤੇ ਮੈਨੂੰ ਆਪਣੇ ਨਾਲ ਮਿਲਾ ਲਵੇ।
1: ਝੂਠ ਵਿਗੁੱਤੀ ਤਾਂ ਫਿਰ ਮੁੱਤੀ, ਕੁਕਹਿ ਕਾਹ ਸੇ ਫੁੱਲੇ।
0: ਕਾਹੀ ਦੇ ਫੁੱਲ, ਚਿੱਟੇ ਫੁੱਲ ਹੁੰਦੇ ਨੇ ਗੁਰਮੁਖ ਪਿਆਰਿਓ, ਇਹ ਭਾਦੋ ਦੇ ਮਹੀਨੇ ਵਿੱਚ ਆਪਾਂ ਸਰਵਣ ਕੀਤਾ ਹੈ। ਕਹਿੰਦੇ ਝੂਠ ਵਿਗੁੱਤੀ ਤਾਂ ਫਿਰ ਮੁੱਤੀ, ਫਿਰ ਪਤੀ ਕਹਿੰਦੇ ਪਿਰ ਤੋਂ ਵਿਛੋੜਾ ਤਾਂ ਪਿਆ ਕਿਉਂਕਿ ਮੈਂ ਝੂਠੇ ਪਦਾਰਥਾਂ ਦੇ ਮੋਹ ਵਿੱਚ ਪੈ ਗਈ, ਝੂਠ ਦੇ ਪਿੱਛੇ ਲੱਗ ਤੁਰੀ, ਇਸ ਕਰਕੇ ਮੇਰੇ ਇਹ ਜੀਵਨ ਦੇ ਹਾਲਾਤ ਬਣ ਗਏ ਹਨ।
1: ਆਗੇ ਘਾਮ ਪਿੱਛੇ ਰੁੱਤ ਜਾਡਾ, ਦੇਖ ਚਲਤ ਮਨ ਡੋਲੇ।
0: ਆਗੇ ਘਾਮ, ਹੁਣ ਗੁਰਮੁਖ ਪਿਆਰਿਓ ਸਮਾਂ ਐਸਾ ਆ ਗਿਆ ਕਿ ਤਨ ਜਿਹੜਾ ਹੈ ਉਹ ਵੀ ਕਮਜ਼ੋਰ, ਨੈਣ ਕਮਜ਼ੋਰ, ਦੰਦ ਕਮਜ਼ੋਰ, ਨੈਣੋ ਨੀਰ ਬਹਿ ਤਨ ਕੀਨਾ, ਭਏ ਕੇਸ ਦੁੱਧਵਾਨੀ, ਇਹ ਹਾਲਾਤ ਬਣ ਗਏ। ਅਤੇ ਮੇਰੇ ਸਾਹਿਬ ਕਹਿੰਦੇ ਨੇ ਭਈ ਆਗੇ ਕਾਮ ਪਿੱਛੇ ਰੁੱਤ ਜੱਟ, ਹੁਣ ਪਿਛਲੀ ਰੁੱਤ ਜਿਹੜੀ ਸੀ ਉਹ ਬੀਤ ਚੁੱਕੀ ਹੈ, ਅੱਗੇ ਹੁਣ ਅੱਗੇ ਰੁੱਤ ਆਈ ਏ, ਦੇਖ ਚਲਤ ਤੁਮ ਡੋਲੇ। ਐ ਮਨ ਤੂੰ ਕਿਉਂ ਡੋਲਦਾ ਏ, ਮਨ ਡੋਲਦਾ ਏ ਨਾ, ਹਰ ਜੀਵ ਨੂੰ ਪੁੱਛ ਕੇ ਦੇਖ ਲਓ, ਹਰ ਇੱਕ ਦਾ ਮਨ ਡੋਲੇਗਾ, ਇਹ ਹੋਵੇਗਾ ਕਿ ਨਹੀਂ ਹੋਵੇਗਾ, ਇੰਜ ਹੋਵੇਗਾ ਕਿ ਨਹੀਂ ਹੋਵੇਗਾ, ਮੇਰੀ ਸੁਣੀ ਜਾਵੇਗੀ ਕਿ ਨਹੀਂ ਸੁਣੀ ਜਾਵੇਗੀ। ਸਤਿਗੁਰੂ ਕਹਿੰਦੇ ਜਿਹੜੇ ਪਿਰ ਨੂੰ ਮਿਲਣ ਆਉਂਦੇ ਨੇ ਨਾ, ਉਹ ਮਨ ਨੂੰ ਸਥਿਰ ਕਰਦੇ ਨੇ, ਪਤੀ ਨੂੰ ਮਿਲਣ ਵਾਸਤੇ, ਪਰਮਾਤਮਾ ਨੂੰ ਮਿਲਣ ਵਾਸਤੇ ਉਹ ਮਨ ਨੂੰ ਡੋਲਣ ਨਹੀਂ ਦਿੰਦੇ। ਪਤੀ ਉਹ ਪਤਨੀ ਉਹੀ ਸੁਹਾਗਣ ਹੈ ਗੁਰਮੁਖ ਪਿਆਰਿਓ, ਜਿਹੜੀ ਪਤੀ ਨੂੰ ਰਜਾ ਲੈਂਦੀ ਹੈ।
1: ਦਹਿ ਦਿਸ਼ ਸ਼ਾਖ ਹਰੀ ਹਰੀ ਆਵਲ, ਸਹਿਜ ਪੱਕੈ ਸੋ ਮੀਠਾ।
0: ਸਾਰੇ ਪਾਸੇ ਦਹਿ ਦਿਸ, ਦਸਾਂ ਹੀ ਪਾਸਿਆਂ ਵੱਲ ਹਰਿਆਵਲ ਹੈ, ਸਹਿਜ ਪੱਕੇ ਸੋ ਮੀਠਾ। ਪਰਮਾਤਮਾ ਦੇ ਘਰ ਦਾ ਜਿਹੜਾ ਸਹਿਜ ਹੈ ਨਾ, ਉਹ ਬੜਾ ਮਿੱਠਾ ਹੈ, ਅਤੇ ਜੇ ਕਿਤੇ ਪ੍ਰਾਪਤ ਹੋ ਜਾਵੇ, ਟਿਕਾ ਪ੍ਰਾਪਤ ਹੋ ਜਾਵੇ, ਇਹ ਮਿੱਠਾ ਪ੍ਰਾਪਤ ਹੋ ਜਾਵੇ ਤੇ ਜੀਵਨ ਦੀ ਸਫਲਤਾ ਹੈ।
1: ਨਾਨਕ ਅਸੁਨ ਮਿਲਹੁ ਪਿਆਰੇ ਸਤਿਗੁਰ ਭਾਏ ਬਸੀਠਾ।
0: ਸਤਿਗੁਰ ਕਿਰਪਾ ਕਰ ਦੇਵੇ, ਗੁਰੂ ਕਿਰਪਾ ਕਰ ਦੇਵੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਦੀਠ, ਵਿਛੜਿਆ ਮਿਲੈ ਪ੍ਰਭੂ ਹਰ ਦਰਗ ਹੈ ਕਾ ਬਸੀਠ। ਬਸੀਠ ਕਹਿੰਦੇ ਨੇ ਵਿਚੋਲਾ ਵਿੱਚ ਪੈ ਜਾਵੇ ਕੋਈ, ਤੇ ਵਿਚੋਲਾ ਕੌਣ ਹੈ ਸਾਡੇ ਵਿੱਚ? ਗੁਰਮੁਖ ਪਿਆਰਿਓ, ਪਰਮਾਤਮਾ ਨੂੰ ਮਿਲਾਉਣ ਵਾਸਤੇ ਗੁਰੂ ਸਾਡੀ ਵਿਚੋਲਗੀ ਕਰਦਾ ਹੈ, ਕਹਿੰਦਾ ਆ ਭਾਈ ਮੈਂ ਤੈਨੂੰ ਮਿਲਾਵਾਂ, ਆ ਤੈਨੂੰ ਦੱਸਾਂ ਜਿਹਨੂੰ ਤੂੰ ਮਿਲਣ ਜਾਣਾ ਏ ਉਹਦੇ 'ਚ ਗੁਣ ਕਿਹੜੇ ਨੇ, ਆ ਤੈਨੂੰ ਮੈਂ ਦੱਸਾਂ ਜਿਹਨੂੰ ਤੂੰ ਮਿਲ ਜਾਣਾ ਏ ਤੇਰੇ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਨੇ, ਤੇਰੇ 'ਚ ਔਗਣ ਕਿਹੜੇ ਨੇ, ਕਿਹੜੇ ਔਗਣ ਛੱਡ ਕੇ ਗੁਣਾਂ ਨੂੰ ਤੂੰ ਧਾਰਨ ਕਰਕੇ ਫਿਰ ਪਰਮਾਤਮਾ ਦੇ ਨਾਲ ਮਿਲਣਾ ਹੈ, ਆਹ ਤੈਨੂੰ ਮੈਂ ਦੱਸਾਂ, ਆਹ ਤੈਨੂੰ ਸਮਝਾਵਾਂ। ਅਤੇ ਗੁਰੂ ਕਿਰਪਾ ਕਰ ਦੇਵੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰਹਿਮਤ ਬਖਸ਼ਿਸ਼ ਕਰਦੇ ਨੇ ਸਾਹਿਬ, ਕਹਿੰਦੇ ਨਾਨਕ ਅਸਨ ਮਿਲਹੋ ਪਿਆਰੇ ਸਤਿਗੁਰ ਭਏ ਬਸੀਠਾ। ਇਹ ਅੱਸੂ ਦਾ ਮਹੀਨਾ ਐਸਾ ਬਣ ਆਵੇ ਕਿ ਪਿਰ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਵੇ, ਮਿਲਾਪ ਹੋ ਜਾਵੇ। ਅੰਤਰ ਆਤਮਾ ਅਰਦਾਸ ਕਰਿਓ ਗੁਰਮੁਖ ਪਿਆਰਿਓ ਕਿ ਸਾਡੀ ਆਤਮਾ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜ ਜਾਵੇ। ਮੇਰੇ ਸਤਿਗੁਰੂ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਅੱਜ, ਜੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਨੇ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਨੇ ਨਾ, ਜਿਨ੍ਹਾਂ ਦੇ ਅੰਦਰ ਸੱਚੇ ਸ਼ਾਹ ਦੀਆਂ ਵਡਿਆਈਆਂ ਕੀਤੀਆਂ ਮੇਰੇ ਸਤਿਗੁਰੂ ਜੀ ਨੇ। ਆਗਰੇ ਦੀ ਧਰਤੀ 'ਤੇ ਘਾਹ ਖੋਤ ਰਿਹਾ ਘਾਈ, ਬੜੀ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਪਤਾ ਲੱਗ ਗਿਆ ਕਿ ਮੇਰੇ ਸੱਚੇ ਪਾਤਸ਼ਾਹ ਆਏ ਨੇ, ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਮੇਰੇ ਸਤਿਗੁਰੂ ਜੀ ਪਤਾ ਲੱਗਿਆ, ਘਾਹ ਖੋਦਿਆ ਪ੍ਰੇਮ ਦੇ ਨਾਲ, ਇੱਕ ਇੱਕ ਹਰੀ ਤਣ ਜਿਹੜੀ ਹੈ ਨਾ ਉਹ ਇਕੱਠੀ ਕਰਦਾ ਹੈ ਕਿ ਮੈਂ ਸਤਿਗੁਰਾਂ ਜੀਆਂ ਦੇ ਘੋੜੇ ਨੂੰ ਇਹ ਛਕਾਉਣੀ ਹੈ। ਸਾਧ ਸੰਗਤ ਜੀ ਜਦੋਂ ਇਕੱਤਰਤਾ ਹੋਈ, ਪੰਡ ਬੱਜੀ, ਪੰਡ ਲੈ ਕਰਕੇ ਮਨ ਵਿੱਚ ਵਿਚਾਰ ਕਰਦਾ ਹੈ ਕੁਝ ਦੇਖਾਂ, ਹੱਥ ਵਿੱਚ ਵੀ ਕੁਝ ਹੋਵੇ, ਕੁਝ ਭੇਟਾ ਕਰਨ ਦੇ ਨਾਲ ਕੋਈ ਮਾਇਕ ਆਦਿ ਵੀ ਹੋਵੇ, ਅਤੇ ਹੱਥ ਦੇ ਵਿੱਚ ਇੱਕ ਟਕਾ ਮਿਲਦਾ ਹੈ ਜੇਬ ਦੇ ਵਿੱਚੋਂ ਲੈ ਕੇ ਤੁਰਿਆ, ਖੇਮੇ ਲੱਗੇ ਹੋਏ ਨੇ, ਇੱਕ ਖੇਮਾ ਗੁਰਮੁਖ ਪਿਆਰੀ ਉਹ ਝੂਠੇ ਬਾਦਸ਼ਾਹ ਦਾ ਹੈ, ਇੱਕ ਖੇਮਾ ਸੱਚੇ ਪਾਤਸ਼ਾਹ ਦਾ ਹੈ। ਅਤੇ ਹੁਣ ਤੁਰਿਆ ਆ ਰਿਹਾ ਪ੍ਰੇਮ ਦੇ ਵਿੱਚ ਇੰਨਾ ਮਗਨ ਹੋਇਆ, ਅੱਖਾਂ ਬੰਦ ਨੇਤਰ ਬੰਦ ਪੁੱਛਦਾ ਹੈ ਸਿਪਾਹੀ ਨੂੰ ਵੀ ਸੱਚੇ ਪਾਤਸ਼ਾਹ ਕਿੱਥੇ ਨੇ, ਉਹਨਾਂ ਦਾ ਖੇਮਾ ਕਿਹੜਾ ਹੈ? ਅਤੇ ਸਿਪਾਹੀ ਸੀ ਮੁਗਲ, ਅਤੇ ਮੁਗਲ ਕਹਿਣ ਲੱਗਾ ਆਇਆ ਬਾਦਸ਼ਾਹ ਦਾ ਖੇਮਾ, ਜਹਾਂਗੀਰ ਦਾ ਖੇਮਾ ਆਇਆ। ਉਸ ਖੇਮੇ ਦੇ ਵਿੱਚ ਦਾਖਲ ਹੋ ਗਿਆ, ਪੰਡ ਰੱਖ ਦਿੱਤੀ, ਟਕਾ ਰੱਖ ਦਿੱਤਾ, ਹੱਥ ਜੋੜ ਲਏ, ਨਿਮਨ ਬੇਨਤੀ ਕਰਨ ਲੱਗਾ, ਸਤਿਗੁਰੂ ਜੀ ਮੁਕਤੀ ਦੇ ਦਾਤੇ, ਨਾਮ ਦੇ ਦਾਤੇ, ਮੇਰੀ ਝੋਲੀ 'ਚ ਨਾਮ ਪਾ ਦਿਓ, ਮੁਕਤੀ ਦੀਆਂ ਦਾਤਾਂ ਦੇ ਦਿਓ। ਸਤਿ ਸੰਗਤ ਜੀ ਜਦੋਂ ਦੇਖਣਾ ਕੀਤਾ ਤਾਂ ਪਤਾ ਲੱਗਿਆ ਇਹ ਤਾਂ ਝੂਠਾ ਬਾਦਸ਼ਾਹ ਹੈ, ਇਹ ਤਾਂ ਝੂਠਾ ਪਾਤਸ਼ਾਹ ਹੈ। ਟਕਾ ਚੱਕਣਾ ਕੀਤਾ, ਪੰਡ ਚੱਕਣੀ ਕੀਤੀ, ਪਰ ਕਹਿਣ ਲੱਗਾ ਉਹ ਬਾਦਸ਼ਾਹ ਝੂਠਾ, ਕਹਿਣ ਲੱਗਾ ਪੰਡ ਨਾ ਚੱਕੀ, ਟਕਾ ਨਾ ਚੱਕੀ, ਸਜ਼ਾ ਮਿਲੇਗੀ। ਤੈਨੂੰ ਪਤਾ ਕਿਸੇ ਬਾਦਸ਼ਾਹ ਅੱਗੇ ਕੋਈ ਭੇਟਾ ਰੱਖੀਏ ਉਹ ਕੋਈ ਚੁੱਕ ਲਵੇ, ਉਹਦੀ ਨਰਾਦਰੀ ਹੁੰਦੀ ਹੈ। ਸਿੱਖ ਕਹਿਣ ਲੱਗਾ ਇਹ ਭਾਵਨਾ ਦੀ ਪੰਡ ਆ ਗੁਰਮੁਖ ਪਿਆਰਿਆ, ਤੂੰ ਮੈਨੂੰ ਰੋਕ ਨਹੀਂ ਸਕਦਾ, ਤੂੰ ਭਾਵੇਂ ਸਜ਼ਾ ਮੌਤ ਦੀ ਦੇ ਦੇ, ਭਾਵੇਂ ਮੈਨੂੰ ਮੌਤ ਦੇ ਘਾਟ ਉਤਾਰ ਦੇ, ਪਰ ਇਹ ਪੰਡ ਅਤੇ ਟਕਾ ਮੈਂ ਲੈ ਕੇ ਜਾਣਾ। ਜਹਾਂਗੀਰ ਕਹਿਣ ਲੱਗਾ ਕਿਹਦੇ ਵਾਸਤੇ ਲੈ ਕੇ ਜਾਣਾ? ਕਹਿੰਦਾ ਸੱਚੇ ਪਾਤਸ਼ਾਹ ਵਾਸਤੇ, ਸੱਚੇ ਪਾਤਸ਼ਾਹ। ਕੰਨਾਂ 'ਚ ਆਵਾਜ਼ ਪੈਂਦੀ ਸੀ, ਬੜੀ ਖੜਕਦੀ ਸੀ ਇਹਨੂੰ ਕਿ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਕਰਦੇ ਨੇ ਕੀ ਆ ਐਸਾ। ਤੁਰਿਆ ਪਿੱਛੇ ਪਿੱਛੇ, ਟਕਾ ਵੀ ਚੱਕ ਲਿਆ, ਪੰਡ ਵੀ ਚੱਕ ਲਈ, ਘਾਹੀ ਤੁਰਿਆ, ਮੇਰੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ, ਪੰਡ ਰੱਖਣਾ ਕੀਤੀ, ਟਕਾ ਰੱਖਣਾ ਕੀਤਾ, ਗੁਰਮੁਖ ਪਿਆਰਿਓ ਬਿਨੈ ਕਰਨਾ ਕੀਤੀ। ਸਤਿਗੁਰ ਨੇ ਕੁਝ ਨਹੀਂ ਦੇਖਿਆ, ਭਾਵਨੀ ਭਗਤ ਪਾਏ ਕੌਡੀ, ਅਗਰ ਭਾਗ ਰਾਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰੂ ਜੀ ਨੇ ਆਪਣੇ ਕੰਠ ਦੇ ਨਾਲ ਲਾਉਣਾ ਕੀਤਾ, ना मिट्टी देखी ना घटा देखिया, क्योंकि आया तो घा खोदा ही सी ना, आया तो घा खोदा ही सी ना। सब ने कंठ ना ला के कहना किता, सिखा तेरा दृढ़ विश्वास, तेरा गुरु ते भरोसा बड़ा परपक है। आ तेनू गुरु नानक दे घर दीआं सारीआं खुशियां प्राप्त होणगीआं, जो तू मंगिया तेनू मिलेगा। सुनिया कन्नां दे राही कि मुक्ति दा दाता यही है, मुक्त यही कर सकदा है, उन्नू भी चानण हो गया जहांगीर नू भी, झूठे पातशाह नू भी, कि सच्चे पातशाह कौण है। मीरी पीरी महाराज श्री अकाल तख्त साहिब तों जो आरंभ होया, पड़ा दर पड़ा चलदा होया गुरमुख प्यारे, ओ नगरां दे विचों पिंडां दे विचों नौजवानां नू बच्चिआं नू गुरु की संगत नू गुरु नाल जोड़दा होया अपने पड़ा तय कर रहा है। दमदमा साहिब की धरती ते जा करके गुरमुख प्यारियो 4 तरीक नू ये मीरी पीरी जो मार्च आरंभ होया है ना, इहदी समाप्ति होनी है। आप सब संगतां नू बेनती है कि आपां दमदमा साहिब पहुँच करके इस मीरी पीरी मार्च दे विच शामिल हो करके, उत्थे दीवान सज्जने ने 5 तरीक नू भी, दीवान सज्जने ने 4 नू भी गुरमुख प्यारियो उत्थे गुरु की संगतां ने पहुँचना है। आप सब संगतां भी उत्थे पहुँच करके गुरु घर दीआं खुशियां प्राप्त करनियां करो। धर्म प्रचार कमेटी, श्रोमणी गुरद्वारा प्रबंधक कमेटी बहुत बाखूबी अपनियां सेवावां निभा रहे ने। प्रधान साहिब हरजिंदर सिंह जी धामी, जथेदार कुलदीप सिंह जी गड़गज, ते धर्म प्रचार कमेटी दे मुख प्रचारक ते समुच्चा स्टाफ सेवावां निभा रहा है। सो सब दीआं सेवावां सतगुरु जी अपने दर घर विच प्रवान करन। आओ अंतलियां पंक्तियां सरवण

0: ਨਹੀਂ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ।
1: ਆਪਣੇ
2: ਟੈਨਸ਼ਨ ਮਿੰਟਾਂ ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

ਰੇਡੀਓ। ਹਾਂਜੀ, ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣੀਆਂ ਤਿਆਰੀਆਂ। ਜਿੱਥੇ ਵੀ ਕਿਤੇ ਆਸ ਕਰਦੇ ਹਾਂ ਰਾਜੀ ਖੁਸ਼ੀ ਹੋਵੇ, ਚੜ੍ਹਦੀ ਕਲਾ 'ਚ ਹੋਵੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੇ ਅੱਜ ਦੇ ਮਿਲੇ ਇਸ ਦਿਨ ਦੇ ਲਈ। ਜੋ ਕੁਛ ਵੀ ਤੁਸੀਂ ਮਨ ਦੇ ਵਿੱਚ ਅੱਜ ਦੇ ਦਿਨ ਲਈ ਧਾਰਿਆ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰਾ ਹੋਵੇ। ਪਰਮਾਤਮਾ ਅੰਗ ਸੰਗ ਸਹਾਈ ਰਹੇ, ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਇਸ ਹਫ਼ਤੇ ਦੇ ਵਿੱਚ ਢੇਰ ਖੁਸ਼ੀਆਂ ਮਿਲਣ, ਆਓ ਇਸ ਨਵੇਂ ਹਫ਼ਤੇ ਦੇ ਵਿੱਚ, ਨਵੇਂ ਦਿਨ ਦੇ ਵਿੱਚ, ਨਵੇਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਅੱਜ 3 ਤਰੀਕ ਹੋ ਗਈ ਹੈ, ਅਗਸਤ ਦਾ ਮਹੀਨਾ ਚੜ੍ਹਾ ਹੈ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਨੂੰ ਅੱਗੇ ਤੋਰਦੇ ਹਾਂ। ਉਸ ਰੱਬ ਦਾ ਓਟ ਆਸਰਾ ਲੈਂਦੇ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਅਹਿਸਾਸ ਦੇ ਨਾਲ ਕਿ ਤੁਸੀਂ ਸਭ ਰਾਜੀ ਖੁਸ਼ ਹੋ ਗਏ ਚੜ੍ਹਦੀ ਕਲਾ ਦੇ ਵਿੱਚ ਹੋ ਗਏ ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਦਿਨ ਦਿੱਤਾ ਆਓ ਇਸ ਚੜ੍ਹਦੀ ਕਲਾ ਨੂੰ ਮਾਣੀਏ ਨਾ ਕੁਦਰਤ ਦੇ ਢੇਰ ਨਜ਼ਾਰਿਆਂ ਨੂੰ ਮਾਣੀਏ ਅਤੇ ਅੱਜ ਦੇ ਸਫ਼ਰ ਦੇ ਉੱਤੇ ਅੱਗੇ ਤੁਰੀਏ ਅੱਜ 3 ਤਰੀਕ ਆ ਅਗਸਤ ਦਾ ਮਹੀਨਾ ਅਤੇ ਅੱਜ ਸੋਮਵਾਰ ਦਾ ਦਿਨ ਅੱਜ ਦਾ ਦਿਨ ਬਹੁਤ ਸਾਰੇ ਕੰਮਕਾਰ ਹੋਣਗੇ ਆਸ ਕਰਦਾ ਕਿ ਵੀਕੈਂਡ ਦੇ ਉੱਤੇ ਢੇਰ ਤੁਸੀਂ ਇੰਜੋਏ ਕੀਤਾ ਹੋਊਗਾ ਅਤੇ ਜੋ ਵੀ ਖੁਸ਼ੀਆਂ ਸਮੇਟੀਆਂ ਨੇ ਵੀਕੈਂਡ ਤੋਂ ਆਓ ਫਿਰ ਉਹਨਾਂ ਖੁਸ਼ੀਆਂ ਦਾ ਰੰਗ ਆਪਣੇ ਕੰਮਕਾਰਾਂ ਦੇ ਵਿੱਚ ਭਰ ਦੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ 'ਤੇ ਝਾਤ ਮਾਰਾਂਗੇ ਇਸ ਹਫ਼ਤੇ ਦੇ ਵਿੱਚ ਕਿਵੇਂ ਦਾ ਰਹਿਣ ਵਾਲਾ ਮੌਸਮ ਕਿਵੇਂ ਦੇ ਰੰਗ ਰਹਿਣਗੇ ਆਸਟ੍ਰੇਲੀਆ ਦੇ ਵਿੱਚ ਅਤੇ ਇਸ ਦਿਨ ਟ੍ਰੈਫਿਕ ਕਿਵੇਂ ਦੀ ਹੈ ਅਤੇ ਹੋਰ ਵੀ ਬਹੁਤ ਸਾਰਾ ਕੁਛ ਅਤੇ ਤੁਸੀਂ ਵੀ ਭੇਜ ਸਕਦੇ ਹੋ ਤੁਹਾਡੇ ਕੋਲ ਜੇਕਰ ਕੋਈ ਜਾਣਕਾਰੀ 044-717-1674 ਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ ਅਤੇ ਜਾਂ ਫਿਰ ਸਾਨੂੰ ਫੇਸਬੁੱਕ 'ਤੇ ਮੈਸੇਜ ਕਰ ਸਕਦੇ ਹੋ ਰੇਡੀਓ ਹਾਂਜੀ ਦੇ ਫੇਸਬੁੱਕ ਪੇਜ ਦੇ ਉੱਤੇ ਅਤੇ ਆਓ ਮੌਸਮ ਤੋਂ ਸ਼ੁਰੂਆਤ ਕਰਦੇ ਹਾਂ ਸਿਡਨੀ ਦੇ ਵਿੱਚ ਅੱਜ ਬੜਾ ਸੋਹਣਾ ਪਿਆਰਾ ਮੌਸਮ 10 ਕੁ ਦੇ ਆਸ ਪਾਸ ਤਾਪਮਾਨ ਹੈ 23 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਮੌਸਮ ਮਾਹੌਲ ਚਾਲ ਮੈਲਬਨ ਸਿਡਨੀ ਅਤੇ ਹੋ ਸਕਦਾ ਬਾਕੀ ਥਾਵਾਂ ਦੇ ਉੱਤੇ ਵੀ ਬਦਲਿਆ ਹੋਵੇ ਇਸ ਹਫ਼ਤੇ ਤੋਂ ਸੋ ਸਵੇਰੇ ਦੇ ਸਮੇਂ ਵੈਸਟ ਵਾਲੇ ਪਾਸੇ ਧੁੰਦ ਜ਼ਰੂਰ ਵੇਖੀ ਗਈ ਪਰ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਦਿਨ ਅੱਗੇ ਵੱਧਦਾ ਉੱਦਾਂ ਦਾ ਆਪਾਂ ਵੇਖਾਂਗੇ ਕਿ ਪਹਿਲਾਂ ਦੇ ਨਾਲੋਂ ਮਾਹੌਲ ਚਾਲ ਇਸ ਹਫ਼ਤੇ ਬਦਲਿਆ ਨਜ਼ਰ ਆਊਗਾ ਇਕੱਲਾ ਅੱਜ ਹੀ ਨਹੀਂ ਲਗਭਗ ਸਾਰਾ ਹੀ ਹਫ਼ਤਾ ਸੋਹਣੀ ਧੁੱਪ ਖਿੜੀ ਰਹੂਗੀ ਪਰ ਫਿਲਹਾਲ ਅੱਜ ਦੇ ਦਿਨ ਨੂੰ ਛੱਡ ਦਈਏ ਤਾਂ ਬਾਕੀ ਦਿਨਾਂ ਦੇ ਵਿੱਚ ਤਾਪਮਾਨ 20 ਤੋਂ ਹੇਠਾਂ ਹੇਠਾਂ ਹੀ ਰਹਿਣ ਦੇ ਆਸਾਰ ਨੇ ਯਾਨੀ ਕਿ ਠੰਡ ਫਿਲਹਾਲ ਬਣੀ ਰਹੂਗੀ ਮੈਲਬਨ ਨਾਲੋਂ ਆਉਂਦੇ ਹਾਂ ਅਤੇ ਮੈਲਬਨ ਦੇ ਵਿੱਚ ਅੱਜ 8.5 ਤਾਪਮਾਨ ਛੋ ਰਿਹਾ ਵੈਸੇ ਸਵੇਰੇ ਦੇ ਸਮੇਂ 5.8 ਫੀਲ ਲਾਈਕ ਦੱਸਿਆ ਜਾ ਰਿਹਾ ਵਾ ਅਤੇ ਅੱਜ 15 ਜ਼ਿਆਦਾ ਤੋਂ ਜ਼ਿਆਦਾ ਜਾਂਦੇ ਸਾਰ ਨੇ ਧੁੱਪ ਸੋਹਣੀ ਲੱਗੂਗੀ ਉਸ ਤੋਂ ਬਾਅਦ ਮੀਂਹ ਦੇ ਵੀ ਚਾਂਸ 60% ਨੇ ਜੇ ਕਹਿੰਦੇ ਨੇ ਸਾਊਥ ਈਸਟ ਵਾਲੇ ਸਬਰਬਾਂ ਦੇ ਵਿੱਚ ਦੁਪਹਿਰ ਤੋਂ ਪਹਿਲਾਂ ਅਤੇ ਸਵੇਰ ਤੋਂ ਬਾਅਦ ਗੜਿਆਂ ਦੇ ਵੀ ਚਾਂਸ ਨੇ ਅਤੇ ਤੇਜ਼ ਹਵਾਵਾਂ ਵੀ ਵਗ ਸਕਦੀਆਂ ਨੇ ਖਾਸ ਤੌਰ ਦੇ ਉੱਤੇ ਵੈਸਟ ਨੌਰਥ ਵੈਸਟ 20-30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਸਵੇਰੇ ਦੇ ਸਮੇਂ ਹਵਾਵਾਂ ਅਤੇ ਜਿੱਥੇ ਜੋ ਜਿੱਦਾਂ ਦਾ ਤੁਸੀਂ ਮਾਣ ਰਹੇ ਹੋ ਇੱਕ ਵਾਰੀ ਜ਼ਰੂਰ ਤੁਸੀਂ ਭੇਜਿਓ ਕੱਲ੍ਹ ਦੇ ਦਿਨ ਵੀ ਥੰਡਰਸਟੋਰਮ ਦੇ ਚਾਂਸ ਨੇ ਮੈਲਬਨ ਦੇ ਵਿੱਚ ਅਤੇ ਠੰਡ ਬਣੀ ਰਹੂਗੀ ਅਤੇ ਬਾਕੀ ਦਿਨ ਠੀਕ ਲੱਗ ਰਹੇ ਨੇ ਸੋਹਣੇ ਧੁੱਪ ਵਾਲੇ ਲੱਗ ਰਹੇ ਨੇ ਬਾਕੀ ਦੇ ਦਿਨ ਅਤੇ ਵੈਸੇ ਇੱਕ ਜ਼ਰੂਰ ਤੁਸੀਂ ਨੋਟ ਕਰ ਰਹੇ ਹੋਗੇ ਵੱਡਾ ਬਦਲ ਕਿ ਹੁਣ ਦਿਨ ਪਹਿਲਾਂ ਦੇ ਨਾਲੋਂ ਖੁੱਲ੍ਹ ਚੁੱਕੇ ਨੇ ਜਿੱਦਾਂ ਹੀ ਅਗਸਤ ਚੜ੍ਹਿਆ ਅਤੇ ਦਿਨ ਹੁਣ ਸਾਨੂੰ ਬਹੁਤ ਨਿੱਕੇ ਨਿੱਕੇ ਜਿਹੇ ਨਹੀਂ ਲੱਗ ਰਹੇ ਥੋੜ੍ਹੇ ਦਿਨ ਪਹਿਲਾਂ ਦੇ ਨਾਲੋਂ ਖੁੱਲ੍ਹ ਗਏ ਨੇ ਵੱਡੇ ਹੋ ਗਏ ਨੇ ਅਤੇ ਆਓ ਬ੍ਰਿਸਬੇਨ ਨਾਲ ਨੂੰ ਚੱਲਦੇ ਹਾਂ ਜਿੱਥੇ ਪਹਿਲਾਂ ਹੀ ਖੁੱਲ੍ਹੇ ਹੁੰਦੇ ਆ ਦਿਨ ਅਤੇ 11 ਕੁ ਦੇ ਆਸ ਪਾਸ ਤਾਪਮਾਨ ਹੈ 22 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸੋਹਣੀ ਧੁੱਪ ਲੱਗੂਗੀ ਅਤੇ ਸਾਰਾ ਹਫ਼ਤਾ ਬੜਾ ਸੋਹਣਾ ਪਿਆਰਾ ਰਹਿਣ ਵਾਲਾ ਵਾ ਤਾਪਮਾਨ ਲਗਭਗ ਇੱਕ ਸਾਰੀ ਰਹਿਣ ਵਾਲਾ ਜ਼ਿਆਦਾ ਤੋਂ ਜ਼ਿਆਦਾ ਬੁੱਧਵਾਰ ਦੇ ਦਿਨ 25 ਤੱਕ ਚਲਿਆ ਜਾਊਗਾ ਸੋ ਹੁਣ ਠੰਡ ਵਾਲਾ ਕੋਈ ਮਾਹੌਲ ਚੱਲ ਘੱਟ ਅਤੇ ਗਰਮੀ ਵਾਲੇ ਰੰਗ ਜਿਹੇ ਦਿਖਣੇ ਸ਼ੁਰੂ ਹੋ ਗਏ ਇੱਥੇ ਕਿਉਂਕਿ ਕਵੀਨਜ਼ਲੈਂਡ ਆ ਅਤੇ ਇੱਧਰ ਆਪਾਂ ਪਰਥ ਵੱਲ ਨੂੰ ਚੱਲਦੇ ਹਾਂ ਸਵੇਰੇ ਦੇ ਸਮੇਂ 7 ਕੁ ਦੇ ਆਸ ਪਾਸ ਤਾਪਮਾਨ ਸ਼ੋ ਹੋ ਰਿਹਾ ਅਤੇ 23 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਸੋਹਣੀ ਧੁੱਪ ਅਤੇ ਨਾਲ ਮੀਂਹ ਦੇ ਚਾਂਸ 90% ਨੇ 5-10 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋ ਸਕਦੀ ਆ ਪਰ ਸ਼ਾਮ ਦੇ ਸਮੇਂ ਕੁਛ ਵਧੇਰੇ ਅਤੇ ਸਾਰਾ ਹੀ ਹਫ਼ਤਾ ਆਪਾਂ ਵੇਖੀਏ ਅਤੇ ਥੋੜ੍ਹਾ ਉੱਤੇ ਥੱਲੇ ਜਾ ਕੱਲ੍ਹ ਦੇ ਦਿਨ ਵੀ ਮੀਂਹ ਦੇ ਚਾਂਸ ਨੇ 50% ਚਾਂਸ ਨੇ ਕੱਲ੍ਹ ਦੇ ਦਿਨ ਧੁੱਪ ਦੇ ਚਾਂਸ ਘੱਟ ਆ ਪਰ ਬਾਕੀ ਦੇ ਦਿਨਾਂ ਦੇ ਵਿੱਚ ਮੀਂਹ ਦੇ ਚਾਂਸ ਅਤੇ ਧੁੱਪ ਦੇ ਚਾਂਸ ਬਣੇ ਰਹਿਣਗੇ ਖਾਸ ਤੌਰ ਉੱਤੇ ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ ਮੀਂਹ ਦੀ ਮਾਤਰਾ ਵੀ ਭਰਪੂਰ ਆ ਅਤੇ ਨਾਲ ਤਾਪਮਾਨ ਵੀ ਠੀਕ ਠਾਕ ਹੈ 19 ਵੀ ਜ਼ਿਆਦਾ ਤੋਂ ਜ਼ਿਆਦਾ ਸੋ ਇਸ ਹਫ਼ਤੇ ਦੇ ਵਿੱਚ ਧੁੱਪਾਂ ਵੀ ਨੇ ਮੀਂਹ ਵੀ ਆ ਸੋ ਕਈ ਤਰ੍ਹਾਂ ਦੇ ਰੰਗ ਵੇਖਣ ਨੂੰ ਮਿਲਣਗੇ ਪਰਥ ਵਾਸੀਆਂ ਨੂੰ ਅਤੇ ਐਡੀਲੇਡ ਦੇ ਵਿੱਚ ਇਸ ਟਾਈਮ 11 ਕੁ ਦੇ ਆਸ ਪਾਸ ਤਾਪਮਾਨ 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸੋ ਅੱਜ ਦੇ ਦਿਨ ਧੁੱਪ ਸੋਹਣੀ ਖਿੜੂਗੀ ਉਸ ਤੋਂ ਬਾਅਦ ਬਾਕੀ ਦੇ ਦਿਨ ਵੀ ਬੜੇ ਵਧੀਆ ਨੇ ਸੋਹਣਾ ਜਾਂਦੇ ਜਾਂਦੇ ਸ਼ੁੱਕਰਵਾਰ ਦੇ ਦਿਨ ਜ਼ਰੂਰ ਮੀਂਹ ਦੇ ਚਾਂਸ ਨੇ ਪਰ ਉਹ ਵੀ ਧੁੱਪ ਵਾਲਾ ਹੀ ਦਿਨ ਹੈ ਅਤੇ ਸ਼ਾਮ ਦੇ ਸਮੇਂ ਸ਼ੋਅ ਹੋ ਰਿਹਾ ਮੀਂਹ ਯਾਨੀ ਕਿ ਇਸ ਹਫ਼ਤੇ ਠੰਡ ਫਿਲਹਾਲ ਬਣੀ ਰਹੂਗੀ ਹਬਾੜ ਦੇ ਵਿੱਚ ਅੱਜ ਠੰਡਰਸਟੋਰਮ ਦੇ ਚਾਂਸ ਨੇ 5 ਕੁ ਦੇ ਆਸ ਪਾਸ ਤਾਪਮਾਨ ਹੈ ਸਵੇਰੇ ਠੰਡ ਮਹਿਸੂਸ ਤੁਸੀਂ ਕਰ ਰਹੇ ਹੋ 2.3 ਡਿਗਰੀ ਅਤੇ 14 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਥੰਡਰਸਟੋਰਮ ਦੇ ਚਾਂਸ ਨੇ ਅੱਜ ਅਤੇ 70% ਚਾਂਸ 1 ਤੋਂ 5 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋਣ ਦੇ। ਸੋ ਸਾਰੇ ਬਾਕੀ ਹਫ਼ਤੇ ਦੇ ਵਿੱਚ ਮੀਂਹ ਦੇ ਚਾਂਸ ਅਤੇ ਕਿਤੇ ਨਹੀਂ ਅੱਜ ਦੇ ਦਿਨ ਛੱਡ ਕੇ, ਪਰ ਬਾਕੀ ਸੋਹਣਾ ਆਪਾਂ ਕਹਿ ਲਈਏ ਵੀ ਸਿਆਲਾਂ ਵਾਲਾ ਮਾਹੌਲ ਚੱਲ ਰਹੇਗਾ। ਕੈਨਬਰਾ ਵੇਖੀਏ ਵੀ ਅੱਜ ਕਿਵੇਂ ਦਾ। ਕੈਨਬਰਾ ਅੱਜ 2 ਤਾਪਮਾਨ ਸ਼ੋਅ ਹੋ ਰਿਹਾ ਅਤੇ ਤੁਸੀਂ ਮਹਿਸੂਸ ਕਰ ਰਹੇ ਹੋ 0.4, ਯਾਨੀ ਕਿ 1 ਤੋਂ ਵੀ ਹੇਠਾਂ ਅਤੇ ਠੰਡ ਅਤੇ ਠੰਡੋ ਠੰਡ ਆ ਅਤੇ ਅੱਜ 16 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅਤੇ ਧੁੱਪ ਸੋਹਣੀ ਖਿੜੂਗੀ ਅਤੇ ਕੱਲ੍ਹ ਦੇ ਦਿਨ ਵੀ ਧੁੱਪ ਬੜੀ ਸੋਹਣੀ ਪਿਆਰੀ ਆ। ਲੱਗੇ ਧੁੰਦ ਕੋਰੇ ਬਰਕਰਾਰ ਰਹਿਣਗੇ, ਪਰ ਇਸ ਸਾਰੇ ਹਫ਼ਤੇ ਦੇ ਵਿੱਚ ਬੜੇ ਸੋਹਣੇ ਪਿਆਰੇ ਦਿਨ। ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ ਜਾਂਦਿਆਂ ਜਾਂਦਿਆਂ ਹੇਠਲਾ ਤਾਪਮਾਨ -4-5 ਤੱਕ ਵੀ ਚੱਲਿਆ ਜਾਊਗਾ। ਸੋ ਕਾਫ਼ੀ ਜ਼ਿਆਦਾ ਠੰਡ ਇਸ ਹਫ਼ਤੇ ਦੇ ਵਿੱਚ ਵੀ ਪੈਣ ਜਾ ਰਹੀ ਆ ਅਤੇ ਗਰਮੀ ਜੇਕਰ ਪੈਣ ਜਾ ਰਹੀ ਆ ਅਤੇ ਉਹ ਡਾਰਵਿਨ ਦੇ ਵਿੱਚ ਜਿੱਥੇ ਕਿ 31 ਤਾਪਮਾਨ ਆ, ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅਤੇ ਸਾਰੇ ਹਫ਼ਤਾ ਕੁਛ ਇਸੇ ਤਰ੍ਹਾਂ ਦੇ ਨਾਲ ਹੀ ਆ ਅਤੇ ਇੰਨਾ ਕੀ ਤਾਪਮਾਨ ਹੈ। ਇਹ ਸਾਡੇ ਕੋਲ ਮੌਸਮ ਦੀ ਜਾਣਕਾਰੀ ਅਤੇ ਹੁਣ ਆਪਾਂ ਟ੍ਰੈਫਿਕ ਵੱਲ ਨੂੰ ਵੱਧਦੇ ਹਾਂ। ਤੁਹਾਡੇ ਅੱਗੇ ਬੇਨਤੀ ਕਿ ਕੋਈ ਹੋਵੇ ਜਾਣਕਾਰੀ ਅਤੇ ਉਹ ਤੁਸੀਂ ਸਾਡੇ ਤੱਕ ਪਹੁੰਚਾ ਦਿਓ ਤਾਂ ਕਿ ਆਪਾਂ ਸਰੋਤਿਆਂ ਦੇ ਨਾਲ ਸਾਂਝੀ ਕਰ ਸਕੀਏ। ਅਤੇ ਫਿਲਹਾਲ ਜੋ ਵੈਬਸਾਈਟ ਤੋਂ ਆ ਰਹੀ ਆ ਉਹ ਆ ਰਹੀ ਆ ਸਮਰਟਨ ਰੋਡ ਰੌਕਸਬਰਗ ਪਾਰਕ, ਜਿੱਥੇ ਐਕਸੀਡੈਂਟ ਹੋਇਆ ਵਾ, ਰਾਈਟ ਲੇਨ ਬਲੋਕ ਹੈ ਬਿਲਕੁਲ ਈਸਟ ਬਾਊਂਡ ਵਾਲੇ ਪਾਸੇ ਦੀ। ਅਤੇ ਜਿੱਦਾਂ ਹੀ ਤੁਸੀਂ ਡੇਵਿਡ ਮਨਰੋ ਡਰਾਈਵ ਲੰਘਦੇ ਉੱਥੇ ਐਕਸੀਡੈਂਟ ਹੋਇਆ ਵਾ ਅਤੇ ਇੱਕ ਲੇਨ ਜਿਹੜੀ ਆ ਬਿਲਕੁਲ ਬੰਦ ਆ ਅਤੇ ਡਿਲੇ ਕਾਫੀ ਨੇ। ਇਸ ਹਿਸਾਬ ਦੇ ਨਾਲ ਤੁਸੀਂ ਬਾਈ ਮਨ ਨੂੰ ਸਮਝਾ ਕੇ ਅਤੇ ਫਿਰ ਹੀ ਨਿਕਲੇ ਉੱਤੇ, ਜਾਂ ਫਿਰ ਕੋਈ ਬਦਲਵਾਂ ਰਾਹ ਹੋਵੇ ਅਤੇ ਉਹ ਤੁਸੀਂ ਜ਼ਰੂਰ ਲੈ ਸਕਦੇ ਹੋ। ਬਾਕੀ ਹੋਰ ਕੋਈ ਅਪਡੇਟ ਨਹੀਂ ਦਿਖ ਰਹੀ ਜਿਹੜੀ ਕਿ ਚੰਗੀ ਗੱਲ ਤੁਹਾਡੇ ਕੋਲ ਆ, ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰ ਦਿਓ। ਇੱਧਰ ਸਿਡਨੀ ਵੱਲ ਨੂੰ ਚੱਲੀਏ ਅਤੇ ਗਲੈਨਵੁੱਡ ਦੇ ਇਲਾਕੇ ਤੋਂ ਇੱਕ ਅਪਡੇਟ ਹੈ, ਜਿੱਥੇ ਕਿ M7 ਮੋਟਰਵੇ ਓਲਡ ਵਿੰਸਰ ਰੋਡ ਦੇ ਉੱਤੇ ਇੱਕ ਟਰੱਕ ਖਰਾਬ ਹੋਇਆ। ਸੋ ਇਸ ਵਜ੍ਹਾ ਕਰਕੇ ਟ੍ਰੈਫਿਕ ਸਵੇਰੇ ਸਵੇਰੇ ਦੇ ਸਮੇਂ ਈਸਟ ਬਾਊਂਡ ਵਾਲੇ ਪਾਸੇ ਕਾਫੀ ਦਿਖਾਈ ਦੇ ਰਹੀ ਹੈ। ਅਤੇ ਕਿੰਗਸ ਗਰੂਵ ਸਟੋਨਿੰਗ ਕ੍ਰੀਕ ਰੋਡ, ਜਿੱਦਾਂ ਹੀ ਤੁਸੀਂ ਕਿੰਗਸ ਗਰੂਵ ਰੋਡ ਲੰਘਦੇ ਹੋ ਅਤੇ ਇੱਥੇ ਵੀ ਇੱਕ ਟਰੱਕ ਖਰਾਬ ਹੋਇਆ ਵਾ ਅਤੇ ਇਹਦੇ ਕਰਕੇ ਵੀ ਵੈਸਟ ਬਾਊਂਡ ਵਾਲੇ ਪਾਸੇ ਅਤੇ ਈਸਟ ਬਾਊਂਡ ਵਾਲੇ ਪਾਸੇ ਦੋਵਾਂ ਪਾਸੇ ਹੀ ਟ੍ਰੈਫਿਕ ਪ੍ਰਭਾਵਿਤ ਹੈ। ਮਸਕਟ ਦਾ ਇਲਾਕਾ, ਇੱਥੇ ਵੀ ਇੱਕ ਕਾਰ ਖਰਾਬ ਹੋਈ ਹੈ ਜਿਹਦੀ ਵਜ੍ਹਾ ਦੇ ਕਰਕੇ ਸਾਊਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ। ਸੋ ਕੁੱਲ ਮਿਲਾ ਕੇ ਬੇਨਤੀ ਇਹ ਹੋਈ ਕਿ ਜੇਕਰ ਤੁਸੀਂ ਪੇਸ਼ੈਂਸ ਬਣਾ ਕੇ ਸਵੇਰੇ ਸਵੇਰੇ ਦੇ ਸਮੇਂ ਚੱਲੋ, ਮੋਬਾਈਲ ਦੇ ਉੱਤੇ ਉਂਗਲਾਂ ਨਾ ਚਲਾਓ ਅਤੇ ਫਿਰ ਦਿਨ ਬੜਾ ਵਧੀਆ ਸੋਹਣਾ ਰਹਿਣ ਦੇ ਚਾਂਸ ਨੇ। ਸਵੇਰੇ ਸਵੇਰੇ ਬੇਨਤੀ ਆ ਕਿ ਥੋੜ੍ਹਾ ਜਿਹਾ ਵਧੇਰੇ ਸਮਾਂ ਆਪਾਂ ਘਰੋਂ ਲੈ ਨਿਕਲਿਆ ਕਰੀਏ ਤਾਂ ਕਿ ਆਪਣਾ ਥੋੜ੍ਹਾ ਜਿਹਾ ਇਸ ਕੰਮੋਂ ਥੋੜ੍ਹਾ ਜਿਹਾ ਬਚਾਅ ਹੋ ਜਾਵੇ, ਕਾਲ ਨਾ ਮੱਚੇ। ਆਪਾਂ ਕਾਲੀ ਕਾਲੀ ਕਰਕੇ ਹੀ ਕਈ ਕੰਮ ਆਪਣੇ ਖਰਾਬ ਕਰਦੇ ਹਾਂ ਅਤੇ ਉਹ ਫਿਰ ਕਾਲੀ ਤੋਂ ਅੱਗੇ ਵੱਧਦੇ ਹਾਂ ਅਤੇ ਟ੍ਰੈਫਿਕ ਤੋਂ ਅੱਗੇ ਵੱਧਦੇ ਹਾਂ। ਤੁਹਾਡੇ ਆਏ ਮੈਸੇਜ ਪੜ੍ਹਦੇ ਹਾਂ ਅਤੇ ਸ਼ੈਪਟਨ ਤੋਂ ਆਇਆ ਜੀ ਮੈਸੇਜ, ਸੰਜੂ ਗੋਗੀ ਅਤੇ ਲੱਕੀ ਉਰੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ, ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਵੱਲ ਵੀ ਸਤਿ ਸ਼੍ਰੀ ਅਕਾਲ, ਗਾਭਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ। ਮਾਨ ਸਾਹਿਬ ਐਡੀਲੇਟ ਤੋਂ ਸਤਿ ਸ਼੍ਰੀ ਅਕਾਲ, ਸਮਾਈਲ ਦੇ ਨਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ। ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ, ਇੰਜੋਏ ਕਰੋ ਘੈਂਟ ਜਾਂ ਸਨਸ਼ਾਈਨ। ਅਤੇ ਜੀਤ ਪੁੱਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਚਾਹ ਕੌਫੀ ਸਲਾਦ ਫੁੱਲੇ ਅਤੇ ਚੌਕਲੇਟ ਅਤੇ ਢੇਰ ਸਾਰਾ ਪਿਆਰ, ਬਹੁਤ ਸ਼ੁਕਰੀਆ ਤੁਹਾਡਾ। ਸਤਿ ਸ਼੍ਰੀ ਅਕਾਲ ਕਹਿੰਦੇ ਵਾਹਿਗੁਰੂ ਸਭਨਾ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਸਾਰਿਆਂ ਦੀ ਸਵੇਰ ਸੋਹਣੀ ਸੋਹਣੀ ਰਵੇ। ਅੰਮ੍ਰਿਤਪਾਲ ਸਿੰਘ ਜੀ ਮੈਸੇਜ ਕਰਦੇ ਨੇ, ਮਨਜੀਤ ਬਟਾਲਾ ਜੀ ਕਹਿੰਦੇ ਕਿ ਆਪ ਸਭ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਕੁਲਵੀਰ ਜੀ ਕਹਿੰਦੇ ਨੇ ਕਿ ਵਾਹਿਗੁਰੂ ਮਿਹਰ ਕਰਨ ਅਤੇ ਤੰਦਰੁਸਤੀ ਬਖਸ਼ਣ ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ ਭੇਜਦੇ ਨੇ। ਭੋਲਾ ਹੰਸ ਜੀ ਗੁੱਡ ਮੋਰਨਿੰਗ ਭੇਜਦੇ ਨੇ ਸਾਰਿਆਂ ਦੇ ਲਈ। ਅਤੇ ਜੱਸੋਵਾਲ ਸਾਹਿਬ ਕਹਿੰਦੇ ਕਿ ਜ਼ਿੰਦਗੀ ਆਪਣੇ ਆਪ ਨੂੰ ਲੱਭਣ ਦਾ ਸਫ਼ਰ ਨਹੀਂ, ਸਗੋਂ ਆਪਣੇ ਆਪ ਨੂੰ ਹਰ ਦਿਨ ਬਿਹਤਰ ਬਣਾਉਣ ਦੀ ਇੱਕ ਕਲਾ। ਬਹੁਤ ਸੋਹਣਾ ਜੀ, ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ। ਤਾਂ ਇੱਧਰ ਬਲਜੀਤ ਵਾਲੀਆ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ ਸਮਾਈਲਾਂ ਦੇ ਨਾਲ। ਅਤੇ ਰਣਜੀਤ ਸਿੰਘ ਢਿੱਲੋਂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਟੋਂਬਾ ਤੋਂ ਸਾਂਝ ਪਾਉਂਦੇ ਨੇ। ਅਤੇ ਇਕਬਾਲ ਸੈਣੀ ਜੀ ਐਡੀਲੇਟ ਤੋਂ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਛਪਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਧੰਨਵਾਦ, ਬਹੁਤ ਮਿਹਰਬਾਨੀ। ਅਤੇ ਇਹ ਜਿਹੜਾ ਮੈਸੇਜ ਤੁਸੀਂ ਭੇਜਿਆ ਵਾ, ਮੈਨੂੰ ਲੱਗਦਾ ਵੀ ਇਹ ਮੇਰੇ ਲਈ ਭੇਜਿਆ ਇਹਨਾਂ ਨੇ, ਪਰਸਨਲ ਬੱਚੀਆਂ ਦੇ ਲਈ। ਅਨਾਹਤ ਹਰਗੁਣ, ਥੈਂਕ ਯੂ ਪੁੱਤਰ, ਤੁਸੀਂ ਇਹ ਮੈਸੇਜ ਭੇਜਿਆ, ਮੈਨੂੰ ਬਹੁਤ ਵਧੀਆ ਲੱਗਾ। ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ 'ਚ ਰਹੋ ਅਤੇ ਇਸੇ ਤਰ੍ਹਾਂ ਤੁਸੀਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਂਦੇ ਰਹੋ, ਆਸ ਪਾਸ ਤੁਸੀਂ ਮਹਿਕਾਂ ਬਖੇਰਦੀਆਂ ਰਹੋ ਅਤੇ ਜਿੱਥੇ ਵੀ ਕਿਤੇ ਜਾਓ ਤੁਸੀਂ ਰੌਣਕਾਂ ਹੀ ਬਸ ਲਾਈ ਜਾਓ। ਧੰਨਵਾਦ ਪੁੱਤਰ, ਬਹੁਤ ਰੱਬ ਤੁਹਾਨੂੰ ਖੁਸ਼ੀਆਂ ਦੇਵੇ। ਕਿਰਨ ਜੀ ਕਹਿੰਦੇ ਨੇ ਕਿ ਵੀਰਾ ਜੀ ਸ਼ਬਦ ਬਹੁਤ ਬਿਊਟੀਫੁੱਲ ਸੀ, ਸਾਵਣ ਦਾ ਪਹਿਲਾਂ ਸੋਮਵਾਰ ਅਤੇ ਸਾਰਾ ਮੰਥ ਸਾਰਾ ਰੇਡੀਓ ਹਾਂਜੀ ਫੈਮਲੀ ਲਈ ਘੈਂਟ ਹੋਵੇ ਅਤੇ ਧੰਨਵਾਦ ਜੀ ਤੁਹਾਡਾ ਮਿਹਰਬਾਨੀ। ਅਤੇ ਸਾਵਣ ਦਾ ਪਹਿਲਾ ਸੋਮਵਾਰ ਤਾਂ ਨਹੀਂ ਇਹ ਹੋਊਗਾ, ਕਿਤੇ ਮੈਂ ਪੁਰਾਣਾ ਤਾਂ ਨਹੀਂ ਮੈਸੇਜ ਪੜ੍ਹ ਰਿਹਾ, ਚਲੋ ਅਗਸਤ ਦਾ ਪਹਿਲਾ ਸੋਮਵਾਰ ਜ਼ਰੂਰ ਹੈ। ਅਤੇ ਗੁਰਵਿੰਦਰ ਖਿੰਡਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਨੇ ਕਿ ਕੱਲ੍ਹ ਮੇਰੀ ਕਹਿੰਦੇ ਬੈਟਰ ਹਾਫ ਸਰਦਾਰਨੀ ਨਰਿੰਦਰ ਕੌਰ ਦਾ ਹੈਪੀ ਵਾਲਾ ਬਰਥਡੇ ਸੀ ਅਤੇ ਮੇਰੀ ਰੱਬ ਦੇ ਅੱਗੇ ਇਹੀ ਦੁਆ ਹੈ ਕਿ ਸਾਡੇ ਸਾਰਿਆਂ ਦੇ ਘਰ ਨੂੰ ਖੁਸ਼ੀਆਂ ਦੇਣ ਵਾਲੀ ਨੂੰ ਪਰਮਾਤਮਾ ਹਮੇਸ਼ਾ ਖੁਸ਼ ਰੱਖੇ, ਚੜ੍ਹਦੀ ਕਲਾ ਦੇ ਵਿੱਚ ਰੱਖੇ। ਤਾਜਵੀਰ ਗੁਰਬਾਜ ਐਂਬਰ ਦੇ ਵੱਲੋਂ ਮੰਮੀ ਨੂੰ ਹੈਪੀ ਬਰਥਡੇ ਦੀਆਂ ਬਹੁਤ ਬਹੁਤ ਬਰਥਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਬਹੁਤ ਸ਼ੁਕਰੀਆ ਜੀ। ਖਿੰਡਾ ਪਰਿਵਾਰ ਦੇ ਵਿੱਚ ਇਹ ਖੁਸ਼ੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ, ਰੱਬ ਤੁਹਾਨੂੰ ਹੋਰ ਵੀ ਖੁਸ਼ੀਆਂ ਦੇਵੇ। ਅਤੇ ਸਾਡੇ ਸਾਰਿਆਂ ਦੇ ਵੱਲੋਂ ਜਨਮਦਿਨ ਦੀਆਂ ਨਰਿੰਦਰ ਕੌਰ ਜੀ ਬਲੇਟਿਡ ਹੈਪੀ ਬਰਥਡੇ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਚੜ੍ਹਦੀ ਕਲਾ ਦੇ ਵਿੱਚ ਰਹੋ, ਤੁਸੀਂ ਹਮੇਸ਼ਾ ਖੁਸ਼ ਰਹੋ, ਤੰਦਰੁਸਤੀਆਂ ਮਾਣੋ। ਲਵ ਜੋ ਧੁਨਾ ਜੀ, ਧੁਨਾ ਜਲੁਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਜਤਿੰਦਰ ਕੌਰ ਜੀ ਹੈਪੀ ਵਾਲਾ ਮੰਡੇ ਭੇਜਦੇ ਨੇ ਅਤੇ ਸੇਖੋਂ ਜੀ ਵੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਗੁਰਵਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 19 ਤਰੀਕ ਹੋ ਗਈ ਆ ਸਾਉਣ ਦੇ ਮਹੀਨੇ ਦੀ, ਬਹੁਤ ਬਹੁਤ ਮਿਹਰਬਾਨੀ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ ਅਤੇ ਪ੍ਰੀਤ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਾਜਾ ਸੰਧੂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੁਸੀਂ ਜੋ ਅਟੈਚਮੈਂਟ ਭੇਜੀ ਅਤੇ ਹਾਂਜੀ ਚਲੋ ਮੈਂ ਕੋਸ਼ਿਸ਼ ਕਰਾਂਗਾ, ਮੈਂ ਲੇਟਰ ਔਨ ਇਹਨੂੰ ਖੋਲ੍ਹ ਕੇ ਲਿੰਕ ਨੂੰ ਪੜ੍ਹਾਂ। ਅਤੇ ਸੰਦੀਪ ਰੱਖੜਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ ਭਾਈ। ਸੋਨੂ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪੈਕਨਮ ਤੋਂ, ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਆਹ ਲਓ ਇੱਕ ਹਾਰਟ ਟੱਚਿੰਗ ਜੀ ਕਹਾਣੀ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਤੁਸੀਂ ਜੋ ਸਮੇਂਦਰ ਸਮੇਂ ਇਹ ਕਹਾਣੀਆਂ ਭੇਜਦੇ ਰਹਿੰਦੇ ਹੋ, ਇਹਦੇ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਅਤੇ ਆਪਾਂ ਹੁਣ ਇੱਕ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ ਬਈ, ਆ ਕੇ ਅਤੇ ਅੱਜ ਦੀ ਕਹਾਣੀ ਪੜ੍ਹਾਂਗੇ ਆਪਾਂ। ਕਹਾਣੀ ਤੋਂ ਆ ਗਿਆ ਚੇਤਾ ਵੀ ਆਪਾਂ ਇੱਕ ਬ੍ਰੇਕ ਲੈਣੀ ਆ, ਅਤੇ ਆਓ ਮਿਲਦੇ ਹਾਂ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ, ਅਤੇ ਆ ਕੇ ਅੱਜ ਦੀ ਕਹਾਣੀ ਸਾਂਝੀ ਕਰਦੇ ਹਾਂ। ਰੇਡੀਓ ਹਾਂਜੀ 1674 AM।
1: ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tirefors.com.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਉਸ ਰੱਬ ਦਾ ਕਰ ਰਹੇ ਹੋਗੇ ਸ਼ੁਕਰਾਨਾ ਅਤੇ ਚਿਹਰੇ 'ਤੇ ਹੋਊਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ ਕਿ ਮੁਸਕਰਾਹਟ ਸਾਰਾ ਦਿਨ ਇਸੇ ਤਰ੍ਹਾਂ ਦੇ ਨਾਲ ਚਿਹਰੇ 'ਤੇ ਬਣੀ ਰਹੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦੀ। ਇੱਕ ਬੜੀ ਸੋਹਣੀ ਪਿੰਡ ਦੇ ਵਿੱਚ ਸਵੇਰ ਚੜ੍ਹੀ। ਇੱਕ ਪਿੰਡ ਦਾ ਡਾਕਟਰ ਅਤੇ ਇੱਕ ਜਾਂਚ ਅਧਿਕਾਰੀ ਗੱਡੀ ਦੇ ਵਿੱਚ ਬੈਠ ਕੇ ਕਿਸੇ ਪਿੰਡ ਦੇ ਵਿੱਚ ਹੋਈ ਮੌਤ ਦੀ ਇਨਵੈਸਟੀਗੇਸ਼ਨ ਕਰਨ ਚੱਲੇ ਸੀ। ਮੈਜਿਸਟਰੇਟ ਦੀ ਉਮਰ ਹੋਊਗੀ ਕੋਈ 35 ਸਾਲ। ਬੜੀ ਸੁਸਤ ਜੀ ਨਜ਼ਰ ਅਤੇ ਬੜੀ ਆਕੜ ਦੇ ਨਾਲ ਕਦੀ ਇੱਧਰ ਅਤੇ ਕਦੀ ਉੱਧਰ ਵੇਖਦਾ। ਕੁਦਰਤ ਦੇ ਵਿੱਚ ਅਤੇ ਸਾਡੀ ਰੋਜ਼ ਦੀ ਜ਼ਿੰਦਗੀ ਦੇ ਵਿੱਚ ਕਈ ਵਾਰ ਅਜਿਹੀਆਂ ਗੱਲਾਂ ਵਾਪਰਦੀਆਂ ਜਿਨ੍ਹਾਂ ਦੀ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ। ਆਪਣੇ ਆਪ ਨੂੰ ਸਿਆਣਾ ਸਾਬਤ ਕਰਨ ਦੇ ਲਈ ਉਹਨੇ ਇਹ ਵਾਕ ਕਿਹਾ ਸੀ ਅਤੇ ਅੱਗੇ ਇਹਨੂੰ ਸਪੋਰਟ ਕਰਨ ਦੇ ਲਈ ਕਹਿਣ ਲੱਗਾ, ਮੈਂ ਇੱਕ ਅਜਿਹੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਬੜੀ ਸੁਸ਼ੀਲ ਇੱਕ ਔਰਤ ਨੂੰ ਜਾਣਦਾ ਜਿਹਨੇ ਆਪਣੀ ਮੌਤ ਦੀ ਤਰੀਕ ਪਹਿਲਾਂ ਹੀ ਦੱਸ ਦਿੱਤੀ ਸੀ। ਕੋਈ ਸਪਸ਼ਟ ਕਾਰਨ ਨਹੀਂ, ਉਹ ਬਿਲਕੁਲ ਠੀਕ ਠਾਕ ਸੀ। ਕੋਈ ਕਿਸੇ ਕਿਸਮ ਦੇ ਉਹਨੂੰ ਕੋਈ ਲੱਛਣ ਨਹੀਂ ਸੀ ਕਿ ਉਹ ਇਸ ਤਰੀਕੇ ਦੇ ਨਾਲ ਮਰ ਜਾਊਗੀ। ਪਰ ਤੁਸੀਂ ਯਕੀਨ ਨਹੀਂ ਮੰਨੋਗੇ ਕਿਹੜੇ ਤਰੀਕੇ ਦੇ ਨਾਲ ਉਹਨੇ ਬਿਲਕੁਲ ਐਨ ਸਟੀਕ ਆਪਣੀ ਮੌਤ ਦਾ ਦਿਨ ਪਹਿਲਾਂ ਹੀ ਦੱਸ ਦਿੱਤਾ ਹੈ। ਅਤੇ ਹੈਰਾਨੀ ਦੀ ਗੱਲ ਇਹ ਕਿ ਉਸੇ ਦਿਨ ਉਹ ਮਰ ਵੀ ਗਈ। ਡਾਕਟਰ ਨੂੰ ਇਹ ਗੱਲ ਕੋਈ ਬਹੁਤੀ ਪਚੀ ਨਹੀਂ। ਡਾਕਟਰ ਨੇ ਆਪਣੀਆਂ ਐਨਕਾਂ ਥੋੜ੍ਹੀਆਂ ਜਿਹੀਆਂ ਅੱਖਾਂ ਤੋਂ ਥੱਲੇ ਨੱਕ ਦੇ ਉੱਤੇ ਕੀਤੀਆਂ ਅਤੇ ਬੜੇ ਗੌਹ ਦੇ ਨਾਲ ਮੈਜਿਸਟਰੇਟ ਦੇ ਵੱਲ ਵੇਖਿਆ, ਜਿੱਦਾਂ ਉਹਨੂੰ ਇਸ ਗੱਲ ਦੇ ਉੱਤੇ ਸ਼ੱਕ ਹੋਵੇ। ਬਿਨਾਂ ਕਾਰਨ ਜਨਾਬ ਇਸ ਦੁਨੀਆ ਦੇ ਉੱਤੇ ਕੁਛ ਨਹੀਂ ਹੁੰਦਾ। ਸਾਇੰਸ ਇਹ ਬਿਨਾਂ ਕਾਰਨ ਵਾਲੀਆਂ ਗੱਲਾਂ ਨਹੀਂ ਮੰਨਦੀ। ਹਰ ਇੱਕ ਮੌਤ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ। ਉਹ ਵੱਖਰੀ ਗੱਲ ਹੈ ਤੁਸੀਂ ਧਿਆਨ ਨਾ ਦਿੱਤਾ ਹੋਵੇ। ਭਵਿੱਖਬਾਣੀ ਕਰ ਦੇਣਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਅਤੇ ਨਾ ਹੀ ਇਹ ਕੋਈ ਬਹੁਤ ਹੈਰਾਨੀ ਵਾਲੀ ਗੱਲ। ਫਿਰ ਦੁਬਾਰਾ ਉਹਨੇ ਐਨਕਾਂ ਉੱਪਰ ਕੀਤੀਆਂ ਅਤੇ ਆਪਣੀ ਧੌਣ ਸਿੱਧੀ ਕਰ ਲਈ। ਪਰ ਜਦੋਂ ਤੁਹਾਡੀ ਗੱਲ ਨੂੰ ਕੋਈ ਵਜ਼ਨ ਨਾ ਦੇਵੇ ਫਿਰ ਆਪਾਂ ਆਪਣੀ ਗੱਲ ਨੂੰ ਹੋਰ ਵਜ਼ਨ ਦਿਵਾਉਣ ਦੇ ਲਈ ਹੋਰ ਪੁਆਇੰਟ ਰੱਖਦੇ ਹਾਂ। ਮੈਜਿਸਟਰੇਟ ਨੇ ਜ਼ੋਰ ਦੇ ਕੇ ਕਿਹਾ, ਜਨਾਬ ਇਹ ਮਾਮਲਾ ਕੁਛ ਵੱਖਰਾ ਸੀ। ਤੁਸੀਂ ਵੇਖੋ ਨਾ, ਉਹ ਔਰਤ ਜਵਾਨ ਸੀ, ਤੰਦਰੁਸਤ ਸੀ, ਬੜੀ ਸਿਆਣੀ ਵੀ ਸੀ ਅਤੇ ਵੱਡੀ ਗੱਲ ਕਿਸੇ ਵਹਿਮ ਭਰਮ ਦੇ ਵਿੱਚ ਉਹ ਵਿਸ਼ਵਾਸ ਨਹੀਂ ਸੀ ਕਰਦੀ। ਹੌਲੀ ਹੌਲੀ ਇੱਕ ਇੱਕ ਕਰਕੇ ਮੈਜਿਸਟਰੇਟ ਨੇ ਸਾਰੀ ਕਹਾਣੀ ਡਾਕਟਰ ਨੂੰ ਸੁਣਾਈ, ਜਿੱਦਾਂ ਉਹ ਚਾਹ ਰਿਹਾ ਹੋਵੇ ਕਿ ਮੇਰੀ ਗੱਲ ਇਹ ਮੰਨਣ। ਉਹਨੂੰ ਇਹ ਠੀਕ ਨਹੀਂ ਸੀ ਲੱਗ ਰਿਹਾ ਕਿ ਕੋਈ ਵੀ ਗੱਲ ਉਹ ਜਦੋਂ ਕਰਦਾ ਤਾਂ ਡਾਕਟਰ ਉਹਨੂੰ ਉਰੇ ਪਰੇ ਕਰ ਦਿੰਦਾ। ਡਾਕਟਰ ਦੇ ਮੰਨਣ ਦੇ ਵਿੱਚ ਇਹ ਗੱਲ ਨਹੀਂ ਆ ਰਹੀ ਕਿ ਕਿੱਦਾਂ ਕੋਈ ਆਪਣੀ ਮੌਤ ਦੇ ਬਾਰੇ ਪਹਿਲਾਂ ਹੀ ਦੱਸ ਸਕਦਾ। ਅਤੇ ਉੱਧਰ ਮੈਜਿਸਟਰੇਟ ਦਾ ਪੂਰਾ ਜ਼ੋਰ ਲੱਗਿਆ ਪਿਆ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੱਜ ਇਸ ਸਫ਼ਰ ਦੇ ਵਿੱਚ ਡਾਕਟਰ ਨੂੰ ਜ਼ਰੂਰ ਕਨਵਿੰਸ ਕਰ ਲਊਗਾ। ਹੌਲੀ ਹੌਲੀ ਉਸਨੇ ਪੂਰੀ ਕਹਾਣੀ ਸੁਣਾ ਦਿੱਤੀ। ਵੇਖੋ ਨਾ, ਉਸ ਔਰਤ ਨੂੰ ਪਤਾ ਲੱਗਿਆ ਸੀ ਕਿ ਉਸਦਾ ਪਤੀ ਘਰ ਆਈ ਇੱਕ ਮਹਿਮਾਨ ਔਰਤ ਦੇ ਨਾਲ ਬੇਵਫਾਈ ਕਰ ਰਿਹਾ। ਪਹਿਲਾਂ ਤਾਂ ਉਸਨੇ ਬੜੀ ਛੇਤੀ ਆਪਣੇ ਪਤੀ ਨੂੰ ਮਾਫ਼ ਕਰ ਦਿੱਤਾ, ਪਰ ਉਸ ਤੋਂ ਬਾਅਦ ਉਸਨੂੰ ਖਿਆਲ ਆਇਆ, ਐਸਾ ਖਿਆਲ ਆਇਆ ਕਿ ਉਹ ਸ਼ਾਇਦ ਗੱਲ ਖਿਆਲਾਂ ਦੇ ਵਿੱਚ ਗੁਆਚ ਗਈ ਸੀ। ਅਤੇ ਫਿਰ ਉਸ ਦਿਨ ਉਹਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਰ ਜਾਊਗੀ।
ਹੈਰਾਨੀ ਦਾ ਗੱਲ ਤਾਂ ਇਹ ਤਾਂ ਜਨਾਬ, ਉਹਨੇ ਆਪਣੀ ਕਬਰ ਵਾਲੀ ਥਾਂ ਵੀ ਪਹਿਲਾਂ ਹੀ ਚੁਣ ਲਈ ਸੀ। ਚਾਰ ਦਿਨ ਪਹਿਲਾਂ ਉਹ ਆਪਣੀ ਵਸੀਅਤ ਵੀ ਕਰਵਾ ਗਈ। ਆਪਣੇ ਘਰ ਦੇ ਨੌਕਰਾਂ ਚਾਕਰਾਂ ਨੂੰ ਉਹ ਸਾਰਾ ਕੰਮ ਸਮਝਾ ਕੇ ਗਈ। ਸਾਰੇ ਹੈਰਾਨ ਸੀ, ਇੱਦਾਂ ਕਿੱਦਾਂ ਹੋ ਸਕਦਾ। ਉਸ ਵੇਲੇ ਵੀ ਕਈ ਕਹਿੰਦੇ ਸੀ ਇਹਦਾ ਦਿਮਾਗ ਖਰਾਬ ਹੋ ਗਿਆ। ਜਦੋਂ ਬੱਚਾ ਹੋਣ ਲੱਗਦਾ ਤਾਂ ਫਿਰ ਕਈ ਤਰ੍ਹਾਂ ਦੀਆਂ ਸ਼ਾਇਦ ਦਿਮਾਗੀ ਤੌਰ ਦੇ ਉੱਤੇ ਤਬਦੀਲੀਆਂ ਵੇਖੀਆਂ ਜਾਂਦੀਆਂ। ਸ਼ਾਇਦ ਇਸੇ ਤਰ੍ਹਾਂ ਹੀ ਬੜਿਆਂ ਨੇ ਸਮਝਿਆ। ਹੈਰਾਨੀ ਦੀ ਗੱਲ ਤਾਂ ਉਦੋਂ ਹੋਈ ਜਦੋਂ ਬੱਚੇ ਦਾ ਜਨਮ ਵੀ ਸਹੀ ਸਲਾਮਤ ਐਨ ਜਿਹੜੇ ਸਮੇਂ 'ਤੇ ਦੱਸਿਆ ਗਿਆ ਸੀ ਉਸੇ ਸਮੇਂ ਹੋਇਆ। ਅਤੇ ਉਸਨੇ ਇੱਕ ਵਾਰੀ ਫਿਰ ਤੋਂ ਐਲਾਨ ਕੀਤਾ ਹੁਣ ਉਹ ਮਰ ਜਾਊਗੀ। ਅਤੇ ਬਸ ਜਦੋਂ ਉਹਨੇ ਕਿਹਾ ਸੀ ਅੱਧੇ ਘੰਟੇ ਦੇ ਅੰਦਰ ਅੰਦਰ ਹੀ ਉਹਦੀ ਮੌਤ ਹੋ ਗਈ। ਹੁਣ ਤੁਸੀਂ ਜਨਾਬ ਮੰਨੋ ਚਾਹੇ ਨਾ ਮੰਨੋ, ਪਰ ਇਹ ਗੱਲ ਤਾਂ ਹੈਰਾਨੀ ਵਾਲੀ ਹੈ। ਪਰ ਡਾਕਟਰ ਸਾਹਿਬ ਨੂੰ ਬੜੇ ਗੌਹ ਦੇ ਨਾਲ ਸੁਣਨ ਦੇ ਉੱਤੇ ਵੀ ਹਾਲੇ ਵੀ ਕਿਸੇ ਗੱਲ 'ਤੇ ਯਕੀਨ ਨਹੀਂ ਸੀ ਆ ਰਿਹਾ। ਡਾਕਟਰ ਸਾਹਿਬ ਨੇ ਅੱਗੋਂ ਇੱਕ ਸਵਾਲ ਰੱਖਿਆ ਕਿ ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਕੀਤਾ ਗਿਆ ਸੀ। ਕੀ ਉਸ ਔਰਤ ਦੀ ਮੌਤ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਗਈ ਸੀ? ਤਾਂ ਮਜਿਸਟਰੇਟ ਸਾਹਿਬ ਨੇ ਆਪਣੀ ਟੋਪੀ ਲਾ ਕੇ ਹਲਕਾ ਜਿਹਾ ਖੁਰਕਿਆ ਅਤੇ ਸੋਚਣ ਲੱਗੇ, ਇਹ ਤਾਂ ਦਿਮਾਗ 'ਚ ਹੀ ਨਹੀਂ ਆਇਆ ਜਨਾਬ। ਉਹ ਔਰਤ ਨੇ ਸਾਰੀਆਂ ਗੱਲਾਂ ਇਸ ਤਰੀਕੇ ਦੇ ਨਾਲ ਸਾਰਿਆਂ ਦੇ ਨਾਲ ਕੀਤੀਆਂ ਕਿ ਇੱਦਾਂ ਦੀ ਕੋਈ ਗੁੰਜਾਇਸ਼ ਹੀ ਨਹੀਂ ਬਚੀ। ਪਰ ਫਿਰ ਵੀ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਕਰਨਾ ਬਣਦਾ ਤਾਂ ਕਿ ਸਾਨੂੰ ਪਤਾ ਲੱਗ ਸਕੇ ਉਹਦੀ ਮੌਤ ਦਾ ਕਾਰਨ ਕੀ ਸੀ। ਨਾਲੇ ਤੁਸੀਂ ਖੁਦ ਹੀ ਤਾਂ ਦੱਸਿਆ ਕਿ ਘਰ ਦੇ ਵਿੱਚ ਕੋਈ ਔਰਤ, ਕੋਈ ਰਿਸ਼ਤੇਦਾਰ ਆਈ ਸੀ। ਹੋ ਸਕਦਾ ਇਹ ਕੋਈ ਉਹਦੇ ਘਰ ਵਾਲੇ ਦੀ ਬੇਵਫਾਈ ਦਾ ਮਸਲਾ ਹੋਵੇ। ਹੋ ਸਕਦਾ ਅੰਦਰੋਂ ਅੰਦਰੀ ਉਹਨਾਂ ਦੇ ਵਿਚਕਾਰ ਉਹ ਰੰਜਿਸ਼ ਕਹੀ ਨਾ ਹੋਵੇ। ਜਾਂ ਹੋ ਸਕਦਾ ਉਹਨੇ ਆਪਣੇ ਘਰ ਵਾਲੇ ਨੂੰ ਇਹ ਚੀਜ਼ ਨਾ ਦੱਸੀ ਹੋਵੇ, ਪਰ ਮਨ ਦੇ ਵਿੱਚ ਉਹਦੇ ਇਹ ਚੀਜ਼ ਬੁਰ ਕਿਤੇ ਨਾ ਕਿਤੇ ਘਰ ਕਰਕੇ ਬੈਠੀ ਸੀ। ਮਜਿਸਟਰੇਟ ਸਾਹਿਬ, ਔਰਤਾਂ ਇੰਨੀ ਛੇਤੀ ਬੇਵਫਾਈ ਮਾਫ਼ ਨਹੀਂ ਕਰਦੀਆਂ। ਔਰਤ ਸਾਰਾ ਕੁਛ ਵੰਡ ਸਕਦੀ ਹੈ, ਪਰ ਉਹ ਆਪਣਾ ਘਰ ਵਾਲਾ ਕਦੀ ਨਹੀਂ ਕਿਸੇ ਨਾਲ ਵੰਡ ਸਕਦੀ। ਖੈਰ, ਤੁਸੀਂ ਮੰਨਣਾ ਤਾਂ ਇਹ ਗੱਲ ਮੰਨ ਸਕਦੇ ਹੋ, ਪਰ ਮੈਂ ਇਹ ਗੱਲ ਨਹੀਂ ਮੰਨਦਾ ਕਿ ਕੋਈ ਆਪਣੀ ਮੌਤ ਦੇ ਬਾਰੇ ਬਹੁਤ ਪਹਿਲਾਂ ਹੀ ਦੱਸ ਦੇਵੇ ਅਤੇ ਉਹਦੇ ਪਿੱਛੇ ਕੋਈ ਕਾਰਨ ਹੀ ਨਾ ਹੋਵੇ। ਡਾਕਟਰ ਨੇ ਬੜੇ ਧਿਆਨ ਦੇ ਨਾਲ ਸਾਰੀ ਗੱਲ ਸੁਣੀ ਸੀ, ਇਸ ਕਰਕੇ ਡਾਕਟਰ ਨੇ ਉਹਦੀਆਂ ਗੱਲਾਂ ਦੇ ਵਿੱਚੋਂ ਕੁਛ ਪੁਆਇੰਟ ਕੱਢ ਕੇ ਇੱਕ ਸਵਾਲ ਹੋਰ ਪੁੱਛਿਆ ਕਿ ਉਸ ਔਰਤ ਨੇ ਖੁਦ ਜ਼ਹਿਰ ਤਾਂ ਨਹੀਂ ਸੀ ਖਾ ਲਿਆ? ਹੁਣ ਜਿੱਦਾਂ ਮਜਿਸਟਰੇਟ ਸੋਚਣ ਦੇ ਲਈ ਮਜਬੂਰ ਹੋ ਗਿਆ। ਮਾਫ ਕਰਨਾ, ਮੈਨੂੰ ਇੱਦਾਂ ਲੱਗ ਰਿਹਾ ਕਿ ਉਹ ਔਰਤ ਅੰਦਰੋਂ ਅੰਦਰ ਹੀ ਟੁੱਟ ਚੁੱਕੀ ਸੀ। ਉਹਨੇ ਕਿਸੇ ਨੂੰ ਦੱਸਿਆ ਹੀ ਨਹੀਂ ਉਹਦੇ ਅੰਦਰ ਕੀ ਚੱਲ ਰਿਹਾ। ਉਹਨੇ ਸਿਰਫ ਇਹ ਵੀ ਦੱਸਿਆ ਕਿ ਉਹ ਕਿਹੜੇ ਟਾਈਮ ਦੇ ਉੱਤੇ ਮਰਨ ਜਾ ਰਹੀ ਹੈ। ਇੱਧਰ ਡਾਕਟਰ ਸਾਹਿਬ ਨੇ ਜਦੋਂ ਮਜਿਸਟਰੇਟ ਦੇ ਵੱਲ ਹੁਣ ਧਿਆਨ ਮਾਰਿਆ ਤਾਂ ਉਹਦੇ ਚਿਹਰੇ ਦੇ ਰੰਗ ਉੱਡੇ ਪਏ ਸੀ। ਬਹੁਤੀ ਦੇਰ ਨਹੀਂ ਲੱਗੀ, ਡਾਕਟਰ ਸਾਹਿਬ ਸਮਝ ਚੁੱਕੇ ਸੀ ਕਿ ਜਿਹੜੀ ਇਹ ਕਹਾਣੀ ਸੁਣਾ ਰਿਹਾ ਇਹ ਕਿਸੇ ਹੋਰ ਦੀ ਨਹੀਂ ਸਗੋਂ ਇਹਦੇ ਆਪਣੇ ਘਰ ਦੀ ਕਹਾਣੀ। ਉਹ ਆਪਣੀ ਵਹੁਟੀ ਦੀ ਕਹਾਣੀ ਸੁਣਾ ਰਿਹਾ ਸੀ ਅਤੇ ਉਹ ਬੇਵਫਾ ਪਤੀ ਹੋਰ ਕੋਈ ਨਹੀਂ, ਉਹ ਤਾਂ ਉਹ ਆਪ ਹੀ ਸੀ। ਉਹਨੂੰ ਲੱਗ ਰਿਹਾ ਸੀ ਕਿ ਉਹਦੀ ਪਤਨੀ ਦੀ ਬੜੀ ਰਹੱਸਮਈ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਜੋ ਕਿਸਮਤ ਦੇ ਵਿੱਚ ਲਿਖਿਆ ਸੀ ਉਸੇ ਤਰੀਕੇ ਦੇ ਨਾਲ ਉਹ ਚਲੇ ਗਏ, ਪਰ ਇਹ ਤਾਂ ਇੱਕ ਧੋਖੇ ਦਾ ਮਾਮਲਾ ਸੀ। ਇੱਕ ਦੁਖੀ ਦਿਲ ਚੁੱਪਚਾਪ ਆਪਣੀ ਜ਼ਿੰਦਗੀ ਦੇ ਗਿਆ, ਕੀ ਇਹਨੂੰ ਪਤਾ ਵੀ ਨਹੀਂ ਲੱਗਾ?
ਡਾਕਟਰ ਸਾਹਿਬ ਨੇ ਬੜਾ ਜ਼ੋਰ ਲਾਇਆ, ਤੁਸੀਂ ਰਾਤ ਦਾ ਖਾਣਾ ਮੇਰੇ ਨਾਲ ਕਿਉਂ ਨਹੀਂ ਖਾਂਦੇ? ਡਾਕਟਰ ਸਾਹਿਬ ਦਾ ਸ਼ਾਇਦ ਮਨ ਸੀ ਕਿ ਹੋਰ ਗੱਲਾਂ ਹੋਣ, ਪਰ ਮੈਜਿਸਟਰੇਟ ਬੁਰੀ ਤਰ੍ਹਾਂ ਦੇ ਨਾਲ ਥਿੜਕ ਚੁੱਕਾ ਸੀ, ਇਸ ਕਰਕੇ ਉਹਨੇ ਰਾਤ ਦੇ ਖਾਣੇ ਦਾ ਬੁਲਾਵਾ ਵਾਰ ਵਾਰ ਕਹਿਣ ਦੇ ਉੱਤੇ ਵੀ ਠੁਕਰਾ ਦਿੱਤਾ, ਕਿਉਂਕਿ ਅੱਜ ਸ਼ਾਇਦ ਉਹਨੂੰ ਅਹਿਸਾਸ ਹੋਇਆ ਸੀ ਕਿ ਉਹਦੀ ਬੇਵਫਾਈ ਕਿੱਦਾਂ ਉਹਦੀ ਵਹੁਟੀ ਦੀ ਜਾਨ ਲੈ ਬੈਠੀ। ਬਾਕੀ ਸਾਰਿਆਂ ਨੇ ਚਾਹੇ ਇਹ ਚੀਜ਼ ਮੰਨ ਲਈ ਸੀ ਕਿ ਉਹਦੀ ਵਹੁਟੀ ਤਾਂ ਭਾਈ ਪਹਿਲਾਂ ਹੀ ਦੱਸ ਗਈ ਕਦੋਂ ਜਾਣਾ, ਉਹਨੇ ਕਿੰਨੇ ਵਜੇ ਜਾਣਾ, ਉਹ ਤਾਂ ਸਾਰੇ ਇੰਤਜ਼ਾਮ ਪਹਿਲਾਂ ਹੀ ਕਰਕੇ ਚਲੀ ਗਈ। ਪਰ ਖੈਰ ਡਾਕਟਰ ਸਾਹਿਬ ਇਹ ਚੀਜ਼ ਮੰਨਣ ਦੀ ਤਿਆਰ ਨਹੀਂ ਸੀ, ਉਹਨਾਂ ਨੇ ਇਹ ਚੀਜ਼ ਬਿਲਕੁਲ ਨਹੀਂ ਮੰਨੀ। ਅਤੇ ਬਹੁਤ ਵਾਰੀਆਂ ਆਪਾਂ ਵੀ ਨਹੀਂ ਮੰਨਦੇ ਸ਼ਾਇਦ। ਇੱਦਾਂ ਦੀਆਂ ਬੜੀਆਂ ਕਹਾਣੀਆਂ ਆਪਾਂ ਆਸ ਪਾਸ ਤੋਂ ਆਪਣੇ ਪਿੰਡਾਂ ਦੇ ਵਿੱਚ ਜਾਂ ਫਿਰ ਇੱਥੇ ਵੀ ਸੁਣਦੇ ਹਾਂ, ਕੋਈ ਵੱਡੀ ਗੱਲ ਨਹੀਂ, ਇਹਦੇ ਨਾਲ ਰਲਦੀ ਮਿਲਦੀ ਤੁਸੀਂ ਵੀ ਕੋਈ ਕਹਾਣੀ ਸੁਣੀ ਹੋਵੇ। ਅਤੇ ਕਹਾਣੀਆਂ ਇਸੇ ਤਰ੍ਹਾਂ ਦੇ ਨਾਲ ਅੱਗੇ ਤੋਂ ਅੱਗੇ ਸਫ਼ਰ ਕਰਦੀਆਂ, ਕਦੋਂ ਸੱਚਾਈ ਦਾ ਰੂਪ ਧਾਰਨ ਕਰ ਜਾਂਦੀਆਂ ਸਾਨੂੰ ਪਤਾ ਹੀ ਨਹੀਂ ਲੱਗਦਾ। ਅਤੇ ਫਿਰ ਆਪਾਂ ਇੱਕ ਗੱਲ ਕਹਿੰਦੇ ਹਾਂ, ਦੁਨੀਆਂ ਦੇ ਵਿੱਚ ਕੁਛ ਵੀ ਹੋ ਸਕਦਾ, ਰੱਬ ਦੇ ਗੁੱਝੇ ਭੇਦਾਂ ਨੂੰ ਕੋਈ ਨਹੀਂ ਜਾਣ ਸਕਦਾ। ਅਸਲ ਦੇ ਵਿੱਚ ਤਾਂ ਬੰਦੇ ਦੇ ਦਿਲ ਦੇ ਗੁੱਝੇ ਭੇਦਾਂ ਨੂੰ ਕੋਈ ਨਹੀਂ ਜਾਣ ਸਕਦਾ, ਬੰਦੇ ਦੇ ਇਨਸਾਨ ਦੇ ਅੰਦਰ ਕੀ ਚੱਲ ਰਿਹਾ ਇਹ ਲੱਭਣਾ ਕਰਨਾ ਬਹੁਤ ਔਖਾ, ਕਿਉਂਕਿ ਜਿੱਥੇ ਆਪਾਂ ਬਹੁਤਾ ਸੋਚਣਾ ਨਹੀਂ ਚਾਹੁੰਦੇ ਉੱਥੇ ਆਪਾਂ ਫਿਰ ਇਹ ਕਹਿ ਕੇ ਪਾਸੇ ਹੋ ਜਾਂਦੇ ਹਾਂ, ਹਰ ਇੱਕ ਚੀਜ਼ ਸਮਝਾਉਣ ਵਾਲੀ ਨਹੀਂ ਹੁੰਦੀ, ਉਸ ਰੱਬ ਦੀਆਂ ਉਹੀ ਜਾਣੇ। ਅਤੇ ਬਹੁਤ ਵਾਰੀ ਇਸ ਗੱਲ ਦੇ ਪਿੱਛੇ, ਇਸ ਤਰਕ ਦੇ ਪਿੱਛੇ ਬੜੇ ਸਾਰੇ ਪਰਿਵਾਰਾਂ ਦੀਆਂ, ਬੜੇ ਸਾਰੇ ਇਨਸਾਨਾਂ ਦੀਆਂ ਬੜੀਆਂ ਕਹਾਣੀਆਂ ਲੁਕੀਆਂ ਛਿਪੀਆਂ ਰਹਿ ਜਾਂਦੀਆਂ ਨੇ। ਇਹ ਕੋਈ ਜਾਣ ਹੀ ਨਹੀਂ ਪਾਉਂਦਾ ਕਿ ਉਹਨਾਂ ਦੇ ਦਿਲ ਦੇ ਅੰਦਰ ਕੀ ਚੱਲ ਰਿਹਾ। ਖਾਸ ਤੌਰ ਦੇ ਉੱਤੇ ਔਰਤ ਆਪਣੇ ਅੰਦਰ ਕੀ ਕੀ ਸਮੋ ਕੇ ਬੈਠੀ ਹੁੰਦੀ ਹੈ ਇਹ ਸ਼ਾਇਦ ਨਾ ਕੋਈ ਜਾਣਨ ਦੀ ਕੋਸ਼ਿਸ਼ ਕਰਦਾ ਅਤੇ ਨਾ ਹੀ ਕਿਸੇ ਨੂੰ ਪਤਾ ਲੱਗਦਾ। ਅਸਲ ਦੇ ਵਿੱਚ ਸੱਚਾਈ ਇਹ ਆ ਕਿ ਇੱਕ ਬੰਦਾ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਲਈ ਆਪਣੇ ਕਿਸੇ ਨੂੰ ਵੀ ਝੂਠਾ ਪਾ ਦਿੰਦਾ, ਚਾਹੇ ਰਿਸ਼ਤਾ ਕਿੰਨਾ ਵੀ ਤੁਹਾਡਾ ਕਿਸੇ ਨਾਲ ਕੂੜਾ ਹੋਵੇ। ਜਦੋਂ ਤੁਸੀਂ ਆਪਣੇ ਆਪ ਨੂੰ ਸੱਚਾ ਸਾਬਤ ਕਰਨਾ ਤਾਂ ਫਿਰ ਆਪਾਂ ਆਪਣੇ ਬੜੇ ਰਿਸ਼ਤਿਆਂ ਦੀ ਬਲੀ ਦੇ ਦਿੰਦੇ, ਸਾਡੀ ਹਮਦਰਦੀ ਕਿਸੇ ਪਾਸੇ ਜਾਂਦੀ ਰਹਿੰਦੀ ਹੈ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਮਜਿਸਟਰੇਟ ਸਾਹਿਬ ਨੇ ਆਪਣੀ ਗੱਲ ਨੂੰ ਸਾਬਤ ਕਰਨ ਦੇ ਲਈ ਹੌਲੀ ਹੌਲੀ ਹੌਲੀ ਕਰਕੇ ਸਾਰੇ ਭੇਦ ਖੋਲ੍ਹ ਦਿੱਤੇ। ਹੁਣ ਜਿਹੜਾ ਬਾਹਰੋਂ ਸੁਣਨ ਵਾਲਾ ਉਹਨੂੰ ਤਾਂ ਸਾਰੀ ਗੱਲ ਸਮਝ ਆ ਰਹੀ ਹੈ, ਪਰ ਉਹ ਜਿਹੜਾ ਸਮਝਣਾ ਚਾਹੇ, ਬੜੀ ਵਾਰ ਲਈ ਸਾਨੂੰ ਇੱਦਾਂ ਦੇ ਲੋਕ ਮਿਲਦੇ ਹੀ ਨਹੀਂ, ਬੜੀ ਵਾਰ ਸਾਨੂੰ ਇੱਦਾਂ ਦੇ ਲੋਕ ਮਿਲਦੇ ਨੇ ਜਿਹੜੇ ਸਿਰਫ ਹਾਂ ਦੇ ਵਿੱਚ ਹਾਂ ਮਿਲਾਉਂਦੇ ਨੇ, ਇੱਦਾਂ ਹੋਇਆ ਹੋਊਗਾ, ਹਾਂਜੀ ਜ਼ਰੂਰ, ਪਰ ਜਦੋਂ ਅੱਗੋਂ ਕੋਈ ਸਮਝਣ ਵਾਲਾ ਹੋਵੇ ਤਾਂ ਫਿਰ ਬੜੇ ਸਾਰੇ ਸਵਾਲ ਅੱਗੋਂ ਪੈਦਾ ਹੁੰਦੇ ਨੇ। ਅਤੇ ਫਿਰ ਪਤਾ ਲੱਗਦਾ ਕਿ ਇਨਸਾਨ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਉਤਰ ਜਾਂਦਾ, ਇਨਸਾਨ ਆਪਣੇ ਪਾਪ ਲੁਕਾਉਣ ਦੇ ਲਈ ਕਿਸੇ ਵੀ ਹੱਦ ਤੱਕ ਉਤਰ ਜਾਂਦਾ। ਅਤੇ ਸ਼ਾਇਦ ਇਸ ਕਹਾਣੀ ਦੇ ਵਿੱਚੋਂ ਆਪਾਂ ਇਹ ਵੀ ਵੇਖਦੇ ਹਾਂ ਕਿ ਜਦੋਂ ਵਾਰ ਵਾਰ ਕੋਈ ਝੂਠ ਆਪਾਂ ਬੋਲਦੇ ਹਾਂ ਤਾਂ ਬਹੁਤ ਸਾਰੇ ਲੋਕ ਉਸ ਝੂਠ ਨੂੰ ਸੱਚ ਮੰਨ ਚੁੱਕੇ ਹੁੰਦੇ ਆ, ਅਤੇ ਫਿਰ ਸਾਡਾ ਕੌਨਫੀਡੈਂਸ ਇੰਨਾ ਹਾਈ ਚੱਲਿਆ ਜਾਂਦਾ ਕਿ ਆਪਾਂ ਬਿਨਾਂ ਡਰਿਆ ਹੁਣ ਕਿਸੇ ਦੇ ਸਾਹਮਣੇ ਵੀ ਉਹ ਸੱਚ ਬੋਲਣ ਲੱਗ ਪੈਂਦੇ, ਪਰ ਇਹ ਭੁੱਲ ਜਾਂਦੇ ਹਾਂ ਕਿ ਉਹ ਸੱਚ ਸਿਰਫ ਤੁਸੀਂ ਕੜਿਆ, ਹੈਗਾ ਤਾਂ ਝੂਠ ਹੀ, ਉਹ ਝੂਠ ਵਾਰ ਵਾਰ ਬੋਲਣ ਦੇ ਉੱਤੇ ਕੋਈ ਸੱਚ ਤਾਂ ਥੋੜ੍ਹੀ ਹੋ ਚੱਲਿਆ, ਕਿਸੇ ਨਾ ਕਿਸੇ ਦੇ ਅੱਗੇ ਤਾਂ ਉਹ ਤੁਹਾਡੀ ਚੋਰੀ ਫੜੀ ਜਾਣੀ ਆ। ਲੋੜ ਤਾਂ ਕਿ ਆਪਾਂ ਪਰਿਵਾਰ ਦੇ ਵਿੱਚ ਆਪਣੇ ਜੀਆਂ ਦੇ ਦਿਲ ਦੀ ਗੱਲ ਬੁੱਝੀਏ,
ਲੋੜ ਤਾਂ ਇਹ ਆ ਕਿ ਜਦੋਂ ਕੋਈ ਇੱਦਾਂ ਦੀਆਂ ਗੱਲਾਂ ਕਰਦਾ ਤਾਂ ਫਿਰ ਉਹਦੇ ਦਿਮਾਗ ਦੀ ਪੜੀ ਹੈ, ਕਿਉਂਕਿ ਇੱਦਾਂ ਸਾਇੰਸ ਨਹੀਂ ਮੰਨਦੀ ਕਿ ਫਲਾਣੇ ਨੇ ਕਿਹਾ ਮੈਂ ਇਸ ਦਿਨ ਚਲੇ ਜਾਣਾ। ਹਾਂ, ਉਹ ਇੱਕ ਅਲੱਗ ਅਵਸਥਾ ਹੋ ਸਕਦੀ ਹੈ, ਉਹ ਲੋਕ ਜਿਹੜੇ ਰੱਬ ਦੇ ਬੰਦੇ ਨੇ, ਰੱਬ ਦੀ ਮੰਨਦੇ ਨੇ, ਉਹਦੇ ਰਾਹ ਦੇ ਉੱਤੇ ਚੱਲਦੇ ਨੇ, ਉਹਨਾਂ ਨੂੰ ਆਪਾਂ ਇਸ ਕਤਾਰ 'ਚੋਂ ਬਾਹਰ ਕਰ ਸਕਦੇ ਹਾਂ। ਪਰ ਆਮ ਬੰਦਾ ਜੇ ਕੋਈ ਇੱਦਾਂ ਦੀਆਂ ਗੱਲਾਂ ਕਰਦਾ ਤਾਂ ਇਹਦਾ ਮਤਲਬ ਕਿ ਉਹਦੇ ਦਿਮਾਗ ਦੇ ਵਿੱਚ ਕੁਛ ਚੱਲ ਰਿਹਾ। ਇਹਦਾ ਮਤਲਬ ਕਿ ਸਾਡਾ ਫਰਜ਼ ਬਣਦਾ ਵਾ ਇਨਸਾਨ ਹੋਣ ਦੇ ਨਾਤੇ, ਉਹਦਾ ਦਿਲ ਆਪਾਂ ਫਰੋਲੀਏ, ਉਹਨੂੰ ਪੁੱਛਣ ਦੀ ਕੋਸ਼ਿਸ਼ ਕਰੀਏ ਕੀ ਚੱਲ ਰਿਹਾ, ਕਿੱਦਾਂ ਚੱਲ ਰਿਹਾ, ਉਹ ਖੁਸ਼ ਆ ਜਾਂ ਨਹੀਂ ਖੁਸ਼ ਆ, ਕੀ ਉਹ ਰਿਸ਼ਤਿਆਂ ਦੇ ਵਿੱਚ ਆਪਣਾ ਦਮ ਤਾਂ ਨਹੀਂ ਘੁੱਟ ਰਿਹਾ, ਕੀ ਉਹ ਘੁੱਟਣ ਭਰੇ ਰਿਸ਼ਤਿਆਂ ਤੋਂ ਆਜ਼ਾਦ ਤਾਂ ਨਹੀਂ ਹੋਣਾ ਚਾਹੁੰਦਾ ਜਾਂ ਚਾਹੁੰਦੀ, ਕੀ ਘਰ ਦੇ ਵਿੱਚ ਕਿਸੇ ਦਾ ਹੰਕਾਰ, ਕਿਸੇ ਦਾ ਲਾਲਚ, ਕਿਸੇ ਦੀ ਬੇਵਫਾਈ ਆਪਣੇ ਪਰਿਵਾਰ ਦੇ ਜੀ ਨੂੰ ਘੁੱਟ ਘੁੱਟ ਕੇ ਮਾਰ ਤਾਂ ਨਹੀਂ ਰਹੀ। ਸੋ ਇੱਦਾਂ ਦੇ ਬਹੁਤ ਸਾਰੇ ਸਵਾਲ ਸਾਡੇ ਆਸ ਪਾਸ ਪਏ ਹੁੰਦੇ ਨੇ, ਪਰ ਗੱਲ ਇਹ ਕਿ ਉਹਨਾਂ ਸਾਰੇ ਸਵਾਲਾਂ ਨੂੰ ਦਬਾਉਣ ਦੇ ਲਈ ਚਿਰਾਂ ਤੋਂ ਹੀ ਇੱਦਾਂ ਦੀਆਂ ਕਹਾਣੀਆਂ ਘੜੀਆਂ ਜਾਂਦੀਆਂ ਨੇ, ਅਤੇ ਇੰਨੀਆਂ ਕੁ ਜ਼ਿਆਦਾ ਸ਼ਾਇਦ ਘੜੀਆਂ ਗਈਆਂ ਕਿ ਹੌਲੀ ਹੌਲੀ ਆਪਾਂ ਇਹਨਾਂ ਸਾਰੀਆਂ ਬੇਬੁਨਿਆਦ ਕਹਾਣੀਆਂ ਨੂੰ ਆਪਾਂ ਸੱਚ ਮੰਨਣਾ ਸ਼ੁਰੂ ਕਰ ਦਿੱਤਾ। ਇਹ ਕਹਿ ਕੇ ਕਿ ਸਾਰੇ ਭੇਦ ਤਾਂ ਜਾਣਨੇ ਬੜੇ ਔਖੇ ਹੁੰਦੇ ਨੇ, ਬਹੁਤ ਕੁਛ ਆ ਜਿਹੜਾ ਇਨਸਾਨੀ ਸਮਝ ਤੋਂ ਦੂਰ ਹੈ, ਅਤੇ ਇਸ ਤਰੀਕੇ ਦੇ ਨਾਲ ਆਪਾਂ ਕਿਸੇ ਦੀ ਗਈ ਜਾਣ ਦੇ ਉੱਤੇ ਵੀ ਸਵਾਲ ਨਹੀਂ ਚੁੱਕਦੇ। ਇਹ ਕਹਾਣੀ ਲਿਖੀ ਸੀ ਐਂਟਨ ਚੈਕਵ ਨੇ, ਦੀ ਇਨਵੈਸਟੀਗੇਟਰ। ਆਸ ਕਰਦਾ ਕਿ ਤੁਸੀਂ ਪਸੰਦ ਕੀਤੀ ਹੋਊਗੀ, ਆਸ ਕਰਦਾ ਕਿ ਤੁਸੀਂ ਆਪਣੇ ਆਸ ਪਾਸ ਦਾ, ਆਪਣੇ ਪਰਿਵਾਰ ਦਾ ਖਿਆਲ ਰੱਖਦੇ ਹੋਊਗੇ, ਜੇਕਰ ਨਹੀਂ ਤਾਂ ਆਪਾਂ ਜ਼ਰੂਰ ਰੱਖੀਏ। ਕਦੀ ਵੀ ਕਿਸੇ ਦੀ ਵੀ ਕੋਈ ਗਲਤਾਂ ਨੂੰ ਥੋੜ੍ਹੀ ਜਿਹੀ ਹਟ ਕੇ ਲੱਗੇ ਅਤੇ ਉਹਦੇ ਉੱਤੇ ਥੋੜ੍ਹੀ ਜਿਹੀ ਤਵੱਜੋ ਸਾਨੂੰ ਵਧੇਰੇ ਦੇ ਲੈਣੀ ਚਾਹੀਦੀ ਹੈ। ਬਾਕੀ ਸੱਚ ਤਾਂ ਇਹ ਕਿ ਪਾਪ ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਖੁੱਲ੍ਹ ਜਾਂਦਾ, ਅਤੇ ਉਸ ਤੋਂ ਵੀ ਵੱਡੀ ਗੱਲ ਹੈ ਕਿ ਚਾਹੇ ਉਹ ਪਾਪ ਅਦਾਲਤਾਂ ਦੇ ਵਿੱਚ ਨਾ ਖੁੱਲ੍ਹੇ, ਚਾਹੇ ਉਹ ਤੁਹਾਡਾ ਕੀਤਾ ਪਾਪ ਕਿਸੇ ਹੋਰ ਦੇ ਸਾਹਮਣੇ ਨਾ ਖੁੱਲ੍ਹੇ, ਸਭ ਤੋਂ ਵੱਡੀ ਸਜ਼ਾ ਇਹ ਹੁੰਦੀ ਹੈ ਜਦੋਂ ਤੁਹਾਡਾ ਪਾਪ ਤੁਹਾਡੀਆਂ ਆਪਣੀਆਂ ਨਜ਼ਰਾਂ ਦੇ ਵਿੱਚ ਖੁੱਲ੍ਹ ਜਾਵੇ, ਜਦੋਂ ਤੁਹਾਨੂੰ ਕੋਈ ਅਹਿਸਾਸ ਕਰਵਾ ਦੇਵੇ ਕਿ ਤੂੰ ਪਾਪੀ, ਤੂੰ ਗਲਤ ਕੀਤਾ, ਤੇਰੇ ਕਰਕੇ ਕਿਸੇ ਦਾ ਮਾੜਾ ਹੋਇਆ। ਇਸ ਤੋਂ ਵੱਡੀ ਹੋਰ ਕੋਈ ਸਜ਼ਾ ਨਹੀਂ। ਸਾਨੂੰ ਲੱਗਦਾ ਹੈ ਕਿ ਉਹ ਸਾਰਾ ਕੁਛ ਹੁੰਦਿਆਂ ਵੀ ਬਸ ਇੱਦਾਂ ਹੀ ਤੁਰੇ ਫਿਰਦੇ ਆ, ਪਰ ਅਸਲੀਅਤ ਦੇ ਵਿੱਚ ਆਪਣੀਆਂ ਨਜ਼ਰਾਂ ਦੇ ਵਿੱਚ ਜਦੋਂ ਬੰਦਾ ਪਾਪੀ ਸਾਬਤ ਹੋ ਜਾਂਦਾ, ਜਾਂ ਫਿਰ ਕਿਸੇ ਨੂੰ ਇਹ ਪਤਾ ਲੱਗ ਜੇ ਕਿ ਮੇਰਾ ਪਾਪੀ ਹੋਣਾ ਬਾਹਰ ਦੁਨੀਆਂ ਦੇ ਵਿੱਚ ਪਤਾ ਲੱਗ ਚੁੱਕਾ, ਤਾਂ ਉਹਨਾਂ ਦੇ ਮੋਢੇ ਉਦੋਂ ਹੀ ਡਿੱਗ ਪੈਂਦੇ, ਉਹਨਾਂ ਦਾ ਕੌਨਫੀਡੈਂਸ ਉਦੋਂ ਹੀ ਜਾਂਦਾ ਰਹਿੰਦਾ, ਉਹ ਜ਼ਿੰਦਗੀ ਦੇ ਵਿੱਚ ਫਿਰ ਇਸ ਪਾਪ ਨੂੰ ਢੋਂਦਿਆਂ ਬਹੁਤਾ ਚਿਰ ਨਹੀਂ ਕੱਢ ਪਾਉਂਦੇ। ਸੋ ਇਸ ਕਰਕੇ ਬੰਦਾ ਬੰਦੇ ਦੇ ਕੰਮ ਆਉਂਦਾ ਰਹੇ, ਬੰਦਾ ਬੰਦੇ ਦਾ ਦਾਰੂ ਬਣਿਆ ਰਹੇ, ਬੰਦਾ ਬੰਦੇ ਦਾ ਦਿਲ ਨਾ ਦਿਖਾਵੇ, ਤਾਂ ਹੀ ਸਵਾਦ ਹੈ, ਤਾਂ ਹੀ ਮਜ਼ਾ ਆਉਂਦਾ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ, ਜਿਸ ਵਿੱਚ ਬੱਚੇ ਅਤੇ ਪੁਰਾਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।
2: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ, ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
3: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
2: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
3: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਸਮਿਥਸ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ, ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਵੀਡੀਓ। ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੀਕਐਂਡ ਦਾ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਸਾਡੇ ਨਾਲ ਬੱਚੇ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ ਅਤੇ ਤੁਸੀਂ ਆ ਚੁੱਕੇ ਹੋ ਗਏ ਹੱਸਣ ਦੇ ਲਈ ਅਤੇ ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਭਾਈ ਜ਼ਰੂਰ ਹੱਸਿਓ। ਤੁਸੀਂ ਸਵੇਰੇ ਸਵੇਰੇ ਦੇ ਸਮੇਂ ਹੱਸ ਲੈਣਾ ਬੜਾ ਜ਼ਰੂਰੀ ਅਤੇ ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ। ਬਿਲਕੁਲ ਜੇ ਤੁਸੀਂ ਵਾਅਦਾ ਕੀਤਾ ਤਾਂ ਅਸੀਂ ਵੀ ਵਾਅਦਾ ਕਰਦੇ ਹਾਂ, ਹੱਸਣਾ ਹੀ ਹੈ, ਹੱਸ ਕੇ ਸ਼ੁਰੂਆਤ ਕਰਦੇ ਹਾਂ ਆਪਣੇ ਦਿਨ ਦੀ ਸੋਹਣੀ, ਕਿਉਂਕਿ ਸੋਹਣਾ ਧੁੱਪ ਹੁਣ ਚੜ੍ਹੀ ਹੈ, ਸੋਹਣੀ ਧੁੱਪ ਚੜ੍ਹੀ ਹੈ ਅਤੇ ਚਲੋ ਦਿਨ ਨੂੰ ਹੋਰ ਵਧੀਆ ਬਣਾਉਂਦੇ ਹਾਂ ਬੱਚਿਆਂ ਦੀ ਗੱਲਾਂ ਸੁਣ ਕੇ।
0: ਹੱਸਣਾ ਹੀ ਹੈ ਤੇ ਹੱਸ ਲੈਂਦੇ ਹਾਂ ਫਿਰ ਕੀ ਆ ਫਿਰ
1: ਇੰਨੀ ਕਿੰਨੀ ਗੱਲ ਹੈ।
0: ਚਲੋ ਆਓ ਜੀ ਫਿਰ, ਸਭ ਤੋਂ ਪਹਿਲਾਂ ਸਾਡੇ ਨਾਲ ਨੇ ਐਂਬਰ ਤਾਜ ਤੇ ਗੁਰਬਾਜ। ਸਤਿ ਸ਼੍ਰੀ ਅਕਾਲ ਐਂਬਰ ਤਾਜ ਗੁਰਬਾਜ, ਕੀ ਹਾਲ ਤੁਹਾਡੇ?
1: ਮੰਮਾ ਨੂੰ ਗਿਫਟ ਕਾਰਡ
0: ਕਾਰਡ ਓਕੇ ਓਕੇ ਆਪੇ ਬਣਾਇਆ? ਸਾਰੇ ਇਕੱਠੇ ਕਰ ਲੋਗੇ ਫਿਰ?
1: ਹਾਂ ਇਕੱਠੇ ਕਰ ਲਓ,
0: ਤਿੰਨੇ ਭੈਣ ਭਰਾ ਹੋ, ਹਾਂ ਇਕੱਠੇ ਕਰੋ। ਹਾਂ
1: ਕੋਰਸ ਦੇ ਵਿੱਚ
2: ਬਾਬਾ ਜੀ ਆਲਵੇਸ ਮੇਰੀ ਮਾਂ ਨੂੰ ਖੁਸ਼ ਰੱਖਣ ਤੇ ਚਾਦਰੀ ਕਾਲਾ ਵਿੱਚ ਰੱਖਣ।
0: ਵਾਹ ਇੰਨੇ ਸਿਆਣੇ ਹੋ ਗਏ ਤੁਸੀਂ।
2: ਹਾਂਜੀ
0: ਗੁੱਡ। ਇਹ ਗੱਲ ਉਦਾਂ ਵੀ ਕਹੀ ਸੀ ਮਾਮਾ ਨੂੰ?
1: ਬੋਲੀ ਪਲੱਸ ਬੁਝਾਰਤ
2: ਆਈ ਸੀ ਪਰ ਦੇਖੀ ਨਹੀਂ,
0: ਆਈ ਸੀ ਪਰ ਵੇਖੀ ਨੀ
1: ਸੈਲਰੀ।
0: ਮੈਨੂੰ
1: ਲੱਗਦਾ ਕੁਛ ਹੋਰ ਹੋਣਾ ਇਹਨੇ। ਹਾਂਜੀ ਠੀਕ ਹੈ, ਇਹ ਵੀ ਜੱਚ ਰਿਹਾ। ਅੱਛਾ ਬੁੱਝੋ ਬੁੱਝੋ,
0: ਹਲੇ ਹਲੇ ਬੁੱਝੋ, ਏਦਾਂ ਥੋੜੀ। ਚਲੋ ਹਾਰ ਗਏ ਪਾਪਾ,
1: ਦੱਸੋ ਆਂਸਰ। ਹਾਰ ਗਿਆ ਸੀ ਗੁਰਬਾਜ,
0: ਉਹ ਆਪ ਵੀ ਪਹਿਲਾਂ ਪੁੱਛ ਲਿਆ ਨਾ। ਹਾਂਜੀ
1: ਖੁਸਰ ਪੁਸਰ
0: ਨੀਂਦ ਓਕੇ ਓਕੇ ਓਕੇ, ਆਈ ਸੀ ਪਰ ਵੇਖੀ ਨੀ ਓਕੇ ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ ਗੁੱਡ, ਥੈਂਕ ਯੂ
2: ਥੈਂਕ ਯੂ
0: ਥੈਂਕ ਯੂ। ਤੇ ਹੋਰ ਕੌਣ ਹੈ?
2: ਤਾਜ
0: ਤਾਜ ਓਕੇ।
3: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ, ਨਾਲ ਯਸ਼ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਹੈ?
3: ਮੈਂ ਠੀਕ ਆ, ਚੇਦਾ ਕੀ ਹਾਲ ਆ?
0: ਸਾਡਾ ਵਧੀਆ, ਤੁਹਾਨੂੰ ਤੇ ਸੁਸਤੀ ਬੋਏ ਘੋਸ਼ਿਤ ਕੀਤਾ ਇਹਨਾਂ ਨੇ, ਕਹਿੰਦੇ ਉੱਠਦਾ ਹੀ ਨਹੀਂ ਆ।
1: ਸਹੀ ਗੱਲ?
3: ਹਾਂਜੀ
0: ਹੈ
1: ਹਾਂਜੀ।
0: ਅੱਛਾ
1: ਹਾਂਜੀ,
3: ਮੇਰੀ ਛੁੱਟੀ ਸੀ।
1: ਅੱਛਾ
0: ਅੱਛਾ ਅੱਛਾ, ਛੁੱਟੀ ਓਕੇ,
1: ਛੁੱਟੀ ਵਾਲੇ ਦਿਨ ਤੇ ਬਣਦਾ ਹੈ ਸੁਸਤੀ ਕਰਨਾ।
0: ਓਕੇ
1: ਤੇ ਤੁਸੀਂ ਤੇ ਨਹੀਂ ਬਣਾਇਆ ਹੋਣਾ ਕਾਰਡ, ਮੈਨੂੰ ਲੱਗਦਾ ਵੱਡੇ ਬੱਚੇ ਨਹੀਂ ਬਣਾਉਂਦੇ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ।
3: ਕੀ ਬਣਾਇਆ? ਕੇਕ ਲਿਆਂਦਾ ਸੀ।
1: ਓਕੇ
0: ਗੁੱਡ ਗੁੱਡ ਗੁੱਡ ਗੁੱਡ, ਰਲ ਮਿਲ ਕੇ ਕਰ ਲਿਆ। ਕੀ ਸੁਣਾਓਗੇ ਫਿਰ ਤਾਜ?
3: ਕੁਛ ਨਹੀਂ
0: ਕੁਛ ਨਹੀਂ, ਓਕੇ ਓਕੇ ਚਲੋ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਐਂਬਰ ਵੀ ਆ ਗਿਆ?
3: ਨਹੀਂ ਐਂਬਰ ਸਿੱਕਾ।
0: ਓ ਕੀ ਗੱਲ ਹੋ ਗਈ? ਕੇਕ ਬਹੁਤਾ ਖਾ ਲਿਆ? ਚਲੋ ਕੋਈ ਗੱਲ ਨਹੀਂ, ਧਿਆਨ ਰੱਖਿਓ, ਥੈਂਕ ਯੂ। थैंक यू थैंक यू बाय बाय बाय बाय थैंक यू जी तुहानू बहुत बहुत वधाइयां तिन्नां भैण भरावां नूं सारे परिवार नूं थैंक यू ते नैक्सट साडे नाल ने मन्नत ते फतेह उस तों बाद ते तुसीं रेडी रहो सति श्री अकाल मन्नत फतेह की हाल है फिर क्रॉक्स दे तस्मे किदां बदे तुसी
2: फिर
0: ने क्या कुछ फिर की हो गया
1: मन्नत नूं आदत है ना टिप टॉप रहने दी
0: कोई नी फिर की है जदों टीचर नूं नी कोई इतराज ते फिर की है पर चेता किदा भुलन लग पिया हुणे ही मन
1: शुक्र मैं ब्लेम नहीं किया इन गल भूल गई
0: गल ते मेनू एहो लगदी
1: है ना ताई हासा आ गया मनन नु
0: है मनन साडे ना गल्ला च भुल गई
2: नहीं ओदा
0: करके नहीं ओ चलो कोई गल नहीं
1: सियाणी बढ़िया कुड़ी
0: आहो ते और ले एडी सियाणी लबणी किते
2: शुक्र करो आज मेनू लोड ही आले के आन दे क्योंकि साडी स्विमिंग का क्रॉक
0: हां चलो आज ते वैसे ओड लगी जांदा है ना थाने चलो की सुनाओगे
2: पप्पू तू क्यों नहीं लैण आया आपदी सैलरी आपदी तनखा फिर पप्पू कहिंदा ओ माय गॉड तनखा भी मिलनी है

0: ਪੱਪੂ ਕੁਛ ਵੀ ਕਰ ਸਕਦਾ ਹੈ ਨਾ। ਹਾਂ ਤੁਸੀਂ ਵੀ ਨਾ ਕਿਤੇ ਜਿੱਦਾਂ ਕਰੋਕਸ ਭੁੱਲ ਗਏ ਤੇ ਜਦੋਂ ਜੌਬ ਲੱਗੇ ਭਲਾ ਇੱਦਾਂ ਹੀ ਤੁਹਾਨੂੰ ਵੀ ਲੱਗੇ ਵੀ ਤਨਖਾਹ ਲੈਣੀ ਭੁੱਲ ਜਾਓ ਭਲਾ। ਪੈਸੇ ਲੈਣੇ ਭੁੱਲ ਜੇ, ਤਨਖਾਹ ਲੈਣੀ ਭੁੱਲ ਜੇ,
1: ਇੱਕ ਪਾਰਟੀ ਚ ਮਿਲੀ ਸੀ ਮੈਨੂੰ ਇਹ, ਤੇ ਆਪਣੀ ਮੰਮੀ ਦਾ ਪਰਸ ਕੈਰੀ ਕਰਦੀ ਸੀ, ਮੈਂ ਕਿਹਾ ਇਹ ਕੀ ਹੋ ਗਿਆ, ਕਹਿੰਦੀ ਮੰਮੀ ਕਿੱਥੇ ਵੀ ਰੱਖ ਦਿੰਦੀ ਹੈ, ਇਸ ਚ ਕਿੰਨਾ ਪੈਸਾ ਹੁੰਦਾ।
0: ਹਾਂਜੀ
2: ਮੈਨੂੰ ਨਾ ਇਹ ਨੌਲੇਜ ਮੈਨੂੰ, ਮੈਂ ਸੋਚਿਆ ਸੀਗਾ ਵੀ ਮੈਂ ਦੱਸਣਾ ਵੀ, ਸੋਚਿਆ ਸੀਗਾ ਵੀ ਦੱਸੂਗੀ ਰੇਡੀਓ ਤੇ ਮੰਡੇ। ਸੋ ਬੇਸਿਕਲੀ
1: ਡਿਊਟੀ ਅੱਜ ਦਾ ਵਿਚਾਰ ਲਿਖਣ ਦੀ ਮਦਦ ਵਧੀਆ
0: ਕੁੜੀ ਬਹੁਤ
1: ਨੌਲੇਜ ਸ਼ੇਅਰ ਵੀ ਕਰਦੀ ਹੈ, ਪਹਿਲਾਂ ਗੇਨ ਕਰਦੀ ਹੈ ਫਿਰ ਸ਼ੇਅਰ ਕਰਦੀ ਹੈ।
0: ਥੈਂਕ ਯੂ, ਥੈਂਕ ਯੂ ਮਨ,
1: ਥੈਂਕ ਯੂ ਮਨ, ਥੈਂਕ ਯੂ
2: ਸਤੇ ਨਾਲ ਵੀ ਗੱਲ ਕਰ।
0: ਹਾਂਜੀ ਹਾਂਜੀ ਕਰਾ ਦੋ ਜੀ, ਕਰਾ
2: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲ ਯਸ਼ਦੀਪ ਜੀ।
0: ਸਤਿ ਸ਼੍ਰੀ ਅਕਾਲ,
1: ਕੀ ਹਾਲ ਚਾਲ ਹੈ?
2: ਮੈਂ ਵਧੀਆ, ਤੁਸੀਂ ਕਿਵੇਂ ਹੋ?
0: ਅਸੀਂ ਵੀ ਠੀਕ ਹਾਂ।
1: ਤੁਹਾਡੀ ਵੀ ਸਵਿਮਿੰਗ ਹੈ ਅੱਜ?
2: ਵਈ
1: ਅੱਛਾ, ਓਕੇ।
2: ਪਿਛਲੇ ਸਾਲ ਸੀਗੀ ਮੇਰੀ,
0: ਤੁਹਾਨੂੰ ਭੁੱਲੀ ਨਾ ਜਾਵੇ ਕਿਤੇ।
2: ਨਹੀਂ ਸਵਿਮਿੰਗ ਅਸੀਂ ਐਵਰੀ ਟਿਊਜ਼ਡੇ ਜਾਂਦੇ ਹਾਂ।
0: ਅੱਛਾ ਜਾਂਦੇ ਹੋ ਤੁਸੀਂ,
1: ਓਕੇ।
0: ਕਿੱਦਾਂ ਪਾਣੀ ਚ ਕਰਦੇ ਹੁੰਦੇ ਹੋ?
2: ਹਾਂਜੀ
0: ਨਾਈਸ। ਪਾਣੀ ਫਿਰ ਘਰੋਂ ਲੈ ਕੇ ਜਾਂਦੇ ਹੋ ਕਿ ਉੱਥੇ ਹੁੰਦਾ ਆ?
1: ਘਰੋਂ ਕੋਸਾ ਕੋਸਾ ਲੈ ਕੇ ਜਾਂਦੇ ਹੋਣੇ।
0: ਹੈਂ, ਪਾਣੀ ਵੀ ਉਹੀ ਦਿੰਦੇ ਆ?
2: ਹਾਂਜੀ।
0: ਤੇ ਕਿੰਨੀਆਂ ਕੁ ਬੋਤਲਾਂ ਲੱਗ
2: ਪੀ ਪੀਣ ਵਾਲੇ ਦੀ ਗੱਲ ਕਰਦੇ ਹੋ?
0: ਨਹੀਂ ਨਹੀਂ, ਜਿੱਥੇ ਤੁਸੀਂ ਸਵਿਮਿੰਗ ਕਰਦੇ ਹੋ।
1: ਪੈਡਲ ਪੈਡਲ ਪੈਡਲ ਕਰਦੇ
2: ਹੋ, ਉਹ ਤਾਂ ਉੱਥੇ ਹੀ ਹੁੰਦਾ।

0: ਅੱਛਾ
1: ਹਾਂ ਜੀ
0: ਕਮਾਲ ਹੈ ਯਾਰ ਸਾਰੇ ਫਿਰ ਇੱਕੋ ਪਾਣੀ ਚ ਤਰ ਲੈਂਦੇ ਹੈ
1: ਹਾਂ ਜੀ
0: ਓਕੇ ਵਾਹ ਆ ਬੇਬੇ ਨੂੰ ਪੁੱਛ ਲਾ
1: ਓਕੇ
0: ਚਲ ਫਿਰ ਮੈਨੂੰ ਵਿਖਾ ਕੇ ਜਾਈ ਫਿਰ
1: ਹੋ ਗਏ ਉਹ ਲੱਭ ਦੀ ਗੱਡੀ ਨੂੰ
0: ਅੱਛਾ ਪਰ ਲੱਭੀ ਨਹੀਂ
1: ਹੁਣ ਮੈਂ ਸੁਣਾਉਂਗਾ ਯਾ ਲੱਭ ਗਈ
0: ਹਾਂਜੀ
1: ਮੈਂ ਹੁਣ ਸੁਣਾਉਂਗਾ ਇੱਕ ਚੁਟਕਲਾ
0: ਹਾਂਜੀ
1: ਇੱਕ ਵਾਰੀ ਪੱਪੂ ਸੰਤਨ ਦੱਸਦਾ ਵੀ ਇੱਕ ਵਾਰੀ ਮੈਂ ਉਹਦੇ ਫਰੈਂਡ ਨੂੰ ਕਿਹਾ ਸੀ ਜਿਹੜਾ ਵਾਲਾ ਕਿਹਾ ਸੀ ਫੋਨ ਤੇ ਵੀ ਜਿਹੜਾ ਵਾਲਾ ਗਿਆਨ ਕਰੂਗਾ ਤਾਂ ਉਹਨੂੰ ਬਲੌਕ ਕਰਦੀ ਤੇ ਮੇਰੇ ਫਰੈਂਡ ਨੇ ਤਾਂ ਓਕੇ ਕਹਿਤਾ ਓਕੇ ਕਹਿ ਕੇ ਮੈਨੂੰ ਹੀ ਬਲੌਕ ਕਰਤਾ

0: Thank you.
1: ठीक
0: थैंक यू. ओके बाय.
2: थैंक यू, थैंक यू, हैव अ नाइस डे, बाय.
0: थैंक यू. ते नेक्स्ट साडे नाल ने अर्नम, उस तों बाद फिर श्रेया, तुहाडी वारी. सत श्री अकाल अर्नम.
3: हेलो अंकल जी, सत श्री अकाल दीदी, सत श्री अकाल.
0: सत श्री अकाल,
1: की हाल चाल है?
3: ਵਧੀਆ, ਤੁਹਾਡਾ ਕੀ ਹਾਲ ਆ?
1: ਸਾਡਾ ਵੀ ਵਧੀਆ. ਹੋ ਗਏ ਰੈਡੀ ਤੁਸੀਂ?
3: ਹਾਂਜੀ.
1: ਓਕੇ, ਅੱਜ ਕੀ ਲੈ ਕੇ ਜਾ ਰਹੇ ਹੋ ਟਿਫਿਨ 'ਚ?
3: ਟਿਫਿਨ 'ਚ ਮੈਂ ਉਹ ਵਾਲੀ ਹੈ ਬਦਾਮ ਤੇ ਚੋਕਲੇਟ ਵਾਲੀ ਹੈ ਸਟਿਕਸ.
0: ਵਾਹ, ਉਹ ਤੇ ਸਨੈਕ ਹੋ ਗਏ ਤੇ ਖਾਣ ਲਈ ਕੀ ਲੈ ਗਏ?
1: ਪ੍ਰੋਟੀਨ ਸਟਿਕਸ.
3: ਲੰਚ ਤੇ ਰੋਟੀ ਖਾਣਦਾ ਮੈਂ.
0: ਅੱਛਾ, ਰੋਟੀ ਖਾਣਾ. ਗੁੱਡ ਗੁੱਡ. ਕਾਦੇ ਨਾਲ?
1: ਵਾਹ ਵਾਹ.
3: ਐਪਲ ਨਾਲੇ ਤੇ ਰੋਟੀ ਦੇ ਨਾਲ ਗੰਡੇ ਵਾਲੀ ਰੋਟੀ.
0: ਪਰੌਂਠੀ ਗੰਡੇ ਵਾਲੀ.
1: ਮਿਸੀ,
0: ਫਿਰ ਤੇ ਨਜ਼ਾਰਾ ਬਣ ਗਿਆ ਹੋਏ.
1: ਵੈਰੀ ਗੁੱਡ.
0: ਹੈ ਗੁੱਡ ਗੁੱਡ ਗੁੱਡ ਗੁੱਡ ਗੁੱਡ. ਕੀ ਸੁਣਾਓਗੇ ਫਿਰ ਗੰਡੇ ਵਾਲੀ ਰੋਟੀ ਖਾ ਕੇ?
3: ਅੱਜ ਸੁਣਾਉਂਗੇ ਇੱਕ ਬਜ਼ਾਰਤ.
1: ਹਾਂਜੀ.
3: ਨਿੱਕੀ ਜੀ ਨਾਲ ਟੁੱਬੀ ਮਾਰ ਜਾਵੇ ਪਾਰ.
0: ਨਿੱਕੀ ਜੀ ਨਾਲ?
3: ਨਿੱਕੀ ਜੀ ਨਾਲ ਟੁੱਬੀ ਮਾਰ ਜਾਵੇ ਪਾਰ.
0: ਟੁੱਬੀ ਮਾਰ ਜਾਵੇ ਪਾਰ. ਹੈ
1: ਮੇਰੇ ਤੋਂ ਗਲਤ ਹੈ?
0: ਟੁੱਬੀ ਕੇ ਚੁੱਬੀ?
4: ਚੁੱਬੀ
3: ਚੁੱਬੀ.
0: ਅੱਛਾ, ਚੁੱਬੀ ਮਾਰ ਜਾਵੇ ਪਾਰ. ਓਕੇ, ਇਹ ਕਿਹੜੀ ਆ ਬਈ? ਦੱਸੋ ਬਈ, ਤੁਹਾਡੀ
1: ਹੱਥ ਖੜੇ ਮੇਰੇ,
0: ਤੁਹਾਡੀ ਪ੍ਰਜਾਤੀ ਚੋਂ ਆ ਕੁਛ? ਕਿਹੜੀ ਨਿੱਕੀ ਨਾਰ ਨੂੰ ਜਾਣਦੇ ਤੁਸੀਂ? ਹੈ ਨੀ ਕੋਈ ਸਹੇਲੀ ਵਾਲੀ ਕੋਈ ਨਿੱਕੀ ਜੀ? ਨਿੱਕੀ ਨਾਰ ਕੋਈ ਹੈ?
1: ਸੌਖਾ
0: ਹੀ ਹੈ. ਸੌਖਾ
1: ਹੈ? ਮੈਨੂੰ ਵੀ ਇੱਕ ਵਾਰ ਨੂੰ ਇਹੀ ਲੱਗਿਆ, ਗੱਲ ਆ ਕੇ ਨਹੀਂ ਤੇ ਕਲਾਸ ਲੈਣੀ ਸੀ.
0: ਨਹੀਂ ਨਹੀਂ,
1: ਉਹ
0: ਤੇ ਉਮਰ ਚ ਨਿੱਕੀ ਹੋ ਸਕਦੀ ਹੈ.
1: ਇਸ ਚ ਵੀ ਤੁਸੀਂ.
0: ਓ ਲਾਲ ਜੀ ਕਹਿੰਦੇ ਨੂਨੀਆਂ.
3: ਨਹੀਂ
0: ਨਹੀਂ. ਓਕੇ, ਉਹ ਤੋਂ ਨਿੱਕਾ ਹੋਰ ਫਿਰ ਕੀ ਹੋ ਸਕਦਾ? ਹੋਰ ਨਿੱਕੀ ਫਿਰ ਕੀ ਹੋ ਸਕਦੀ ਆ?
1: ਹਿੰਟ ਦੋ, ਹਿੰਟ.
0: ਜਾਪਾਨ?
3: ਨਹੀਂ, ਉਹ ਹਿੰਟ ਹੈ ਕਿ ਉਹਨੂੰ ਆਪਾਂ ਵਰਤਦੇ ਆ.
1: ਲਾ ਲਾ.
0: ਅੱਛਾ, ਉਹਨੂੰ ਆਪਾਂ ਵਰਤਦੇ ਆ. ਓਕੇ,
3: ਆਪਣੀ ਆਪਣੀ ਮੰਮੀ ਇੱਕ ਹੁੰਦਾ.
0: ਜਾਪਾਨ ਹੀ?
3: ਨਹੀਂ.
0: ਹਾਂ,
1: ਨਿੱਕੀ ਜੀ ਹੁੰਦੀ ਜ਼ਬਾਨ.
0: ਸਾਨੂੰ ਸਾਨੂੰ ਤਾਂ ਸਾਰੇ ਸਾਈਨ ਉਹ ਲੱਗੀ ਜਾਂਦੇ ਆ, ਕੀ ਨਿਕਾ ਜਾ ਫਿਰ. ਚੱਲ ਹਾਰ ਗਏ ਭਰਾ. ਆਨਸਰ
3: ਹੈਗਾ ਸੂਈ.
0: ਸੂਈ, ਹਾਂ. ਵੇਖਿਆ, ਇਹ ਨਾਰਾਂ ਵਾਲੀ ਗੱਲ
1: ਹੀ ਨਾ ਅੱਜ ਕੱਲ ਕੁੜੀਆਂ ਨੂੰ ਨਿਕਲਦੇ ਆਉਂਦੀ ਨਹੀਂ ਤੇ ਫਿਰ
0: ਇਹ ਨਾਰਾਂ ਵਾਲੀ ਗੱਲ ਹੀ ਤੇ ਸੁਖਵਿੰਦਰ ਭੈਣ ਜੀ ਨੂੰ ਵੀ ਨਹੀਂ ਆਈ ਹਨਾ, ਕਹਿੰਦੇ ਕੜਛੀ.
1: ਇਹ ਤੁਹਾਡੀ ਤੋਂ ਉਮੀਦ ਨਹੀਂ ਸੀ.
0: ਪਰ ਕੜਛੀ ਵੀ ਹੋ ਸਕਦੀ ਆ, ਹੈਨਾ? ਉਹ ਵੀ ਤੇ ਚੁੱਬੀ ਮਾਰ ਜਾਂਦੀ ਆ ਛੋਲਿਆਂ ਚ, ਦਾਲ ਚ. ਹੈ, ਕੜਛੀ ਵੀ ਹੋ ਸਕਦੀ ਆ ਕਿ ਨਹੀਂ?
3: ਨਹੀਂ
1: ਨਹੀਂ.
0: ਹਾਂ,
1: ਸੂਈ
3: ਨਹੀਂ.
0: ਓਕੇ, ਫਿਰ ਤੇ ਨੇ ਨਿਕਾ ਜਿਹਾ ਭਾਈ ਵੀ ਹੋ ਸਕਦਾ, ਚਮਚਾ ਵੀ ਹੋ ਸਕਦਾ ਫਿਰ, ਹੈਨਾ? ਥੈਂਕ ਯੂ.
3: ਮੈਂ ਤੁਹਾਨੂੰ ਇੱਕ ਚੁਟਕਲਾ ਵੀ ਸੁਣਾਣਾ?
0: ਹਾਂਜੀ, ਸੁਣਾ ਲਓ ਜੀ, ਸੁਣਾ ਲਓ, ਐਵੇਂ ਖਰਾਬ ਹੋ ਜਾਊਗਾ.
3: ਚੁਟਕਲਾ ਹੈਗਾ, ਰੰਗ ਤਾਂ ਪਰ ਤੂੰ ਚਿੱਟਾ ਏ, ਦਿਲ ਤਾਂ ਹਜੇ ਤੱਕ ਕਾਲਾ ਹੀ ਆ. ਰੰਗ ਤਾਂ ਪਰ ਤੂੰ ਚਿੱਟਾ ਏ, ਦਿਲ ਦਾ ਰੰਗ ਕਾਲਾ ਹੀ ਆ. ਚਲੋ ਸੇਵਕਾ ਇੱਥੇ ਦੇ ਕੰਮ ਖਤਰੇ ਵਾਲਾ ਹੀ.
0: ਥੈਂਕ ਯੂ,
3: ਥੈਂਕ
0: ਯੂ. ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ. ਅਸੀਂ ਤੁਹਾਡੇ ਨਾਲ ਗੱਲ ਕਰਦੇ ਪਏ ਤੇ ਹੱਸਦੇ ਪਏ. ਤੁਸੀਂ ਕੀ ਕਰਦੇ ਪਏ? ਹੱਸਦੇ ਪਏ. ਓਕੇ,
5: ਮੈਂ ਨਹੀਂ ਸਕੂਲ ਜਾਣਾ ਬਿਕੋਜ਼ ਮੇਰੀ ਟੀਚਰ ਨੇ ਲਰਨ ਕਰਨਾ ਮੋਰ ਬਿਕੋਜ਼
1: ਟੀਚਰ ਲਰਨ ਨਹੀਂ ਕਰਕੇ ਆਈ ਤੇ ਇਹਨੇ ਸਕੂਲ ਨਹੀਂ ਜਾਣਾ।
0: ਟੀਚਰ ਨੇ ਪਹਿਲਾਂ ਆਪ ਲਰਨ ਕਰਨਾ ਵਾ, ਉਹਨੇ ਜੋ ਲਰਨ ਕੀਤਾ ਸੀ ਉਹਦਾ ਮੁੱਕ ਗਿਆ ਵਾ, ਤੇ ਹੁਣ ਉਹਨੇ ਪਹਿਲਾਂ ਆਪ ਹੋਰ ਲਰਨ ਕਰਕੇ ਆਉਣਾ ਤੇ ਫਿਰ ਇਹਨਾਂ ਨੂੰ ਲਰਨ। ਇਹਦਾ ਮਤਲਬ ਵੀ ਤੁਸੀਂ ਤਾਂ ਬੜਾ ਕੁਇਕ ਲਰਨ ਕਰ ਰਹੇ ਹੋ, ਫਿਰ ਟੀਚਰ ਦਾ ਮੁੱਕਦਾ ਜਾਣ ਡਿਆ ਹਨਾ।
1: ਮੇਰਾ ਤੇ ਦਿਲ ਹੈ ਜਾਣਦਾ, ਪਰ ਟੀਚਰ ਨੇ ਲਰਨ ਨਹੀਂ ਕੀਤਾ ਤੇ ਮੈਨੂੰ ਛੁੱਟੀ ਲੈਣੀ ਪਈ।
0: ਓਹੋ, ਇਹ ਇਹ ਨਾ ਇਹ ਬਲੀ ਜਲਦੀ ਜਲਦੀ ਸਿੱਖੀ ਜਾਂਦੇ ਆ ਤੇ ਟੀਚਰ ਵਿਚਾਰੀ ਕੀ ਕਰੂਗੀ।
1: ਹਾਂਜੀ,
0: ਮੈਨੂੰ ਲੱਗਦਾ ਤੁਹਾਨੂੰ ਵੱਡੀ ਕਲਾਸ ਚ ਪਾ ਦਈਏ ਹੁਣ। ਨਹੀਂ ਯਾਰ, ਟੀਚਰ ਵਿਚਾਰੀ ਨੂੰ ਤੁਸੀਂ ਵਕਤ ਪਾਇਆ, ਤੁਹਾਨੂੰ ਨਾ ਆਪਾਂ ਤੁਹਾਨੂੰ ਆਪਾਂ ਦਸਵੀਂ ਚ ਕਰ ਦਈਏ
1: ਡਾਇਰੈਕਟ ਜੰਪ।
0: ਟੈਂਥ ਵਿੱਚ ਚਲੋ ਤੁਸੀਂ ਸਿੱਧੇ,
1: ਨਹੀਂ
0: ਈਅਰ 10 ਦੇ ਵਿੱਚ ਤੁਸੀਂ ਜਾਓਗੇ ਨਾ ਤੇ ਫਿਰ ਤੁਹਾਡੀ ਟੀਚਰ ਦਾ ਵੀ ਥੋੜਾ ਜਿਹਾ ਸਾਹ ਸੌਖਾ ਹੋ ਜਾਊਗਾ ਵਿਚਾਰੀ ਦਾ।
1: ਸਹੀ ਗੱਲ ਹੈ,
3: 6 ਈਅਰਸ ਓਲਡ।
0: ਅੱਛਾ,
1: ਤੁਹਾਡੀ ਗੱਲਾਂ ਤੋਂ ਤੇ 10 ਈਅਰਸ ਓਲਡ ਲੱਗਦੇ ਹੋ।
3: ਨਹੀਂ
0: ਹਾਂ, ਜਿਵੇਂ ਕੀ ਸੁਣਾਓਗੇ ਫਿਰ?
1: ਕਿਹੜੀ
0: ਆਂਟੀ ਨੇ ਖਾਦੇ ਆ ਦੋ? ਪਹਿਲਾਂ ਇਹ ਦੱਸੋ ਮੈਨੂੰ, ਕਿਹੜੀ ਆਂਟੀ ਜਿਹੜੇ ਸਵੇਰੇ ਸਵੇਰੇ ਦੋ ਬਨਾਨੇ ਖਾ ਗਈ ਆ?
1: ਤੁਸੀਂ ਵੀ ਤੇ 3 ਖਾਦੇ ਹੋ।
0: ਟੂ ਬਨਾਨਾਸ,
1: 3 ਬਨਾਨਾ ਅੰਕਲ ਨੇ ਖਾਦੇ ਤੇ 1 ਬਨਾਨਾ ਆਪ ਖਾ ਲਿਆ।
0: ਮੈਂ ਨਹੀਂ ਖਾਦਾ ਕੋਈ ਵੀ। ਅੱਛਾ, ਪਰ ਮੈਂ ਨਹੀਂ ਖਾਦਾ ਕੋਈ ਵੀ। ਕਿਹੜੇ ਅੰਕਲ ਨੇ ਖਾਦਾ? ਹੋਰ ਕੋਈ ਅੰਕਲ ਹੋਣਾ?
3: ਜੋਟ ਅੰਕਲ
0: ਜੀ। ਨਹੀਂ ਯਾਰ, ਮੈਂ ਤੇ ਇੱਕ ਵੀ ਨਹੀਂ ਖਾਦਾ। ਨੋ,
3: ਯੈਸ ਖਾਦਾ ਹੈ।
0: ਮੈਂ ਇੱਕ ਵੀ ਨਹੀਂ ਖਾਦਾ ਬਨਾਨਾ ਤੁਹਾਡਾ।
1: ਉਹ ਤੇ ਕਹਿ ਰਿਹਾ ਪ੍ਰਟੈਂਡ ਕਰੋ। ਪ੍ਰਟੈਂਡ
3: ਕਰੋ। ਵਿਚ ਨੰਬਰ? ਵਿਚ ਨੰਬਰ ਹੋਊਗਾ?
0: ਕੀ ਹੋਊਗਾ?
3: ਵਿਚ ਨੰਬਰ ਹੋਊਗਾ?
1: ਮੈਨੂੰ ਲੱਗ ਰਿਹਾ ਕਿ ਇਹ ਹੁਣ ਸਿੱਖ ਰਿਹਾ ਮੈਥਸ ਤੇ ਆਪਣੇ ਉੱਤੇ ਟਰਾਈ ਕਰ ਰਿਹਾ।
3: ਉਹ ਟੂਰੇ ਬਾਅਦ ਹੁੰਦਾ
0: ਹੈ?
3: ਟੂਰੇ ਬਾਅਦ,
0: ਟੂ ਦੇ ਬਾਅਦ ਹੁੰਦਾ? ਓਕੇ, ਤੁਸੀਂ ਤਾਂ ਮੈਨੂੰ ਲੱਗਦਾ ਤੁਹਾਡੇ ਲਈ ਤੇ ਸ਼ਾਸ਼ੀ ਜੀ ਇਹੋ ਹੀ ਬਾਜ਼ਾਰ ਤੇ ਆ ਪਹਿਲਾਂ ਵੀ ਦੱਸੋ ਇਹ ਬੋਲ ਕੌਣ ਰਿਹਾ? ਤੁਸੀਂ ਤੇ ਲੇਜ਼ੇ ਜੀ ਕੰਫਿਊਜ਼ ਹੈ।
1: ਅਸੀਂ ਸੇ ਹੋਰ
0: ਜੀ, ਮੈਨੂੰ ਤੇ ਸ਼ਰਿਆ ਲੱਗਦੀ ਆ।
1: ਮੈਨੂੰ ਤੇ ਇੰਨੀ ਦੇਰ ਦਾ ਹਸੀਸ ਲੱਗੀ ਜਾਂਦੀ ਆ।
0: ਮੈਂ ਲਾਉਣ ਡਿਆ ਹਿਸਾਬ ਤੇ।
1: ਓਹ ਸ਼੍ਰੇਆ, ਮੈਨੂੰ ਸਾਡੇ ਤੇ ਜੋਕ ਹੀ ਹੋ ਗਿਆ ਇੰਨੀ ਦੇਰ ਦਾ। ਮੈਂ ਤੇ
0: ਜਾ ਸ਼੍ਰੇਆ, ਸ਼੍ਰੇਆ
1: ਮੈਂ 6 ਇਅਰਸ ਦਾ ਹਾਂ ਤੇ ਸ਼੍ਰੇਆ ਨੇ ਲਿੰਗ ਪੁਲਿੰਗ ਚੇਂਜ ਕਰ ਦੇਣਾ।
0: ਸ਼੍ਰੇਆ ਤੁਸੀਂ ਤੇ ਟ੍ਰਿਕ ਹੀ ਕਰਤਾ। ਅੱਜ ਪਤਾ ਸਕੂਲ ਨੀ ਨਾ ਜਾਣਾ, ਆਂਸਰ ਅਸੀਂ ਹਾਰ ਗਏ।
1: ਸਾਨੂੰ ਇੱਥੇ ਵਾਲੀ ਮੈਥਸ ਥੋੜੀ ਨਾ ਆਉਂਦੀ ਹੈ,
0: ਅਸੀਂ ਹਾਰ ਗਏ। ਚਲੋ
1: ਅਸੀਂ ਇੰਡੀਆ ਵਾਲੀ ਮੈਥਸ ਜਾਣਦੇ ਹਾਂ।
0: ਓਕੇ, ਤਿੰਨ ਠੀਕ ਆ। ਤਿੰਨ ਕਿੱਥੇ ਆ ਆਪਣਾ? ਹੋਰ ਕੀ ਪਤਾ ਹੀ ਨੀ ਲੱਗਦਾ। ਅੱਜ ਤੇ ਸ਼੍ਰੇਆ ਜ਼ਿਆਦਾ ਹੀ ਫਾਰਮ ਚ ਲੱਗਦੀ ਕੁੜੀਏ,
1: ਚਾਹ ਹੀ ਬੜਾ ਸਕੂਲ ਨਾ ਜਾਣ।
0: ਆਹੋ, ਤੇ ਵੀਰ ਜੀ ਕਿੱਥੇ? ਹਾਂਜੀ,
1: ਮੈਨੂੰ ਤਾਂ ਲੱਗਿਆ ਮੈਂ ਕਰ ਲਿਆ ਸੀ ਨਾਲ ਗੱਲ,
0: ਫਿਰ ਸ਼੍ਰੇਆ ਨਾ ਕਰ ਲੋ। ਹੈਲੋ, ਅੱਜ ਮੈਨੂੰ ਲੱਗਦਾ ਵੀ ਵੀਰ ਜੀ ਹਲੇ ਬਿਜ਼ੀ ਲੱਗਦਾ ਮੈਨੂੰ। ਸਤਿ ਸ਼੍ਰੀ ਅਕਾਲ ਅਸੀਸ ਜੀ, ਕੀ ਕਰਦੇ ਹੋ? ਸਤਿ ਸ਼੍ਰੀ ਅਕਾਲ। ਅੱਜ ਤੁਸੀਂ ਜਾਣਾ ਕਿ ਨਹੀਂ?
3: ਹਾਂਜੀ।
0: ਅੱਛਾ, ਕੱਲਿਆਂ ਜਾਣਾ ਫਿਰ ਅੱਜ? ਚਲੋ ਤੁਸੀਂ ਕੀ ਸੁਣਾਓਗੇ? ਓਕੇ, ਕਿਹੜਾ?
3: ਪਤੀ ਨੂੰ ਕਹਿੰਦੀ, ਪਤਨੀ ਪਤੀ ਨੂੰ ਕਹਿੰਦੀ
0: ਰੋਟੀ
3: ਬਾਣੀ। ਅੱਛਾ, ਮੈਂ ਕਰਕੇ ਵੀ ਕਵੀ ਬੰਦਾ।

0: ਅਸੀਸ ਯਾਰ ਤੁਸੀਂ ਤਾਂ ਬਹੁਤ ਇੰਟੈਲੀਜੈਂਟ ਹੈ। ਜੋ ਮਰਜ਼ੀ ਆ ਸੁਣਾ ਦਿੰਦਾ ਵਾ। ਥੈਂਕ ਯੂ, ਥੈਂਕ ਯੂ,
1: ਥੈਂਕ ਯੂ,
0: ਥੈਂਕ ਯੂ,
1: ਹੈਵ ਅ ਨਾਈਸ ਡੇ,
2: ਹੈਵ ਅ ਨਾਈਸ ਡੇ, ਬਾਏ ਬਾਏ ਮਾਲੂ ਬਿੱਲੀ, ਬਾਏ ਬਾਏ
0: ਮਾਲੂ, ਬਾਏ ਬਾਏ ਬਾਏ ਬਾਏ ਬਾਏ ਮਾਨੂ ਬਿੱਲੀ, ਓ ਬਾਏ ਬਾਏ ਛਾਵਾ ਛਾਵਾ, ਬਾਏ ਬਾਏ, ਥੈਂਕ ਯੂ, ਥੈਂਕ ਯੂ। ਤੇ ਨੈਕਸਟ ਕੌਣ ਹੈ ਸਾਡੇ ਨਾਲ? ਅਸੀਸ ਕੌਰ, ਇਹਦੀ ਵੀ ਛੁੱਟੀ ਹੋਣੀ ਫਿਰ ਅੱਜ
1: ਲੱਗਦਾ। ਹਾਂਜੀ,
2: ਟੀਚਰ
0: ਡਿਫਰੈਂਟ ਹੈ ਨਾ, ਸਾਰੇ ਟੀਚਰ ਪੜ੍ਹਨ ਚਲੇ ਗਏ।
2: ਤੁਸੀਂ ਨਾ ਮੈਨੂੰ ਲਾਸਟ ਲੈ ਲਓ, ਕਿਉਂਕਿ ਜਿਹੜੇ ਪੀਪਲ ਦੇ ਆ
0: ਸਕੂਲ ਜਾਣਾ ਹੋਵੇ ਤੇ ਹਨਾ। ਹੈਲੋ ਡਡਵਾਲ ਸਾਹਿਬ, ਕੀ ਹਾਲ ਨੇ?
1: ਹੈਲੋ,
0: ਹੈਲੋ,
2: ਸਤਿ
0: ਸ੍ਰੀ ਅਕਾਲ, ਕੀ ਹਾਲ ਚਾਲ ਨੇ? ਓ ਅੱਜ ਜਾਣਾ ਸਕੂਲ? ਓ ਫੋਨ ਥੋੜਾ ਦੂਰ ਰੱਖੋ, ਆਵਾਜ਼ ਪਾੜ ਦੀ ਜੇ।
1: ਇਹ ਤੇ ਕੁਛ ਨਾ ਬੋਲੇ ਆ ਕੇ ਹੱਸਦੇ, ਬਸ ਉਸ ਚ ਗੱਲ ਬਣ ਜਾਂਦੀ ਹੈ।
0: ਮੈਨੂੰ ਇਹਦਾ ਲੱਗਦਾ ਫੋਨ ਦੇ ਵਿੱਚ ਵੜ ਕੇ ਗੱਲ ਕਰਨ ਡਿਆ ਅੱਜ। ਹੈ ਸੁਗਨ?
2: ਹਾਂਜੀ
0: ਹਾਂਜੀ, ਓਕੇ। ਅੱਜ ਜਾਣਾ ਸਕੂਲ? ਓਏ ਤੁਹਾਡੀ ਆ ਟੌਰਾਂ ਹੀ ਆ,
1: ਵਾਹ, ਸਾਰਿਆਂ ਦੀ ਛੁੱਟੀ ਆ ਅੱਜ।
0: ਅੱਜ ਤੇ ਸਾਰੇ ਘਰੇ ਹੀ ਆ ਲੱਗਦੇ ਮੈਨੂੰ।
2: ਵੀਰ ਨੇ ਜਾਣਾ?
0: ਵੀਰ ਜੀ ਨੇ ਜਾਣਾ?
2: ਹਾਂਜੀ।
0: ਓਕੇ ਓਕੇ, ਕੀ ਲਿਆਇਓ ਫਿਰ ਅੱਜ ਤੁਸੀਂ?
2: ਬੁਝਾਰਤ।
0: ਓਕੇ, ਕਿਹੜੀ?
2: ਚਿੱਟੀ ਪਲੇਟ ਵਿੱਚ ਕਾਲਾ ਆਂਡਾ।
0: ਹੈਂ?
2: ਚਿੱਟੀ ਪਲੇਟ ਵਿੱਚ ਕਾਲਾ ਆਂਡਾ।
0: ਪਰ ਕਾਲਾ ਤੇ ਹੁੰਦਾ ਹੀ ਨਹੀਂ ਗਾ ਯਾਰ, ਕਾਲਾ ਆਂਡਾ ਥੋੜੀ ਹੁੰਦਾ ਵਾ। ਅੱਛਾ, ਕਾਲੀ ਮਿਰਚ। ਓਕੇ, ਇਹ ਫਿਰ ਮੈਨੂੰ ਲੱਗਦਾ ਮੱਠੀ।
2: ਨਹੀਂ,
0: ਮੱਠੀ ਦੇ ਵਿੱਚ ਕਾਲੀ ਮਿਰਚ,
1: ਕਾਲੀ ਮਿਰਚ ਹੁੰਦੀ ਜਿਹੜੀ ਬੁਰੀ ਲੱਗਦੀ ਹੈ।
0: ਨਹੀਂ,
1: ਜਿਹੜੀ ਅੱਜ ਕੱਲ ਸਾਰਿਆਂ ਦੀ ਖਰਾਬ ਹੀ ਹੁੰਦੀ ਹੈ, ਚਸ਼ਮੇ ਲੱਗੇ ਹੁੰਦੇ।
0: ਓਹੋ ਦਿਲਵਾਲ ਸਾਹਿਬ, ਉਹ ਯਾਰ ਹਾਰ ਹਾਰ ਗਏ, ਹਾਰ ਗਈ ਯਾਰ। ਹੈਂ?
1: ਅੱਖਾਂ
0: ਅੱਖਾਂ, ਓਕੇ ਓਕੇ ਓਕੇ ਓਕੇ,
1: ਸਾਡੀ ਖਰਾਬ ਹੈ ਨਾ।
0: ਓਹੋ,
1: ਪਤਾ ਨਹੀਂ ਲੱਗਿਆ,
0: ਇਹ ਤੇ ਯਾਰ ਮੈਂ ਭੁੱਲ ਹੀ ਜਾਂਦਾ ਹੀ ਵਾਰ ਵਾਰ। ਹੈਂ
1: ਅੰਕਲ ਤੇ ਇਸ 'ਚ ਵੀ ਕੈਂਡਲ ਬੋਲਦੇ ਸੀ।
0: ਓਹੋ ਦਿਲਵਾਲ ਸਾਹਿਬ, ਤੁਸੀਂ ਯਾਰ ਇੰਨੀ ਟ੍ਰਿਕ ਕਿਉਂ ਕਰਦੇ ਸਾਨੂੰ ਸਵੇਰੇ ਸਵੇਰੇ? ਮੰਮਾ ਦੇ ਫੋਨ ਤੇ ਆਉਂਦਾ ਵਾ ਫਿਰ ਕਾਲਾ ਆਂਡਾ, ਹੈਨਾ। ਥੈਂਕ ਯੂ ਸੁਖ, ਹੱਸ ਕੇ ਤੇ ਵਿਖਾ ਦੋ। ਟਿਕਲ ਟਿਕਲ, ਥੈਂਕ ਯੂ, ਥੈਂਕ ਯੂ ਡਿਡਵਾਲ ਸਾਹਿਬ, ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਹਾਂਜੀ ਅਸੀਸ, ਤੁਸੀਂ ਆਉਂਦੇ ਰਹੋ ਵਾਪਸ।
1: ਅਸੀਸ,
2: ਸਤਿ
0: ਸ੍ਰੀ ਅਕਾਲ, ਸੌਂਗੀ ਹੀ ਲੱਗਦਾ ਮੈਨੂੰ,
1: ਜਿਵੇਂ ਸਟੇਸ਼ਨ ਆ
2: ਗਿਆ।
0: ਰਜਾਈ ਬਦਲੀ, ਗੱਡੀਆਂ ਬਦਲੀ ਦੀਆਂ, ਤੁਸੀਂ ਰਜਾਈਆਂ ਬਦਲੀ ਜਾਂਦੇ ਸਵੇਰੇ ਸਵੇਰੇ?
2: ਪਾਪਾ ਦੀ ਰਜਾਈ ਚ ਪਈ ਸੀ, ਫਿਰ ਮੈਂ ਮੰਮਾ ਦੀ ਰਜਾਈ ਚ ਆ ਗਈ।
0: ਓਕੇ ਓਕੇ,
2: ਮੰਮਾ ਦਾ ਬੈੱਡ ਵੀ ਪਾਪਾ ਦੇ ਬੈੱਡ ਦੇ ਨਾਲ ਹੀ ਹੈ।
0: ਓਕੇ ਓਕੇ ਓਕੇ ਓਕੇ, ਤੁਹਾਡੇ ਮਜ਼ੇ ਆ ਫਿਰ, ਹੈ ਨਾ, ਕਦੀ ਇੱਕ ਰਜਾਈ ਚ ਕਦੀ ਦੂਜੀ ਰਜਾਈ ਚ।
2: Yes.
0: वाह, ते की सुनाओगे फिर?
2: आज छुट्टी, मैं आज सुनू, आज मैं सुनू एक गल दसनी।
0: अच्छा, ओके।
2: मैं एक जब मैं एकदम मैं ना लाइक पार्क च खेड रही सी फ्रेंड ना मीरा नाल, ओ कहदी मैं सी तू यूनी ते जा, फिर मैं कॉलेज च जानी है ना अलग गेम च, ते फिर उन मैं क्या नहीं मैं कॉलेज च जाना, पर उन्हें क्या जे मैं यूनी ते चलूँ ना फिर मैं जॉब मिल जू, जे तू कॉलेज च चलेंगे फिर तो तू नॉर्मल स्टूडेंट ही होएगी।
1: ਅੱਜਕਲ ਬੜੀ ਵੱਡੀਆਂ ਵੱਡੀਆਂ ਗੱਲਾਂ ਹੋ ਰਹੀਆਂ।
0: ਵਾਹ, ਤੁਸੀਂ ਫਿਰ ਯੂਨੀ ਜਾਇਆ ਕਰਨਾ ਹੁਣ?
2: ਯੈਸ ਵੱਡੇ ਹੋ ਕੇ ਪਹਿਲਾਂ ਯੂਨੀ ਫੇਰ ਕਾਲਜ।
0: ਅੱਛਾ, ਤੁਸੀਂ ਪਹਿਲਾਂ ਯੂਨੀ ਜਾਣਾ?
2: ਪਹਿਲਾਂ ਕਾਲਜ ਫੇਰ ਯੂਨੀ, ਪਹਿਲਾਂ ਯੂਨੀ ਫੇਰ ਕਾਲਜ, ਪਹਿਲਾਂ
0: ਕਾਲਜ ਫੇਰ। ਹਲੇ ਯਾਦ ਹੋਇਆ ਨਹੀਂ ਚੰਗੀ ਤਰ੍ਹਾਂ ਇਹ, ਮੈਨੂੰ ਲੱਗਦਾ ਵੀਰ ਜੀ
2: ਕਾਲਜ ਤੇ
1: ਵੀਰ ਜੀ ਦੀ ਗੱਲਾਂ ਸੁਣੀਆਂ ਨੇ।
2: ਪਹਿਲਾਂ ਫੇਰ ਯੂਨੀ,
0: ਇਹ ਮੈਨੂੰ ਲੱਗਦਾ ਵਾ ਵੀ ਦੀਪ ਵੀਰ ਦੀਆਂ ਗੱਲਾਂ ਸੁਣੀਆਂ ਤੁਸੀਂ ਕਿਤੇ ਬਹਿ ਕੇ।
2: ਨਹੀਂ, ਹਾਂ ਜੀ, ਸਿੱਖਾਂ ਨੇ ਅੱਜ ਸਕੂਲ ਜਾਣਾ ਸੀ ਤੇ ਮੈਂ ਫਰਾਈਡੇ ਜਾਣਾ ਸੀ, ਮੈਂ ਫਰਾਈਡੇ ਗਈ ਪਰ ਦਿਵਿਆ ਸਿੱਖ ਹੋ ਗਿਆ ਤਾਂ ਅੱਜ ਉਹ ਜਾ।
0: ਤੁਸੀਂ ਚਲ ਜਾਣਾ ਹੈ ਨਾ ਦੀਪ ਵੀਰੇ ਦੀ ਥਾਂ
2: ਤੇ? ਗਲਾ ਖਰਾਬ ਹੈ।
0: ਤੁਸੀਂ ਚਲ ਜਾਣਾ ਹੈ, ਤੁਸੀਂ ਕਹਿਣਾ ਹੈ ਵੀ ਮੈਂ ਉਹਦੀ ਸਿਸਟਰ ਹਾਂ ਤੇ ਮੈਨੂੰ ਪੜਾ ਦਿਓ ਅੱਜ। ਤੇ ਤੁਸੀਂ ਘਰ ਆ ਕੇ ਤੇ ਵੀਰੇ ਨੂੰ ਦੱਸ ਦੇਣਾ।
2: 11 to 18
0: like आहो जिन्ना चर रजाई च रही ना उन्ना चर नहीं एक्टिव होंगी। तुसी सानू ना रजाई चो बाहर बह के सुनाया करो गल्ला। ਹੋਰ ਸੁਸਤੀ ਪੈ ਜਾਂਦੀ ਸਾਨੂੰ ਵੀ,
1: ਠੰਡ ਸਾਨੂੰ ਵੀ ਲੱਗਦੀ ਆ, ਅਸੀਂ ਵੀ ਤੇ ਕਿਹੜਾ ਰਜਾਈ ਚ ਬੈਠੇ ਹਾਂ, ਅਸੀਂ ਬਾਹਰ ਨਿਕਲ ਕੇ ਗੱਲ ਕਰ ਰਹੇ
2: ਹਾਂ। ਮੈਨੂੰ ਤਾਂ ਠੰਡ ਲੱਗਦੀ, ਮੇਰੀ ਤਾਂ ਸੁਸਤੀ ਬਾਹਰ ਨਿਕਲ ਜਾਂਦੀ।
0: ਚਲੋ ਕੀ ਸੁਣਾਓਗੇ ਫਿਰ ਅੱਜ?
2: ਚੁਟਕਲਾ।
0: ਓਕੇ ਜੀ।
2: ਇੱਕ ਪੱਪੂ ਦੀ ਵਾਈਫ ਕਹਿੰਦੀ ਨਾ ਇੱਕ ਦਿਨ, ਬਈ ਮੈਨੂੰ ਘੁੰਮਣ ਲੈ ਕੇ ਜਾਓ। ਪੱਪੂ ਕਹਿੰਦਾ ਮੇਰੇ ਸਾਰੇ ਫਰੈਂਡ ਘੁੰਮਣ ਜਾਂਦੇ ਆ। ਉਹ ਕਹਿੰਦਾ, ਪੱਪੂ ਕਹਿੰਦਾ ਠੀਕ ਆ, ਮੈਂ ਤੈਨੂੰ ਪੱਖੇ ਤੇ ਬੰਦ ਨਾ, ਮੈਂ ਪੱਖਾ ਚੱਕ ਕੇ ਸਾਰਾ ਦਿਨ ਘੁੰਮੀ ਜਾਊਂਗਾ। ਮਜ਼ੇ ਨਾਲ ਘੁੰਮੀ ਜਾਈ, ਘੁੰਮੀ ਜਾਈ, ਘੁੰਮੀ ਜਾਈ, ਜਦੋਂ ਥੱਕ ਗਈ ਮੈਂ ਬਾਹਰ ਨੂੰ।
0: ਪੱਪੂ ਦਾ ਫਰੈਂਡ ਤੇ ਫਿਰ ਮੱਖੀ ਵਰਗਾ ਹੋਇਆ ਕਿ?
2: ਆ ਮੈਨੂੰ ਮੰਮਾ ਨੇ ਆਪਦੇ ਫੋਨ ਤੇ ਯਾਦ ਕਰਾਇਆ ਸੀ।
0: ਅੱਛਾ ਅੱਛਾ ਅੱਛਾ,
1: ਠੀਕ ਹੈ,
0: ਥੈਂਕ ਯੂ,
1: ਥੈਂਕ ਯੂ ਅਸੀਂ।
0: Thank you, bye bye. ਤੁਹਾਡਾ ਦਿਨ ਵਧੀਆ ਵਧੀਆ ਰਹੇ। Thank you, thank you. ਕੱਲ ਨੂੰ ਜਾਓ ਸਕੂਲ, thank you. ਲਾਲ ਜੀ ਤੁਸੀਂ ਆਉਂਦੇ ਰਹੋ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਵਧੀਆ ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ ਹੈ?
0: ਤੁਸੀਂ ਜਾਣਾ ਕਿ ਤੁਹਾਡੀ ਵੀ ਛੁੱਟੀ ਅੱਜ? ਹਾਂ,
3: ਨਹੀਂ ਨਹੀਂ, ਸਾਡੀ ਤੇ ਛੁੱਟੀਆਂ।
0: ਮੈਂ ਸ਼ਾਇਦ ਤੁਹਾਡੀ ਟੀਚਰ ਨੇ ਪੜਨ ਜਾਣਾ ਹੋਵੇ।
3: ਤੁਹਾਡੀ ਛੁੱਟੀ ਜਦੋਂ ਅਸੀਂ ਛੁੱਟੀ ਘਰ ਬੈਠੀ ਹੈ ਨਾ, ਘਰ ਵਾਲੇ ਵੀ ਏਦਾਂ ਦੇਖਦੇ ਜਿਵੇਂ ਨਾ ਮਿਸਤਰੀ ਲੇਬਰ ਨੂੰ ਦੇ ਦੇਣਾ ਬੀੜੀ ਪੀਣ ਦਾ ਬਿੱਲ।
0: ਮੈਨੂੰ ਨੀ ਪਤਾ ਵੀ ਬੀੜੀ ਵੀ ਪੀਂਦੇ ਜੇ
3: ਜਿਵੇਂ ਜਿਵੇਂ ਟੀਵੀ ਦੇਖਦੇ ਨਾ, ਉਹਨੂੰ ਮੈਂ ਏਦਾਂ ਹੀ ਵਿਹਲਾ ਬੈਠਾ ਨਾ, ਮੈਂ ਵਿਹਲੀ
0: ਦਿਹਾੜੀ
3: ਦੇਣਾ ਵੀ ਇਹਨੂੰ ਕੋਈ ਕੰਮ ਦੇ ਹੀ ਹੈ।
0: ਉੱਚਾ ਜਿਹਾ ਕੰਮ ਵੇਖ ਕੇ ਦੱਸਣਗੀਆਂ ਕੋਈ, ਹੈ ਨਾ?
1: ਤੁਸੀਂ ਉਹਨਾਂ ਦੀ ਰਾਹੀਂ ਰਾਹੀਂ ਇਨਡਾਇਰੈਕਟ ਵਿੱਚ ਆਪਣੇ ਕਿਉਂ ਦੱਸੀ ਜਾਂਦੇ?
0: ਹਾਂਜੀ,
3: ਉੱਚੇ ਬੰਦੇ ਨੇ ਕੋਈ ਨੀਵਾਂ ਕੰਮ ਦੱਸਣਗੇ, ਨੀਵੇਂ ਬੰਦੇ ਨੇ ਕੋਈ ਉੱਚਾ ਕੰਮ ਦੱਸਣਗੇ.
1: ਉਹੀ ਨਾ, ਐਵੇਂ ਅੱਖਾਂ ਦੇ ਅੱਗੇ ਬੁਰਾ ਜਿਹਾ ਲੱਗਦਾ ਨਾ, ਖੁਦ ਰਿਮੋਟ ਲੈ ਕੇ ਵਿਹਲੇ ਬੈਠੇ ਸੀ.
0: ਆ ਵਿਹਲ ਹੋਇਆ, ਆ ਅੰਦਰੋਂ ਨਿਕਲੀ ਲਾਲ ਜੀ.
3: ਕਦੋਂ ਖੁਦਕੁਸ਼ੀ ਕਰ ਲਾਂਗਾ ਤੁਹਾਡੇ ਹੱਥ ਨੀ ਆ.

0: ये जी मौत नहीं मरना मैं
1: ਬੱਚਾ ਵਿਚਾਰਾ ਬੇਘਰ ਹੈ ਨਾ, ਇਹਦੀ ਹੈਲਪ ਕਰੋ ਹਨਾ, ਇਹਦੇ ਲਈ ਚੰਦਾ ਇਕੱਠਾ ਕਰ ਰਿਹਾ ਜੇ ਵਗੈਰਾ ਨਾ, ਤੇ ਇਹ ਬੱਚੇ ਨੂੰ ਬਹੁਤ ਜ਼ਰੂਰਤ ਹੈ, ਬੱਚਾ ਪੜ੍ਹਨਾ ਜਾਂਦਾ ਪਰ ਪੜ੍ਹ ਨੀ ਸਕਦਾ, ਲੇਬਰ ਕਰਵਾ ਦੇ ਕੁਝ ਜੇ ਵਗੈਰਾ ਨਾ, ਤੇ ਨਵੀਂ ਭਾਈ ਫੜ ਕੇ ਕੁੱਟਣ ਬੰਦੇ ਨੂੰ ਜਸਵਾਲ ਜੀ, ਕਦੇ ਕੁੱਟ ਕਰਿਆ ਕਦੇ ਮਾਮਾ ਮੇਰੀ ਬਚਪਨ ਦੀ ਫੋਟੋ ਆਈ ਤੈਨੂੰ ਕਿਉਂ ਮਿਲੀ ਦੋ ਦਿਨ ਚ ਭਰ ਦਾਂਗਾ, ਚੱਲ ਠੀਕ ਹੈ, ਜਸਵਾਲ ਭਾਈ ਕਹਿੰਦੇ ਚੱਲ ਮੈਂ ਪੁੱਛਦਾ ਵੀ ਆਪਣਾ ਡੋਗੀ ਕਿਵੇਂ ਬੋਲਦਾ, ਪਤਾ ਲੱਗੂ ਆਪਣਾ ਭੇਡ ਕਿਵੇਂ ਬੋਲਦੀ, ਮੈਂ ਤੇ ਸੈਮੀ ਸਾਹਿਬ ਬਾਜੇ ਨੇ ਕਹਿੰਦਾ ਹਾਂ ਦੱਸ ਵੀ ਮੱਛੀ ਕਿਵੇਂ ਬੋਲਦੀ
2: ਫੀਲ ਕਰਨਾ ਹੀ ਕਰਨਾ। ਥੈਂਕ ਯੂ ਲਾਲ ਜੀ, ਸਤਿ ਸ੍ਰੀ ਅਕਾਲ ਜੀ, ਤੇ ਥੈਂਕ ਯੂ ਜੀ, ਤੇ ਧੰਨਵਾਦ ਜੀ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਕਹਾਣੀ ਖੂਬਸੂਰਤ ਸੀ, ਸਤਿ ਸ੍ਰੀ ਅਕਾਲ, ਅਤੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ, ਬਹੁਤ ਸ਼ੁਕਰੀਆ ਜੀ। ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਸਿੱਖਿਆ ਦਾ ਕਹਾਣੀ ਅਤੇ ਸੋਹਣਾ ਗੀਤ, ਪਰਮਾਤਮਾ ਭਲਾ ਕਰੇ, ਹੈਪੀ ਵਾਲਾ ਮੰਡੇ, ਅਤੇ ਧੰਨਵਾਦ ਪਰਮਜੋਤ ਸਿੰਘ ਜੀ ਅਤੇ ਰਜਿੰਦਰ ਬਾਵਾ ਜੀ ਕਹਿੰਦੇ ਨੇ ਕਿ ਸਭ ਸੋਮਵਾਰ ਦੇ ਦਿਨ ਦੀਆਂ ਸਭ ਨੂੰ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ, ਬਹੁਤ ਮਿਹਰਬਾਨੀ ਜੀ ਤੁਹਾਡੀ। ਅਤੇ ਇੱਧਰ ਸਾਡੇ ਨਾਲ ਓਕੇ, ਥੈਂਕ ਯੂ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ 22 ਕੈਰਟ ਦਾ ਅੱਜ $178 ਰੇਟ ਹੋ ਗਿਆ ਸੋਨੇ ਦਾ। ਹੋਰ ਕੁਛ ਚੇਤੇ ਰਵੇ ਨਾ ਰਵੇ, ਸੋਨੇ ਦੇ ਰੇਟ ਰਹਿੰਦੇ ਚੇਤੇ
0: ਮਗਾਲਤੇ।
2: ਸੰਦੀਪ ਸਿੰਘ ਦੱਤਾ ਜੀ ਕਹਿੰਦੇ ਕਿ ਵਾਹਿਗੁਰੂ ਕਿਰਪਾ ਬਣਾਈ ਰੱਖੇ ਸਾਰਿਆਂ ਦੇ ਉੱਤੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ ਬਈ। ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਜੀ। ਰੁਪਿੰਦਰ ਜੀ ਕ੍ਰਿਗੀਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ, ਇਹੋ ਅਰਦਾਸ ਹੈ ਸਾਡੀ। ਅਤੇ ਮੈਨੂੰ ਲੱਗਦਾ ਵੀ ਐਂਬਰ ਆ ਗਈ ਆ ਸਾਡੇ ਨਾਲ, ਅਤੇ ਫਿਰ ਆਪਾਂ ਜਾਂਚ ਲਵਾਂਗੇ। ਸਤਿ ਸ਼੍ਰੀ ਅਕਾਲ ਐਂਬਰ, ਕੀ ਹਾਲ ਆ? ਤੁਸੀਂ ਤੇ ਅੱਜ ਟਾਈਮ ਦੇ ਨਾਲ ਹੀ ਉੱਠ ਪਏ। ਵੈਰੀ ਨਾਈਸ, ਤੁਸੀਂ ਤੇ ਬੜੇ ਬੀਬੇ ਪੋਤੇ ਹੋ। ਕੀ ਕੀਤਾ ਉੱਠ ਕੇ? ਫਿਰ ਇਲਾਹੀ ਕੀ ਕਰਦੀ ਆ? ਖੇਡਦੀ ਆ। ਓਕੇ, ਕੀ ਖੇਡਦੀ ਆ? ਗੋ ਗੋ ਗੋ ਗੋ फिश बनना अज ते तुही केड़े लेवल तक पहुंच गए हो तुही
3: सी टर्टल
2: ओ वाह कली गल बड़ी प्यारी एनिया प्यारिया प्यारिया गल कि सिखिया मेरे कोल ओके थैंक यू एम्बर
3: थैंक यू हैव अ नाइस डे
2: थैंक यू हैव अ नाइस डे सारे दिन वधिया वधिया रहे जी जिमी मुल्तानी जी बहुत बहुत शुक्रिया सत श्री अकाल साढ़े वालों भी चढ़ती कला दे रहो तो हूँ आप लेने ते को भाई इजाजत वास्ते खेड दे चढ़ती कला च रहो तंदुरुस्त रहो तो सुनते रहो रेडियो हाँ जी 1674 AM

0: ਸਾਧਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
1: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
0: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
0: ਰਿਲੀਜ਼ਿੰਗ ਔਨ 31st July
2: ਦੱਸੋ
3: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
4: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
3: ਫਿਰ ਲਵਾਈਏ ਕਿੱਥੋਂ
4: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ
5: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
6: 0433-280-252 ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੌਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
7: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾਂ ਅਤੇ ਬੱਚਤਾਂ ਦਾ ਹਿਸਾਬ ਲਗਾਉਣ ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ ਈਜ਼ੀ ਇਲੈਕਟ੍ਰਿਕ ਐਸਈਸੀ.com.au ਤੇ ਜਾਓ ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ SEC ਦੇ ਨਾਲ ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ
8: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ
9: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
10: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
11: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 3 ਤਰੀਕ ਆ, ਅਗਸਤ ਦਾ ਮਹੀਨਾ। ਸਾਡੇ ਨਾਲ ਗੌਤਮ ਕਪਿਲ ਨੇ, ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਣਰ ਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰਜੋ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ ਅੱਜ ਦੇ ਦਿਨ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਔਰ ਯੂਰਪ ਤੋਂ ਪਹਿਲੀ ਖਬਰ, ਜਿੱਥੇ ਗ੍ਰੀਸ ਦੇ ਏਥਨਸ ਦੇ ਵੈਸਟਰਨ ਏਰੀਆਜ਼ ਵਿੱਚ ਯਾਨੀ ਪੱਛਮ ਦੇ ਵਿੱਚ ਲੱਗੀ ਜੰਗਲਾਂ ਝਾੜੀਆਂ ਦੀਆਂ ਅੱਗਾਂ। ਪਿਛਲੇ ਹਫ਼ਤੇ ਤੋਂ ਇਹ ਖ਼ਬਰਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ। ਯੂਰਪ ਦੇ ਵਿੱਚ ਇਸ ਵਾਰ ਬੁਸ਼ ਫਾਇਰ ਦਾ ਸੀਜ਼ਨ, ਜਾਂ ਇੰਝ ਕਹਿ ਲਈਏ ਕਿ ਜਿਹੜਾ ਸਮਰ ਸੀਜ਼ਨ ਹੈ, ਗਰਮੀਆਂ ਦਾ ਮੌਸਮ ਹੈ, ਕਾਫ਼ੀ ਭਿਆਨਕ ਹੈ। ਐਲਨੀਨੋ ਸਾਲ ਕਿਹਾ ਜਾ ਰਿਹਾ ਇਸਨੂੰ। ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ ਵੀ ਇਹ ਖ਼ਤਰਨਾਕ ਹੋਏਗਾ। ਅੱਗੇ ਚੱਲ ਕੇ ਉਹਦੀਆਂ ਗੱਲਾਂ ਕਰਾਂਗੇ ਜਦੋਂ ਆਸਟ੍ਰੇਲੀਆ ਦੇ ਲਿਹਾਜ਼ ਦੀ ਖ਼ਬਰਾਂ ਆਉਣਗੀਆਂ। ਹਾਲ ਫਿਲਹਾਲ ਪਹਿਲਾਂ ਯੂਰਪ ਦੇ ਵਿੱਚ ਇਹ ਖ਼ਬਰ ਆਈ ਹੈ ਕਿ ਜਰਮੈਨੋ ਏਰੀਆ ਦੇ ਵਿੱਚ ਤੇਜ਼ ਹਵਾਵਾਂ ਦੇ ਚੱਲਦਿਆਂ ਲੱਗੀ ਜੰਗਲਾਂ ਝਾੜੀਆਂ ਦੀ ਇਹ ਅੱਗ ਸੀ, ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਦਮਕਲ ਕਰਮਚਾਰੀਆਂ ਦੀ ਇੱਕ ਟੀਮ ਦੇ ਵਿੱਚ 2 ਹੈਲੀਕਾਪਟਰ ਆਪਸ ਦੇ ਵਿੱਚ ਟਕਰਾ ਗਏ ਤੇ ਚਾਲਕ ਦਲ ਦੇ 2 ਮੈਂਬਰਾਂ ਦੀ ਮੌਤ ਵੀ ਹੋਈ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ। ਆਪਣੀ ਜਾਨ ਗੁਆਉਣ ਵਾਲੇ ਚਾਲਕ ਦਲ ਦੇ ਮੈਂਬਰਾਂ ਦੇ ਵਿੱਚ ਇੱਕ ਯੂਨਾਨੀ ਨਾਗਰਿਕ ਹੈ, ਇੱਕ ਡੈਨਿਸ਼ ਨਾਗਰਿਕ ਸ਼ਾਮਲ ਹੈ। ਇਸ ਦੌਰਾਨ ਹਾਦਸੇ ਤੋਂ ਵਾਲ ਵਾਲ ਬਚੇ 2 ਵਿਅਕਤੀਆਂ ਦੇ ਵਿੱਚ ਇੱਕ ਯੂਨਾਨੀ ਸਿਟੀਜ਼ਨ, ਇੱਕ ਬ੍ਰਿਟਿਸ਼ ਸਿਟੀਜ਼ਨ ਵੀ ਹੈ, ਜਿਹੜੇ ਇਸ ਹਾਦਸੇ ਦੇ ਵਿੱਚ ਬਚ ਨਿਕਲੇ ਨੇ। ਪਰ ਇਹ ਅੱਗ ਜਿਹੜੀ ਇਹ ਏਥਨਸ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਫੈਲ ਗਈ ਸੀ, ਅਟਿਕਾ ਨਾਮ ਦਾ ਏਰੀਆ ਤੇ ਇੱਥੋਂ ਦੇ ਜਿਹੜੇ ਰਿਹਾਇਸ਼ੀ ਇਲਾਕਿਆਂ ਤੱਕ ਔਰ ਇੱਥੋਂ ਦੇ ਇੰਡਸਟਰੀਅਲ ਜ਼ੋਨ ਨੂੰ ਖਤਰਾ ਪੈਦਾ ਹੋ ਗਿਆ ਸੀ। ਉਧਰ ਫਰਾਂਸ ਤੇ ਸਪੇਨ ਦੀਆਂ ਲੱਗੀਆਂ ਜੰਗਲਾਂ ਝਾੜੀਆਂ ਦੀਆਂ ਅੱਗਾਂ ਤਾਂ 3 ਲੱਖ ਤੋਂ ਵਧੇਰੇ ਲੋਕਾਂ ਨੂੰ ਪ੍ਰਭਾਵਿਤ ਕਰ ਚੁੱਕੀਆਂ ਨੇ। ਫਰਾਂਸ ਦੇ ਬਾਰਡੋ ਦੇ ਵਿੱਚ ਵੀ ਐਤਵਾਰ ਦੇ ਦਿਨ ਇੱਕ ਵਿਸ਼ਾਲ ਜੰਗਲ ਦੀ ਅੱਗ ਜਿਹੜੀ ਸੀ ਉਹ ਹਾਲੇ ਵੀ ਉਹਦੇ ਤੇ ਪੂਰੀ ਤਰ੍ਹਾਂ ਦੇ ਨਾਲ ਕਾਬੂ ਨਹੀਂ ਪਾਇਆ ਜਾ ਸਕਿਆ। ਪਿਛਲੇ ਹਫ਼ਤੇ ਤੋਂ ਇਸ ਬਾਰਡੋ ਦੇ ਜਿਹੜੀ ਲੱਗੀ ਜੰਗਲਾਂ ਦੀ ਅੱਗ ਹੈ ਉਦੋਂ ਤੋਂ ਤੁਹਾਡੇ ਨਾਲ ਇਹ ਖ਼ਬਰਾਂ ਸਾਂਝੀਆਂ ਕਰ ਰਹੇ ਹਾਂ। ਔਰ ਹੁਣ ਪੈਰਿਸ ਦੇ 4 ਗੁਣਾ ਵੱਡੇ ਖੇਤਰ ਨੂੰ ਇਸ ਅੱਗ ਨੇ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ। ਲਗਭਗ 2.25 ਲੱਖ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਮਜਬੂਰ ਹੋਣਾ ਪਿਆ। ਗਿਰੋਂਡੋ ਖੇਤਰ ਦੇ ਵਿੱਚ ਲੱਗੀ ਅੱਗ ਪਿਛਲੇ 10 ਦਿਨਾਂ ਦੇ ਵਿੱਚ 420 ਸਕੁਅਰ ਜਿਹੜਾ ਕਿਲੋਮੀਟਰ ਦਾ ਏਰੀਆ ਉਸਨੂੰ ਸਾੜ ਕੇ ਉਸਨੇ ਰੱਖ ਕਰ ਦਿੱਤਾ ਹੈ। ਸਪੇਨ ਦੇ ਵਿੱਚ ਵੀ ਕਈ ਸ਼ਹਿਰਾਂ ਦੇ ਵਿੱਚ, ਛੋਟੇ ਛੋਟੇ ਕਸਬਿਆਂ ਦੇ ਵਿੱਚ ਇਹ ਅੱਗ, ਖਾਸ ਤੌਰ ਤੇ ਸਪੋਕਨ ਏਰੀਆ ਦੇ ਵਿੱਚ ਇਹ ਅੱਗ ਬਹੁਤ ਜ਼ਿਆਦਾ ਫੈਲੀ ਹੋਈ ਹੈ। ਉੱਥੇ ਯੂਰਪ ਦੀ ਜਦੋਂ ਗੱਲ ਕਰਦੇ ਹਾਂ ਤਾਂ ਪਿਛਲੇ ਇਸ ਲੰਘੇ ਸ਼ੁੱਕਰਵਾਰ ਦੇ ਦਿਨ ਇੱਕ ਖ਼ਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਮੋਰੋਕੋ ਤੋਂ ਸਪੇਨ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਜਿਹੜੇ ਪ੍ਰਵਾਸੀ ਸੀ ਜਾਂ ਜਬਰਨ ਦਾਖਲ ਹੋਣ ਵਾਲੇ ਪ੍ਰਵਾਸੀ ਸੀ, ਵਾਲੰਟੇਰਲੀ ਹੁਣ ਇਸ ਵੀਕਐਂਡ ਦੇ ਦਰਮਿਆਨ ਬਹੁਤ ਸਾਰੇ ਪ੍ਰਵਾਸੀਆਂ ਨੇ ਉਸਨੂੰ ਉਸ ਇਲਾਕੇ ਨੂੰ ਛੱਡ ਦਿੱਤਾ ਜਾਂ ਸਪੇਨ ਨੂੰ ਛੱਡ ਕੇ ਬਾਹਰ ਹੋਣੇ ਸ਼ੁਰੂ ਹੋ ਗਏ ਨੇ। ਪਰ ਮੋਰੋਕੋ ਤੋਂ ਸਪੇਨ ਦੇ ਇਸ ਸਿਓਟਾ ਏਰੀਆ ਦੇ ਵਿੱਚ ਪਹੁੰਚਣ ਵਾਲੇ ਪ੍ਰਵਾਸੀਆਂ ਦੇ ਜਿਹੜਾ ਇੱਕ ਹਜੂਮ ਦਾਖਲ ਹੋ ਗਿਆ ਸੀ, ਇਸ ਦਰਮਿਆਨ ਭੱਜ ਦੌੜ ਦੀਆਂ ਜਿਹੜੀਆਂ ਘਟਨਾਵਾਂ ਵੀ ਵਾਪਰੀਆਂ ਸੀ। ਹੁਣ ਤੱਕ ਇਹਨਾਂ ਘਟਨਾਵਾਂ ਦੇ ਵਿੱਚ 90 ਤੋਂ ਵਧੇਰੇ ਲੋਕਾਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ। ਰਿਪੋਰਟਾਂ ਦੇ ਮੁਤਾਬਕ ਸਪੈਨਿਸ਼ ਅਧਿਕਾਰੀਆਂ ਨੇ 74 ਲਾਸ਼ਾਂ ਬਰਾਮਦ ਕਰ ਲਈਆਂ ਨੇ। ਮੋਰੋਕੋ ਦੇ ਅਧਿਕਾਰੀਆਂ ਨੇ ਵੀ 16 ਲਾਸ਼ਾਂ ਬਰਾਮਦ ਕੀਤੀਆਂ ਨੇ। ਦੱਸ ਦਈਏ ਕਿ ਇਹ ਇੱਕੋ ਹੀ ਦਿਨ ਦੇ ਵਿੱਚ ਪੈਦਾ ਹੋਇਆ ਸੰਕਟ ਨਹੀਂ ਸੀ। ਜੁਲਾਈ ਮਹੀਨੇ ਦੇ ਆਖਰੀ ਹਫ਼ਤੇ ਦੇ ਦਰਮਿਆਨ ਮੋਰੋਕੋ ਤੋਂ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਸਮੁੰਦਰੀ ਰਸਤੇ ਰਾਹੀਂ ਜਾਂ ਜਿਸ ਤਰੀਕੇ ਦੇ ਨਾਲ ਵੀ ਉਹ ਸਿਓਟਾ ਦੇ ਵਿੱਚ ਦਾਖਲ ਹੋ ਸਕਦੇ ਸੀ। ਹਾਲਾਂਕਿ ਮੋਰੋਕੋ ਦੇ ਕਾਫੀ ਨਾਲ ਲੱਗਦਾ ਹੈ, ਖੁਦ ਮੁਖਤਿਆਰ ਇਲਾਕਾ ਹੈ, ਪਰ ਸਪੇਨ ਦੇ ਅਧੀਨ ਪੈ ਜਾਂਦਾ। ਸਿਓਟਾ ਦੇ ਮੇਅਰ ਨੇ ਦੱਸਿਆ ਕਿ ਇੱਕ ਦਿਨ ਦੇ ਵਿੱਚ ਹੀ ਲਗਭਗ 60,000 ਪ੍ਰਵਾਸੀ ਜਬਰਨ ਇੱਥੇ ਦਾਖਲ ਹੋਏ ਸੀ। ਹਾਲਾਂਕਿ ਹੁਣ ਸਪੇਨ ਦੀ ਤਰਫ ਤੋਂ ਬੈਰੀਕੇਡਿੰਗ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ। ਸਮੁੰਦਰੀ ਰਸਤੇ ਦੇ ਵਿੱਚ ਵੀ ਜਿਹੜੀ ਨਿਗਰਾਨੀ ਵਧਾ ਦਿੱਤੀ ਗਈ ਹੈ। ਇਸ ਦੇ ਚੱਲਦਿਆਂ ਇੱਥੇ ਵਾਧੂ ਪੁਲਿਸ ਕਾਲ, ਸਿਵਲ ਗਾਰਡ, ਫੌਜ ਦੀਆਂ ਯੂਨਿਟਸ ਨੂੰ ਤੈਨਾਤ ਕਰਨਾ ਪਿਆ ਹੈ। ਜਬਰਨ ਪ੍ਰਵਾਸ ਕਰਨ ਦੀ ਇਸ ਘਟਨਾ ਦਾ ਪੂਰੀ ਦੁਨੀਆ ਨੇ ਨੋਟਿਸ ਲਿਆ ਹੈ ਔਰ ਇਸ ਦੇ ਚੱਲਦਿਆਂ ਇੱਕ ਵੱਡੀ ਚਿੰਤਾ ਦਾ ਵਿਸ਼ਾ ਵੀ ਖੜਾ ਹੋ ਗਿਆ। ਜਦੋਂ ਇਸ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਖਿੱਤੇ ਨੂੰ ਇਸ ਤਰੀਕੇ ਦੇ ਨਾਲ ਅਣਗੌਲਿਆਂ ਛੱਡ ਦਿੱਤਾ ਜਾਂਦਾ ਹੈ ਤਾਂ ਉਸ ਖਿੱਤੇ ਦੇ ਲੋਕ ਕਿਸ ਤਰੀਕੇ ਦੇ ਨਾਲ ਬਗਾਵਤ ਕਰਕੇ ਇੱਕ ਵੱਖਰੀ ਦੁਨੀਆ ਦੇ ਵਿੱਚ ਦਾਖਲ ਹੁੰਦੇ ਨੇ। ਵੈਸੇ ਇਸ ਨੂੰ ਵੈਸਟਰਨ ਮੀਡੀਆ ਦੇ ਵਿੱਚ ਥਰਡ ਵਰਲਡ ਦੇ ਨਾਲ ਸੱਦਿਆ ਜਾਂਦਾ ਹੈ, ਜ਼ਿਆਦਾਤਰ ਇਸ ਇਹਨਾਂ ਅਫਰੀਕਨ ਮੁਲਕਾਂ ਨੂੰ। ਉੱਥੇ ਇੱਕ ਮਾਤਰੀ ਖ਼ਬਰਾਂ 'ਚ ਅਗਲੀ ਖ਼ਬਰ ਇੰਡੋਨੇਸ਼ੀਆ ਦੇ ਨਾਲ ਜੁੜੀ ਹੋਈ। ਵੈਸੇ ਜਿਵੇਂ ਸਪੇਨ, ਫਰਾਂਸ, ਗ੍ਰੀਸ ਦੇ ਵਿੱਚ ਬੁਸ਼ ਫਾਇਰ ਲੱਗੀ ਹੋਈ ਹੈ, ਇਹ ਇੱਕ ਕੁਦਰਤੀ ਘਟਨਾਵਾਂ ਨੇ। ਉਸੇ ਤਰੀਕੇ ਦੇ ਨਾਲ ਇੱਕ ਮਨੁੱਖੀ ਘਟਨਾ ਜਿਹੜੀ ਉਹ ਇੰਡੋਨੇਸ਼ੀਆ ਦੇ ਵਿੱਚ ਵਾਪਰੀ। ਇੰਡੋਨੇਸ਼ੀਆ ਦੇ ਮਧੁਰਾ ਟਾਪੂ ਦੇ ਕੋਲ 271 ਯਾਤਰੀਆਂ ਤੇ ਕਰੂ ਮੈਂਬਰਸ ਨੂੰ ਲਿਜਾ ਰਹੇ ਇੱਕ ਵੱਡੇ ਕਰੂਜ਼ ਸ਼ਿਪ ਦੇ ਵਿੱਚ ਅੱਗ ਲੱਗ ਗਈ। ਇਸ ਅੱਗ ਦੇ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋਈ ਹੈ, 41 ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਦੇਸ਼ ਦੀ ਖੋਜ ਤੇ ਬਚਾਅ ਏਜੰਸੀ ਦੇ ਅੰਕੜਿਆਂ ਦੇ ਮੁਤਾਬਕ 225 ਲੋਕਾਂ ਨੂੰ ਬਚਾ ਲਿਆ ਗਿਆ ਸੀ। ਇਹ ਜਿਹੜਾ ਵੱਡਾ ਕਰੂਜ਼ ਸ਼ਿਪ ਹੈ ਜਾਂ ਫੇਰੀ ਜਿਹਨੂੰ ਕਿਹਾ ਜਾਂਦਾ ਹੈ, ਇਹ ਜਾਵਾ ਦੇ ਸੁਰਾਬਿਆ ਖੇਤਰ ਤੋਂ ਸੁਲਾਵੇਸੀ ਤੱਕ ਜਾ ਰਹੀ ਸੀ। ਐਤਵਾਰ ਦੇ ਦਿਨ ਇਸ ਦੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ। ਲਾਪਤਾ ਯਾਤਰੀਆਂ ਦਾ ਪਤਾ ਲਗਾਉਣ ਦੇ ਲਈ ਖੋਜ ਟੀਮਾਂ ਬਚਾਅ ਮੁਹਿੰਮਾਂ ਜਿਹੜੀਆਂ ਨੇ ਚਲਾ ਰਹੀਆਂ ਨੇ। ਮਧੁਰਾ ਟਾਪੂ ਦੇ ਜਿਹੜਾ ਜਾਵਾ ਦੇ ਉੱਤਰ ਪੂਰਬ ਦੇ ਵਿੱਚ ਇਹ ਸਥਿਤ ਹੈ। ਫੇਰੀ ਦੇ ਵਿੱਚ ਅੱਗ ਲੱਗਣ ਦੀ ਘਟਨਾ ਕਿਵੇਂ ਵਾਪਰੀ ਇਸ ਦੇ ਬਾਰੇ ਅਲੱਗ ਤੋਂ ਪੜਤਾਲ ਵੀ ਕੀਤੀ ਜਾ ਰਹੀ ਹੈ, ਪਰ ਲੋਕ ਜਾਨ ਬਚਾਉਣ ਦੇ ਲਈ ਸਮੁੰਦਰ ਦੇ ਵਿੱਚ ਕੁੱਦਣ ਲੱਗ ਪਏ। ਆਲੇ ਦੁਆਲੇ ਗੁਜ਼ਰ ਰਹੇ ਜਹਾਜ਼ਾਂ ਨੇ ਵੀ ਇਹਨਾਂ ਦੀ ਮਦਦ ਕੀਤੀ। ਆਪਣੇ ਜਹਾਜ਼ ਦੇ ਵਿੱਚ ਲਿਆਉਣ ਦੇ ਲਈ ਸਮੁੰਦਰ ਤੋਂ ਰੱਸੀਆਂ, ਲਾਈਫ ਸੇਵਿੰਗ ਵੈਸਟ ਸਿੱਟ ਕੇ ਇਹਨਾਂ ਨੂੰ ਬਚਾਇਆ ਗਿਆ। ਗੋਤਾਖੋਰਾਂ ਨੇ ਵੀ ਸਮੁੰਦਰ ਦੇ ਵਿੱਚ ਉਤਰ ਕੇ ਇਹਨਾਂ ਦਾ ਪਤਾ ਲਗਾਇਆ। ਦੱਸ ਦਈਏ ਕਿ ਇਹ ਇੱਕ ਘਟਨਾ ਜਿਹੜੀ ਵਾਪਰੀ ਹੈ ਇਸ ਦੇ ਲਈ ਇਹ ਪ੍ਰਾਈਵੇਟ ਫੇਰੀਜ਼ ਜਿਹੜੀਆਂ ਚੱਲਦੀਆਂ ਨੇ। ਹਾਲ ਫਿਲਹਾਲ ਉਸਦੇ ਅਦਾਰੇ ਤੋਂ ਪਤਾ ਕੀਤਾ ਜਾਏਗਾ ਕਿ ਆਖਿਰਕਾਰ ਇਸ ਦੇ ਪਿੱਛੇ ਦੀ ਵਜ੍ਹਾ, ਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਕੋਲ ਨਜਿੱਠਣ ਦੇ ਲਈ ਅਜਿਹੀਆਂ ਘਟਨਾਵਾਂ ਦੇ ਨਾਲ ਪ੍ਰਬੰਧ ਕੀ ਮੌਜੂਦ ਸੀ, ਇਸ ਦਾ ਜ਼ਿੰਮੇਦਾਰ ਕੌਣ ਸੀ। ਉਧਰ ਪਾਕਿਸਤਾਨ ਦੇ ਸਵਾਤ ਖੇਤਰ ਦੇ ਵਿੱਚ ਇੱਕ ਫਿਦਾਇਨ ਹਮਲਾ ਹੋਇਆ। ਪੁਲਿਸ ਨੇ ਦੱਸਿਆ ਕਿ ਐਤਵਾਰ ਦੀ ਰਾਤ ਸਵਾਤ ਦੇ ਕਾਬਲ ਪੁਲਿਸ ਸਟੇਸ਼ਨ ਦੇ ਗੇਟ ਦੇ ਬਾਹਰ ਹੋਏ ਇਸ ਆਤਮਘਾਤੀ ਹਮਲੇ ਦੇ ਵਿੱਚ 5 ਸੁਰੱਖਿਆ ਕਰਮੀਆਂ ਦੇ ਸਣੇ 14 ਲੋਕਾਂ ਦੀ ਮੌਤ ਹੋਈ ਹੈ, 1 ਦਰਜਨ ਤੋਂ ਵਧੇਰੇ ਜ਼ਖਮੀ ਹੋਏ ਦੱਸੇ ਗਏ ਨੇ। ਇਸ ਦੇ ਵਿੱਚ ਸਵਾਤ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਦੇ ਮੁਤਾਬਕ ਆਤਮਘਾਤੀ ਹਮਲਾਵਰ ਨੇ ਵਿਸਫੋਟ ਧਮਾਕਾ ਉਦੋਂ ਕੀਤਾ ਜਦੋਂ ਪੁਲਿਸ ਕਰਮੀ ਉਸ ਪੁਲਿਸ ਸਟੇਸ਼ਨ ਦੇ ਸਿਕਿਉਰਿਟੀ ਗੇਟ ਦੇ ਉੱਤੇ ਜਾਣ ਤੋਂ ਉਸ ਨੂੰ ਰੋਕ ਰਹੇ ਸੀ, ਉਸਦੀ ਤਲਾਸ਼ੀ ਲਈ ਜਾ ਰਹੀ ਸੀ। ਪਾਕਿਸਤਾਨ ਦੇ ਅਖਬਾਰ ਦੀ ਡੌਨ ਦੀ ਖਬਰ ਦੇ ਮੁਤਾਬਕ ਪੁਲਿਸ ਨੇ ਦੱਸਿਆ ਕਿ ਸ਼ੁਰੂਆਤ 'ਚ 7 ਲੋਕਾਂ ਦੀ ਮੌਤ ਹੋ ਗਈ ਸੀ, 18 ਹੋਰ ਜ਼ਖਮੀ ਹੋਏ ਸੀ, ਪਰ ਜ਼ਖਮੀਆਂ ਦੇ ਵਿੱਚੋਂ ਕਈਆਂ ਦੀ ਹਾਲਤ ਕਾਫੀ ਗੰਭੀਰ ਦੱਸੀ ਗਈ ਸੀ। ਸੁਰੱਖਿਆ ਬਲਾਂ ਨੇ ਫਿਲਹਾਲ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ, ਅੱਗੇ ਦੇ ਸਬੂਤ ਜੁਟਾਏ ਜਾ ਰਹੇ ਨੇ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ। ਬਾਂਗਲਾਦੇਸ਼ ਦੇ ਵਿੱਚੋਂ ਕੱਢੀ ਗਈ ਲੇਖਿਕਾ ਤਸਲੀਮਾ ਨਸਰੀਨ ਹੁਣ 19 ਸਾਲ ਬਾਅਦ ਬਾਂਗਲਾਦੇਸ਼ ਤਾਂ ਨਹੀਂ ਪਰ ਭਾਰਤ ਪਰਤੇ ਨੇ, ਕੋਲਕਾਤਾ ਆਏ ਨੇ। ਇਸ ਦਰਮਿਆਨ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਵਾਪਸੀ ਇਸ ਗੱਲ ਦਾ ਸਬੂਤ ਹੈ ਕਿ ਅਨਿਆਂ ਦੇ ਖਿਲਾਫ ਜੰਗ ਲੰਬੀ ਚੱਲ ਸਕਦੀ ਹੈ ਪਰ ਹਮੇਸ਼ਾ ਨਹੀਂ ਰਹਿ ਸਕਦੀ। ਕੋਲਕਾਤਾ ਦੇ ਵਿੱਚ ਆਯੋਜਿਤ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਦਰਮਿਆਨ 63 ਸਾਲ ਦੀ ਤਸਲੀਮਾ ਨਸਰੀਨ ਕਾਫੀ ਭਾਵਕ ਦਿਖਾਈ ਦਿੱਤੇ। ਸ਼ਹਿਰ ਦੇ ਵਿੱਚ ਪਰਤਣਾ ਉਹਨਾਂ ਕਿਹਾ ਕਿ ਇੱਕ ਅਜਿਹਾ ਹੈ ਜਿਵੇਂ ਜ਼ਿੰਦਗੀ ਦੇ ਇੱਕ ਵੱਡੇ ਹਿੱਸੇ ਨੂੰ ਜਿਸ ਨੂੰ ਉਹ ਸਾਲਾਂ ਪਹਿਲਾਂ ਪਿੱਛੇ ਛੱਡ ਚੁੱਕੇ ਸੀ ਹੁਣ ਵਾਪਸ ਆ ਗਏ ਹੋਣ। ਤਸਲੀਮਾ ਨਸਰੀਨ ਨੇ ਇਹ ਵੀ ਸਾਫ ਕੀਤਾ ਹੈ ਕਿ ਉਹਨਾਂ ਦੀ ਲੜਾਈ ਕਿਸੇ ਵੀ ਸਿਆਸੀ ਧਿਰ ਦੇ ਨਾਲ ਜਾਂ ਕਿਸੇ ਦੇ ਹੱਕ ਜਾਂ ਕਿਸੇ ਦੇ ਵਿਰੋਧ ਚ ਨਹੀਂ ਹੈ। ਉਹਨਾਂ ਕਿਹਾ ਕਿ ਸੰਘਰਸ਼ ਹਮੇਸ਼ਾ ਮਹਿਲਾਵਾਂ ਦੇ ਅਧਿਕਾਰਾਂ ਤੇ ਬੋਲਣ ਦੀ ਆਜ਼ਾਦੀ ਦੇ ਲਈ ਰਿਹਾ ਸੀ। ਇਸ ਦਰਮਿਆਨ ਤਸਲੀਮਾ ਨਸਰੀਨ ਨੇ ਮਦਰੱਸਿਆਂ ਦੇ ਉੱਤੇ ਵੀ ਬਿਆਨ ਦਿੱਤਾ। ਉਹਨਾਂ ਕਿਹਾ ਕਿ ਮਦਰੱਸਿਆਂ ਨੂੰ ਖਤਮ ਕਰ ਦੇਣਾ ਚਾਹੀਦਾ ਕਿਉਂਕਿ ਉਹ ਜਿਹਾਦੀ ਫੈਕਟਰੀਆਂ ਨੇ, ਉਹਨਾਂ ਨੂੰ ਸੈਕੂਲਰ ਸਕੂਲਾਂ ਦੇ ਵਿੱਚ ਬਦਲ ਦੇਣਾ ਚਾਹੀਦਾ। ਜ਼ਿਕਰਯੋਗ ਹੈ ਕਿ ਤਸਲੀਮਾ ਨਸਰੀਨ ਨੂੰ ਸਾਲ 2007 ਦੇ ਵਿੱਚ ਕੋਲਕਾਤਾ ਛੱਡਣਾ ਪਿਆ ਸੀ। ਇਸ ਤੋਂ ਬਾਅਦ ਕੋਈ ਕੰਜਾਨ ਥਾਂ ਦੇ ਉੱਤੇ ਜਾ ਕੇ ਰਹਿਣ ਲੱਗ ਪਏ ਸੀ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਤਾਂ ਭਾਰਤ ਦੇ ਵਿੱਚ ਰਿਜ਼ਰਵ ਬੈਂਕ ਦੀ ਅੱਜ ਦੇ ਦਿਨ ਬੈਠਕ ਹੋਣੀ ਹੈ। ਇਸ ਦਰਮਿਆਨ ਹੁਣ ਇੰਜ ਲੱਗਦਾ ਹੈ ਕਿ ਬੈਠਕ ਦੇ ਵਿੱਚ ਰੈਪੋ ਦਰ ਜਿਹੜੀ ਹੈ ਜਾਂ ਵਿਆਜ ਦਰਾਂ ਕਾਇਮ ਰੱਖੀਆਂ ਜਾਣਗੀਆਂ। ਔਰ ਜਿਵੇਂ ਸੋਸ਼ਲ ਮੀਡੀਆ ਤੇ ਖਬਰਾਂ ਤੁਰ ਪਈਆਂ ਨੇ ਕਿ ਰਿਜ਼ਰਵ ਬੈਂਕ ਨੂੰ ਕਿ ਕੋਈ ਇੱਕ ਇਨਸਾਨ ਚਲਾ ਰਿਹਾ ਹੈ, ਜਿਵੇਂ ਅਮਰੀਕਾ ਦੇ ਵਿੱਚ ਰਿਜ਼ਰਵ ਬੈਂਕ ਦੀਆਂ ਦਰਾਂ ਨੂੰ ਸਥਿਰ ਰੱਖਿਆ ਗਿਆ, ਹੁਣ ਭਾਰਤ ਦੇ ਵਿੱਚ ਜਾਂ ਜਾਪਾਨ ਦੇ ਵਿੱਚ ਜਾਂ ਦੁਨੀਆਂ ਦੇ ਦੂਸਰਿਆਂ ਦੇਸ਼ਾਂ ਦੇ ਵਿੱਚ ਠੀਕ ਇਸੇ ਤਰੀਕੇ ਦੇ ਨਾਲ ਅਗਲੇ ਹਫ਼ਤਿਆਂ ਦੇ ਦਰਮਿਆਨ ਜਦੋਂ ਆਸਟ੍ਰੇਲੀਆ 'ਚ ਵੀ ਬੈਠਕ ਹੋਏਗੀ, ਖ਼ਬਰਾਂ ਇਹ ਸਾਹਮਣੇ ਆ ਰਹੀਆਂ ਕਿ ਆਸਟ੍ਰੇਲੀਆ 'ਚ ਵੀ ਵਿਆਜ ਦਰਾਂ ਸਥਿਰ ਹੀ ਰੱਖੀਆਂ ਜਾਣਗੀਆਂ। ਸੋ ਇੱਕ ਹੀ ਤਰਜ਼ ਦੇ ਉੱਤੇ ਜਦੋਂ ਦੁਨੀਆਂ ਭਰ ਦੇ ਵਿੱਚ ਰਿਜ਼ਰਵ ਬੈਂਕ ਵਿਆਜ ਦਰਾਂ ਵਧਾ ਦਿੰਦੇ ਨੇ, ਯਾਨੀ ਕਿ ਕੋਈ ਘਰੇਲੂ ਬਾਜ਼ਾਰ ਦੇ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਕਿ ਘਰੇਲੂ ਬਾਜ਼ਾਰ ਦੇ ਹਾਲਾਤਾਂ ਨੂੰ ਦੇਖਦਿਆਂ ਜਾਂ ਘਰੇਲੂ ਬਾਜ਼ਾਰ ਦੇ ਮਹਿੰਗਾਈ ਦਰ ਨੂੰ ਦੇਖਦਿਆਂ ਵਿਆਜ ਦਰਾਂ ਦੇ ਫੈਸਲੇ ਲਏ ਜਾਂਦੇ ਨੇ, ਅਜਿਹਾ ਕੋਈ ਬਹੁਤਾ ਸਟੀਕ ਸੱਚ ਨਜ਼ਰ ਨਹੀਂ ਆਉਂਦਾ। ਬਹਰਹਾਲ ਭਾਰਤ ਵਾਲੇ ਪਾਸੇ ਦੀ ਖ਼ਬਰਾਂ ਦੀ ਸਾਂਝ ਪਾਈਏ ਤੇ ਮਹਿੰਗਾਈ ਦੇ ਵੱਧਦੇ ਖਤਰਿਆਂ ਤੇ FCNRB ਜਮ੍ਹਾਂ ਯੋਜਨਾ ਦੇ ਬੰਦ ਹੋਣ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ ਆਪਣੀ ਅਗਸਤ ਮਹੀਨੇ ਦੀ ਮੁਦਰਾ ਨੀਤੀ ਦੀ ਸਮੀਖਿਆ ਦੇ ਵਿੱਚ ਵਿਆਜ ਦਰਾਂ ਨੂੰ ਜਿਉਂ ਦਾ ਤਿਉਂ ਰੱਖੇਗਾ। ਇਸ ਕਿਸਮ ਦੀਆਂ ਇਕਨੋਮਿਕ ਟਾਈਮਸ ਦੇ ਮੁਤਾਬਕ ਖ਼ਬਰਾਂ ਸਾਹਮਣੇ ਆਈਆਂ ਨੇ। 10 ਆਰਥਿਕ ਮਾਹਰਾਂ ਤੇ ਟ੍ਰੈਜਰੀ ਮੁਖੀਆਂ ਦੇ ਸਰਵੇਖਣ ਦੇ ਵਿੱਚ ਇਹ ਖੁਲਾਸਾ ਵੀ ਕੀਤਾ ਗਿਆ ਸੀ। ਜ਼ਿਆਦਾਤਰ ਮਾਹਰਾਂ ਦਾ ਮੰਨਣਾ ਹੈ ਕਿ ਕੇਂਦਰੀ ਜਿਹੜੇ ਬੈਂਕ ਨੇ, ਜਿਹੜੇ ਸੈਂਟਰਲ ਬੈਂਕ ਨੇ ਭਾਰਤ ਦੇ, ਉਹ ਦੁਨੀਆ ਭਰ ਦੇ ਵਿੱਚ ਜਿਹੜੇ ਇਸ ਵਕਤ ਹਾਲਾਤ ਬਣੇ ਹੋਏ ਨੇ, ਖਾਸ ਤੌਰ ਦੇ ਉੱਤੇ ਮੱਧਪੁਰ ਦੇ ਹਾਲਾਤ, ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ, ਔਰ ਭਾਰਤ ਦੇ ਵਿੱਚ ਖਾਸ ਤੌਰ ਦੇ ਉੱਤੇ ਮੌਨਸੂਨ ਵੀ ਕਾਫੀ ਹੱਦ ਤੱਕ ਅਸਰ ਪਾਉਂਦੀ ਹੈ ਇੱਥੋਂ ਦੀ ਆਰਥਿਕਤਾ ਦੇ ਉੱਤੇ। ਸੋ ਮਾਨਸੂਨ ਦੇ ਵਿੱਚ ਵੀ ਜਿਹੜੀ ਗੜਬੜਾਂ ਜਾਂ ਤੇਜ਼ ਬਾਰਿਸ਼ਾਂ ਦੇਖੀਆਂ ਗਈਆਂ ਨੇ, ਉਸਦੇ ਚੱਲਦਿਆਂ ਨੀਤੀਗਤ ਫੈਸਲੇ ਜਿਹੜੇ ਨੇ ਉਹ ਲਏ ਜਾਣਗੇ। ਹਾਲਾਂਕਿ ਮਹਿੰਗਾਈ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਕਰ ਦਿੱਤਾ ਜਾਂਦਾ, ਪਰ RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਦੁਹਰਾਇਆ ਕਿ ਮਹਿੰਗਾਈ ਕੇਂਦਰੀ ਬੈਂਕ ਦੀ ਸਭ ਤੋਂ ਵੱਡੀ ਤਰਜੀਹ ਰਹਿੰਦੀ ਜ਼ਰੂਰ ਹੈ, ਪਰ ਤਰੱਕੀ ਦੇ ਉੱਤੇ ਵੀ ਨਿਗਾਹ ਰੱਖੀ ਜਾਂਦੀ ਹੈ ਜਦੋਂ ਵਿਆਜ ਦਰਾਂ ਦੇ ਵਿੱਚ ਫੈਸਲੇ ਦੀ ਗੱਲ ਕੀਤੀ ਜਾਂਦੀ ਹੈ। ਮਾਨਸੂਨ ਦੀ ਗੱਲ ਜਦੋਂ ਕੀਤੀ ਹੋਇਆ ਤਾਂ ਹੁਣ ਪਹਿਲਾਂ ਕੇਰਲ ਤੋਂ ਖਬਰ, ਜਿੱਥੇ ਕੇਰਲ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਕਾਵੇਰੀ ਜਿਹੜਾ ਇੱਕ ਨਦੀ ਨੂੰ ਲੈ ਕੇ ਵਿਵਾਦ ਵੀ ਚੱਲਦਾ ਕਿ ਇਸ ਦਾ ਪਾਣੀ ਕਿਸ ਨੂੰ ਜਾਵੇ, ਕਿਹੜੇ ਸੂਬੇ ਨੂੰ ਜਾਵੇ। ਕਰਨਾਟਕ ਤੇ ਤਮਿਲਨਾਡੂ ਦੇ ਵਿਚਕਾਰ ਜਿਹੜਾ ਇਹ ਸੰਕਟ ਹੈ ਉਹ ਕਾਫੀ ਹੱਦ ਤੱਕ ਹੁਣ ਘੱਟ ਹੋ ਗਿਆ, ਕਿਉਂਕਿ ਮੀਂਹ ਦੇ ਚੱਲਦਿਆਂ ਕਾਬਿਨੀ ਸਮੇਤ ਕਾਵੇਰੀ ਬੇਸਿਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਛੋਟੀਆਂ ਨਦੀਆਂ ਨੇ ਜਾਂ ਸਹਾਇਕ ਨਦੀਆਂ ਨੇ ਉਹਨਾਂ ਦੇ ਵਿੱਚ ਤੇਜ਼ ਪਾਣੀ ਆਉਣ ਲੱਗ ਪਿਆ, ਜਿਸਦੇ ਚੱਲਦਿਆਂ ਕਰਨਾਟਕ ਤੇ ਤਮਿਲਨਾਡੂ ਅਕਸਰ ਜਿਹੜੇ ਇਹ ਦਾਅਵਾ ਕਰਦੇ ਨੇ ਕਿ ਉਹਨਾਂ ਨੂੰ ਪਾਣੀ ਕਾਵੇਰੀ ਦਾ ਮਿਲਣਾ ਚਾਹੀਦਾ, ਹੁਣ ਦੋਹਾਂ ਨੂੰ ਹੀ ਪਾਣੀ ਛੱਡਿਆ ਪਿਆ ਹੈ। ਕਰਨਾਟਕ ਦੇ ਮੁੱਖ ਮੰਤਰੀ DK ਸ਼ਿਵ ਕੁਮਾਰ ਨੇ ਸਰਬਦਲੀ ਬੈਠਕ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਕਾਬਿਨੀ ਰਿਜ਼ਰਵਾਇਰ ਦੇ ਵਿੱਚ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਵਧਣ ਦੇ ਚੱਲਦਿਆਂ ਸ਼ੁੱਕਰਵਾਰ ਦੁਪਹਿਰ ਤੋਂ ਹੀ ਤਮਿਲਨਾਡੂ ਦੇ ਵੱਲ ਪਾਣੀ ਛੱਡਿਆ ਜਾ ਰਿਹਾ। ਉਹਨਾਂ ਸਪਸ਼ਟ ਕੀਤਾ ਕਿ ਵਾਧੂ ਪਾਣੀ ਨਹੀਂ ਹੈ ਬਲਕਿ ਬੰਨ ਦੀ ਸੁਰੱਖਿਆ ਤੇ ਜਲ ਪੱਧਰ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਲਈ ਇਹ ਪਾਣੀ ਛੱਡਿਆ ਗਿਆ। ਕਾਬਿਨੀ ਰਿਜ਼ਰਵਾਇਰ ਪੂਰੀ ਤਰ੍ਹਾਂ ਦੇ ਨਾਲ ਭਰ ਚੁੱਕਿਆ। ਇਸ ਤੋਂ ਪਹਿਲਾਂ ਕਾਵੇਰੀ ਦੀ ਜਿਹੜੀ ਨਦੀ ਹੈ ਜਾਂ ਜਿਹੜਾ ਦਰਿਆ ਉਸਦੀ ਜਲ ਪ੍ਰਬੰਧਨ ਕਰਨ ਵਾਲੀ ਇੱਕ ਕਮੇਟੀ ਨੇ ਕਰਨਾਟਕ ਨੂੰ 29 ਜੁਲਾਈ ਤੋਂ ਅਗਲੇ 15 ਦਿਨਾਂ ਦੇ ਲਈ 3500 ਕਿਊਸਿਕ ਪਾਣੀ ਤਮਿਲਨਾਡੂ ਨੂੰ ਛੱਡਣ ਦੇ ਨਿਰਦੇਸ਼ ਦਿੱਤੇ ਸੀ। ਕੁੱਲ ਮਿਲਾ ਕੇ ਇਹ 4.5 TMC ਫਿੱਟ ਪਾਣੀ ਬਣਦਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਭਾਰੀ ਮੀਂਹ ਤੋਂ ਬਾਅਦ ਕਾਬਿਨੀ ਰਿਜ਼ਰਵਾਇਰ ਦੇ ਵਿੱਚ 26,000 ਕਿਊਸਿਕ, ਕ੍ਰਿਸ਼ਨ ਰਾਜ ਸਾਗਰ ਦੇ ਵਿੱਚ 22,000 ਕਿਊਸਿਕ, ਹਰੰਗੀ ਦੇ ਵਿੱਚ 10,500 ਕਿਊਸਿਕ ਤੇ ਹੇਮਾਵਤੀ ਦੇ ਵਿੱਚ 11,800 ਕਿਊਸਿਕ ਪਾਣੀ ਭਰ ਚੁੱਕਿਆ ਸੀ। ਇਸ ਦੇ ਚੱਲਦਿਆਂ ਬੈਂਗਲੁਰੂ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਪਾਣੀ ਪੀਣ ਵਾਲੇ ਪਾਣੀ ਦੀਆਂ ਜਿਹੜੀਆਂ ਲੋੜਾਂ ਅਕਸਰ ਜਿਹਦੀ ਕਮੀ ਦੱਸੀ ਜਾਂਦੀ ਹੈ। ਕਿਹਾ ਜਾ ਰਿਹਾ ਸੀ ਕਿ 36 TMC ਫਿੱਟ ਪਾਣੀ ਸੁਰੱਖਿਅਤ ਰੱਖਣਾ ਜ਼ਰੂਰੀ ਹੁੰਦਾ ਬੈਂਗਲੋਰ ਦੀਆਂ ਲੋੜਾਂ ਦੇ ਲਈ, ਜਦਕਿ 4 TMC ਫਿੱਟ ਪਾਣੀ ਹੀ ਰੱਖਿਆ ਜਾਂਦਾ ਹੈ ਮੀਂਹ ਵਾਲੇ ਪਾਣੀ ਤੋਂ ਬਾਅਦ ਜਿਹਨੂੰ ਰੀਟਰੀਟ ਕਰਕੇ, ਤੇ ਹੁਣ ਘੱਟੋ ਘੱਟ ਇਹ ਸੋਕਾ ਵੀ ਮੁੱਕ ਜਾਏਗਾ। ਉਧਰ DK ਸ਼ਿਵ ਕੁਮਾਰ ਨੇ ਮੀਟਿੰਗ ਦੇ ਵਿੱਚ ਜਿਹੜੇ ਸਾਬਕਾ ਮੁੱਖ ਮੰਤਰੀ ਸੀ ਉਹਨਾਂ ਦੀ ਬਸਵਰਾਜ ਬੋਮਈ, ਉਹਨਾਂ ਨੇ ਸੁਝਾਅ ਦਿੱਤਾ ਕਿ ਨਹਿਰਾਂ ਦੇ ਵਿੱਚੋਂ ਪਾਣੀ ਜਿਹੜਾ ਹੈ ਉਹ ਬੜੀ ਸਾਵਧਾਨੀ ਦੇ ਨਾਲ ਛੱਡਿਆ ਜਾਵੇ। ਪਹਿਲਾਂ ਸਭ ਤੋਂ ਪਹਿਲੀ ਤਰਜੀਹ ਜਿਹੜੀ ਉਹ ਪੀਣ ਵਾਲੇ ਪਾਣੀ ਦੀ ਹੋਣੀ ਚਾਹੀਦੀ ਹੈ। ਸ਼ਿਵ ਕੁਮਾਰ ਨੇ ਕਿਹਾ ਕਿ ਬੈਠਕ ਦੇ ਵਿੱਚ ਸ਼ਾਮਲ ਸਾਰੇ ਨੇਤਾਵਾਂ ਦੇ ਸੁਝਾਵਾਂ ਨੂੰ ਲੈ ਲਿਆ ਗਿਆ। ਆਮ ਤੌਰ ਦੇ ਉੱਤੇ ਤਮਿਲਨਾਡੂ ਦੇ ਲਈ 170 TMC ਪਾਣੀ, ਜਿਹੜਾ 170 TMC ਫਿੱਟ ਪਾਣੀ ਛੱਡਣਾ ਜ਼ਰੂਰੀ ਹੁੰਦਾ ਹੈ। ਹਾਲਾਂਕਿ ਇਸ ਵਾਰ ਦੱਖਣ ਪੱਛਮ ਮਾਨਸੂਨ ਦੇ ਵਿੱਚ ਜਿਹੜੀ ਇੱਕ ਕਿਸਮ ਦੀ ਕੁਝ ਤੈਅ ਨਹੀਂ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਮਾਨਸੂਨ ਚੱਲ ਰਿਹਾ, ਕਦੇ ਬਹੁਤ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ, ਵੈਸੇ ਵੀ ਲੇਟ ਆਇਆ। ਹੁਣ ਤੈਅ ਮਾਤਰਾ ਤੋਂ 40 TMC ਫਿੱਟ ਪਾਣੀ ਹੀ ਇਹ ਘੱਟ ਸੀ। ਉਧਰ ਤਮਿਲਨਾਡੂ ਦੇ ਮੁੱਖ ਮੰਤਰੀ ਜੋਸਫ ਵਿਜੇ ਤੋਂ ਜਦੋਂ ਪੁੱਛੇ ਗਏ ਸਵਾਲ ਕਿ DK ਸ਼ਿਵ ਕੁਮਾਰ ਨੇ ਕਿਹਾ ਕਿ ਉਹਨਾਂ ਦਾ ਕਿਸੇ ਨੂੰ ਬਦਨਾਮ ਕਰਨ ਦਾ ਕੋਈ ਇਰਾਦਾ ਨਹੀਂ ਹੈ, ਤਾਂ ਉਹਨਾਂ ਕਿਹਾ ਕਿ ਜੋਸਫ ਵਿਜੇ ਇੱਕ ਚੰਗੇ ਇਨਸਾਨ ਨੇ, ਮੈਂ ਉਹਨਾਂ ਦਾ ਸਨਮਾਨ ਕਰਦਾ। ਇਸ ਦੇ ਉੱਤੇ ਜੋਸਫ ਵਿਜੇ ਹੱਸ ਕੇ ਨਿਕਲ ਪਏ। ਖੈਰ ਇੱਧਰ ਕੁਝ ਖਬਰਾਂ ਭਾਰਤ ਦੀ ਸਿਆਸਤ ਦੇ ਨਾਲ ਵੀ ਜੁੜੀਆਂ ਸਾਂਝੀਆਂ ਕਰ ਲਈਏ। ਅੱਜ ਦੇ ਦਿਨ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ, ਵਿਦਿਆਰਥੀਆਂ ਦੇ ਨਾਲ ਜਿਹੜੀ ਪੁਲਿਸ ਵਧੀਕੀ ਹੋਈ ਸੀ, ਜਿਹੜੀ ਜੰਤਰ ਮੰਤਰ ਦੇ ਵਿੱਚ ਧਰਨੇ ਦੇ ਦਰਮਿਆਨ ਪੈਲਟ ਗਨ ਚਲਾਉਣ ਦਾ ਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲੇ ਦੇ ਦੋਸ਼ਾਂ ਦਾ ਮਾਮਲਾ, ਉਸ ਨੂੰ ਲੈ ਕੇ ਸਾਬਕਾ ਜੱਜ ਦੀ ਅਗਵਾਈ ਦੇ ਵਿੱਚ ਇੱਕ ਸਿੱਟ ਬਣਾਈ ਗਈ ਸੀ ਸਿਖਰਲੀ ਅਦਾਲਤ, ਉਹਦੇ ਤੇ ਹੁਣ ਉਸ ਸਿੱਟ ਦੀ ਤਰਫ ਤੋਂ ਜਿਹੜੀ ਰਿਪੋਰਟ ਸਾਹਮਣੇ ਰੱਖੀ ਜਾਏਗੀ ਚੀਫ ਜਸਟਿਸ ਸੂਰਿਆ ਕਾਂਤ ਦੀ ਤੇ ਜਸਟਿਸ ਜੋਮੀਲੀਆ ਬਾਗਚੀ ਦੀ ਬੈਂਚ ਦੇ ਅੱਗੇ, ਉਹਦੇ ਉੱਤੇ ਸੁਣਵਾਈ ਕੀਤੀ ਜਾਣੀ ਹੈ। ਪਿਛਲੀ ਵਾਰ ਸੁਪਰੀਮ ਕੋਰਟ ਨੇ ਪੈਲਟ ਗਨ ਦੇ ਨਾਲ ਜੁੜੇ ਮਾਮਲੇ ਦੇ ਉੱਤੇ ਪੁਲਿਸ ਨੂੰ ਇਹ ਕਿਹਾ ਸੀ ਕਿ ਜੇਕਰ ਲੋੜੀਂਦਾ ਹੋਵੇ ਤਾਂ ਹੀ ਇਹ ਵਰਤਿਆ ਜਾਵੇ, ਪਰ ਇਸ ਦੇ ਉੱਤੇ ਬੈਨ ਨਹੀਂ ਲਗਾਇਆ ਜਾ ਸਕਦਾ। ਪਰ ਹੁਣ ਪੀੜਤਾਂ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਤੇ ਇਹ ਪਤਾ ਲਗਾਉਣ ਦੇ ਲਈ ਕਿ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲਾ ਕਿਸਨੇ ਕੀਤਾ, ਵਿਦਿਆਰਥੀਆਂ ਨੇ ਕੀਤਾ, ਕਾਂਗਰਸ ਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਕਾਰਕੁਨਾਂ ਨੇ ਕੀਤਾ, ਜਾਂ ਬਾਹਰੋਂ ਕੁਝ ਲੋਕ ਸੀ, ਇਸ ਦੇ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜਾਂ ਦੀ ਅਗਵਾਈ ਵਾਲੀ ਇੱਕ ਸਿੱਟ ਬਣਾ ਕੇ ਇਸ ਨੂੰ ਇੱਕ ਵੱਖਰੇ ਤੌਰ ਦੇ ਉੱਤੇ ਜਾਂਚ ਵੀ ਅੱਜ ਦੇ ਦਿਨ ਸਪੁਰਦ ਕੀਤੀ ਜਾ ਸਕਦੀ ਹੈ। ਅਦਾਲਤ ਨੇ 28 ਜੁਲਾਈ ਨੂੰ ਪਿਛਲੀ ਸੁਣਵਾਈ ਦੇ ਦਰਮਿਆਨ ਸਾਰੇ ਸੂਬਿਆਂ ਨੂੰ ਕਿਸੇ ਸਖਤ ਕਾਰਵਾਈ ਤੋਂ ਰੋਕਦਿਆਂ ਹੋਇਆ 18 ਸਾਲ ਤੋਂ ਘੱਟ ਉਮਰ ਦੇ ਅੰਦੋਲਨਕਾਰੀਆਂ ਨੂੰ ਰਿਹਾ ਕਰਨ ਦੇ ਹੁਕਮ ਦਿੱਤੇ ਸੀ। ਹਾਲਾਂਕਿ ਕਾਂਗਰਸ ਜਨਤਾ ਪਾਰਟੀ ਇਹ ਬਾਰ ਬਾਰ ਕਹਿੰਦੀ ਰਹੀ ਹੈ ਕਿ ਸਰਕਾਰ ਖਾਸ ਤੌਰ ਦੇ ਉੱਤੇ ਦਿੱਲੀ ਦੇ ਵਿੱਚ ਜਿਹੜੇ ਜਾਂ ਭਾਜਪਾ ਦੇ ਸ਼ਾਸਤ ਸੂਬੇ ਨੇ ਉੱਥੇ ਧਰਨਿਆਂ ਤੋਂ ਬਾਅਦ ਨਫ਼ਰਤੀ ਤਰੀਕੇ ਦੇ ਨਾਲ ਬੱਚਿਆਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ ਦੀ ਪ੍ਰਧਾਨ ਨੋਹਾ ਬੋਰਾ ਦਾ ਕਹਿਣਾ ਹੈ, ਨੇਹਾ ਬੋਰਾ ਦਾ, ਕਿ ਹੱਥ ਦੇ ਨਾਲ ਬੰਨੇ ਪੋਸਟਰ ਤੇ ਜੰਤਰ ਮੰਤਰ ਤੋਂ ਲੈ ਕੇ ਦੂਰ ਦੂਰ ਤੱਕ ਦਿਲ ਖਿੱਚਵੇਂ ਨਜ਼ਾਰਿਆਂ ਦੇ ਨਾਲ ਪੇਪਰ ਲੀਕ ਦੇ ਖਿਲਾਫ ਮਹੀਨਾ ਭਰ ਚੱਲੇ ਅੰਦੋਲਨ ਨੂੰ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਨੇ ਰਚਨਾਤਮਕ ਮਜ਼ਬੂਤੀ ਦਿੱਤੀ ਸੀ। ਉਹਨਾਂ ਦਾ ਤਰਕ ਇਹ ਹੈ ਕਿ ਅੰਦੋਲਨ ਕੋਈ ਅਚਾਨਕ ਸਿਆਸੀ

ਭੁੱਖ ਹੜਤਾਲ ਦੇ ਉੱਤੇ ਵੀ ਬੈਠੇ ਸੀ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਐਦ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ੇ ਕੁਝ ਸਮੇਂ ਦੇ ਲਈ ਆਨੰਦ ਦੇ ਸਕਦੇ ਨੇ ਪਰ ਪੂਰੇ ਕਰੀਅਰ ਨੂੰ ਤਬਾਹ ਕਰ ਸਕਦੇ ਨੇ। ਇਸ ਤੋਂ ਪਹਿਲਾਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਾਰ ਫਿਰ ਤੋਂ ਸੈਲਫੀ ਸਟਾਈਲ ਦੇ ਵਿੱਚ ਵੀਡੀਓ ਪਾਉਂਦਿਆਂ ਹੋਇਆਂ ਉਹਨਾਂ ਵਿਦਿਆਰਥੀਆਂ ਨੂੰ ਮਾਫ਼ ਕਰਨ ਦੀ ਗੱਲ ਕਹੀ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ਼ ਸੋਸ਼ਲ ਮੀਡੀਆ ਤੇ ਪਹਿਲੀ ਵੀਡੀਓ ਦੇ ਵਿੱਚ ਟ੍ਰੋਲਿੰਗ ਕੀਤੀ ਸੀ। ਦੱਸ ਦਈਏ ਕਿ ਇਸ ਨੂੰ ਲੈ ਕੇ ਭਾਰਤ ਦੇ ਮੀਡੀਆ ਦੇ ਇੱਕ ਸੈਗਮੈਂਟ ਦੀ ਤਰਫ ਤੋਂ ਇਹ ਦਿਖਾਇਆ ਜਾ ਰਿਹਾ ਸੀ ਕਿ ਨਰਿੰਦਰ ਮੋਦੀ ਦੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਰੀਚ ਹੈ ਉਸਨੂੰ ਕਾਫੀ ਪਸੰਦ ਕੀਤਾ ਜਾ ਰਿਹਾ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਉਹਨਾਂ ਦੀਆਂ ਫੇਸਬੁੱਕ ਇੰਸਟਾਗ੍ਰਾਮ ਦੇ ਉੱਤੇ ਪਈਆਂ ਉਹਨਾਂ ਰੀਲਾਂ ਦੇ ਥੱਲੇ ਕਮੈਂਟਸ ਦੇ ਵਿੱਚ ਜ਼ਿਆਦਾਤਰ ਲੋਕਾਂ ਨੇ ਜਿਹੜਾ ਸੀ ਪ੍ਰਧਾਨ ਮੰਤਰੀ ਨੂੰ ਗਾਲੀ ਗਲੋਚ ਹੀ ਕੀਤਾ ਸੀ। ਅਜਿਹੇ ਦੇ ਵਿੱਚ ਕਾਂਗਰਸ ਨੇਤਾ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਨੀਟ ਪੇਪਰ ਲੀਕ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਤਰਫ ਤੋਂ ਜਿਹੜੀ ਇਹ ਵੀਡੀਓ ਬਣਾਈ ਗਈ ਸੀ ਜਾਂ ਉਸ ਤੋਂ ਬਾਅਦ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਲੈ ਕੇ ਇੱਕ ਨਿਸ਼ਾਨਾ ਸਾਧਿਆ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਉੱਤੇ ਇੱਕ ਪੋਸਟ ਦੇ ਵਿੱਚ ਰਾਹੁਲ ਗਾਂਧੀ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਵਿਦਿਆਰਥੀਆਂ ਨੂੰ ਮਾਫ਼ ਕਰਨ ਦੀ ਗੱਲ ਕਹਿ ਰਹੇ ਨੇ ਪਰ ਅਸਲ ਦੇ ਵਿੱਚ ਸਰਕਾਰ ਨੂੰ ਵਿਦਿਆਰਥੀਆਂ ਨੂੰ ਸੱਚਾਈ ਤੇ ਨਿਆਂ ਦੇਣਾ ਚਾਹੀਦਾ ਹੈ, ਨਾਲ ਹੀ ਵਿਦਿਆਰਥੀਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਰਾਹੁਲ ਗਾਂਧੀ ਤਮਿਲਨਾਡੂ ਦੌਰੇ ਦੇ ਦਰਮਿਆਨ ਨੀਟ ਪੇਪਰ ਲੀਕ ਤੇ ਪ੍ਰੀਖਿਆ ਰੱਦ ਹੋਣ ਤੋਂ ਬਾਅਦ ਆਤਮ ਹੱਤਿਆ ਕਰਨ ਵਾਲੇ ਮੈਡੀਕਲ ਦੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਜਿਹੜੇ ਬੱਚੇ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਇੱਕ ਵੀਡੀਓ ਸੁਨੇਹਾ ਵੀ ਸਾਂਝੇ ਕਰਦੇ ਦਿਖਾਈ ਦਿੱਤੇ। ਰਾਹੁਲ ਗਾਂਧੀ ਨੇ ਕਿਹਾ ਕਿ ਹਰ ਇੱਕ ਪਰਿਵਾਰ ਦੇ ਸਾਹਮਣੇ ਇੱਕ ਹੀ ਦਰਦ ਭਰਿਆ ਸਵਾਲ ਹੈ ਕਿ ਇਸ ਬੇਈਮਾਨ ਵਿਵਸਥਾ ਦੇ ਵਿੱਚ ਇਸ ਦੀ ਕੀਮਤ ਇਮਾਨਦਾਰ ਤੇ ਮਿਹਨਤੀ ਵਿਦਿਆਰਥੀਆਂ ਨੂੰ ਕਿਉਂ ਚੁਕਾਉਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਜੁੜੇ ਅਜਿਹੇ ਮਾਮਲਿਆਂ ਦੇ ਵਿੱਚ ਜਵਾਬ ਦੀ ਤੈਅ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਕਾਂਗਰਸ ਦੀ ਤਰਫ ਤੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਬੱਚਿਆਂ ਦੇ ਨਾਲ ਧੱਕਾ ਕਰਨ ਤੋਂ ਬਾਅਦ ਹੁਣ ਖੁਦ ਸਿੰਪਥੀ ਗੇਨ ਕਰਨ ਦੇ ਲਈ ਲੱਗੇ ਹੋਏ ਨੇ। ਉਸ ਵੀਡੀਓ ਦੇ ਥੱਲੇ ਪਈ ਗਾਲੀ ਗਲੋਚ ਤੋਂ ਬਾਅਦ ਹੁਣ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੀ ਮਾਂ ਨੂੰ ਵੀ ਗਾਲਾਂ ਕੱਢੀਆਂ ਗਈਆਂ। ਅਜਿਹੇ ਦੇ ਵਿੱਚ ਹੁਣ ਕਾਂਗਰਸ ਦੇ ਨੇਤਾ ਪਵਨ ਖੇੜਾ ਨੇ ਐਤਵਾਰ ਦੇ ਦਿਨ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਸਲ ਚ ਜੈਨਜ਼ੀ ਤੋਂ ਡਰ ਰਹੇ ਨੇ। 2029 ਦੇ ਵਿੱਚ ਇਹੀ ਸਭ ਤੋਂ ਵੱਡਾ ਵੋਟਰ ਤਬਕਾ ਹੈ। ਪਵਨ ਖੇੜਾ ਦੀ ਟਿੱਪਣੀ ਅਜਿਹੇ ਸਮੇਂ ਚ ਸਾਹਮਣੇ ਆ ਰਹੀ ਹੈ ਜਦੋਂ ਮੋਦੀ ਇੱਕ ਤੋਂ ਬਾਅਦ ਇੱਕ ਹੁਣ ਰੀਲਾਂ ਬਣਾ ਕੇ ਪਾਉਣ ਲੱਗ ਪਏ ਨੇ। ਪਵਨ ਖੇੜਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਕਰ ਲਿਖਿਆ ਕਿ 2029 ਚ ਜੈਨਜ਼ੀ ਭਾਰਤ ਦਾ ਸਭ ਤੋਂ ਵੱਡਾ ਵੋਟਰ ਤਬਕਾ ਹੋਏਗਾ। ਮੋਦੀ ਇਹਨਾਂ ਤੋਂ ਹੀ ਡਰਦੇ ਨੇ। ਹਾਲਾਂਕਿ ਇਸ ਲਈ ਅੱਧੀ ਰਾਤ ਨੂੰ ਉਹ ਰੀਲ ਬਣਾ ਕੇ ਪਾ ਦਿੰਦੇ ਨੇ, ਇਸ ਗੱਲ ਦੀ ਵੀ ਫਿਕਰ ਨਹੀਂ ਹੈ ਕਿ ਇਸ ਦਾ ਪ੍ਰਚਾਰ ਉਹਨਾਂ ਦੇ ਹੀ ਖਿਲਾਫ ਜਾਏਗਾ। ਜ਼ਿਕਰਯੋਗ ਹੈ ਕਿ ਮੋਦੀ ਦੀ ਇੰਸਟਾਗ੍ਰਾਮ ਦੇ ਉੱਤੇ ਰੀਲ ਤੋਂ ਬਾਅਦ ਇਸ ਵਕਤ ਭਾਰਤ ਦੇ ਮੀਡੀਆ ਦੇ ਵਿੱਚ ਸਿਰਫ ਇਹੀ ਕੁਝ ਖਬਰਾਂ ਸੋਸ਼ਲ ਮੀਡੀਆ ਤੇ ਕੀ ਹੋ ਰਿਹਾ ਇਹੀ ਖਬਰਾਂ ਜਿਹੜੀਆਂ ਨੇ ਇਹਨਾਂ ਨੂੰ ਮਾਫ ਕਰਨਾ ਇਹਨਾਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਉੱਥੇ ਹੀ ਭਾਰਤ ਤੋਂ ਬਾਅਦ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਹੁਣ ਵਿਕਟੋਰੀਆ ਦੇ ਵਿੱਚ ਜਿਹੜੀਆਂ ਸੂਬਾਈ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਸੈਨੇਟ ਅਪਰ ਹਾਊਸ ਦੇ ਲਈ ਜਿਹੜੇ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਦੇ ਉਮੀਦਵਾਰਾਂ ਦੇ ਨਾਮ ਨਸ਼ਰ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ। ਹੈਰਾਲਸਨ ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਇੱਕ ਖਬਰ ਦੇ ਵਿੱਚ ਦੱਸਿਆ ਗਿਆ ਕਿ ਵਨ ਨੇਸ਼ਨ ਪਾਰਟੀ ਨੇ ਵੈਰਨ ਪਿਕਰਿੰਗ ਜਿਹੜੇ ਕਿ ਵਿਕਟੋਰੀਆ ਸੂਬੇ ਦੇ ਵਨ ਨੇਸ਼ਨ ਪਾਰਟੀ ਦੇ ਪ੍ਰਮੁੱਖ ਵੀ ਨੇ ਉਹਨਾਂ ਨੂੰ ਆਪਣਾ ਪ੍ਰਮੁੱਖ ਉਮੀਦਵਾਰ ਬਣਾਇਆ ਤੇ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਇੱਕ ਅਹਿਮ ਅਹੁਦਾ ਵੀ ਦਿੱਤਾ ਜਾ ਸਕਦਾ ਹੈ। ਹਾਲਾਂਕਿ ਵਨ ਨੇਸ਼ਨ ਪਾਰਟੀ ਸੱਤਾ ਦੇ ਵਿੱਚ ਆਉਂਦੀ ਤਾਂ ਨਹੀਂ ਦਿਖਾਈ ਦੇ ਰਹੀ ਵਿਕਟੋਰੀਆ ਦੇ ਨਾਲ ਜੁੜੇ ਜਿਹੜੇ ਵੀ ਚੋਣਾਂ ਦੇ ਸਰਵੇਖਣ ਨੇ, ਪਰ ਫਿਰ ਵੀ ਪੌਲਿਨ ਹੈਂਸਨ ਇਸ ਵਕਤ ਜਿਹੜੇ ਉਮੀਦਵਾਰਾਂ ਦਾ ਐਲਾਨ ਕਰ ਰਹੇ ਨੇ ਉਸ ਦੇ ਨਾਲ ਉਹ ਲਿਬਰਲ ਤੇ ਲੇਬਰ ਦੋਹਾਂ ਨੂੰ ਇੱਕ ਸੁਨੇਹਾ ਦੇ ਰਹੇ ਨੇ। ਅਸਲ ਦੇ ਵਿੱਚ ਹੈਰਾਲਸਨ ਦੇ ਨਾਲ ਸਾਂਝੀ ਕੀਤੀ ਵਨ ਨੇਸ਼ਨ ਨੇ ਇਸ ਖਬਰ ਦੇ ਵਿੱਚ ਦੱਸਿਆ ਹੈ ਕਿ ਵਾਰਨ ਜਿਹੜੇ ਨੇ ਵਾਰਨ ਪਿਕਰਿੰਗ ਉਹ ਪਹਿਲਾਂ ਇੱਕ ਫੌਜੀ ਹੁੰਦੇ ਸੀ, ਫਿਰ ਉਹਨਾਂ ਨੇ ਬ੍ਰਿਕਲੇਅਰ ਦੇ ਤੌਰ ਤੇ ਵੀ ਕੰਮ ਕੀਤਾ, ਫਿਰ ਉਹਨਾਂ ਨੇ ਕੋਲਾ ਇੰਡਸਟਰੀ ਦੇ ਵਿੱਚ ਵੀ ਇੱਕ ਵਰਕਰ ਦੇ ਤੌਰ ਤੇ ਕੰਮ ਕੀਤਾ। ਪਰ ਕੋਵਿਡ-19 ਦੇ ਦਰਮਿਆਨ ਆਸਟ੍ਰੇਲੀਆ ਭਰ ਦੇ ਵਿੱਚ ਜਦੋਂ ਵੈਕਸੀਨੇਸ਼ਨ ਨੂੰ ਲੈ ਕੇ ਕੁਝ ਪਾਬੰਦੀਆਂ ਲੱਗੀਆਂ ਸੀ ਕਿ ਜੇਕਰ ਵੈਕਸੀਨੇਸ਼ਨ ਹੈ ਤਾਂ ਹੀ ਕੰਮ ਤੇ ਆਓ, ਨਹੀਂ ਤੇ ਫਿਰ ਨੌਕਰੀ ਛੱਡ ਦਿਓ, ਤਾਂ ਉਹਨਾਂ ਦੇ ਵਿੱਚ ਵਾਰਨ ਪਿਕਰਿੰਗ ਵੀ ਸੀ ਜਿਨ੍ਹਾਂ ਨੇ ਨੌਕਰੀ ਛੱਡ ਦਿੱਤੀ ਸੀ। ਕੋਵਿਡ-19 ਇੰਜੈਕਸ਼ਨ ਦੇ ਖਿਲਾਫ ਪ੍ਰਚਾਰ ਕਰਨ ਵਾਲੀ ਪੌਲਿਨ ਹੈਂਸਨ ਖੁਦ ਜਿਹੜੇ ਆਪ ਬੜੇ ਮੋਰੀ ਰਹੇ ਨੇ, ਝੰਡਾ ਬਰਦਾਰ ਰਹੇ ਨੇ, ਉਹਨਾਂ ਨੂੰ ਵਾਰਨ ਪਿਕਰਿੰਗ ਦਾ ਇਹ ਰਵੱਈਆ ਵਧੀਆ ਲੱਗਿਆ ਤੇ ਉਹਨਾਂ ਨੇ ਉਦੋਂ ਤੋਂ ਹੀ ਉਹਨਾਂ ਨੂੰ ਵਨ ਨੇਸ਼ਨ ਪਾਰਟੀ ਦਾ ਸੂਬਾਈ ਪ੍ਰਧਾਨ ਵਿਕਟੋਰੀਆ ਦਾ ਬਣਾ ਕੇ ਰੱਖਿਆ ਹੈ। ਅਜਿਹੇ ਦੇ ਵਿੱਚ

जीलोंग ਦੇ ਕਾਉਂਸਲਰ ਰਹਿ ਚੁੱਕੇ ਕ੍ਰਿਸ ਬਰਸਨ ਨੂੰ ਵੀ ਵੈਸਟਰਨ ਆਸਟ੍ਰੇਲੀਆ ਦੀ ਸੀਟ ਤੋਂ ਉਮੀਦਵਾਰ ਜਿਹੜਾ ਉਹ ਵਨ ਨੇਸ਼ਨ ਪਾਰਟੀ ਬਣਾਏਗੀ। ਇਸ ਦਰਮਿਆਨ ਜਿਹੜੇ ਕ੍ਰਿਸ ਬਰਸਨ ਨੇ ਦੱਸ ਦਈਏ ਕਿ ਉਹਨਾਂ ਨੇ ਤਾਂ ਪਹਿਲਾਂ ਡੈਨੀਅਲ ਐਂਡਰਿਊਜ਼ ਦੀ ਇੱਕ ਜਿਹੜੀ ਪਰਸਨਲ ਪ੍ਰੋਟੈਕਸ਼ਨ ਟੀਮ ਸੀ ਉਹਦੇ ਵਿੱਚ ਵੀ ਉਹ ਹਿੱਸਾ ਰਹੇ ਨੇ। ਕ੍ਰਿਸ ਬਰਸਨ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਕੋਵਿਡ-19 ਦੇ ਦਰਮਿਆਨ ਲੋਕਡਾਊਨ ਲਗਾਉਣ ਦਾ ਐਲਾਨ ਪ੍ਰੀਮੀਅਰ ਤਤਕਾਲੀ ਪ੍ਰੀਮੀਅਰ ਜਿਹੜੇ ਵਿਕਟੋਰੀਆ ਦੇ ਹੁੰਦੇ ਸੀ ਡੈਨੀਅਲ ਐਂਡਰਿਊ ਕਰ ਦਿੰਦੇ ਸੀ, ਉਸ ਤੋਂ ਬਾਅਦ ਸ਼ਾਮ ਨੂੰ ਪੈ ਕੇ ਉਹ ਖੂਬ ਹਾਸੇ ਠੱਠੇ ਕਰਦੇ ਸੀ। ਕਈ ਕਈ ਵਾਰ ਤਾਂ ਉਹ 6-6 ਬੀਅਰ ਇਕੱਠੀਆਂ ਹੀ ਪੀ ਜਾਂਦੇ ਸੀ। ਅਜਿਹੇ ਦੇ ਵਿੱਚ ਮੈਨੂੰ ਬੜਾ ਮਾੜਾ ਲੱਗਦਾ ਸੀ ਕਿ ਸੂਬੇ ਦੇ ਲੋਕਾਂ ਦੇ ਨਾਲ ਕਿਵੇਂ ਧੱਕਾ ਕੀਤਾ ਜਾ ਰਿਹਾ ਤੇ ਖੁਦ ਪ੍ਰੀਮੀਅਰ ਕਿਵੇਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ। ਹਾਲਾਂਕਿ ਇਸ ਵਕਤ ਡੈਨੀਅਲ ਐਂਡਰਿਊਜ਼ ਕੀ ਬਿਆਨ ਦਿੰਦੇ ਨੇ ਉਹ ਮਾਇਨੇ ਵੀ ਨਹੀਂ ਰੱਖਦਾ ਕਿਉਂਕਿ ਉਹ ਐਕਟਿਵ ਪੋਲਿਟਿਕਸ ਦੇ ਵਿੱਚ ਨਹੀਂ ਨੇ, ਪਰ ਕੀ ਵਾਕਈ ਕ੍ਰਿਸ ਬਰਸਨ ਸਹੀ ਬੋਲ ਰਹੇ ਨੇ ਜਾਂ ਨਹੀਂ ਇਸ ਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਬਿਆਨ ਸਾਹਮਣੇ ਆ ਸਕਦਾ। ਖੈਰ ਇਹੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਕਈ ਸਾਰੇ ਵਿਵਾਦਿਤ ਨਾਮ ਇਸ ਲਿਸਟ ਦੇ ਵਿੱਚ ਸਾਹਮਣੇ ਆਏ ਨੇ। ਸਾਊਥ ਈਸਟਰਨ ਮੈਟਰੋਪੋਲੀਟਨ ਤੋਂ ਜਿਹੜੇ ਕੈਂਡੀਡੇਟ ਬਣਾਇਆ ਗਿਆ ਉਹ ਕੋਲੀਨ ਹਾਰਕਿਨ ਨੂੰ ਬਣਾਇਆ ਗਿਆ। ਹੁਣ ਕੋਲੀਨ ਹਾਰਕਿਨ ਉਹ ਚਿਹਰਾ ਨੇ ਜਿਨ੍ਹਾਂ ਨੇ ਲਿਬਰਲ ਪਾਰਟੀ ਦੀ MP ਮੋਇਰਾ ਡੀਮਿੰਗ ਨੂੰ ਪੰਜਾਬੀ ਚ ਕਹੀਏ ਤਾਂ ਚੰਗਾ ਚੱਕਿਆ ਸੀ ਆਪਣੀ ਹੀ ਪਾਰਟੀ ਦੇ ਖਿਲਾਫ। ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜਾਓ ਸੁਪਰੀਮ ਕੋਰਟ ਚ, ਬਲਕਿ ਪਲੈਂਟਿਫ ਵੀ ਬਣ ਗਏ ਸੀ, ਯਾਨੀ ਕਿ ਇੱਕ ਤਰੀਕੇ ਦੇ ਨਾਲ ਉਹ ਇਸ ਮਾਮਲੇ ਦੇ ਵਿੱਚ ਇੱਕ ਗਵਾਹ ਵੀ ਬਣੇ ਸੀ। ਔਰ ਜੌਨ ਪਸੇਤੋ ਜਿਹੜੇ ਉਸ ਵਕਤ ਲਿਬਰਲ ਪਾਰਟੀ ਦੇ ਪ੍ਰਮੁੱਖ ਹੁੰਦੇ ਸੀ ਵਿਕਟੋਰੀਆ ਦੇ ਵਿੱਚ, ਉਹਨਾਂ ਤੋਂ ਹੀ $1.5 million ਦਾ ਜਿਹੜਾ ਇੱਕ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ ਮੋਇਰਾ ਡੀਮਿੰਗ ਤੋਂ, ਉਸਦੇ ਪਿੱਛੇ ਇੱਕ ਪ੍ਰਮੁੱਖ ਚਿਹਰਾ ਕੋਲੀਨ ਹਾਰਕਿਨ ਹੀ ਸੀ। ਲਿਬਰਲ ਪਾਰਟੀ ਦੇ ਨਾਲ ਵੀ ਜੁੜੇ ਰਹੇ ਨੇ, ਬਲਕਿ ਇਹ ਵੀ ਕਿਹਾ ਜਾ ਸਕਦਾ ਹੈ ਕਿ ਲਿਬਰਲ ਪਾਰਟੀ ਨੂੰ ਚੰਗੀ ਤਰ੍ਹਾਂ ਅੰਦਰੋਂ ਤੇ ਬਾਹਰੋਂ ਜਾਣਦੇ ਨੇ, ਤੋ ਲਿਬਰਲ ਪਾਰਟੀ ਨੂੰ ਇੱਕ ਚੰਗੀ ਸੱਟ ਮਾਰੀ ਹੈ। ਪੌਲਿਨ ਹੈਨਸਨ ਨੇ ਕੋਲੀਨ ਹਾਰਕਿਨ ਨੂੰ ਹੁਣ ਆਪਣਾ ਇੱਕ ਚਿਹਰਾ ਬਣਾ ਕੇ, ਇਸ ਤੋਂ ਇਲਾਵਾ ਇੱਕ ਫਿਲਮ ਸ਼ਾਇਦ ਤੁਹਾਡੇ ਯਾਦ ਹੋਏਗੀ ਸੁਪਰ ਪ੍ਰੋਗਰੈਸਿਵ ਮੂਵੀ ਕਰਕੇ, ਪੌਲਿਨ ਹੈਨਸਨ ਦੇ ਨਾਮ ਦੇ ਉੱਤੇ ਇੱਕ ਫਿਲਮ ਬਣਾਈ ਗਈ ਸੀ, ਇੱਕ ਐਨੀਮੇਸ਼ਨ ਮੂਵੀ ਸੀ ਜਿਸ ਦੇ ਵਿੱਚ ਇੱਕ ਤਰ੍ਹਾਂ ਦੀ ਕਾਰਟੂਨ ਸੀਰੀਜ਼ ਤਿਆਰ ਕੀਤੀ ਗਈ ਸੀ ਅਲੱਗ ਅਲੱਗ ਕਿਸਮ ਦੇ ਸਟਾਇਰ ਯਾਨੀ ਕਿ ਵਿਅੰਗ ਸਮਾਜ ਦੇ ਉੱਤੇ ਜਾਂ ਫੈਡਰਲ ਪੋਲੀਟਿਕਸ ਤੋਂ ਲੈ ਕੇ ਸਮਾਜਿਕ ਢਾਂਚੇ ਦੇ ਉੱਤੇ ਕੀਤੇ ਗਏ ਸੀ। LGBT ਭਾਈਚਾਰੇ ਤੋਂ ਦੀ ਨਿਖੇਧੀ ਵੀ ਕੀਤੀ ਗਈ ਸੀ, ਮਜ਼ਾਕ ਵੀ ਬਣਾਇਆ ਗਿਆ ਸੀ ਜੋ ਕਿ ਪੌਲਿਨ ਹੈਨਸਨ ਵੀ ਅਕਸਰ ਕਰਦੇ ਨੇ, ਤੇ ਉਸ ਐਨੀਮੇਸ਼ਨ ਸੀਰੀਜ਼ ਨੂੰ ਬਣਾਉਣ ਵਾਲੇ ਮਾਰਕ ਨਿਕਲਸਨ ਨੂੰ ਹੁਣ ਇਨਾਮ ਦਿੱਤਾ ਜਾ ਰਿਹਾ। ਵਨ ਨੇਸ਼ਨ ਪਾਰਟੀ ਉਹਨਾਂ ਨੂੰ ਵੀ ਆਪਣਾ ਇੱਕ ਉਮੀਦਵਾਰ ਬਣਾਏਗੀ। ਵੈਸੇ ਕੁਝ ਕੁ ਉਮੀਦਵਾਰਾਂ ਦੇ ਨਾਮ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ, ਇਹਨਾਂ ਚ ਐਰਨ ਸੈਨਫਰਡ, ਰਿਕੀ ਲੀਲ ਟਾਇਲਰ ਤੇ ਫਿਓਨਾ ਲੋਪੇਸ ਤੇ ਨੈਟਲੀ ਐਡਮਸ ਵੀ ਸ਼ਾਮਲ ਨੇ। ਵਿਕਟੋਰੀਆ ਦੀ ਸਿਆਸਤ ਦੀ ਜਦੋਂ ਗੱਲ ਹੁੰਦੀ ਹੈ ਤਾਂ ਉਹ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ, ਜਦੋਂ ਬੈਨ ਕੈਰਲ ਜਿਹੜੇ ਮੌਜੂਦਾ ਪ੍ਰੀਮੀਅਰ ਨੇ ਉਹ ਕਿਸ ਤਰੀਕੇ ਦੇ ਨਾਲ ਪ੍ਰੀਮੀਅਰ ਬਣੇ ਨੇ। ਖੈਰ ਉਹ ਖਬਰਾਂ ਹੁਣ ਪੁਰਾਣੀਆਂ ਹੋ ਗਈਆਂ, ਹੁਣ ਇੱਕ ਨਵੀਂ ਖਬਰ ਇਹ ਹੈ ਕਿ ਪ੍ਰੀਮੀਅਰ ਬਣਦਿਆਂ ਹੀ ਬੈਨ ਕੈਰਲ ਨੇ ਇਹ ਗੱਲ ਕਹੀ ਸੀ ਕਿ ਉਹ ਜਿਹੜਾ ਭ੍ਰਿਸ਼ਟਾਚਾਰ ਜਾਂ ਹੋਰ ਬਹੁਤ ਸਾਰੇ ਮਾਮਲੇ ਜਿਹੜੇ ਨੇ ਜਿਹਨਾਂ ਨੂੰ ਲੈ ਕੇ ਅਕਸਰ ਲੇਬਰ ਪਾਰਟੀ ਦੀ ਜਿਹੜੀ ਸੂਬਾਈ ਸਰਕਾਰ ਹੈ ਵਿਕਟੋਰੀਆ ਦੀ ਉਹਦੇ ਤੇ ਇਲਜ਼ਾਮ ਲੱਗਦੇ ਰਹੇ ਨੇ, ਉਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਇੱਕ ਰਾਇਲ ਕਮਿਸ਼ਨ ਸਥਾਪਿਤ ਕਰਨਗੇ। ਰਾਇਲ ਕਮਿਸ਼ਨ ਹੁਣ ਬੈਨ ਕੈਰਲ ਆਪ ਉਹਦੇ ਅੱਗੇ ਜਵਾਬਦੇਹੀ ਦੇਣ ਜਾਣਗੇ, ਬਿਆਨ ਦੇਣ ਜਾਣਗੇ ਜਾਂ ਨਹੀਂ, ਇਸ ਦੇ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕੱਲ੍ਹ ਦੇ ਦਿਨ ਪੱਤਰਕਾਰਾਂ ਦੇ ਨਾਲ ਐਤਵਾਰ ਦੇ ਦਿਨ ਗੱਲਬਾਤ ਕਰਦਿਆਂ ਕਿਹਾ ਕਿ ਹਾਂ ਇਹ ਕਮਿਸ਼ਨਰ ਦੇ ਦਾਇਰੇ ਦਾ ਫੈਸਲਾ, ਜੇਕਰ ਉਹਨਾਂ ਨੂੰ ਬੁਲਾਉਂਦੇ ਨੇ ਤਾਂ ਉਹ ਜ਼ਰੂਰ ਜਾਣਗੇ, ਤੇ ਉੱਥੇ ਬਤੌਰ ਪ੍ਰੀਮੀਅਰ ਨਹੀਂ ਬਲਕਿ ਇੱਕ ਲੇਬਰ ਪਾਰਟੀ ਦੇ ਨੁਮਾਇੰਦੇ ਹੋਣ ਦੇ ਨਾਤੇ ਆਪਣੀ ਪਾਰਟੀ ਦਾ ਪੱਖ ਰੱਖਣ ਜਾਣਗੇ। ਜਦੋਂ ਬੈਨ ਕੈਰਲ ਤੋਂ ਇਹ ਪੁੱਛਿਆ ਗਿਆ ਕਿ ਕੀ ਰਾਇਲ ਕਮਿਸ਼ਨ ਜੈਸਿੰਟਾ ਐਲਨ ਜਾਂ ਡੈਨੀਅਲ ਐਂਡਰਿਊਜ਼ ਜਿਹੜੇ ਦੋਵੇਂ ਸਾਬਕਾ ਪ੍ਰੀਮੀਅਰ ਰਹਿ ਚੁੱਕੇ ਨੇ ਵਿਕਟੋਰੀਆ ਦੇ, ਦੋਹਾਂ ਨੂੰ ਵੀ ਬਤੌਰ ਗਵਾਹ ਸੱਦ ਸਕਦਾ, ਤਾਂ ਉਹਨਾਂ ਕਿਹਾ ਕਿ ਰਾਇਲ ਕਮਿਸ਼ਨ ਦਾ ਜਿਹੜਾ ਇਹ ਜ਼ਿੰਮੇਵਾਰੀ ਹੈ ਉਹ ਜਿਹਨੂੰ ਵੀ ਸਵਾਲ ਕਰਨਾ ਚਾਹੇ ਤੇ ਜਿਹਨੂੰ ਵੀ ਸਵਾਲ ਕਰਨ ਦੇ ਲਈ ਉਹ ਬੁਲਾਉਣਗੇ ਉਹਨਾਂ ਨੂੰ ਜਾਣਾ ਚਾਹੀਦਾ, ਕਿਉਂਕਿ ਸੁਤੰਤਰ ਤਰੀਕੇ ਦੇ ਨਾਲ ਹੋਣ ਵਾਲੀ ਇਹ ਪੜਤਾਲ ਹੋਏਗੀ। ਪ੍ਰੀਮੀਅਰ ਬਣਦਿਆਂ ਹੀ ਮਹਿਜ਼ ਕੁਝ ਘੰਟਿਆਂ ਦੇ ਵਿੱਚ ਵਿਕਟੋਰੀਆ ਦੇ 50ਵੇਂ ਪ੍ਰੀਮੀਅਰ ਬੈਨ ਕੈਰਲ ਨੇ ਇਸ ਦਾ ਐਲਾਨ ਕਰ ਦਿੱਤਾ ਸੀ। ਵਜ੍ਹਾ ਇਹ ਵੀ ਸੀ ਕਿ ਨਵੰਬਰ ਮਹੀਨੇ ਦੇ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਿਸੇ ਵੀ ਬੈਕਲੈਸ਼ ਤੋਂ ਬਚਿਆ ਜਾ ਸਕੇ। ਹਾਲਾਂਕਿ ਇਹ ਗੱਲ ਨਹੀਂ ਦੱਸੀ ਗਈ ਕਿ ਇਹ ਜਿਹੜਾ ਰਾਇਲ ਕਮਿਸ਼ਨ ਹੈ ਇਹ ਕਿਹੜੇ ਮਾਮਲਿਆਂ ਦੀ ਸੁਣਵਾਈ ਕਰ ਰਿਹਾ ਹੈ। ਡੈਨੀਅਲ ਐਂਡਰਿਊਜ਼ ਦੀ ਸਰਕਾਰ ਦੀ ਕਰ ਰਿਹਾ ਕਿ 2014 ਤੋਂ ਇਹ ਸੁਣਵਾਈ ਜਿਹੜੀ ਹੋਣੀ ਸ਼ੁਰੂ ਹੋਏਗੀ, ਇਹ ਕਿਸੇ ਇੱਕ ਮਾਮਲੇ ਦੀ ਹੋ ਰਹੀ ਹੈ ਸੁਣਵਾਈ ਜਾਂ ਇਹ ਬਿਗ ਬਿਲਡ ਤੋਂ ਲੈ ਕੇ ਸਾਰੇ ਪ੍ਰੋਜੈਕਟਾਂ ਦੀ ਗੱਲ ਇਹਦੇ ਚ ਕੀਤੀ ਜਾਏਗੀ। ਇਸ ਨੂੰ ਲੈ ਕੇ ਇਸ ਇਨਕੁਆਇਰੀ ਨੂੰ ਕਾਫੀ ਖੁੱਲਾ ਰੱਖਿਆ ਜਾ ਰਿਹਾ।
ਅਖਬਾਰ ਹੈਰਲ ਸਨ ਨੇ ਵੀ ਇਹ ਖਬਰ ਲਗਾਈ ਹੈ ਕਿ ਕਮਿਸ਼ਨ ਇਸ ਦੇ ਉੱਤੇ ਵਿਚਾਰ ਕਰ ਸਕਦਾ ਹੈ ਜਾਂ ਆਪਣੇ ਫੈਸਲੇ ਖੁਦ ਲੈ ਸਕਦਾ ਹੈ। ਵਿਕਟੋਰੀਆ ਦੀ ਲਿਬਰਲ ਪਾਰਟੀ ਦੀ ਤਰਫ ਤੋਂ ਜਿਹੜੀ ਵਿਰੋਧੀ ਧਿਰ ਨੇਤਾ ਨੇ ਜੈਸ ਵਿਲਸਨ, ਉਹਨਾਂ ਨੇ ਵੀ ਕਿਹਾ ਕਿ ਵਿਕਟੋਰੀਅਨ ਲੋਕ ਇਸ ਗੱਲ ਨੂੰ ਡਿਜ਼ਰਵ ਕਰਦੇ ਨੇ ਕਿ ਇੱਕ ਜੈਨੂਇਨ ਇਨਕੁਆਇਰੀ ਹੋਵੇ, ਸਿਰਫ ਬਿਗ ਬਿਲਡ ਪ੍ਰੋਜੈਕਟ ਦੀ ਨਾ ਹੋਵੇ, ਬਲਕਿ ਸਰਕਾਰ ਜਿਨ੍ਹਾਂ ਜਿਨ੍ਹਾਂ ਪ੍ਰੋਜੈਕਟਾਂ ਦੇ ਲਈ, ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਵਿੱਚ ਦੇਰੀ ਦੇ ਲਈ ਜ਼ਿੰਮੇਦਾਰ ਹੈ, ਉਹਨਾਂ ਸਾਰਿਆਂ ਦੇ ਵਿੱਚ ਹੋਵੇ। ਕਰਪਸ਼ਨ ਦੇ ਨਾਲ ਜੁੜਿਆ ਹੋਇਆ ਕੋਈ ਵੀ ਮਸਲਾ ਹੋਵੇ, ਇੱਥੋਂ ਤੱਕ ਕਿ ਕ੍ਰਿਮੀਨੈਲਿਟੀ ਦੇ ਨਾਲ ਜੁੜੇ ਹੋਏ ਵੀ ਜਿਹੜੇ ਮਿਸਕੰਡਕਟ ਨੇ, ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਔਰ ਸਿਰਫ CFMEU ਕਾ ਤੇ ਬਲਕਿ ਜਿੰਨੀਆਂ ਵੀ ਯੂਨੀਅਨਸ ਨੇ ਉਹਨਾਂ ਦੀ ਤਰਫ ਤੋਂ ਕੀਤੀਆਂ ਗਈਆਂ ਧੋਖਾਧੜੀਆਂ ਦੇ ਨਾਲ, ਜਾਂ ਜੇ ਉਹਨਾਂ ਨੇ ਕਿਤੇ ਨਾ ਕਿਤੇ ਕੋਈ ਸਰਕਾਰ ਦੇ ਨਾਲ ਰਲ ਕੇ ਕੋਈ ਫਾਇਦੇ ਚੁੱਕੇ ਨੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ 'ਚ, ਤਾਂ ਉਹਨਾਂ ਦੀ ਵੀ ਰਾਇਲ ਕਮਿਸ਼ਨ ਜਾਂਚ ਕਰੇ। ਜੈਸ ਵਿਲਸਨ ਨੇ ਇਹ ਵੀ ਮੰਗ ਕੀਤੀ ਕਿ ਸਿਰਫ ਮੌਜੂਦਾ ਮੈਂਬਰਸ ਤੋਂ ਹੀ ਨਹੀਂ ਬਲਕਿ ਸਾਬਕਾ ਮੈਂਬਰਸ ਨੂੰ ਵੀ ਗਵਾਹੀ ਦੇਣ ਦੇ ਲਈ ਬੁਲਾਇਆ ਜਾ ਸਕੇ। ਉਧਰ ਦੂਸਰੇ ਪਾਸੇ ਪ੍ਰੀਮੀਅਰ ਬੈਨ ਕੈਰਲ ਦੇ ਸਾਹਮਣੇ ਇਸ ਵਕਤ ਚੁਣੌਤੀਆਂ ਤਾਂ ਬੇਸ਼ੁਮਾਰ ਨੇ। ਰਾਇਲ ਕਮਿਸ਼ਨ ਆਪਣਾ ਜਿਹੜਾ ਨਿਤਾਰਾ ਉਹ ਤਾਂ ਅਲੱਗ ਤੋਂ ਕਰ ਸਕਦੀ ਹੈ, ਉਸਦੇ ਕੀ ਅਸਰ ਪੈਣਗੇ ਵਿਕਟੋਰੀਆ ਦੀ ਸਿਆਸਤ ਤੇ, ਉਹਦੇ ਬਾਰੇ ਹੁਣ ਬਹੁਤ ਛੇਤੀ ਹੋਏਗਾ, ਇਹ ਬਹੁਤ ਜਲਦੀ ਹੋਏਗਾ ਟਿੱਪਣੀ ਕਰਨਾ। ਪਰ ਬੈਨ ਕੈਰਲ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਉਹਦੇ ਚ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਸੂਬੇ ਚ ਹੋ ਰਹੀਆਂ ਹੜਤਾਲਾਂ ਨੇ, ਹੁਣ 19 ਅਗਸਤ ਨੂੰ ਇੱਕ ਵਾਰ ਫੇਰ ਤੋਂ ਜਿੰਨੇ ਵੀ ਸਿੱਖਿਅਕ ਨੇ, ਜਿੰਨੇ ਵੀ ਐਜੂਕੇਸ਼ਨ ਮਹਿਕਮੇ ਦੇ ਨਾਲ ਜੁੜੇ ਹੋਏ ਪ੍ਰਿੰਸੀਪਲ ਜਾਂ ਹੋਰ ਐਜੂਕੇਸ਼ਨ ਐਕਸਪਰਟਸ ਨੇ, ਉਹਨਾਂ ਦੇ ਦੁਆਰਾ ਇਹ ਹੜਤਾਲ ਕੀਤੀ ਜਾ ਰਹੀ ਹੈ, ਇੱਕ ਇੰਡਸਟਰੀਅਲ ਐਕਸ਼ਨ ਕੀਤਾ ਜਾ ਰਿਹਾ। ਪ੍ਰੀਮੀਅਰ ਜਿਹੜੇ ਕਿ ਆਪ ਪਹਿਲਾਂ ਐਜੂਕੇਸ਼ਨ ਮਿਨਿਸਟਰ ਵੀ ਰਹੇ ਸੀ ਜਸਿੰਟਾ ਐਲਨ ਦੇ ਕਾਰਜਕਾਲ ਦੇ ਵਿੱਚ, ਹੁਣ ਵੀ ਐਜੂਕੇਸ਼ਨ ਦਾ ਮੰਤਰਾਲਾ ਉਹਨਾਂ ਦੇ ਕੋਲ ਹੀ ਹੈ, ਉਹਨਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਐਜੂਕੇਸ਼ਨ ਯੂਨੀਅਨ ਜਿਹੜੀ ਬਾਰ ਬਾਰ ਇਹ ਹੜਤਾਲਾਂ ਕਰ ਰਹੀ ਹੈ ਚੱਲਦੀ ਟਰਮ ਦੇ ਦਰਮਿਆਨ, ਇਹਨੂੰ ਲੈ ਕੇ ਉਹ ਫੇਅਰ ਵਰਕ ਦੇ ਵਿੱਚ ਜਾਣਗੇ ਜਾਂ ਨਹੀਂ ਜਾਣਗੇ, ਇਸ ਦੇ ਬਾਰੇ ਉਹਨਾਂ ਨੇ ਟਿੱਪਣੀ ਕਰਨ ਤੋਂ ਫਿਲਹਾਲ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਹੈ ਕਿ ਅਸੀਂ ਆਪਣੇ ਸਾਰੇ ਰਿਸੋਰਸਿਸ ਜਿਹੜੇ ਅਸੀਂ ਵਰਤ ਸਕਦੇ ਹਾਂ ਵਰਤਾਂਗੇ, ਯੂਨੀਅਨ ਦੇ ਨਾਲ ਗੱਲਬਾਤ ਕਰਨ ਦੇ ਲਈ ਮੇਰੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ, ਪਰ ਮੈਂ ਉਹਨਾਂ ਨੂੰ ਅਗਲੇ ਹਫ਼ਤੇ ਸਟ੍ਰਾਈਕ ਕਰਨ ਦੇ ਲਈ ਨਹੀਂ ਕਹਿ ਰਿਹਾ, ਹਾਂ ਰੋਕਣ ਦੇ ਲਈ ਜਿਹੜੇ ਤਰੀਕੇ ਹੈਗੇ ਨੇ ਉਹ ਅਸੀਂ ਜ਼ਰੂਰ ਵਰਤ ਰਹੇ ਹਾਂ। ਵਿਦਿਆਰਥੀਆਂ ਦਾ ਪੜ੍ਹਾਈ ਕਰਨਾ, ਕਲਾਸਰੂਮ ਦੇ ਵਿੱਚ ਬੈਠ ਕੇ ਪੜ੍ਹਾਈ ਕਰਨਾ ਜ਼ਿਆਦਾ ਲਾਜ਼ਮੀ ਹੈ, ਘਰਾਂ ਦੇ ਵਿੱਚ ਬੈਠ ਕੇ ਆਨਲਾਈਨ ਚੈਪਟਰ ਦੇ ਦੇਣਾ ਉਹਨਾਂ ਦੇ ਜਿਹੜਾ ਕਰੀਅਰ ਦੇ ਉੱਤੇ ਵੀ ਅਸਰ ਪਾਉਂਦਾ ਹੈ। ਉਧਰ ਪ੍ਰੋਪਰਟੀ ਦੇ ਨਾਲ ਜੁੜੀ ਇੱਕ ਵੱਡੀ ਖਬਰ ਅੱਜ ਦੇ ਦਿਨ ਸਾਰੇ ਹੀ ਆਸਟ੍ਰੇਲੀਅਨ ਮੀਡੀਆ ਦੇ ਉੱਤੇ ਪ੍ਰਸਾਰਿਤ ਕੀਤੀ ਜਾ ਰਹੀ ਹੈ, ਅਲੱਗ ਅਲੱਗ ਚੈਨਲ ਦੇ ਉੱਤੇ ਕਿਹਾ ਜਾ ਰਿਹਾ ਕਿ ਆਸਟ੍ਰੇਲੀਆ 'ਚ ਹਾਊਸਿੰਗ ਮਾਰਕੀਟ ਜਿਹੜੀ ਹੈ ਉਹ ਥੱਲੇ ਨੂੰ ਜਾ ਰਹੀ ਹੈ। ਇੰਟਰਸਟ ਰੇਟ ਦੇ ਵਿੱਚ ਵਧੀਆਂ ਹੋਈਆਂ ਨੇ ਹਾਲ ਫਿਲਹਾਲ, ਥੱਲੇ ਤਾਂ ਨਹੀਂ ਆਉਣਗੀਆਂ, ਸਥਿਰ ਹੀ ਰੱਖੀਆਂ ਜਾ ਸਕਦੀਆਂ ਨੇ, ਪਰ ਪ੍ਰੋਪਰਟੀ ਟੈਕਸਿਸ ਦੇ ਵਿੱਚ ਜਿਹੜੀ ਇੱਕ ਕਿਸਮ ਦੀ ਕਟੌਤੀ ਹੋਈ ਹੈ, ਉਸ ਤੋਂ ਬਾਅਦ ਪ੍ਰੋਪਰਟੀ ਦੀਆਂ ਕੀਮਤਾਂ ਥੱਲੇ ਨੂੰ ਜਾਣ ਲੱਗ ਪਈਆਂ ਨੇ। ਕੋਟੈਲਿਟੀ ਨਾਮ ਦੀ ਇਹ ਕੰਪਨੀ ਦੀ ਤਰਫ ਤੋਂ ਜਿਹੜੇ ਪ੍ਰੋਪਰਟੀ ਐਨਾਲਿਟਿਕਸ ਸਾਂਝੇ ਕੀਤੇ ਗਏ ਨੇ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਔਸਤਨ ਦੇਸ਼ ਦੇ ਅੰਦਰ ਘਰਾਂ ਦੀਆਂ ਕੀਮਤਾਂ 'ਚ 0.7% ਦਾ ਪਿਛਲੇ ਮਹੀਨੇ ਗਿਰਾਵਟ ਦੇਖਣ ਨੂੰ ਮਿਲੀ ਹੈ, ਯਾਨੀ 1% ਤੋਂ ਥੋੜੀ ਜਿਹੀ ਘੱਟ। ਹਾਲਾਂਕਿ ਦਸੰਬਰ 2022 ਤੋਂ ਬਾਅਦ ਇਹ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਹੈ। ਚੇਤੇ ਰਵੇ ਇੱਥੇ ਮਹਿਜ਼ 1 ਮਹੀਨੇ ਦੇ ਅੰਕੜੇ ਸਾਂਝੇ ਕੀਤੇ ਜਾ ਰਹੇ ਨੇ, ਉੱਥੇ ਉਹ ਵੱਖਰੀ ਗੱਲ ਹੈ ਕਿ ਐਨੂਅਲ ਗਰੋਥ ਜਿਹੜੀ ਹੈ ਉਹ 5.3% ਦੇ ਆਸ ਪਾਸ ਜਤਾਈ ਗਈ ਸੀ, ਜਾਂ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਸੰਭਾਵਨਾ ਜਤਾਈ ਗਈ ਹੈ ਕਿ ਕੀਮਤਾਂ ਇੰਨੀਆਂ ਵਧਣਗੀਆਂ। ਪਰ ਦੇਸ਼ ਦੇ ਵੱਡੇ ਬਾਜ਼ਾਰ ਜਿਹੜੇ ਨੇ ਸਿਡਨੀ ਮੈਲਬਨ, ਇੱਥੇ ਸਭ ਤੋਂ ਵੱਧ ਕਮੀਆਂ ਦੇਖਣ ਨੂੰ ਮਿਲੀਆਂ ਨੇ। ਲਾਰਜੈਸਟ ਪ੍ਰੋਪਰਟੀ ਮਾਰਕੀਟ ਨੇ ਸਿਡਨੀ ਦੇ ਵਿੱਚ 1.4%, ਮੈਲਬਨ 'ਚ 1.2% ਦੀ ਪ੍ਰੋਪਰਟੀ ਮਾਰਕੀਟ ਥੱਲੇ ਗਈ ਹੈ। ਦੋਹਾਂ ਸ਼ਹਿਰਾਂ ਦੇ ਵਿੱਚ ਹੀ ਜਿਹੜੀਆਂ ਇਸ ਵਕਤ 5% ਦੀ ਜਿਹੜੀ ਇੱਕ ਸਾਲਾਨਾ ਗਰੋਥ ਰੇਟ ਦਰਸਾਈ ਗਈ ਹੈ ਸਾਲ ਦੇ ਵਿੱਚ ਕਿ ਪੂਰੇ ਦੇਸ਼ ਦੇ ਵਿੱਚ ਹੋਏਗੀ, ਇਸ ਬ੍ਰੈਕਟ ਦੇ ਵਿੱਚ ਵੀ ਆਉਂਦੇ ਨਜ਼ਰ ਨਹੀਂ ਆ ਰਹੇ ਜੇਕਰ ਇਸ ਕਿਸਮ ਦੇ ਨਾਲ ਮਹੀਨਾਵਾਰ ਗਿਰਾਵਟਾਂ ਹੁੰਦੀਆਂ ਗਈਆਂ। ਬ੍ਰਿਸਬੇਨ ਤੇ ਐਡੀਲੇਡ ਇਸ ਤੋਂ ਉਲਟ ਪਿਛਲੇ ਮਹੀਨੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਇੱਥੇ ਬਾਜ਼ਾਰ ਜਿਹੜੇ ਨੇ ਉਹ ਵਧੀਆ ਹੋਏ ਨੇ। ਬਾਜ਼ਾਰ ਵਧੀਆ ਹੋਣ ਦੇ ਬਾਵਜੂਦ ਇਸ ਮਹੀਨੇ ਦੀ ਜਿਹੜੀ ਗਿਰਾਵਟ ਹੈ ਇਹਨਾਂ ਸ਼ਹਿਰਾਂ 'ਚ ਵੀ ਦੇਖਣ ਨੂੰ ਮਿਲੀ, ਹਾਲਾਂਕਿ ਉਹ ਮਾਮੂਲੀ ਹੈ, ਬ੍ਰਿਸਬੇਨ 'ਚ 0.5% ਦੀ ਔਰ ਐਡੀਲੇਡ ਦੇ ਵਿੱਚ 0.2% ਦੀ ਗਿਰਾਵਟ ਜਿਹੜੀ ਦੇਖਣ ਨੂੰ ਮਿਲੀ ਹੈ। ਪਰਥ ਇੱਕੋ ਇੱਕ ਮਾਰਕੀਟ ਰਹੀ ਹੈ ਜੇਕਰ ਕੈਪੀਟਲ ਸਿਟੀਜ਼ ਦੀ ਗੱਲ ਕੀਤੀ ਜਾਵੇ ਜਿਹੜੀ ਸਟਰੋਂਗ ਰਹੀ ਹੈ, ਔਰ ਜਿੱਥੇ ਪੂਰੇ ਦੇਸ਼ ਦੇ ਵਿੱਚ 5% ਦਾ ਇਜ਼ਾਫਾ ਦੱਸਿਆ ਜਾ ਰਿਹਾ, ਪਰਥ ਦੀ ਮਾਰਕੀਟ 'ਚ 21% ਦਾ ਸਾਲਾਨਾ ਇਜ਼ਾਫਾ ਹੋਏਗਾ। ਪਰ ਹਾਲਾਂਕਿ ਇੱਥੇ ਗਿਰਾਵਟ ਤਾਂ ਨਹੀਂ ਹੋਈ ਪਿਛਲੇ ਮਹੀਨੇ ਦੇ ਅੰਕੜਿਆਂ ਦੇ ਵਿੱਚ ਪ੍ਰੋਪਰਟੀ ਮਾਰਕੀਟ ਦੇ ਅੰਦਰ,
ਪਰ ਇਜ਼ਾਫਾ ਵੀ ਕੋਈ ਬਹੁਤਾ ਵਧੀਆ ਨਹੀਂ ਹੋਇਆ, 0.1% ਹੀ ਇਜ਼ਾਫਾ ਹੋਇਆ। ਪਰ ਜਦੋਂ ਪੂਰੇ ਦੇਸ਼ ਦੇ ਵਿੱਚ ਇੱਕ ਕਿਸਮ ਦਾ ਨੈਗੇਟਿਵ ਟ੍ਰੈਂਡ ਚੱਲ ਰਿਹਾ ਹੋਵੇ, ਅਜਿਹੇ ਦੇ ਵਿੱਚ ਪਰਥ ਦੀ ਮਾਰਕੀਟ ਦਾ ਆਪਣੇ ਆਪ ਨੂੰ ਬਚਾ ਕੇ ਰੱਖਣਾ ਵੀ ਇੱਕ ਚੰਗਾ ਸੰਕੇਤ ਹੈ। ਪਰ ਇੱਥੇ ਇੱਕ ਹੋਰ ਗੱਲ ਵੀ ਹੈ, ਇੱਕ ਕੈਚ ਵੀ ਕਹਿ ਸਕਦੇ ਹੋ, ਕਿ ਸਾਰੀਆਂ ਜਿਹੜੀਆਂ ਕੀਮਤਾਂ ਦੇ ਅੰਦਰ ਕਟੌਤੀ, ਕਮੀ, ਇਜ਼ਾਫੇ, ਇਹਨਾਂ ਖ਼ਬਰਾਂ ਨੂੰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਹਾਈ ਐਂਡ ਮਾਰਕੀਟ ਦੀਆਂ ਹੀ ਗੱਲਾਂ ਹੁੰਦੀਆਂ ਨੇ, ਯਾਨੀ ਕਿ $1 million ਜਾਂ ਉਸ ਤੋਂ ਉੱਪਰ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ, ਜਿਹੜੇ ਛੋਟੇ ਯੂਨਿਟਸ ਨੇ ਜਾਂ ਛੋਟੇ ਘਰ ਨੇ ਜਾਂ ਹੇਠਲੀਆਂ ਕੀਮਤਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ, ਉਹਨਾਂ ਦੇ ਵਿੱਚ ਕੋਈ ਖਾਸ ਫਰਕ ਨਹੀਂ ਆਇਆ। ਉਹ ਉਸੇ ਤਰੀਕੇ ਦੇ ਨਾਲ ਮੁਨਾਫੇ ਦੇ ਵਿੱਚ ਹੀ ਵਿਕ ਰਹੀਆਂ ਨੇ, ਪਰ ਉਹਨਾਂ ਦਾ ਮੁਨਾਫਾ ਵੀ ਵੱਡਾ ਨਹੀਂ, ਉਹਨਾਂ ਦਾ ਨੁਕਸਾਨ ਵੀ ਵੱਡਾ ਨਹੀਂ। ਅਜਿਹੇ ਦੇ ਵਿੱਚ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਖੇਤਰੀ ਇਲਾਕਿਆਂ ਦੇ ਵਿੱਚ ਵੀ ਪ੍ਰੋਪਰਟੀ ਕੀਮਤਾਂ ਦੇ ਅੰਦਰ ਥੋੜੀ ਜਿਹੀ ਗਿਰਾਵਟ ਦੇਖਣ ਨੂੰ ਮਿਲੀ ਹੈ। ਆਮ ਲੋਕਾਂ ਦੇ ਵਿੱਚ ਹਾਲ ਫਿਲਹਾਲ ਜਿਹੜੇ ਸੈਲਰਸ ਨੇ ਉਹਨਾਂ ਦੇ ਵਿੱਚ ਕੋਈ ਬਹੁਤਾ ਵਧੀਆ ਮਾਹੌਲ ਨਹੀਂ ਹੈ ਸੈਲਿੰਗ ਦੇ ਲਈ, ਇਹ ਬਹੁਤੀ ਵਧੀਆ ਮਾਰਕੀਟ ਵੀ ਨਹੀਂ ਮੰਨੀ ਜਾ ਰਹੀ। ਪਰ ਰੈਂਟਲ ਪ੍ਰਾਈਸਿਸ ਇਸ ਤੋਂ ਉਲਟ ਵੱਧ ਰਹੇ ਨੇ। ਮੰਨਿਆ ਜਾ ਰਿਹਾ ਹੈ ਕਿ $200 ਤੋਂ ਵੀ ਵੱਧ ਦੀਆਂ ਕੀਮਤਾਂ, ਜੇਕਰ ਪਿਛਲੇ 5 ਸਾਲਾਂ ਦੇ ਨਾਲ ਤੁਲਨਾ ਕਰੀਏ, ਕਿ ਅੱਜ ਤੋਂ 5 ਸਾਲ ਪਹਿਲਾਂ ਹਫ਼ਤੇ ਦਾ ਰੈਂਟ ਜਿੰਨਾ ਹੁੰਦਾ ਸੀ, ਉਸ ਦੇ ਨਾਲ ਉਹ $200 ਵੱਧ ਹੋ ਗਿਆ। ਇਹ ਪੂਰੇ ਦੇਸ਼ ਦੀ ਇੱਕ ਔਸਤ ਦੱਸੀ ਗਈ ਹੈ। ਜ਼ਾਹਰ ਜੀ ਗੱਲ ਹੈ ਕਿ ਕੈਨਬਰਾ, ਪਰਥ, ਸਿਡਨੀ ਵਰਗੇ ਸ਼ਹਿਰ ਜਿਹੜੇ ਨੇ, ਇਹਨਾਂ ਦੇ ਵਿੱਚ ਕਿਰਾਏ ਅਕਸਰ ਜ਼ਿਆਦਾ ਰਹਿੰਦੇ ਨੇ ਤੇ ਜ਼ਿਆਦਾ ਹੀ ਨੇ। ਟੁੱਟੀਆਂ ਸੜਕਾਂ, ਸੜਕਾਂ ਦੇ ਨੇਚਰ ਸਟ੍ਰਿਪ ਦੇ ਉੱਤੇ ਗਿਰੇ ਹੋਏ ਬਿਨਸ, ਜਾਂ ਫਿਰ ਕਿਤੇ ਕਿਤੇ ਖੜੀਆਂ ਟਰਾਲੀਆਂ ਜਿਹੜੀਆਂ ਨੇ, ਸ਼ੋਪਿੰਗ ਟਰਾਲੀਆਂ ਘਰਾਂ ਦੇ ਬਾਹਰ, ਰਿਹਾਇਸ਼ੀ ਇਲਾਕਿਆਂ ਦੇ ਬਾਹਰ, ਇਸ ਕਿਸਮ ਦੇ ਨਜ਼ਾਰੇ ਜਿਹੜੇ ਨੇ, ਆਸਟ੍ਰੇਲੀਆ ਨੂੰ ਇੱਕ ਵਿਕਸਿਤ ਮੁਲਕ ਨਹੀਂ ਬਲਕਿ ਇੱਕ ਅਲਪ ਵਿਕਸਿਤ ਮੁਲਕ ਜਾਂ ਕਿਸੇ ਤੀਸਰੇ ਦਰਜੇ ਦਾ ਜਿਹੜਾ ਮੁਲਕ ਹੈ, ਉਸ ਕਿਸਮ ਦਾ ਇੱਕ ਨਜ਼ਾਰਾ ਪੇਸ਼ ਕਰਦੇ ਨੇ। ਸਨੈਪਸ ਐਂਡ ਸੋਲਵ ਨਾਮ ਦੀ ਇੱਕ ਐਪ ਦੇ ਬਾਰੇ ਤੁਹਾਡੇ ਨਾਲ ਪਹਿਲਾਂ ਵੀ ਖ਼ਬਰਾਂ ਸਾਂਝੀਆਂ ਕੀਤੀਆਂ ਨੇ। ਹੁਣ ਇੱਕ ਕਮਿਊਨਿਟੀ ਸੈਟਿਸਫੈਕਸ਼ਨ ਇੰਡੈਕਸ ਜਿਹੜਾ ਸਾਂਝਾ ਕੀਤਾ ਗਿਆ ਸਨੈਪਸ ਐਂਡ ਸੋਲਵ ਐਪ ਦੇ ਜ਼ਰੀਏ, ਦੇਖਿਆ ਗਿਆ ਹੈ ਕਿ ਆਸਟ੍ਰੇਲੀਆ ਦੇ ਕਿਹੜੇ ਸੂਬੇ ਦੇ ਵਿੱਚ ਕਿਹੜੀਆਂ ਕੌਂਸਲਸ ਨੇ ਜਿਹੜੀਆਂ ਆਪਣੇ ਆਪ ਨੂੰ ਸਾਫ਼ ਰੱਖਦੀਆਂ ਨੇ, ਤੇ ਜਿੱਥੇ ਸਭ ਤੋਂ ਵੱਧ ਗੰਦ ਪੈਂਦਾ ਹੈ, ਚਾਹੇ ਉਹ ਸੜਕਾਂ ਦੇ ਉੱਤੇ ਟੋਏ ਹੋਣ, ਚਾਹੇ ਉਹ ਸੜਕ ਦੇ ਕਿਨਾਰੇ ਡਿੱਗੇ ਹੋਏ ਬਿਨ ਹੋਣ, ਹਫ਼ਤਾ ਹਫ਼ਤਾ ਜਿਹਨਾਂ ਨੂੰ ਨਹੀਂ ਚੱਕਿਆ ਜਾਂਦਾ, ਜਾਂ ਫਿਰ ਘਰਾਂ ਦੇ ਬਾਹਰ ਪਿਆ ਸਮਾਨ ਹੋਵੇ ਜਿਹੜਾ ਕਿ ਬੇਲੋੜਾ ਬੇਲਾਜ਼ਮੀ ਹੁੰਦਾ ਹੈ, ਪਰ ਉਸ ਨੂੰ ਵੀ ਸਹੀ ਢੰਗ ਦੇ ਨਾਲ ਡਿਸਪੋਜ਼ ਆਫ ਨਹੀਂ ਕੀਤਾ ਜਾਂਦਾ, ਜਾਂ ਫਿਰ ਸ਼ੋਪਿੰਗ ਟਰਾਲੀਆਂ ਜਿਹਨਾਂ ਨੂੰ ਨੇੜਲੇ ਸ਼ੋਪਿੰਗ ਸੈਂਟਰਾਂ ਤੋਂ ਲਿਆ ਕੇ ਘਰਾਂ ਦੇ ਬਾਹਰ ਹੀ, ਅਪਾਰਟਮੈਂਟ ਦੇ ਬਾਹਰ ਹੀ ਛੱਡ ਦਿੱਤਾ ਜਾਂਦਾ ਹੈ। NSW ਦੀ ਹਾਲਤ ਇਸ ਮਾਮਲੇ ਦੇ ਵਿੱਚ ਕੋਈ ਵਧੀਆ ਨਹੀਂ ਹੈ। 100 ਦੇ ਵਿੱਚੋਂ 2025-26 ਫਾਈਨੈਂਸ਼ੀਅਲ ਈਅਰ ਦਾ 100 ਦੇ ਵਿੱਚੋਂ ਜਿਹੜਾ ਸਕੋਰ ਹੈ NSW ਦਾ 58.5 ਹੀ ਰਿਹਾ। ਇਸ ਤੋਂ ਮਾੜਾ ਜਿਹੜਾ ਸਕੋਰ ਹੈ 1-2 ਸੂਬਿਆਂ ਦਾ ਹੀ ਹੈ, ਹਾਲਾਂਕਿ ਵਿਕਟੋਰੀਆ ਤੇ ਨਿਊ ਸਾਊਥ ਵੇਲਜ਼ ਬਰਾਬਰ ਬਰਾਬਰ ਹੀ ਚੱਲਦੇ ਨੇ, ਪਰ NSW ਦੇ ਵਿੱਚ ਕੰਪਲੇਂਟਸ ਜ਼ਿਆਦਾ ਲੌਜ ਹੋਈਆਂ ਨੇ, ਇਸ ਕਰਕੇ ਇਸ ਦੇ ਸਕੋਰ ਦੇ ਉੱਤੇ ਵੀ ਅਸਰ ਹੋਇਆ। 34,000 ਕੰਪਲੇਂਟਸ ਤਾਂ ਟੁੱਟੀਆਂ ਹੋਈਆਂ ਸੜਕਾਂ ਦੀਆਂ ਜਿਹੜੀਆਂ ਨੇ ਉਹ ਦਰਜ ਕੀਤੀਆਂ ਗਈਆਂ ਨੇ, 73,000 ਰਿਪੋਰਟਾਂ ਪਾਰਕਿੰਗ ਪ੍ਰੋਬਲਮਸ ਦੇ ਨਾਲ ਦਰਜ ਕੀਤੀਆਂ ਗਈਆਂ ਨੇ, 70,000 ਇਸ਼ੂ ਜਿਹੜੇ ਨੇ ਉਹ ਰਵਿਸ਼ ਦੇ ਨਾਲ ਜੁੜੇ ਹੋਏ ਦਰਜ ਕੀਤੇ ਗਏ ਨੇ, 47,000 ਕੰਪਲੇਂਟਸ ਅਬੰਡਨਡ ਟਰਾਲੀਜ਼ ਯਾਨੀ ਸੜਕਾਂ ਦੇ ਕਿਨਾਰੇ ਲਵਾਰਸ ਛੱਡ ਦਿੱਤੀਆਂ ਜਾਂਦੀਆਂ ਟਰਾਲੀਆਂ ਦੀਆਂ ਜੁੜੀਆਂ ਹੋਈਆਂ ਨੇ, 10% ਦਾ ਇਜ਼ਾਫਾ ਹੋਇਆ ਪਿਛਲੀ ਵਾਰ ਦੇ ਨਾਲੋਂ। ਔਰ ਇਹ ਡੇਟਾ ਜਿਹੜਾ ਇਸਦੇ ਇਸ ਲਿਹਾਜ਼ ਦੇ ਨਾਲ ਕੈਮਡਨ ਕੌਂਸਲ ਜਿਹੜੀ ਹੈ ਉਹ ਜਿਹੜੀਆਂ ਵਰਸਟ ਪਰਫਾਰਮਿੰਗ ਕੌਂਸਲਸ ਨੇ ਉਹਨਾਂ ਦਾ ਉਹਨਾਂ ਦੀ ਖ਼ਬਰ ਅਸੀਂ ਆਉਣ ਵਾਲੇ ਦਿਨਾਂ 'ਚ ਸਾਂਝੀ ਕਰਾਂਗੇ, ਪਰ ਜਿਹੜੀਆਂ ਬੈਸਟ ਪਰਫਾਰਮਿੰਗ ਜਿਹੜੀਆਂ ਕੌਂਸਲਸ ਨੇ ਉਹਨਾਂ ਦੇ ਵਿੱਚ ਸਿਡਨੀ ਦੀ ਕੈਮਡਨ ਕੌਂਸਲ ਹੈ ਟੋਪ 8 ਦੇ ਵਿੱਚ ਸ਼ਾਮਲ ਹੁੰਦੀ ਹੈ। ਵਿਕਟੋਰੀਆ ਦੀ ਮੰਡੂਰਾ ਕੌਂਸਲ ਹੈ ਜਿਹੜੀ ਟੋਪ 10 ਦੇ ਵਿੱਚ ਸ਼ਾਮਲ ਹੁੰਦੀ ਹੈ, ਕਿ ਜਿਹੜੀਆਂ ਹਾਲੇ ਫਿਲਹਾਲ ਬਿਹਤਰ ਨੇ, ਸੋਹਣੀਆਂ ਤਾਂ ਨਹੀਂ ਕਹਿ ਸਕਦੇ ਪਰ ਬਿਹਤਰ ਕੌਂਸਲਸ ਨੇ ਦੂਸਰਿਆਂ ਦੇ ਮੁਕਾਬਲੇ। ਪਰ ਵਿਕਟੋਰੀਆ ਦੇ ਵਿੱਚ ਜਿਹੜਾ ਓਵਰਆਲ ਸਕੋਰ ਹੈ ਉਹ 59.3 ਵਿਕਟੋਰੀਆ ਨੂੰ ਦਿੱਤਾ ਗਿਆ 100 ਦੇ ਵਿੱਚੋਂ। ਜੇਕਰ ਬਿਹਤਰ ਸਕੋਰ ਕਿਸੇ ਸਟੇਟ ਦਾ ਹੈ ਤਾਂ ਉਹ ਪਹਿਲੇ ਨੰਬਰ ਤੇ ਸਾਊਥ ਆਸਟ੍ਰੇਲੀਆ, ਜਿਸ ਨੂੰ 61.2 ਦਾ ਸਕੋਰ ਹੈ। ਗੰਦਗੀ, ਸੜਕਾਂ ਦੇ ਉੱਤੇ ਟੋਏ ਜਾਂ ਦੂਸਰੀਆਂ ਇਹਨਾਂ ਜਿਹੜੇ ਗੜਬੜਾਂ ਨੇ, ਇਹਨਾਂ ਦੇ ਮੁਕਾਬਲੇ ਜਿਹੜੇ ਬਾਕੀਆਂ ਸਟੇਟਸ ਨੇ ਉਹਨਾਂ ਤੋਂ ਬਿਹਤਰ ਹੀ ਸਾਊਥ ਆਸਟ੍ਰੇਲੀਆ ਦਿਖਾਈ ਦਿੰਦਾ ਹੈ। ਤਸਮੇਨੀਆ ਦੂਸਰਾ ਵਧੀਆ ਸੂਬਾ ਦਿਖਾਈ ਦਿੰਦਾ ਹੈ, ਜਿੱਥੇ 61 ਦਾ ਸਕੋਰ ਇਹਨੇ ਹਾਸਲ ਕੀਤਾ ਹੈ। ਵੈਸਟਰਨ ਆਸਟ੍ਰੇਲੀਆ 3 ਨੰਬਰ ਤੇ ਆਉਂਦਾ ਹੈ, 4 ਦੇ ਉੱਤੇ ਨਾਰਦਰਨ ਟੈਰੀਟਰੀ, ਇਸ ਕਰਕੇ 5 ਦੇ ਉੱਤੇ ਵਿਕਟੋਰੀਆ, 6 ਤੇ ਕੁਇਨਜ਼ਲੈਂਡ ਤੇ 7 ਦੇ ਉੱਤੇ ਨਿਊ ਸਾਊਥ ਵੇਲਸ ਤੇ 8 ਦੇ ਉੱਤੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ 54.5 ਦਾ ਸਕੋਰ ਹੈ। ਹਾਲਾਂਕਿ ਬਿਹਤਰੀਨ ਬੜਾ ਸੋਹਣਾ ਇਲਾਕਾ ਮੰਨਿਆ ਜਾਂਦਾ ਹੈ, ਪਰ ਫਿਰ ਵੀ ਜਿਵੇਂ ਦੱਸਿਆ ਹੈ ਕਿ ਅਨੁਪਾਤ ਜਿਹੜਾ ਆਬਾਦੀ ਦਾ
ਉਸ ਦੇ ਮੁਕਾਬਲੇ ਜਾਗਰੂਕ ਲੋਕਾਂ ਦੀ ਗਿਣਤੀ ਜ਼ਿਆਦਾ ਇੱਥੇ, ਸ਼ਿਕਾਇਤਾਂ ਇੱਥੋਂ ਜ਼ਿਆਦਾ ਦਰਜ ਹੋਈਆਂ ਨੇ, ਇਸ ਕਰਕੇ ਇਹਨਾਂ ਦਾ ਸਕੋਰ ਵੀ ਜਿਹੜਾ ਉਹ ਪ੍ਰਭਾਵਿਤ ਹੋਇਆ ਦੱਸਿਆ ਗਿਆ ਹੈ। ਉੱਥੇ ਅਗਲੀਆਂ ਕੁਝ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਫਿਊਲ ਦੀਆਂ ਕੀਮਤਾਂ, ਜਿਹੜਾ ਐਕਸਾਈਜ਼ ਕੱਟ ਸੀ ਸਰਕਾਰ ਦੀ ਤਰਫ ਤੋਂ ਆਸਟ੍ਰੇਲੀਆ 'ਚ ਦਿੱਤਾ ਜਾ ਰਿਹਾ ਸੀ ਅਮਰੀਕਾ ਇਰਾਨ ਜੰਗ ਦੇ ਦਰਮਿਆਨ, ਉਹ ਹੁਣ ਖਤਮ ਹੋ ਚੁੱਕਿਆ। ਸੋ ਇਹ ਪਹਿਲਾ ਵੀਕਡੇ ਹੈ ਜਿਹੜਾ ਸੋਮਵਾਰ ਦਾ ਦਿਨ, ਜਦੋਂ ਅੱਜ ਤੁਹਾਨੂੰ ਆਸਟ੍ਰੇਲੀਆ ਦੀਆਂ ਅਲੱਗ ਅਲੱਗ ਸੜਕਾਂ ਦੇ ਉੱਤੇ ਨਿਕਲੇ ਹੋਵੋਗੇ ਜਾਂ ਨਿਕਲੋਗੇ ਜਾਂ ਨਿਕਲ ਚੁੱਕੇ ਹੋਵੋਗੇ, ਤਾਂ ਇੱਕ ਚੀਜ਼ ਨੋਟ ਜ਼ਰੂਰ ਕੀਤੀ ਹੋਏਗੀ ਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫੇ ਹੋ ਚੁੱਕੇ ਨੇ। ਨੈਸ਼ਨਲ ਐਵਰੇਜ ਜਿਹੜੀ ਹੈ ਉਹ ਇੱਕ ਅਨਲਿਡਿਡ ਪੈਟਰੋਲ ਦੀ ਜਿਹੜੀ ਹੈ ਉਹ 197 ਸੈਂਟ ਪਰ ਲੀਟਰ ਹੈ, ਯਾਨੀ $97, ਤੇ ਡੀਜ਼ਲ ਦੀ 239 ਸੈਂਟ ਪਰ ਲੀਟਰ ਦੱਸੀ ਗਈ ਹੈ। ਐਨ ਆਰ ਐਮ ਏ ਅਦਾਰੇ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ E10 ਦੀਆਂ ਕੀਮਤਾਂ ਜਿਹੜੀਆਂ ਨੇ ਉਹ ਸਸਤੀਆਂ ਜ਼ਰੂਰ ਨੇ, ਪਰ ਉਹ ਫੇਰ ਵੀ ਇੱਕ ਰਿਕਾਰਡ ਪੱਧਰ ਤੇ ਜਾ ਚੁੱਕੀਆਂ ਨੇ। ਪ੍ਰੀਮੀਅਮ 98 ਤਾਂ ਬੜਾ ਮਹਿੰਗਾ ਹੋ ਚੁੱਕਿਆ, ਜਿਹਨੂੰ ਲਿਕੁਇਡ ਗੋਲਡ ਕਿਹਾ ਜਾਂਦਾ ਹੈ ਪੈਟਰੋਲ ਨੂੰ, ਉਸੇ ਤਰੀਕੇ ਦੇ ਨਾਲ ਇਹ ਸੋਨੇ ਦੇ ਭਾਅ ਵਿਕ ਰਿਹਾ ਹੈ। ਉੱਥੇ ਹੀ ਵੈਸਟਰਨ ਆਸਟ੍ਰੇਲੀਆ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਇੱਕ ਟ੍ਰੇਨ ਸਟੇਸ਼ਨ ਜਿਹੜਾ ਕਿ ਸਿਆਸਤ ਦਾ ਵਿਸ਼ਾ ਬਣਿਆ ਹੋਇਆ। ਸੂਬਾਈ ਸਰਕਾਰ ਦੀ ਤਰਫ ਤੋਂ ਅਨਾਊਂਸ ਕੀਤਾ ਗਿਆ ਹੈ ਕਿ ਪਰਥ ਦੇ ਆਊਟਰ ਸਬਰਬਸ ਦੇ ਵਿੱਚ ਪੈਂਦਾ, ਜਿਹਨੂੰ ਜਿਹੜਾ ਸੀਕਰੇਟ ਹਾਰਬਰ ਨੂੰ ਜਾਂਦਾ ਹੈ ਟ੍ਰੇਨ ਸਟੇਸ਼ਨ ਕਾਰਨੂਪ, ਉਹਦਾ ਹੁਣ ਐਤਵਾਰ ਦੇ ਦਿਨ ਉਹਦੇ ਬਾਰੇ ਐਲਾਨ ਕੀਤਾ ਗਿਆ ਕਿ $156 ਮਿਲੀਅਨ ਇਸ ਦੇ ਉੱਤੇ ਇਨਵੈਸਟ ਕੀਤੇ ਜਾਣਗੇ ਕਾਰਨੂਪ ਦੇ ਟ੍ਰੇਨ ਸਟੇਸ਼ਨ ਦੇ ਉੱਤੇ। ਟਰਾਂਸਪੋਰਟ ਮਿਨਿਸਟਰ ਰੀਟਾ ਸਫੋਤੀ ਨੇ ਵੀ ਇਹ ਗੱਲ ਦੀ ਪੁਸ਼ਟੀ ਕੀਤੀ ਕਿ $10 ਮਿਲੀਅਨ ਪਹਿਲਾਂ ਦੇ ਨਾਲੋਂ ਵਧਾ ਕੇ ਜਿਹੜੇ ਨੇ ਇਸ ਦੇ ਵਿੱਚ ਲਗਾਏ ਗਏ ਨੇ, ਲਗਭਗ $150 ਮਿਲੀਅਨ ਲਗਾ ਕੇ ਕਾਰਨੂਪ ਸਟੇਸ਼ਨ ਦਾ ਕਾਇਆ ਕਲਪ ਕੀਤਾ ਜਾਣਾ। ਸੀਕਰੇਟ ਹਾਰਬਰ ਸੰਸਦੀ ਹਲਕਾ ਹੈ ਜਿਸ ਦੇ ਵਿੱਚ ਇਹ ਕਾਰਨੂਪ ਦਾ ਟ੍ਰੇਨ ਸਟੇਸ਼ਨ ਪੈਂਦਾ ਹੈ। ਪਰ ਇਸ ਤੋਂ ਪਹਿਲਾਂ ਲੇਬਰ ਪਾਰਟੀ ਦੀ ਜਿਹੜੀ ਕੈਂਡੀਡੇਟ ਨੇ ਜਾਰਜੀਆ ਟ੍ਰੀ, ਉਹ ਇੱਥੋਂ ਆਉਂਦੇ ਨੇ, ਉਹ ਪਹਿਲਾਂ ਇਸ ਹਲਕੇ ਤੋਂ ਬਾਹਰ ਰਹਿੰਦੇ ਸੀ, ਹੁਣ ਉਹਨਾਂ ਨੇ ਇਸ ਹਲਕੇ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਵੈਸਟਰਨ ਆਸਟ੍ਰੇਲੀਆ 'ਚ ਲੋਕ ਬਹੁਤ ਜ਼ਿਆਦਾ ਟ੍ਰੋਲ ਕਰਨ ਲੱਗ ਪਏ ਸੀ ਜਾਰਜੀਆ ਟ੍ਰੀ ਨੂੰ, ਤੇ ਕਾਰਨੂਪ ਸਟੇਸ਼ਨ ਦੀ ਮੰਗ ਵੀ ਜਿਹੜੀ ਸੀ ਉਹ ਚੱਲਣ ਲੱਗ ਪਈ ਸੀ। ਸਭ ਤੋਂ ਪਹਿਲਾਂ 2013 ਦੇ ਵਿੱਚ ਇਸ ਦੀ ਮੰਗ ਉੱਠੀ ਸੀ ਜਦੋਂ ਮੰਡੂਰਾ ਲਾਈਨ ਜਿਹੜੀ ਸੀ ਉਹ ਦੁਬਾਰਾ ਤੋਂ ਸ਼ੁਰੂ ਕੀਤੀ ਗਈ ਸੀ, ਪਰ ਹੁਣ ਇਸ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ਜਿਹੜੀਆਂ ਨੇ ਉਹ ਆਮ ਸਾਹਮਣੇ ਨੇ। ਦੋਵਾਂ ਧਿਰਾਂ ਦੀ ਤਰਫ ਤੋਂ, ਯਾਨੀ ਵਿਰੋਧੀ ਧਿਰ ਤੇ ਸੱਤਾਧਾਰੀ ਸਰਕਾਰ ਦੀ ਤਰਫ ਤੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਉਹ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਵਿੱਚ ਤੇਜ਼ੀ ਲੈ ਕੇ ਆਉਣਗੇ ਜੇਕਰ ਵਿਰੋਧੀ ਧਿਰ ਸੂਬੇ ਦੀ ਬਦਲੀ ਸਰਕਾਰ ਦੇ ਵਿੱਚ ਸਥਾਪਿਤ ਹੁੰਦੇ ਨੇ। ਜਦਕਿ ਲੇਬਰ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੀ ਜਿਹੜਾ ਹੜ ਉਹਨਾਂ ਨੇ ਲਿਆਂਦਾ ਪਿਆ, ਔਰ ਇੱਕ ਤੋਂ ਬਾਅਦ ਇੱਕ ਜਿਹੜੇ ਪ੍ਰੋਜੈਕਟ ਖਾਸ ਤੌਰ ਦੇ ਉੱਤੇ ਰੇਲਵੇ ਲਾਈਨ ਰੇਲਵੇ ਇਨਫਰਾਸਟ੍ਰਕਚਰ ਦੇ ਨਾਲ ਜੁੜੇ ਹੋਏ ਪ੍ਰੋਜੈਕਟ ਉਹਨਾਂ ਦੀ ਤਰਫ ਤੋਂ ਜਿਹੜੇ ਅਨਾਊਂਸ ਕੀਤੇ ਜਾ ਰਹੇ ਨੇ, ਉਹਨਾਂ ਨੂੰ ਲਿਬਰਲ ਪਾਰਟੀ ਦੀ ਤਰਫ ਤੋਂ ਕਾਪੀ ਕੀਤਾ ਜਾ ਰਿਹਾ ਹੈ। ਉੱਥੇ ਵੈਸਟਰਨ ਆਸਟ੍ਰੇਲੀਆ ਦੀ ਅਗਲੀ ਖਬਰ ਜੇਕਰ ਸਾਂਝੀ ਕਰੀਏ ਤੇ ਆਸਟ੍ਰੇਲੀਆ ਨਾਮ ਦੇ ਸਬਬ ਤੋਂ ਪਰਥ ਤੋਂ ਲਗਭਗ 150 ਕਿਲੋਮੀਟਰ ਸਾਊਥ ਦੇ ਵੱਲ ਪੈ ਜਾਂਦਾ ਹੈ ਸਬਬ। ਐਤਵਾਰ ਤੜਕ ਸਵੇਰ ਵੇਲੇ ਅੱਜ ਦੇ ਦਿਨ ਇੱਕ ਹਾਦਸਾ ਇੱਥੇ ਵਾਪਰਦਾ 1:30 ਵਜੇ ਦੇ ਆਸ ਪਾਸ, ਜਿੱਥੇ ਦੀ ਬਲੂਵਰਡ ਨਾਮ ਦੇ ਸੜਕ ਦੇ ਉੱਤੇ ਇੱਕ 20 ਸਾਲ ਦੇ ਵਿਅਕਤੀ ਨੂੰ ਕਿਸੇ ਅਣਜਾਣ ਵਾਹਨ ਦੀ ਤਰਫ ਤੋਂ ਫੇਟ ਮਾਰ ਦਿੱਤੀ ਜਾਂਦੀ ਹੈ। ਇਸ 20 ਸਾਲਾ ਵਿਅਕਤੀ ਨੂੰ ਬਨਬਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਵੀ ਐਲਾਨ ਦਿੱਤਾ ਗਿਆ। ਪੁਲਿਸ ਦੀ ਤਰਫ ਤੋਂ, ਹੋਮਿਸਾਈਡ ਸਕੁਐਡ ਦੀ ਤਰਫ ਤੋਂ 30 ਸਾਲ ਤੇ 2 ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਮਾਮਲੇ 'ਚ। ਕਿਹਾ ਜਾ ਰਿਹਾ ਹੈ ਕਿ ਹਾਲਾਂਕਿ ਉਹਨਾਂ ਤੇ ਦੋਸ਼ ਸ਼ਾਇਦ ਨਹੀਂ ਕੀਤੇ ਗਏ ਨੇ, ਪਰ ਉਹ ਹਿਟ ਐਂਡ ਰਨ ਕਰਕੇ ਚਲੇ ਗਏ। ਪ੍ਰੀਮੀਅਰ ਰੋਜਰ ਕੁੱਕ ਨੇ ਇਸ ਹਾਦਸੇ ਨੂੰ ਇੱਕ ਮੰਦਭਾਗਾ ਤੇ ਗੈਰ ਆਸਟ੍ਰੇਲੀਅਨ ਹਾਦਸਾ ਦੱਸਿਆ ਕਿ ਇਸ ਤਰੀਕੇ ਦੇ ਨਾਲ ਸੜਕ ਦੇ ਉੱਤੇ ਮਰਨ ਦੇ ਲਈ ਲੋਕਾਂ ਨੂੰ ਛੱਡ ਕੇ ਜਾਣਾ ਆਸਟ੍ਰੇਲੀਅਨ ਜਿਹੜਾ ਸੰਸਕਾਰ ਨਹੀਂ ਹੋ ਸਕਦੇ, ਸੰਸਕਾਰ ਨਹੀਂ ਹੋ ਸਕਦੇ। ਇਸ ਤਰੀਕੇ ਦੇ ਨਾਲ ਦੇਖਣਾ ਇਹ ਹੋਏਗਾ ਕਿ ਅਸੀਂ ਲੋਕਾਂ ਦੀ ਮਦਦ ਕਿਵੇਂ ਕਰਦੇ ਹਾਂ। ਤੇ ਇਸ ਹਾਦਸੇ ਦੇ ਵਿੱਚ ਉਹ ਵਿਅਕਤੀ ਬਚ ਵੀ ਸਕਦਾ ਸੀ ਜੇਕਰ ਉਸਨੂੰ ਮੌਕੇ ਸਿਰ ਮਦਦ ਪਹੁੰਚਾਈ ਗਈ ਹੁੰਦੀ। ਤਾਂ ਉੱਥੇ ਜਾਣ ਤੋਂ ਪਹਿਲਾਂ ਕਾਮਨਵੈਲਥ ਖੇਡਾਂ ਦੀ ਗੱਲ ਕਰਦੇ ਚੱਲੀਏ। ਵੈਸੇ ਤਾਂ ਕਾਮਨਵੈਲਥ ਖੇਡਾਂ ਦੇ ਵਿੱਚ ਬੜਾ ਕੁਝ ਰਿਹਾ। ਆਸਟ੍ਰੇਲੀਅਨ ਜਿਹੜੀ ਕਲੋਜ਼ਿੰਗ ਸੈਰੇਮਨੀ ਦੇ ਉੱਤੇ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਦੇ ਵਿੱਚ ਇਹ ਕਲੋਜ਼ਿੰਗ ਸੈਰੇਮਨੀ ਹੋਈ, ਕਿਤੇ ਆਸਟ੍ਰੇਲੀਆ ਵਿਕਟੋਰੀਆ ਦੇ ਵਿੱਚ ਹੋਣੀ ਸੀ ਇਹ,
ਖੈਰ ਡੈਨੀਅਲ ਐਂਡਰਿਊਜ਼ ਦੀ ਮਿਹਰਬਾਨੀ ਦੇ ਚੱਲਦਿਆਂ ਖੇਡਾਂ ਇੱਥੇ ਹੋ ਹੀ ਨਹੀਂ ਸਕੀਆਂ 2023 ਦੇ ਵਿੱਚ। ਆਸਟ੍ਰੇਲੀਆ ਨੇ ਇਹਨਾਂ ਖੇਡਾਂ ਤੋਂ ਇਨਕਾਰ ਕਰ ਦਿੱਤਾ ਸੀ ਤੇ ਫਿਰ ਮਹਿਜ਼ ਥੋੜੇ ਸਮੇਂ ਦੇ ਵਿੱਚ ਗਲਾਸਗੋ ਨੂੰ ਸਕਾਟਲੈਂਡ ਨੂੰ ਇਹ ਇਸ ਦੀ ਨੁਮਾਇੰਦਗੀ ਦਿੱਤੀ ਗਈ। ਹੁਣ ਬਹੁਤ ਸਾਰੀਆਂ ਕਮੀਆਂ ਰਹੀਆਂ ਇਹਨਾਂ ਖੇਡਾਂ ਦੇ ਵਿੱਚ, ਪਰ ਉਹਨਾਂ ਕਮੀਆਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ। ਉਦਾਹਰਣ ਦੇ ਤੌਰ ਦੇ ਉੱਤੇ 4x100 ਦੀ ਜਿਹੜੀ 4x100 ਦੀ ਜਿਹੜੀ ਰਿਲੇ ਹੁੰਦੀ ਹੈ ਖੇਡਾਂ ਦੇ ਵਿੱਚ, ਐਥਲੈਟਿਕਸ ਦੇ ਵਿੱਚ ਬੜੀ ਜ਼ਿਆਦਾ ਮਸ਼ਹੂਰ ਹੁੰਦੀ ਹੈ ਖੇਡ, ਇਸ ਖੇਡ ਨੂੰ ਅਖੀਰ ਤੱਕ ਲਿਜਾਇਆ ਗਿਆ, ਇਸ ਦੇ ਫਾਈਨਲ ਨੂੰ ਅਖੀਰ ਤੱਕ ਲਿਜਾਇਆ ਗਿਆ। ਔਰ ਜਦੋਂ ਇਸ ਦਾ ਫਾਈਨਲ ਹੋਇਆ ਗਲਾਸਗੋ ਖੇਡਾਂ ਦੀ ਕਲੋਜ਼ਿੰਗ ਸੈਰੇਮਨੀ ਤੋਂ ਬਾਅਦ ਹੋਇਆ। ਹਾਲਾਂਕਿ ਇਹਨਾਂ ਕਮੀਆਂ ਦੇ ਬਾਰੇ ਬਹੁਤੀ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਆਸਟ੍ਰੇਲੀਆ ਦੇ ਲਈ ਕਲੋਜ਼ਿੰਗ ਦਾ ਡੇ ਜਿਹੜਾ ਸੀ ਕਲੋਜ਼ਿੰਗ ਸੈਰੇਮਨੀ ਤੋਂ ਪਹਿਲਾਂ ਇਤਿਹਾਸਕ ਦਿਨ ਹੋ ਨਿਬੜਿਆ। ਆਸਟ੍ਰੇਲੀਆ ਜਿਹਨੂੰ ਇਹ ਕਿਹਾ ਜਾਂਦਾ ਹੈ ਕਿ ਸਿਰਫ ਸਵਿਮਿੰਗ ਦੇ ਦਮ ਦੇ ਉੱਤੇ ਜਾਂ ਹੋਰ ਇਸ ਕਿਸਮ ਦੀਆਂ ਖੇਡਾਂ ਦੇ ਵਿੱਚ, ਜਿਮਨਾਸਟਿਕ ਦੇ ਨਾਲ ਜੁੜੀਆਂ ਹੋਈਆਂ ਖੇਡਾਂ 'ਚ ਆਸਟ੍ਰੇਲੀਆ ਦਾ ਦਬਦਬਾ ਰਹਿੰਦਾ, ਅਥਲੈਟਿਕਸ ਦੇ ਵਿੱਚ ਇਸ ਵਾਰ ਆਸਟ੍ਰੇਲੀਆ ਨੇ ਆਪਣਾ ਲੋਹਾ ਮਨਵਾਇਆ। ਲੋਹਾ ਛੱਡੋ ਬਲਕਿ ਸੋਨਾ ਮਨਵਾਇਆ। ਇੱਕੋ ਹੀ ਦਿਨ ਦੇ ਵਿੱਚ 7 ਗੋਲਡ ਮੈਡਲ ਸਨੇ, 17 ਗੋਲਡ ਮੈਡਲ ਇੱਕ ਦਿਨ 'ਚ ਆਸਟ੍ਰੇਲੀਆ ਨੇ ਸਿਰਫ ਅਥਲੈਟਿਕਸ ਦੇ ਵਿੱਚੋਂ ਹਾਸਲ ਕੀਤੇ। ਅੱਜ ਤੋਂ ਪਹਿਲਾਂ ਲਗਭਗ 76 ਸਾਲ ਪਹਿਲਾਂ ਅਜਿਹਾ ਹੋਇਆ ਸੀ ਜਦੋਂ ਆਸਟ੍ਰੇਲੀਆ ਨੇ 1950 ਦੀਆਂ ਕਾਮਨਵੈਲਥ ਖੇਡਾਂ 'ਚ ਇੱਕ ਦਿਨ ਦੇ ਅੰਦਰ 6 ਗੋਲਡ ਮੈਡਲ ਤੇ ਕੁੱਲ 11 ਮੈਡਲ ਜਿੱਤੇ ਸੀ, ਪਰ ਉਸ ਦੇ ਨਾਲੋਂ ਵੀ ਇਹ ਬਿਹਤਰ ਰਿਕਾਰਡ ਬਣਿਆ ਕੱਲ ਦੇ ਦਿਨ। ਔਰ ਇਸ ਦਰਮਿਆਨ ਰਿਕਾਰਡਿੰਗ ਸੈਰੇਮਨੀ ਕਲੋਜ਼ਿੰਗ ਸੈਰੇਮਨੀ ਜਿਹੜੀ ਸੀ ਉਸ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਵੀ ਬਿਹਤਰੀਨ ਰਹੀ ਕਿਉਂਕਿ 4 ਸਾਲਾਂ ਬਾਅਦ ਹੁਣ ਕਾਮਨਵੈਲਥ ਖੇਡਾਂ ਭਾਰਤ ਦੇ ਗੁਜਰਾਤ ਸੂਬੇ ਦੇ ਅਹਿਮਦਾਬਾਦ ਦੇ ਵਿੱਚ ਹੋਣੀਆਂ ਨੇ। ਭੂਮੀ ਤ੍ਰਿਵੇਦੀ ਦੀ ਪਰਫਾਰਮੈਂਸ ਇੱਥੇ ਰਹੀ ਤੇ ਗੜਬਾ ਤੇ ਹੋਰ ਦੂਸਰੀਆਂ ਜਿਹੜੀਆਂ ਪਰਫਾਰਮੈਂਸ ਇੱਥੇ ਦੇਖਣ ਨੂੰ ਮਿਲੀਆਂ। ਪਰ ਇਹ ਖੇਡਾਂ ਜਿਹੜੀਆਂ ਸੀ ਕਾਮਨਵੈਲਥ ਖੇਡਾਂ ਡੈਨੀਅਲ ਐਂਡਰਿਊਜ਼ ਦੀ ਕਮੀ ਦੇ ਚੱਲਦੀਆਂ ਬਹੁਤ ਛੋਟੀਆਂ ਹੋ ਗਈਆਂ, ਇਸ ਕਰਕੇ ਦੁਨੀਆਂ 'ਚ ਜ਼ਿਆਦਾ ਚਰਚਾ ਦਾ ਵਿਸ਼ਾ ਵੀ ਨਹੀਂ ਰਹੀਆਂ। ਇਸ ਤੋਂ ਪਹਿਲਾਂ ਜਿਹੜੀਆਂ ਬਰਮਿੰਗਮ ਦੇ ਵਿੱਚ ਆਯੋਜਿਤ ਹੋਈਆਂ ਸੀ ਕਾਮਨਵੈਲਥ ਖੇਡਾਂ ਉਦੋਂ 20 ਅਲੱਗ ਅਲੱਗ ਖੇਡਾਂ ਸੀ ਔਰ 5,000 ਐਥਲੀਟ ਉੱਥੇ ਭਾਗ ਲਿਆ ਸੀ ਉਹਨਾਂ ਨੇ। ਇਸ ਵਾਰ ਗਲਾਸਗੋ ਦੇ ਕੋਲ ਥੋੜਾ ਸਮਾਂ ਹੋਣ ਦੇ ਨਾਤੇ, ਥੋੜੀ ਤਿਆਰੀਆਂ ਹੋਣ ਦੇ ਨਾਤੇ 10 ਹੀ ਖੇਡਾਂ ਕਰਵਾਈਆਂ ਗਈਆਂ। 3,000 ਦੇ ਕਰੀਬ ਹੀ ਜਿਹੜੇ ਇੱਥੇ ਪਹੁੰਚੇ ਸੀ ਖਿਡਾਰੀ। ਇਸ ਵਾਰ ਆਸਟ੍ਰੇਲੀਆ ਦਾ ਦਬਦਬਾ ਇਸ ਤਰੀਕੇ ਦੇ ਨਾਲ ਰਿਹਾ ਕਿ ਆਖਰੀ ਦਿਨ ਮੁੱਕਣ ਤੋਂ ਬਾਅਦ ਜਾਂ ਕਾਮਨਵੈਲਥ ਖੇਡਾਂ ਦੇ ਇਸ ਐਡੀਸ਼ਨ ਦੇ ਵਿੱਚ ਗਲਾਸਗੋ 2026 ਦੀਆਂ ਖੇਡਾਂ 'ਚ ਆਸਟ੍ਰੇਲੀਆ ਨੇ 70 ਸੋਨੇ ਦੇ ਤਮਗਿਆਂ ਦੇ ਨਾਲ ਕੁੱਲ 171 ਤਮਗੇ ਜਿੱਤ ਕੇ ਇਸ ਫਹਿਰਿਸਤ ਦੇ ਵਿੱਚ ਆਪਣਾ ਸਿਖਰਲਾ ਦਬਦਬਾ, ਆਪਣਾ ਰੁਤਬਾ ਕਾਇਮ ਰੱਖਿਆ। ਇੰਗਲੈਂਡ ਨੇ 29 ਗੋਲਡ ਮੈਡਲ ਦੇ ਨਾਲ ਕੁੱਲ 110 ਤਮਗੇ ਜਿੱਤੇ। ਕੈਨੇਡਾ ਨੇ 19 ਗੋਲਡ ਮੈਡਲ ਦੇ ਨਾਲ 62 ਜਿੱਤੇ। ਭਾਰਤ ਨੇ ਆਖਰੀ ਦਿਨ ਫਾਈਨਲ ਦੇ ਵਿੱਚ ਮੈਡਲਾਂ ਦੀ ਝੜੀ ਲਗਾ ਦਿੱਤੀ ਤੇ 13 ਸੋਨ ਤਮਗਿਆਂ ਦੇ ਨਾਲ ਜਿਹੜੇ ਕੁੱਲ 39 ਤਮਗੇ ਜਿੱਤੇ। ਹਾਲਾਂਕਿ ਸੋਨ ਤਮਗਿਆਂ ਤੇ ਸਿਲਵਰ ਦੇ ਮਾਮਲੇ ਦੇ ਵਿੱਚ ਭਾਰਤ 4th ਨੰਬਰ ਤੇ ਸੀ, ਪਰ ਇੱਕ ਸਾਂਝਾ ਸਥਾਨ ਮਿਲਿਆ ਹੋਸਟ ਕੰਟਰੀ ਸਕਾਟਲੈਂਡ ਦੇ ਨਾਲ, ਕਿਉਂਕਿ ਭਾਰਤ ਦੇ 13 ਗੋਲਡ, ਸਕਾਟਲੈਂਡ ਦੇ ਵੀ 13 ਗੋਲਡ ਸੀ। ਹਾਂ, ਭਾਰਤ ਦੇ ਕੋਲ ਸਿਲਵਰ ਮੈਡਲ 17 ਸੀ, ਸਕਾਟਲੈਂਡ ਦੇ ਕੋਲ 9 ਸੀ, ਤੇ ਭਾਰਤ ਦੇ ਕੋਲ ਬ੍ਰੋਂਜ਼ ਮੈਡਲ 9 ਸੀ ਤੇ ਸਿਲਵਰ ਮੈਡਲ ਜਿਹੜੇ ਸੀਗੇ 17 ਸੀ। ਸਕਾਟਲੈਂਡ ਦੇ ਕੋਲ ਬ੍ਰੋਂਜ਼ ਮੈਡਲ 17 ਸੀ ਤੇ ਸਿਲਵਰ ਮੈਡਲ 9 ਸੀ, ਸੋ ਕੁੱਲ ਮੈਡਲ ਦੀ ਗਿਣਤੀ 39 ਹੀ ਰਹੀ ਦੋਹਾਂ ਦੇਸ਼ਾਂ ਦੀ, ਭਾਰਤ ਤੇ ਸਕਾਟਲੈਂਡ ਦੀ। ਫਹਿਰਿਸਤ ਦੇ ਵਿੱਚ ਆਸਟ੍ਰੇਲੀਆ ਦਾ ਗੁਆਂਢੀ ਨਿਊਜ਼ੀਲੈਂਡ 6ਵੇਂ ਨੰਬਰ ਤੇ ਰਿਹਾ, ਜਿਸ ਦੇ ਕੋਲ ਕੁੱਲ 10 ਗੋਲਡ ਤੇ 36 ਮੈਡਲ ਨੇ। ਅਫਰੀਕੀ ਮੁਲਕ ਨਾਈਜੀਰੀਆ ਦੇ ਕੋਲ 10 ਗੋਲਡ ਤੇ ਕੁੱਲ 24 ਮੈਡਲ, ਤੇ ਜਮੈਕਾ ਨੇ ਅਥਲੈਟਿਕਸ ਦੇ ਵਿੱਚ ਆਪਣੇ ਜੌਹਰ ਦਿਖਾਏ ਤੇ ਫਿਰ ਇੱਕ ਵਾਰ 10 ਗੋਲਡ ਤੇ 19 ਟੋਟਲ ਮੈਡਲ ਲੈ ਕੇ ਗਿਆ। ਛੋਟਾ ਜਿਹਾ ਮੁਲਕ ਵੇਲਸ ਦੇ ਵਿੱਚ ਵੀ ਵੇਲਸ ਦੀ ਟੀਮ ਨੇ 9 ਗੋਲਡ ਮੈਡਲ ਤੇ ਕੁੱਲ 31 ਮੈਡਲ ਹਾਸਲ ਕੀਤੇ, ਤੇ ਮਲੇਸ਼ੀਆ ਨੇ 8 ਗੋਲਡ ਤੇ ਕੁੱਲ 16 ਮੈਡਲ ਹਾਸਲ ਕੀਤੇ। ਟੌਪ 10 ਟੀਮਾਂ ਇਸ ਗਲਾਸਗੋ 2026 ਦੀਆਂ ਖੇਡਾਂ ਦੀਆਂ ਰਹੀਆਂ। ਇਸ ਦਰਮਿਆਨ ਇਹਨਾਂ ਖੇਡਾਂ ਦੇ ਵਿੱਚ ਜਿਹੜੀ ਆਸਟ੍ਰੇਲੀਅਨ ਡੈਲਟਾ ਗੋਲਡਰਮੈਨ ਦੀ ਜਿਹੜੀ ਪਰਫਾਰਮੈਂਸ, ਉਹ ਖਾਸ ਤੌਰ ਦੇ ਉੱਤੇ ਚਰਚਾ ਦਾ ਵਿਸ਼ਾ ਬਣੀ ਰਹੀ, ਪਰ ਗਲਾਸਗੋ ਖੇਡਾਂ ਦੇ ਵਿੱਚ ਪ੍ਰਬੰਧਕਾਂ ਦੀ ਤਰਫ ਤੋਂ ਜਿਹੜੀਆਂ ਕਮੀਆਂ ਰਹੀਆਂ ਉਹ ਅਣਗੌਲੀਆਂ ਜ਼ਰੂਰ ਕੀਤੀਆਂ ਜਾ ਸਕਦੀਆਂ ਨੇ। ਕੁੱਲ ਮਿਲਾ ਕੇ ਆਸਟ੍ਰੇਲੀਆ ਦੇ ਲਈ ਤਾਂ ਇਸ ਕਰਕੇ ਕਿ ਆਸਟ੍ਰੇਲੀਆ ਨੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ, ਭਾਰਤ ਦੇ ਲਈ ਇਸ ਕਰਕੇ ਕਿਉਂਕਿ ਅਗਲੀ ਵਾਰ ਭਾਰਤ ਦੀ ਵਾਰੀ ਹੈ, ਤੇ ਇਸ ਵਾਰ ਦੇਖਣਾ ਇਹ ਹੋਏਗਾ ਕਿ ਭਾਰਤ ਉਹਨਾਂ ਖੇਡਾਂ ਨੂੰ ਕਿਵੇਂ ਕਿੰਨੇ ਵਧੀਆ ਤਰੀਕੇ ਦੇ ਨਾਲ ਕਰਵਾ ਪਾਉਂਦਾ। ਹਾਲਾਂਕਿ ਭਾਰਤ ਦੇ ਵਿੱਚ ਆਸਟ੍ਰੇਲੀਆ ਦੀ ਤਰਜ਼ ਦੀ ਤਰ੍ਹਾਂ ਖੇਡਾਂ ਵਿਦਡਰਾ ਨਹੀਂ ਹੋਣ ਲੱਗੀਆਂ, ਸੋ ਚਿੰਤਾ ਨਾ ਕਰਿਓ, ਭਾਰਤ ਦੇ ਵਿੱਚ ਖੇਡਾਂ ਹੋਣਗੀਆਂ ਜ਼ਰੂਰ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ ਹੈ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਜ਼ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਜ਼ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
5: ਟੈਂਸ਼ਨ ਟੈਂਸ਼ਨ ਨਿਰੀ ਟੈਂਸ਼ਨ,
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ ਵੀਵਾਈ ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
5: ਜਾਂ 90-77-97-33
6: ਜਾਂ ਈਮੇਲ info@vivaimmigration.com.au।
5: ਯਾਦ ਰੱਖੋ 9077-9733।
6: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
5: ਹਰ ਕਦਮ ਤੁਹਾਡੇ ਨਾਲ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options bhi available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
8: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
9: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪਾ ਹੈ?
8: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
10: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
8: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
11: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
8: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
12: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
13: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
12: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
13: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

0: ਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-8600 ਔਰ ਵਿਜ਼ਿਟ bansallawyers.com.au
3: Orbit Homes apne iradiyan waang sirf imarat nahi balki apne har ek grahak layi banaunde ne unna de supneyan da ek majboot ghar House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock aj hi pahuncho Orbit Homes Display Centers ya call karo Harpan Chauhan nu 0433-280-252 te
4: 0433-282-522
5: ਤਖਤ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ
4: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
7: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
8: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0440-545-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
9: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
10: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
9: ਫਿਰ ਲਵਾਈਏ ਕਿੱਥੋਂ
10: ਸਨ ਕਰੰਟ ਵਾਲਿਆਂ ਕੋਲੋਂ